ਤੇਰੀ ਧਾਰੀ ਹੈ। ਸਭ ਸਹਿਦ ਦਾ ਤਾਰ ਜੇ ਤੋ ਪਾਰੀ ਹੈ, ਇਕਤ ਸੂਤ ਪਰੋਏ ਜੋਤ ਸੰਜਾਰੀ ਹੈ। ਹੁਕਮੇ ਭਵ ਜਲ ਮੰਜ ਹੁਕਮੇ ਤਾਰੀ ਹੈ, ਪ੍ਰਭ ਜੀਓ ਤੁਧ ਤੇ ਆਏ ਸੋਏ ਜਿਸ ਭਾਗ ਮਥਾਰੀ ਹੈ। ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀ ਹੈ। ਸਲੋਕ ਮਹੱਲਾ ਪੰਜਵਾਂ। ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ, ਜਾ ਤੂੰ ਤੁਸੈ ਮਿਹਰਬਾਨ ਨਾ ਨਿਦ ਕਰਮ ਪਾਏ।

ਭੈਣ ਬਹਿਣੇ ਮੁੱਛ ਬਜਾਇਨ ਵੱਜ, ਨਾਨਕ ਸੱਚੇ ਨਾਮ ਵੈਣੂ, ਕਿਸੇ ਨ ਰਹੀ ਆ ਲੱਜ ਪੌੜੀ। ਤੁਧ ਧਿਆਇਨ ਬੇਦ ਕਤੇਬਾਂ ਸਣ ਖੜੇ, ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰ ਆਸਣਾ, ਸ਼ੰਕਰ ਬਿਸ਼ਨ ਅਵਤਾਰੁ ਹਰ ਜਸ ਮੁਖ ਪਣਾ। ਪੀਰ ਪਿਕਾਬਰ ਸੇਖ ਮਸਾਇਕ ਔਲੀਏ, ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਕੂੜ ਹੋਂ ਕਰੇ ਬਿਨਾ

ਟਕਿਆ ਮਨ ਮਹਿ ਸੱਚਾ ਮਿਤ ਪੌੜੀ ਹਉ ਮੰਗੋ ਤੁਜੈ ਦਇਆਲ ਕਰਦਾ ਸੰਗ ਉਲਿਆ ਨੌ ਨਿਧ ਪਾਈ ਰਾਜ ਜੀਵਾਂ ਬੁਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਕਰਿਆ ਕਰਣਾ ਤਿਨ ਕੈ ਸੰਗ ਨਿਹਾਲ ਸਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪਾਣੀ ਪੱਖਾਂ ਪੀਸ ਬਿਗਸਾ ਪੈਰ ਤੋਏ ਆਪੋ ਕਛੂ ਨ ਹੋਏ ਪ੍ਰਭ ਨਦਰ ਨਿਹਾਲੀ ਐ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀ ਐ ਸਲੋਕ ਮਹੱਲਾ ਪੰਜਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਨਾਨਕ ਸਰਨ ਤੁਹਾਰੀ ਆ ਪੇਖੋ ਸਦਾ ਹਜੂਰ ਮਹੱਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋਹੇ ਹਰ ਚਰਣੀ ਮਨ ਲਾਗ ਅਸੜ ਤੀਰਥ ਨਾਮ ਪ੍ਰਭ ਜਿਸਮ ਨਾਨਕ ਮਸਤਕ ਭਾਗ ਪੌੜੀ ਨਿਤ ਜਪੀ ਅਹਿਸਾਸ ਗਿਰਾਸ ਨਾਉ ਪਰਬ ਦਿਗਾਰਦਾ ਜਿਸਨੂੰ ਕਰੇ ਰਹਾਮ ਤਿਸਨਾ ਵਿਸਾਰਦਾ ਆਪ ਪਾਵਣ ਹਾਰੂ ਆਪੇ ਹੀ ਮਾਰਦਾ ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੀ ਕੁਦਰਤ ਧਾਰਦਾ।

ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਛੋਡੀਐ ਦੂਜੈ ਤੀਜੈ ਅਗਨ ਜਲਾਏ ਜੀਵ ਦੇ ਆਨੇ ਤਜਾ ਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਈ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਿਲਾਈ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾਂ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੇ ਜਾ ਪੀਐ ਮਨ ਕਾ ਹੋਏ ਸੰਤੋਖ ਭੁੱਖਾ ਧਰਾ ਪੀਐ ਜਿਸ ਘਾਟੋ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰਪ੍ਰਸਾਦ ਕਿਨੈ ਵਿਰਲੈ ਹਰ ਤਨ ਖਾਟੀਐ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵਾ ਚਿਤਵਨੀ ਉਦਮ ਕਰ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹ ਨਾਨਕ ਕੇ ਮੀਤ ਮਹੱਲਾ ਪੰਜਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਭਾਣੀਆ ਮਰੋ ਵਿਸਾਰੀ ਸੂ ਮਨੋ ਵਿਚਾਰੀ ਸੂਲ ਪੌੜੀ ਜੀ ਕੀ ਵਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਤਾਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਾਰ ਸਾਧ ਜਨਾ ਕੈ ਸੰਗ ਭਵ ਜਲ ਬਿਖਮ ਤਾਰ ਸੇਵਉ ਸਤਿਗੁਰ ਦੇਵ ਅੱਗੇ ਨਾ ਮਰਹੁ ਡਾਡਾਰੁ ਖਿਨ ਮੈਂ ਕਰੇ ਨਿਹਾਲੁ ਊਣੇ ਸੋ ਪਾਰ ਪਾਰ ਮਨ ਕਾ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਿਗੁਰ ਸੇਵ ਜਾਂ ਕਉ ਕਰਮ ਤੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੁਥਾਨ ਜੋੜ ਨਹਾਰੈ ਜੋੜੀਆ ਨਾਨਕ ਲਹਿਰੀ ਲੱਖ ਸੈ ਆਨ ਡੁੱਬਣ ਦੇ ਨਾਮਾ ਪਿਰੀ ਮਹੱਲਾ ਪੰਜਵਾਂ ਬਨ ਪਿਹਾਵ ਲੈ ਇੱਕ ਸਾਥੀ ਲਦਮ ਦੁੱਖ ਹਰਤਾ ਹਰ ਨਾਮਾ ਬਲ ਬਲ ਜਾਈ ਜੰਤ ਪਿਆ ਸੰਤ ਪਿਆਰੇ ਨਾਨਕ ਪੂਰਨ ਕੰਮ ਪੌੜੀ ਪਾਈ ਅਨ ਸਭ ਨਿਧਾਨ ਤੇਰਾ ਰੰਗ ਰਤਿਆ ਨਾ ਹੋਵੀ ਪੱਛੋ ਤਾਉ ਤੁਧ ਨੋ ਜਪਤਿਆ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਾਨ ਗੁਰਪੂਰੈ ਵਾਹ ਵਾਹ ਸੁਖ ਲਾਂਚ ਧਾਰ ਮਨ ਗੁਰ ਪੈ ਸਿਵਤ ਭੰਡਾਰ ਕਰਮੀ ਪਾਈ ਐ ਸਤਿਗੁਰ ਨਦਰ ਨਿਹਾਲ ਬੌੜ ਨਾ ਤਾਈ ਐ ਰੱਖੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਦਾਰੂ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰੂ ਤੇਰਾ ਕਿਹਾ ਸੋ ਕਰ ਕਿਹਾ, ਜਿਤਵੈ ਕਰੋ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੀ, ਕਿਤੇ ਤੇਰੇ ਰਾਗ ਪਰੀ ਸੰਕ ਹੀ ਹੈ, ਕਿਤੇ ਤੇਰੇ ਗਾਵਣ ਹਾਰੀ। ਗਾਵਨ ਤੁਧਨੋ ਪਵਨ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤੇ ਅੰਦਰ ਨਾਲੇ। ਗਾਵਨ ਤੁਧਨੋ ਸਿਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮਛ ਪਾਇਆ ਲਈ। ਗਾਵਨ ਤੁਧਨੋ ਰਤਨੋ ਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ, ਗਾਵਨ ਤੁਧਨੋ ਕਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾ ਆਵਨ। ਨਾਨਕ ਕਿਆ ਵਿਚਾਰੀ, ਸੋਈ ਸੋਈ ਸਦਾ ਸੱਚ, ਸਾਹਿਬ ਸੱਚਾ ਸੱਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰੂ, ਜਨਸੀ ਮਾਇਆ ਜਿਨੋ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਈ, ਕੇ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਦਾ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਗੁਣ ਸਦੀਕ ਨੈਣਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਕਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਤਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਤਪੂਖਾ ਖਾਈ ਚਲੀ ਜਾਂਦੂਖਾ। ਸੋ ਕਿਉਂ ਵਿਸਤਰੈ ਮੇਰੀ ਮਾਈ, ਸਾਚਾ ਸਾਹਿਬ ਸਾਚਾ ਨਾ ਰਹਾਉ। ਸਾਚੇ ਨਾਮ ਕੀ ਤਲਵੜਿਆਈ, ਆਖ ਸਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਈ, ਵੱਡਾ ਨਾ ਹੋਵੇ ਘਾਟ ਨਾ ਜਾਈ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋਆ ਨਾ ਕੋਏ। ਜੇਵੜ ਆਪ ਕੇਵੜ ਤੇਰੀ ਦਾਤ, ਜਿਨ ਜਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਗੁਰੂ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰਦਾ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਾ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵੜ ਪਾਗ ਵਡੇਰੇ, ਜਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿਮ, ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੀ ਰੇ ਮਨ ਚਿਤ ਵੈ ਉਦਮ, ਜਾ ਆਹਰ ਹਰ ਜੀਓ ਭਰਿਆ। ਸੈਲ ਪੱਥਰ ਮੈਂ ਜੰਤੋ ਪਾਏ, ਤਾਂ ਕਰ ਜਿਕਾ ਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਧਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਾਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੈਸੈ ਕੁਸਤਾਂ, ਦਸ ਪਾਛੈ ਵਚਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਾਲੂ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਾਨ ਜੁਗਮੈ ਸੁਖਵਾਸੀ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹੈ ਹਰ ਪੂਜਾ ਜੀ ਤਪ ਤਾਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜਾ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਫੀਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੂਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਥਾ ਮਹੱਲਾ ਪਹਿਲਾ ਤਿਤ ਸਰਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕਹਿ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕਾ ਮਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦਰਾ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਆਏ ਚੁਣ ਚੁਣ ਸਤਰ ਹਮਾਰੇ ਮਾਰੀ ਆਏ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਭਰਿਆ ਹੂ ਜੋ ਸਦਾ ਹਮਾਰੇ ਪਛਾ ਸਰੀਆ ਸਤੁਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖ ਨਿਹਾਰੇ ਸਾਹਿਬ ਸੰਤ ਸਹਾਇ ਪਿਆਰੇ
1: दीन बंद दुष्ट निके हंता तुमहो पुरी चतुर्दश कंता काल पाई ब्रह्मा बपतरा काल पाई शिव जुग अवतरा काल पाई कर विष्णु प्रकाशा सकल काल का किया तमाशा जबन काल जोगी सब कियो वेदराज ब्रह्मा जू थियो जबन काल सब लोक सवारा नमस्कार है ताई हमारा जबन काल सब जगत बनायो देव दैंत जशन उपजायो आदि अंत एक अवतार सोई गुरु समझियो हमारा नमस्कार तसी को हमारी सकल प्रजा जन आप सवारी सेवकन को शिव गुण सुख दियो सतरन को बल मोहबद कियो गटगट के अंतर की जानत भले बुरे की पीर पछानत चीटी दे गुंचरिया स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना ई गटगट के बट बट की जाना ई जब उद करख करा कर तारा प्रजा दर्त तब दी अपारा जब या करख कर तो कब हूं तुम मैं मिलत दे तर सब जेते बदन श्रेष्ठ सब धारे आप अपनी बूझो चारे तुम सब ही ते रहत निरालम जानत भेद भेद हरियालम निरंकार निर्बकार निरलंब आदि नील नाद संभ ताका मूढ़ चारत भेदा जाको भेब न भावत भेदा ताको कार बाहन अनुमानत महामूढ़ कश भेद न जानत महादेव को कहत सदा सेव निरंकार का चिंतन है पैव आप अपनी बुद्ध है जेती मरनत पिन पिन तो है तेती तुमरा लखन जाय बसारा कहे विद सजा प्रथम संसारा एक रूप अनूप स्वरूपा रंग भयो राव कई पूपा अंडज जेरज असित जकीनी उत्पज खान बहोर रच देनी कहूं भूल राजा हव बैठा कहूं सिमट भयो शंकर कैठा सगरी श्रेष्ठ दिखाई है चंपव आदि जुगाल स्वरूप सुजंपव अब रक्षा मेरी तुम करो सिख वार सिख संग्रह दुट जिते उठव तुत पाता सकल मलेश करो रण काता जे अस्तुज तब सरणी परे दिन के दोष दुख तव मरे पुरख जवन पग परे तिहारी दिन के तुम संकट दब टारे जो कल को एक बार त्याय हैं ताके काल निकट नह आए हैं रक्षा हुई ताय सब काला दुष्ट रैष्ट रह तत्काला कृपा दृष्ट तन जाहे नह रहो ताके दाव तन कमो हरे हो रिद्ध सिद्ध कर्मो सब होई दोष शास वह सके न कोई एक बार जंत मैं संभारा काल बाजते ताहे उबारा जिन नर नाम त्यारू कहा दार्द दोष दोख तेरा।

ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਾਨੂ ਥੀ ਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਾਨੂ ਥੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਮਾਰ ਕਟਾਉਣ ਵਾਸਤੇ।

ਮਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਾਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਦਸ਼ਾਹ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਦਸ਼ਾਹ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ஆவணச்சவரோ பரே சர்வண்டனாய் பூலாந்த ஜோதி கரசியார்.

बोले सोन हवा।

0: ਸੰਗੀਤ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Jiyo Namdev Ji, main andule ki tek tera naam khundkara Bhagat Ji us namkar de ase benti kar rahe ਏਕ ਨਾਮ ਹੁੰਦਾ ਆਸਰੇ ਦਾ, ਹੰਦਕਾਰਾ ਹੁੰਦਾ ਜਿਹੜਾ ਸੱਤਾਂ ਬਲੈਤਾਂ ਦਾ ਪਾਤਸ਼ਾਹ ਹੈ। ਭਾਈ ਜੀ ਕਹਿੰਦੇ ਹੇ ਖੁੰਦਕਾਰਾ, ਸੱਤ ਬਲੈਤ ਰੂਪੀ ਸੰਸਾਰ ਦੇ ਪਾਤਸ਼ਾਹ, ਆਪ ਜੀ ਦਾ ਜਿਹੜਾ ਪਵਿੱਤਰ ਨਾਮ ਹੈ, ਮੈਂ ਅੰਦਲੇ ਮੈਨੂੰ ਅੰਦੇ ਅਗਿਆਨੀ ਪੁਰਸ਼ ਨੂੰ ਛੋਟੀ ਦੀ ਨਿਆਈ ਆਸਰਾ ਰੂਪ, ਜਿਵੇਂ ਜਿਹੜਾ ਸੂਰਮਾ ਸਿੰਘ ਆ ਹੱਥ 'ਚ ਛੋਟੀ ਦੇ ਆਸਰੇ ਚੱਲਦਾ ਹੈ, ਤੇਰਾ ਜਿਹੜਾ ਨਾਮ ਹੈ ਮੇਰੇ ਵਾਸਤੇ ਉਹੀ ਟੋਣੀ ਹੈ, ਛੋਟੀ ਹੈ ਅਤੇ ਮੇਰੇ ਵਾਸਤੇ ਆਸਰਾ ਰੂਪ ਹੈ। ਇਸ ਤਰ੍ਹਾਂ ਧੋਬੀ ਦੇ ਪਟੜੇ ਦਾ ਆਸਰਾ ਖੁੰਡਕਾਰਾ, ਉਹ ਕਿੱਲਾ ਕੱਢਿਆ ਹੁੰਦਾ ਵੀ ਜਿਹੜਾ ਪੱਟਾ ਆ ਮੋਰ ਨੂੰ ਨਾ ਡਿੱਗੇ ਪਟੜਾ, ਅਤੇ ਖੁੰਡਕਾਰਾ ਨਾਮ ਕਿੱਲੇ ਦਾ। ਇਸ ਤਰ੍ਹਾਂ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ ਰਹਾ ਇਹ ਪਾਤਸ਼ਾਹ। ਮੈਂ ਗਰੀਬ ਮੈਂ ਤਾਂ ਕੰਗਾਲ ਹਾਂ, ਮਸਕੀਨ ਸੋਝੀ ਨੇ, ਖਮੋਸ਼ ਰਹਿਣ ਵਾਲਾ ਔਰ ਨਿਮਰਤਾ ਵਾਲਾ। ਇੱਕ ਆਪ ਜੀ ਦੇ ਨਾਮ ਦਾ ਹੀ ਮੈਨੂੰ ਆਸਰਾ, ਤੇਰਾ ਨਾਮ ਹੈ ਅਧਾਰ, ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ ਰਹਾਉ ਕਰੀਮਾ ਰਹੀਮਾ ਅੱਲਾਹ ਤੂੰ ਬਣੀ। ਕਰੀਮਾ ਹੁੰਦਾ ਕਿਰਪਾ ਕਰਨ ਵਾਲਾ, ਰਹੀਮਾ ਰਹਿਮ ਕਰਨ ਵਾਲਾ, ਅੱਲਾਹ ਤੂੰ ਅਲਾਖੀਆਂ ਗਣੀ ਮੈਨੇ, ਤੇਰੇ ਨਾਮ ਜਿਹੜੇ ਗਿਣੇ ਨਹੀਂ ਜਾਂਦੇ। ਹਾਜ਼ਰਾ ਹਜ਼ੂਰਦਾਰ ਪੇਸ ਤੂੰ ਮਨੀ, ਹਾਜ਼ਰਾ ਦਾ ਮਤਲਬ ਤੂੰ ਹਰ ਜਗ੍ਹਾ ਪ੍ਰਸਿੱਧ ਹੈ, ਹਜ਼ੂਰ ਸੰਸਾਰ ਦਰ ਦੇ ਅੰਦਰ ਬਾਹਰ ਪੇਸ਼ ਮਿਨੇ ਅੱਗੇ ਪਿੱਛੇ ਹਰ ਜਗ੍ਹਾ ਤੋਂ ਹਾਜ਼ਰ ਨਾ ਜਾਣੇ। ਸੰਸਾਰ ਵਿੱਚ ਆਪ ਜੀ ਬੜੇ ਪ੍ਰਸਿੱਧ ਹੈ, ਅੰਦਰ ਬਾਹਰ ਅੱਗੇ ਪਿੱਛੇ ਤੂੰ ਮਨੀ ਮਨੀ ਮੈਨੇ, ਆਪ ਜੀ ਮਾਨਨੀ ਕਰੋ ਮੰਨਣ ਯੋਗ ਹੋ। ਦਰਿਆਓ ਤੂੰ ਦੇਹਾਂਦ ਤੂੰ ਬੇਸਿਆਰ, ਬੇਸਿਆਰ ਤੂੰ ਧਨੀ, ਆਪੇ ਦਰਿਆ ਰੂਪ ਰਵੀ ਭੂਤ ਹੋ ਜਾਂਦੇ, ਅਗਲੇ 'ਤੇ ਦਇਆ ਕਰਕੇ ਕਦਮ ਪਿਘਲ ਜਾਂਦੇ। ਸਾਰੇ ਜੀਵਾਂ ਨੂੰ ਦਾਤਾਂ ਦੇ ਦੇਹਾਂਦ ਮੈਨੂੰ ਦੇਣ ਵਾਲੇ ਆਪ ਜੀ ਹੋ, ਅਤੇ ਆਪ BCR ਮੈਨੂੰ ਹੁੰਦਾ ਬਹੁਤ ਵੱਡੇ ਧਨੀ ਅਮੀਰ ਹੋ। ਦੇਹੇ ਲੇਹੇ ਏਕ ਤੂੰ ਜਿਗਰ ਕੋ ਨਹੀਂ, ਸਾਰੇ ਪਦਾਰਥਾਂ ਨੂੰ ਦੇਣ ਲੈਣ ਵਾਲੇ ਆਪ ਜੀ ਇੱਕੋ ਇੱਕ ਹੋ, ਆਪ ਜੀ ਤੋਂ ਬਿਨਾਂ ਜਿਗਰ ਪਾਤਸ਼ਾਹ ਕਹਿੰਦੇ ਦੂਸਰਾ ਹੋਰ ਕੋਈ ਨਹੀਂ ਹੈ, ਜਿਗਰ ਮੈਨੂੰ ਦੂਸਰਾ। ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਵਿਚਾਰ ਆਪ ਸਾਰਿਆਂ ਜੀਵਾਂ ਦੇ ਮਨ ਦੀ ਗੱਲ ਨੂੰ ਜਾਣਨ ਵਾਲੇ ਦਾਨਾ ਮੈਨੇ ਬੜੇ ਸੂਝਵਾਨ ਅਕਲ ਵਾਲੇ ਔਰ ਜਿਹੜੀਆਂ ਬਾਹਰ ਦੇ ਬਚਨੇ ਉਹਨਾਂ ਨੂੰ ਵੀ ਇੰਨਾ ਦ੍ਰਿਸ਼ਟਾ ਭਾਵ ਦੇਖਣ ਵਾਲੇ ਇਸ ਵਾਸਤੇ ਕਹਿੰਦੇ ਮੈਂ ਹੋਰ ਕੀ ਵਿਚਾਰ ਕਰਨੇ ਆਪੇ ਤੁਸੀਂ ਅੰਦਰ ਦੀ ਗੱਲ ਜਾਣਨ ਵਾਲੇ ਹਾਂ ਆਪੇ ਬਾਹਰ ਦੀਆਂ ਗੱਲਾਂ ਦੇਖਣ ਵਾਲੇ ਹੋ ਨਾਮੇ ਚ ਸੁਣੇ ਬਖਸੰਦ ਤੂੰ ਹਰੀ ਭਵ ਨਾਮ ਜੇ ਵੀ ਕਥਨ ਕਰਦੇ ਆ ਹੇ ਸੁਆਮੀ ਨਾਥ ਮਲ ਦਾਸ ਛੇ ਮਹੀਨੇ ਦੇ ਆਪ ਜੀ ਦਾਸਾਂ ਦੇ ਔਗਣਾਂ ਨੂੰ ਬਖਸੰਦ ਨੂੰ ਬਖਸ਼ਣ ਵਾਲੇ ਆਪ ਹੀ ਹੋ ਉਹ ਤੋਂ ਬਿਨਾਂ ਹੋਰ ਕੋਈ ਬਖਸ਼ਣ ਵਾਲਾ ਨਹੀਂ ਹੈ ਤੁਸੀਂ ਬਖਸ਼ਿਆ ਰਹਿਮਤਾਂ ਦੇ ਭੰਡਾਰ ਹੋ ਹੱਲੇ ਯਾਰਾਂ ਹੱਲੇ ਯਾਰਾਂ ਉਸ ਖਬਰੀ ਭਗਵ ਨਾਮਦੇਵ ਜੀ ਜੋ ਆਪਣੀ ਕਿਰਤ ਸੀ ਕੱਪੜੇ ਧੋਣ ਦੀ ਉਹ ਕਰਦੇ ਸੀ ਇਹਨਾਂ ਦੀ ਜੋ ਧਰਮ ਪਤਨੀ ਮਾਤਾ ਲਾਡਲੀ ਉਹ ਵੀ ਨਾਲ ਦੁਆਰਕਾ ਗਏ ਉੱਥੇ ਜਾ ਕੇ ਵੀ ਆਪਣੇ ਕੱਪੜੇ ਧੋ ਰਹੇ ਉਹ ਜਗ੍ਹਾ ਸ਼ਹਿਰੋਂ ਦੂਰ ਸੀ ਹੁਣ ਉਹ ਗਿੱਲੇ ਕੱਪੜੇ ਲਿਜਾਣ ਲਈ ਕੋਈ ਬੜੀ ਮੁਸੀਬਤ ਰਹਿੰਦੀ ਸੀ ਇੱਕ ਦਿਨ ਐਸਾ ਸਮਾਂ ਆਇਆ ਕਿ ਜਦੋਂ ਸਵੇਰੇ ਨਿਤਨੇਮ ਕੀਤਾ ਮਨ 'ਚ ਵਿਚਾਰ ਆ ਵੀ ਘੋੜੀ ਹੁੰਦੀ ਤਾਂ ਚੰਗਾ ਸੀ ਉੱਥੇ ਲੱਗ ਕੇ ਲੈ ਜਾਂਦਾ ਭਗਵਾਨ ਨੇ ਮਨ 'ਚ ਵਿਚਾਰਿਆ ਅਤੇ ਭਗਤ ਨੂੰ ਨਿਸ਼ਕਾਮ ਚਾਹੀਦਾ ਅੱਜ ਘੋੜੀ ਮੰਗੀ ਆ ਕੱਲ੍ਹ ਹੋਰ ਤੁਰਨਾ ਬਣ ਜਾਏਗਾ ਇਹ ਤਾਂ ਮਾਇਆ ਪਦਾਰਥਾਂ 'ਚ ਨੂੰ ਫਸ ਜਾਣਾ ਇਹਦਾ ਫੁਰਨਾ ਦੂਰ ਕਰੀਏ ਅਤੇ ਭਗਵਾਨ ਨੇ ਕੀ ਕੀਤਾ ਕਿਸੇ ਮੁਗਲ ਦਾ ਰੂਪ ਧਾਰ ਕੇ ਘੋੜੀ 'ਤੇ ਸਵਾਰ ਹੋ ਕੇ ਆ ਗਿਆ ਜਿੱਥੇ ਨਾਮਦੇਵ ਕੱਪੜੇ ਧੋ ਰਿਹਾ ਸੀ ਉੱਥੇ

देव ये थोड़ा कौतुक है जो नामदेव जी तुम बचन सुनिया भगवान ने जो मोह लड़ा रूप हटा के श्याम रंग वाले अवतार दा स्वरूप सी वो धार के सामने खलो गए तो भगत जी ने अपने गल ला लिया जगती च लै लिया नाम मैं कई रूप बदलना तो मैंने पछाण लगा कहते तेरे बिना कोई है ही नहीं चार सवेरे तू ही नज़र आ रहा क्योंकि जो ज्ञान हो जाता तो चार सवेरे परमात्मा ही नज़र आता भगत देव जी ने गले ला लिया भगत जी अगों पोस्तद कर दे इस तरह वचन कर रहे हैं असपत गजपत असना मुंडा घोड़े इतों लैना सतमुखी है जरा घोड़ा सतमुखी घोड़े का मालिक कौन है सूरज पत्नी नहीं पति मालिक वो सूरज के आप पति हैं तुम सूरज के मालिक हैं गजपत गज नाम हाथी का इतने हाथी को लैना ऐरावत हाथी ऐरावत हाथी का पति मालिक कौन है इंद्र तुम कहते इंद्र देवी मालिक नरहन सारे पुरखों के राजे शंभुमन पहला शंभुमन होया पेश कबाकूगा तो ये राजा की पीढ़ी चली शंभुमन तो ब्रह्मा है तो कहते तुम उन्होंने भी पति मालिक नामे के स्वामी मीर मकंद नर है नर के नरेंद्र मैंने राजे तुम सारिया के राजा के राजे राजन राज पानन पान देवन देव उपमा महान नामे के स्वामी मीर मकान भगत जी महाराज कृपा करके दस दे कहते आप सारिया के मीर मीर नाम हमारा पातशाह सारिया के पातशाह शहनशाह और मकंद मुक्ति दाते हैं मन रूपी मुक दें तू कटन वाले हैं तो मुक्ति दाते हैं तिलंग राग की संपूर्णता हुई है तिलंग राग के अंदर एक शब्द भगत जी महाराज का है दो शब्द भगत नामदेव जी के हैं सारे भगत बाणी के तीन शब्द हैं राग सूही एक ओंकार सतनाम करता पुरख निरभउ निरवैर अकाल मूरत अजूनी सहसं गुर प्रसाद राग सूही महला पहला चौपदे पर पहला ये सूही राग जड़ा एक औड़ जाति राग नहीं देसी संकीर्ण है माल श्री शुद्ध विवास बिलावत से बागेश्वरी मिलके ये सूही बनती है मेघ राग की स्त्री राग माला इंद्र पातशाह ने छेवें मेघ राग की स्त्री लिखा ऊंचा सुर सूहो पंकीनी मेघ राग सो पाचों की मौसमी का जरा बहार दे दिन दे दस बजे हर रोज़ गाई जाती है गुरु ग्रंथ साहब के अंदर इसका पंद्रहवां स्थान है वाहेगुरु जी एक हैं ओंकार प्रकाश रूप हैं त्रैकाल वाद रूप और सतनाम प्रसिद्ध रूप हैं करता पुरख सारिआं नूं करन वाले पुरख परमात्मा पूर्ण हैं निरभउ पै तो रहत निरवैर दैव तो रहत अकाल मूरत काल तो रहत उनका स्वरूप है अजूनी जूनियों तो रहत हैं सैब भंग सोते सद प्रकाश रूप है घट ज्योतियों के प्रकाश पे गुर प्रसाद सतगुरु जी की प्रसाद कृपा दे नाल प्राप्ति होंगी तथा सत्सत आनंद स्वरूप हैं राग सूही महला पहला सूही राग है पहले सतगुरु जी चौपरे कर पहला चार पदों का शब्द पहले कर कृपा कर दे भांडा तोए बैस धूप देव हो तो दुध है को जाव हो गुरश ने बेनती की महाराज ये जरा आप जी का उपदेश है ये साढ़े हिरदे क्यों नहीं टिकता पातशाह कहते अंतशाह तीन दोष है मल दोष है बकेप दोष है अवारण दोष है ये करके नहीं टिकता हम जरा मल दोष है वो निष्काम कर्म ना दूर हों बकेप उपासना ना अवारण ज्ञान द्वारा कहते फिर ये किमें दूर हो गए पातशाह दृष्टान दे के दस दसा समझाते हैं जिमें दुध जमाण का तरीका रख के उपदेश देंगे दुध में जो जमा हो भांडे साफ करके
ਸੂਕ ਦੇਈਦਾ ਹੈ ਅਤੇ ਦੁੱਧ ਵਿੱਚ ਪਾ ਕੇ ਜੰਮਣ ਲਾ ਕੇ ਜਮਾਈਦਾ ਹੈ। ਕਿਸੇ ਪ੍ਰਕਾਰ ਭਾਂਡਾ ਧੋਏਦਾ ਸੂਕ ਦੇ ਦੋ ਤਾਂ ਦੁੱਧ ਹੈ ਕੋ ਜਾਵੋ। ਪਾਤਸ਼ਾਹ ਕਹਿੰਦੇ ਆ ਪਹਿਲਾਂ ਤਾਂ ਇਉਂ ਕਰੋ ਅਤੇ ਆਰਾਮ ਤੇ ਸਾਨੂੰ ਕੋਈ ਭਾਂਡਾ ਨੂੰ ਧੋਣਾ ਕਰੋ। ਇਸ ਤਰ੍ਹਾਂ ਨਿਸ਼ਕਾਮ ਕਰਨ ਕਰਕੇ ਦਾ ਜਿਹੜਾ ਮਲ ਦੋਸ਼ ਹੈ ਨਾ ਮੈਲ ਦਾ ਪਾਪਾਂ ਦਾ ਉਹ ਦੂਰ ਕਰੋ। ਫਿਰ ਮਨ 'ਚ ਚਾਂਚਲਤਾ ਹੁੰਦੀ ਹੈ ਇਹਨੂੰ ਦੂਰ ਕਰਨ ਵਾਸਤੇ ਅਵਕਾਸ਼ ਨਾ ਕਰੋ। ਫਿਰ ਬੁੱਧੀ ਦੇ ਵਰਣ ਮਾਇਆ ਦਾ ਪੜਦਾ ਹੁੰਦਾ ਇਹਨੂੰ ਬ੍ਰਹਮ ਗਿਆਨ ਦੁਆਰਾ ਦੂਰ ਕਰੋ ਔਰ ਸ਼ੁਭ ਗੁਣਾਂ ਦੇ ਵਿੱਚ ਬੈਠੋ। ਭਾਂਡਾ ਤੋਂ ਬਹਿਸ ਧੂਪ ਬਹਿਸ ਨੇ ਜਿਹੜੀਆਂ ਪਵਿੱਤਰ ਬਾਸ਼ਨਾ ਗ੍ਰਹਿਣ ਕਰਨੀਆਂ ਇਹ ਧੂਪ ਦੁਖਾਉਣ ਔਰ ਸਤਿਗੁਰਾਂ ਦਾ ਉਪਦੇਸ਼ ਰੂਪੀ ਦੁੱਧ ਲੈਣ ਨੂੰ ਫਿਰ ਜਾਓ। ਅੱਗੇ ਹੁਣ ਅੱਜ ਹੋਰ ਸਪਸ਼ਟ ਕਰਕੇ ਦੱਸਣਗੇ। ਦੂਧ ਕਰਮ ਤੋਂ ਸੁਰਤ ਸਮਾਇਣ ਹੋਏ ਨਰਾਸ ਦਿਮਾਗ ਹੋਣ। ਸਤਿਗੁਰਾਂ ਨੇ ਕਰਮ ਨੇ ਕਿਰਪਾ ਕਰਕੇ ਜਿਹੜਾ ਨਾਮ ਬਣ ਜਾ ਉਪਦੇਸ਼ ਦਿੱਤਾ ਹੈ ਇਹ ਦੁੱਧ ਹੈ ਤਥਾ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਇਹਨੂੰ ਸੁਣਨਾ ਇਹ ਜਿਹੜਾ ਕਰਮ ਹੈ ਕਰਮ ਨੂੰ ਕਰਨਾ ਇਹ ਵੀ ਦੁੱਧ ਔਰ ਨਿਰੰਕਾਰ ਦਾ ਨਾਮ ਜਪਣ ਰੂਪੀ ਜਿਹੜਾ ਕਰਮ ਕਰਨਾ ਇਹ ਦੁੱਧ ਜਾਣਾ। ਸੁਰਤ ਮੈਨੇ ਜਿਹੜੀ ਸੋਝੀ ਹੋਣੀ ਗਿਆਤ ਅਵਸਥਾ ਪ੍ਰਾਪਤ ਹੋਣੀ ਅਥਵਾ ਜਿਹੜੀ ਸੁਰਤ ਸ੍ਰੇਸ਼ਟ ਪ੍ਰੀਤੀ ਕਰਮ ਰੂਪੀ ਸਮਾਇਣ ਮੈਨੇ ਜਾਗ ਲਾਉਣਾ ਕਰੋ। ਜਿਹੜਾ ਮਾਇਆ ਪਦਾਰਥਾਂ ਤੋਂ ਨਿਰਾਸ਼ ਹੋਣਾ ਇਹ ਦੁੱਧ ਅਜਮਾਉਣਾ ਕਰੋ। ਜਦੋਂ ਪ੍ਰਤੱਖ ਤੌਰ 'ਤੇ ਦੁੱਧ ਨੂੰ ਜਮਾਈਦਾ ਅਤੇ ਕੁੱਤੇ ਆ ਬਿੱਲੇ ਆ ਉਹਨਾਂ ਤੋਂ ਵੀ ਸੁਰੱਖਿਆ ਕਰਨੀ ਪੈਂਦੀ ਹੈ। ਇਸ ਚੀਜ਼ ਇੱਧਰ ਕੀ ਹੈ ਕਿ ਜਿਹੜਾ ਲੋਭ ਰੂਪੀ ਕੁੱਤਾ ਹੈ ਔਰ ਲੋਭ ਦੀ ਵਿਰਤੀ ਰੂਪੀ ਬਿੱਲੀ ਹੈ ਇਹ ਤੋਂ ਰੱਖਿਆ ਕਰਨੀ। ਜਪ ਤਾਂ ਇੱਕੋ ਨਾਮਾ ਅਵਰ ਨਰਾਤ ਲਖਾਮਾ ਰਹੋ। ਕਹਿੰਦੇ ਜੀ ਜਪਣਾ ਹੀ ਹੈ ਅਤੇ ਇੱਕ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਜਪੋ। ਕੋਈ ਮਾਇਆ ਦਾ ਜਾਂ ਕੋਈ ਪਦਾਰਥਾਂ ਦਾ ਕੋਈ ਇਸਤਰੀ ਪੁੱਤਰ ਪਰਿਵਾਰ ਦਾ ਮਿੱਤਰਾਂ ਦਾ ਬਹੁਤ ਤਰ੍ਹਾਂ ਦੀ ਦੁਨੀਆ ਜਾਪ ਕਰ ਰਹੀ ਹੈ। ਉੱਚੀ ਪਦਵੀ ਦਾ ਜਾਪ ਕਰ ਰਿਹਾ ਕਹਿੰਦੇ ਜਪਣਾ ਅਤੇ ਪਰਮਾਤਮਾ ਦਾ ਨਾਮ ਜਪੋ। ਨਿਰੰਕਾਰ ਦੇ ਨਾਮ ਭਜਨ ਤੋਂ ਬਿਨਾਂ ਅਗਰ ਮੈਨੇ ਹੋਰ ਜਿੰਨੇ ਵੀ ਕਰਮ ਆ ਉਹ ਨਿਰਾਫਲ ਕਹਿੰਦੇ ਨਿਸਫਲ ਫਜੂਲ ਹੈ। ਰਾਹੋ ਬਿਸਰਾਮ ਦੇ ਕਹਿੰਦੇ ਜਿਸ ਤਰ੍ਹਾਂ ਪ੍ਰਤੱਖ ਦਹੀਂ ਨੂੰ ਜਦੋਂ ਰਿੜਕੀ ਦਾ ਅਤੇ ਮੱਖਣ ਨਿਕਲਦਾ ਪ੍ਰਾਪਤੀ ਹੁੰਦੀ ਹੈ। ਕਿੱਧਰੋਂ ਕਹਿੰਦੇ ਵੀ ਇਸ ਪਾਸੇ ਉਹ ਦਹੀਂ ਰਿੜਕਣ ਵਾਸਤੇ ਇਸ ਤਰ੍ਹਾਂ ਦਾ ਸਾਧਨ ਹੈ। ਇਹ ਮਨ ਈਟੀ ਹੱਥ ਕਰੋ ਪੁਨ ਨੇਤਰੋ ਨੀਂਦ ਨਾ ਆਵੇ। ਈਟੀ ਕੀ ਹੈ? ਉਹ ਲੱਕੜ ਦੀ ਗੁੱਲੀ ਹੁੰਦੀ ਹੈ ਜਿਹੜੀ 5 ਇੰਚ ਪੂਰੀ ਲੰਬਾਈ ਹੁੰਦੀ ਹੈ, 1.5 ਇੰਚ ਵਿਚਾਲਿਓ ਮੋਟੀ ਹੁੰਦੀ ਹੈ, ਉਹਨੂੰ ਈਟੀ ਕਹਿੰਦੇ ਆ। ਅਤੇ ਦਹੀਂ ਰਿੜਕਣ ਵਾਲੀ ਜੀ ਰੱਸੀ ਹੈ ਉਹਨੂੰ ਨੇਤਰਾ ਕਹਿੰਦੇ। ਉਹਦੇ ਦੋਹਾਂ ਸਿਰਿਆਂ ਨਾਲ ਦੋ ਗੁੱਲੀਆਂ ਜਿਹੜੀਆਂ ਬੰਨ ਦਿੰਦੇ ਆ। ਉਹ ਜਦੋਂ ਦਹੀਂ ਰਿੜਕਣ ਵੇਲੇ ਈਟੀਆਂ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਨੇਤਰਾ ਜਿਹੜਾ ਮਧਾਣੀ ਨੂੰ ਲਪੇਟ ਕੇ ਘੁਮਾਈ ਦਾ ਮੱਖਣ ਨਿਕਲਦਾ। ਹੁਣ ਅੱਜ ਕੱਲ੍ਹ ਤਾਂ ਬਿਜਲੀ ਆ ਗਈ ਨਾ, ਪਰ ਹਾਲੇ ਵੀ ਗਰੀਬ ਘਰਾਂ 'ਚ ਇਸ ਤਰ੍ਹਾਂ ਰਿੜਕਦੇ ਆ। ਇਹ ਮਨ ਈਟੀ ਹੱਥ ਕਰੋ ਹੁਣ ਨੇਤਰਾ ਨੀਂਦ ਨਾ ਆਵੇ। ਇਹ ਬੁੱਧੀ ਰੂਪੀ ਚਾਟੀ ਹੈ, ਵਿਰਤੀ ਰੂਪੀ ਮਧਾਣੀ ਹੈ, ਜਿਹੜਾ ਮਨ ਅਤੇ ਚਿੱਤ ਨੂੰ ਆਪਣੇ ਹੱਥ ਹੱਥ ਨਾਮ ਕੀ ਹੈ ਬਸ ਵਿੱਚ ਕਰਨਾ। ਇਹ ਈਟੀ ਮੈਨੇ ਗੁਲੀਆਂ ਬਣਾਉਣਾ ਕਰੇ, ਜਿਹੜਾ ਪ੍ਰਗਟ ਤੌਰ 'ਤੇ ਭਜਨ ਸਿਮਰ ਨਿਤਨੇਮ ਕਰਨਾ ਹੈ, ਨਾਗਾ ਨਹੀਂ ਪਾਉਣਾ। ਇਹ ਕਰਦੇ ਹਾਂ ਅੱਖਾਂ ਵਿੱਚ ਨੀਂਦ ਨਾ ਆਉਣੀ, ਕਿਉਂਕਿ ਜਿਹਨੂੰ ਰੱਬ ਨਾਲ ਪਿਆਰ ਪੈ ਜਾਂਦਾ ਉਹ ਫਿਰ ਨੀਂਦ ਭੁੱਖ ਤੋਂ ਉੱਪਰ ਉੱਠ ਜਾਂਦਾ। ਉਹਦਾ ਵੀ ਬਾਣੀ ਪੜ੍ਹਦਾ ਮਹਾਰਾਜ ਹਰ ਸਵਾਲ ਪੁੱਛਿਆ ਸੀ, ਮਹਾਰਾਜ ਤੁਹਾਡਾ ਨਿਤਨੇਮ ਕਹਿੰਦੇ 1525 ਸ੍ਰੀ ਜਪਜੀ ਸਾਹਿਬ 5 ਗ੍ਰੰਥੀ ਦੀਆਂ ਬਾਣੀਆਂ ਦੇ 5 ਨਿਤਨੇਮ ਕਹਿੰਦੇ ਰੈਸਟ ਕਦੋਂ ਕਰਦੇ ਹੈ ਆਮ? ਕਹਿੰਦੇ 12 ਸਾਲ ਪਿੱਠ ਜਿਹੜੀ ਧਰਤੀ ਨਾਲ ਨਿਭਾਈ, ਕਿਤੇ ਤੁਰੇ ਜਾਂਦੇ ਆ ਕੋਈ ਧੋਖ ਆਈ ਹੋਏ ਤਾਂ ਕਹਿੰਦੇ ਨਹੀਂ,
مطلب جو نیند بھوک کے آ کے پھر سمرن کرتے ہیں کہ پوری پراپتی واسطے دڑھ ہو کے لگے رہتے ہیں. پھر جڑی موہ روپی اویدیا روپی نیند نہ ہونی جڑی پاتشاہ کہتے یہ نیترا نیترا بنا کرے رسنا نام جب ہوتا متی ہے انگل امرت پاو رسنا نہ پرمیشر کا نام جپنا پاتشاہ کہتے یہ دہی کا متی میں نے متنا رڑکنا جدو اس پرکار اس ودھی نہ کرو گے پھر جڑا موت تو رہت کرن والا گیان روپی جڑا امرت امرت نام بکھن کا اس مکھن پا لو گے پتا جڑا آتما آنند روپی امرت مکھن ہے پراپت کر لو گے. ہوں اگے پوجا کا ڈنگ دس دے من سمپٹ جت ست کرنا اپنے پاون پاتی اترے اچ کرے جدو کہندے جڑے لوگ ٹھاکر کی پوجا کرتے ہیں انہوں نے ایک وہ اپنے سمپٹ ڈبا رکھا ہوں وہ پوجا کی سمگری ہوں کہ پاتشاہ کہندے ہیں اپنے من جا بکار بلوں جتنا یہ اسی سمپٹ ڈبا بنایا اور جس طرح پرتک پھرو اشنان وغیرہ کرتے اسی طرح ست سنتوخ دیا کرم کیرج بوے پد جڑے شبھ گنا سارے دن سروور ہے آت واسا سنگ کا سروور جتنے ہر ویلے نام بانی کا اپدیش ہوں کہ آتوا گرو گرو کا اپدیش بھی من پوتر کر دش روپی جا پاتشاہ کہتے وہ پھر اشنان کرنا کرے پاون پاون پاتی ترفت کرے ستسنگ سروور اشنان کرے اپدیش روپی جل اشنان کرے پاون یہ شردا روپی وہ تلسی کا پتا چڑھاؤ مندر کہ پھر شردا روپی تلسی کے پاتی میں پتیاں کر کے وہ جڑا نرنکار وہ پوجا کر کے اس پرمیشور ترپت خوش کر لے جب پوجا کر رہی اپنا من بھی پرسان ہوتا اپنے من بھی خوش کرے پوجا پران سیو کجے سیوے ان صاحب رب کر ہے اپنے پرانا جڑا ارپنا یہ پوجا کرے سیوک داس بن کے سیوا کرتا رہے جڑا پھر داس بن کے اپنے پران بھی قربان کر دینا شیس بھیٹ کر کے اپنا سر چڑھا پوجا کرتا اس طرح آخری سواساں تک سیوا کرنا روپی پوجا کرے یہ نہیں تو چار دن کر لیا پچھے پھر بج گیا یہ پرانا تک جب تک جندہ ہے اس تک سیوا کرتا رہا جب تک پرانا کا انت نہیں لگا ہی رہے اس طریقے کر کے اس ودھی مریادا نہ اس مالک کے آنند رابط رہے اس جڑا گرمت پیارا بھوگتا رہتا ماندا رہتا ساری زندگی وہ سیوا سے لا دیں کیونکہ سورج نو سیوا ملی ہے پرکاش کی کدے چکی ہو گئی چند نو چکی نہیں ہوا دیوتے جل دیوتا دن رات بگ رہا سمندر وال جا رہا سمندر چ پہ کے وہی یاترا مکتی ہے سیوا دار کی بھی یاترا ادی ختم ہوں جدو نرانکر چھید ہو جائے نہیں تو وہ واسطے بخاری کے مان کی سیوک تے آرام کی میرا بخاری وہ کہے میرا مان ہے منگتے کا مان کون کرتا جہاں سیوک ہے وہ واسطے آرام کرتا دن رات لگا رہتا نوکر ریسٹ پالتا چھٹی منگتا بہانے بازی کرتا ٹائم ہے انے گھنٹے کرنا سیوک تو ہر ویلے کہہ دے کہہ ہے کہے کہہ جاو ہے تم سرور نہ کوئی کہندے جڑے پہلا کوئی پرسنگ پہ رہے سی نا اور جڑے پیچھے کہندے ہوں سی وہ کہنے والے آج مر گیا کھپ گیا کتنے جڑے ہوں کہندے ہے پاتشاہ کہندے انہیں بھی ایک دن مر کھپ جانا کیونکہ جڑے بندے یا دھارنا تو بنا عمل نہیں کرتے وہ کہندے کہ ویداں شاستراں دیاں گلاں کتن کرتے لیکن
ਮਾਇਆ ਦੀ ਪ੍ਰਾਪਤੀ ਵਾਸਤੇ ਕਹਿ ਕਹਿ ਕੇ ਉੱਠ ਕੇ ਤੁਰ ਜਾਂਦੇ। ਜਿਵੇਂ ਬੜੇ ਬੜੇ ਕਥਾ ਕਰੋ ਮਾਇਆ ਵਾਸਤੇ ਬਿਰਲੇ ਆ ਜਿਹੜੇ ਨਿਸ਼ਕਾਮ ਨੇ, ਮਾਇਆ ਨਾ ਮਿਲੇ ਤੇ ਫਿਰ ਨਹੀਂ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਹੈ ਇਹਦੇ ਕਹੇ ਜੋ ਕਹੇ ਕਹਿਣ ਕਹਿਣ ਮੈਨੇ ਪਰੇਸ਼ਾਨ ਗਿਆ, ਉਹ ਕਹਿਣੇ ਵਾਲਾ ਹੋ ਕੇ ਕਹੇ ਫਿਰ ਕਹਿੰਦੇ ਉਹਨਾਂ ਦੇ ਕਹਿਣੇ ਵਿੱਚ ਆ ਜਾਂਦਾ। ਪਰ ਕਹਿੰਦੇ ਜਿਹੜੇ ਆਪ ਜੀ ਦੇ ਪਵਿੱਤਰ ਗੁਣ ਆ ਉਹਨਾਂ ਦਾ ਕੋਈ ਵੀ ਵਰਣਨ ਨਹੀਂ ਕਰ ਸਕਦਾ। ਤੁਹਾਨੂੰ ਸਵਰਨਾ ਕੋਈ ਤੁਹਾਡੇ ਬਰਾਬਰ ਹੋਰ ਕੋਈ ਨਹੀਂ, ਆਪਣੇ ਵਰਗੇ ਤੁਸੀਂ ਆਪੇ ਹੀ ਹੋ। ਭਗਤ ਹੀ ਨਾਨਕ ਜਨ ਜੰਪੈ ਹੋ ਸਾਲਾ ਹੀ ਸੱਚਾ ਸੀ। ਪਾਤਸ਼ਾਹ ਜੀ ਜੰਪੈ ਮੈਨੇ ਉਚਾਰਨ ਕਰਦੇ ਕਹਿੰਦੇ ਅਸੀਂ ਤਾਂ ਭਾਵੇਂ ਦੁਨੀਆਂ ਦੇ ਖਿਆਲ ਦੇ ਅੰਦਰ ਭਗਤ ਤੋਂ ਹੀਣੇ ਬਿਨਾਂ ਆ, ਪਰ ਮਨ ਕਰਕੇ ਕਹਿੰਦੇ ਅਸੀਂ ਤਾਂ ਸੱਚੇ ਪਰਮਾਤਮਾ ਦੀ ਸਲਾਹ ਪੋਸਲ ਕਰਦੇ ਰਹਿੰਦੇ ਹਾਂ। ਸੌ ਸਲਾਹ ਹੀ ਸੱਚਾ ਸੀ, ਜਿਹੜਾ ਸੱਚਾ ਸੋਈ ਸੋਭਾ ਵਾਲਾ ਨਾ ਕਰੂ ਵੀ ਉਸ ਤੋਂ ਕਰ। ਗੁਰੂ ਮਹਾਰਾਜ ਜੰਪੇ ਮੈਨੇ ਕਥਨ ਕਰਦੇ ਹੈ ਅਤੇ ਗੁਰੂ ਪਿਆਰਿਓ ਤੁਸੀਂ ਵੀ ਇਸ ਪ੍ਰਕਾਰ ਉਹਦੀ ਵਡਿਆਈ ਕਹੋ ਕਿ ਇਹ ਨਿਰੰਕਾਰ ਹੋਣ। ਕਹਿੰਦੇ ਮੈਂ ਤਾਂ ਭਗਤੀ ਆਦਿ ਸੁਭ ਗੁਣੋਂ ਤੋਂ ਰਹਿ ਕੇ ਆਪ ਕਿਰਪਾ ਕਰੋ, ਤੁਹਾਡਾ ਜਿਹੜਾ ਨਾਮ ਸੱਚਾ ਆ ਉਸ ਨਾਮ ਦੁਆਰਾ ਤੁਹਾਡੀ ਸਲੋਤਾ ਉਸ ਸਤ ਕਰਦਾ ਰਹਾ। ਤੁਸੀਂ ਮੈਂ ਦਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੂਹੀ ਰਾ ਗਿਆ। ਕਹਿੰਦੇ ਪਾਤਸ਼ਾਹ ਦੂਜੇ ਘਰ ਵਿੱਚ ਕਿਰਪਾ ਕਰਦੇ ਹਨ, ਵਾਹਿਗੁਰੂ ਜੀ ਅੱਖਾਂ ਨੂੰ ਓਅੰਕਾਰ ਪ੍ਰਕਾਸ਼ ਰੂਪ ਸਤਿਗੁਰ ਪ੍ਰਸਾਦ ਸਤਿਗੁਰੂ ਕਿਰਪਾ ਨਾਲ ਪ੍ਰਾਪਤ ਹੋਈ। ਜੋ ਨਿਰੰਕਾਰ ਸੱਚੇ ਆਨੰਦ ਸਰੂਪ ਹੈ ਜਿਹੜਾ ਓਅੰਕਾਰ ਹੈ, ਇੱਕ ਸਾਧੂ ਕਰਤਾਰਪੁਰ ਸਾਹਿਬ ਮਹਾਰਾਜ ਦਰਸ਼ਨ ਲਿਆ, ਦਰਸ਼ਨ ਕਰਕੇ ਬੜਾ ਖੁਸ਼ ਹੋਇਆ। ਕਹਿਣ ਲੱਗਾ ਮਹਾਰਾਜ ਆਪ ਪਵਿੱਤਰ ਬਚਨਾਂ ਨਾਲ ਮੈਨੂੰ ਕੋਈ ਸਿੱਖਿਆ ਦਿਓ ਜਿਹਦੇ ਕਰਕੇ ਮੇਰਾ ਮਨ ਬਸ ਵਿੱਚ ਆ ਗਿਆ, ਨਾਲੇ ਕਿਰਪਾ ਕਰੋ ਕਿ ਨਿਰੰਕਾਰ ਕਿੱਥੇ ਰਹਿੰਦਾ। ਪਾਤਸ਼ਾਹ ਕਿਰਪਾ ਕਰਦੇ ਅੰਤਰ ਵਸਣ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਵੇਖਾ। ਉਹ ਨਿਰੰਕਾਰ ਅੰਦਰ ਹੀ ਹਿਰਦੇ ਨਿਵਾਸ ਕਰ ਰਿਹਾ, ਉਹਨੂੰ ਢੂੰਡਣ ਵਾਸਤੇ ਬਾਹਰ ਜੰਗਲਾਂ 'ਚ ਨਾ ਜਾਣਾ ਕਰ, ਕਿਉਂਕਿ ਨਾਮ ਰੂਪੇ ਨੂੰ ਛੱਡ ਕੇ ਕਾਹਦੇ ਵਾਸਤੇ ਤੂੰ ਹੈ ਕਿ ਜ਼ਹਿਰ ਬੀਜਾਂ ਰੂਪੀ ਜ਼ਹਿਰ ਕਾਹਦੇ ਲਈ ਖਾਣੀ। ਉਹ ਕਿਹੜੀ ਵਿਧੀ, ਉਹ ਕਿਹੜਾ ਢੰਗ, ਉਹ ਤਰੀਕਾ ਆ ਜਿਹਦੇ ਕਰਕੇ ਮਨ ਅੰਦਰ ਟਿਕ ਜਾਏ ਅਤੇ ਬਾਹਰ ਮੁਖੀ ਨਾ ਹੋਵੇ, ਬਾਹਰ ਨਾ ਜਾਵੇ। ਨਾਮ ਜਪਣ ਦੀ ਵਿਧੀ, ਨਾਮ ਜਪਣਾ ਕਹਿੰਦੇ ਵਿਧੀ, ਪਰਮੇਸ਼ੁਰ ਦਾ ਨਾਮ ਜਪਣ ਨਾਲ ਮਨ ਜਿਹੜਾ ਟਿਕਿਆ ਰਹਿੰਦਾ। ਕਹਿੰਦੇ ਗੁਰਮੁਖਾ ਤੂੰ ਇਹ ਨਾਮ ਰੂਪਾਂ ਨੂੰ ਛੱਡ ਕੇ ਕਾਹਦੇ ਵਾਸਤੇ ਬੇਸ਼ਿਆਂ ਰੂਪੀ ਜ਼ਹਿਰ ਨੂੰ ਖਾ ਰਿਹਾ। ਫਿਰ ਪਾਤਸ਼ਾਹ ਧਰਨਾ ਕਿਵੇਂ ਹੁੰਦਾ? ਪਾਤਸ਼ਾਹ ਕਹਿੰਦੇ ਜੇ ਮਨ ਦੇ ਅੰਦਰ ਵਸਦਾ ਰਹੇ, ਮਨ ਡਿੱਗ ਜਾਏ, ਪੁਰਨਿਆਂ ਤੋਂ ਰਹਿਤ ਹੋ ਜਾਏ, ਬਾਹਰ ਨਾ ਜਾਵੇ, ਪੁਰਨੇ ਲੜਾਈ ਫਿਰਦੇ, ਬਿਰਤੀ ਨੂੰ ਅੰਦਰ ਮੁਫਰ ਲੈ, ਫਿਰ ਇਹਦਾ ਧਰਨਾ ਹੁੰਦਾ। ਫਿਰ ਇਹ ਜਿਹੜਾ ਆਤਮਾ ਆਨੰਦ ਰੂਪੀ ਅੰਮ੍ਰਿਤ ਆ ਇਹਨੂੰ ਛੱਡ ਕੇ ਕਹਿੰਦੇ ਬੇਖਿਆਂ ਰੂਪੀ ਬਿਰਖ ਜ਼ਹਿਰ ਨੂੰ ਖਾਂਦਾ, ਭਾਵ ਨਹੀਂ ਖਾਂਦਾ, ਕਿਉਂਕਿ ਜਦੋਂ ਬਿਰਤੀ ਅੰਤਰਮੁੱਖ ਹੋ ਗਈ, ਬੇਸ਼ਵਕਾਰਾਂ ਦਾ ਕੰਮ ਹੈ ਮਨ ਨੂੰ ਬਾਹਰ ਮੁਖੀ ਬਣਾਉਣਾ ਅਤੇ ਨਾਮ ਦਾ ਕੰਮ ਹੈ ਬਿਰਤੀ ਨੂੰ ਅੰਦਰ ਜੋੜਨਾ। ਐਸਾ ਗਿਆਨ ਜਪੋ ਮਨ ਮੇਰੇ ਹੋ ਹੋ ਚਾਕਰ ਸਾਚੇ ਕੇਰੇ ਰਹੋ, ਮਨ ਨੂੰ ਸੰਬੋਧਨ ਕਰ ਕਹਿੰਦੇ ਐਸਾ ਗਿਆਨ ਇਹਨੂੰ ਜਾਣੋ ਅਤੇ ਪਰਮੇਸ਼ੁਰ ਦਾ ਨਾਮ ਜਪਣਾ। ਪਰਮੇਸ਼ੁਰ ਦਾ ਨਾਮ ਜਪਣਾ ਇਹੀ ਤਾਂ ਵੱਡਾ ਗਿਆਨ ਹੈ। ਸੱਚੇ ਨਿਰੰਕਾਰ ਦੇ ਚਾਕਰ ਸੇਵਕ ਬਣ ਜਾਓ, ਚਾਕਰ ਜਿਹੜਾ ਚਾਹ ਨਾਲ ਸੇਵਾ ਕਰੇ, ਸੱਚੇ ਕਰੇ, ਸੱਚੇ ਦੇ ਚਾਕਰ ਬਣ ਜਾਓ। ਗਿਆਨ ਧਿਆਨ ਸਭ ਕੋਈ ਰਗਾ, ਬੰਧਨ ਬੰਧ ਆ ਸਭ ਜਗ ਪਵੇ। ਗਿਆਨ ਧਿਆਨ ਦੀਆਂ ਗੱਲਾਂ ਸਭ ਕੋਈ ਸਾਰੀ ਦੁਨੀਆ ਰਵੇ ਮੈਨੇ ਆਚਾਰਨ ਕਰਦੀ। ਜਿੱਥੇ ਬਹਿ ਜਾਓ ਬੜੇ ਗਿਆਨ ਦੇ ਪੜੋਲ ਬੰਦੇ, ਲੇਕਿਨ ਧਾਰਨਾ ਤੋਂ ਇਹਨਾਂ ਜਿੰਨਾ ਵੀ ਸੰਸਾਰ ਆ ਇਹ ਮੋਹ ਮਮਤਾ ਦੇ ਬੰਧਨਾਂ 'ਚ ਵਧਿਆ ਹੋਣ ਕਰਕੇ 84 ਲੱਖ ਜੂਨੀਆਂ ਦੇ ਵਿੱਚ ਭਵੈ ਮੈਨੇ ਭਟਕ ਰਿਹਾ, ਘੁੰਮ ਫਿਰ ਰਿਹਾ। ਇਹ ਜਿਹੜੀ ਬਾਸ਼ਨ ਰੂਪੀ ਬੰਧਨ ਬੰਧਨ ਨਾਮ ਰੋਸੀ ਦਾ ਇੰਨਾ ਵਧਿਆ, ਇਹਨੇ ਡੋਰ ਨਾ ਪਤੰਗ ਉੜਦਾ। ਇਸ ਤਰ੍ਹਾਂ ਸੰਸਾਰੀ ਜੀਵ ਅਤੇ ਮੋਹ ਮਮਤਾ ਬਾਸ਼ਨ ਦੀ ਰੱਸੀ ਨੂੰ ਵਜੇ ਹੋਏ ਅਤੇ ਸੰਸਾਰ ਇਸ ਤਰ੍ਹਾਂ ਮੋਹਰਾ ਮਾਰਿਆ ਭਵੇ ਫਿਰ ਰਿਹਾ। ਦੇਸਾਂ ਪ੍ਰਦੇਸਾਂ ਮਾਇਆ ਪਦਾਰਥਾਂ ਦੇ ਸੁਕਰ ਦੀਆਂ ਪਰਿਵਾਰ ਵਾਸਤੇ ਕਿਵੇਂ ਧੱਕੇ ਖੰਡਾ ਫਿਰਦਾ ਹੈ।
سدھا ہو کے بیٹھ، پتہ نہیں کنی کنی نیند آتی ہے تمہیں، ہوں بابا جوالا بچن سنایا ایک منٹ چ بھل جاتا سارا کچھ، سیوا کرے سوچا کرو ہوئے جل تل میں جا رب رہے سوئے، جڑا نرنکار کی سیوا کرتا اصلی وہی سیوک ہوں، چاکر ہوئے یہ کہتے وہ نرنکار کتنے رہ رہا ہے، اچھا وہ نرنکار جل تل مہی والا رب رہا سوئے، جلان چ بھی ہے تلان چ بھی ہے مہی سرتی چ بھی ہے آلہ کاش بھی ہے، ساری جگہ دے رب رہا پریپورن ہو رہا ہے، کم نہیں چنگے برا نہیں کوئے پرانت نانک سارے سوئے، پاتشاہ نے ہوں بےنتی کرے پہ اِسی چنگے نہیں کہ سنسار ہور کوئی برا نہیں، یہ مطلب یہ ہے کہ گیانوان این سوچ ہی نہیں، پتا برے کا بھی پتا پلے کا بھی پتا، پر وہ آتم درشٹی بنا کسی اوگن نہیں دے رہا، وہ کہتے اِسی چنگے نہیں، اپنی چنگیائی کا ہنکار نہیں کرتا، دوے کی برائی دیکھ کے نفرت نہیں کرتا، سم درشٹا بن جاتا، جب اس طرح کی وچار بن جائے خیال بن جائے پاتشاہ جی پران وقت یہ بچن اچارن کر کے سمجھا ہے، وہ جڑا گرمکھ ہے اس مہاراج نرنکار سنسار ساگر تو تار لیندے ہیں، تار دیندے ہیں پران وقت نانک پار ہے اس پوش نو مارے تار دیندے ہیں، جی سمندر کی بن گئی کہ نہ بیر نہیں کہ نہ بو نہیں کہ اگن نہیں دیکھتا، پتا تو سارا ہی ہے، پر وہ کہنا کہ یہ تو اپنے کرم ہے، جی ہو سکے انہیں شبھ سکھا دے کسی دھارن کی کوشش کرتا نہیں مانتا تو ایرفا نہیں کرتا بھی میرا کہنا کیوں نہیں مانتا، وہ کہتے بھی یہ کرم ہوں کی کر سکوں، تھی محلہ پہلا کر سیوا ایک اونکار ستگر پرساد سات سو انتی انگ تے وچار چل رہی ہے، پہلے پاتشاہ جی چھویں کر چوہی راگ کرپا کرتے ہیں، واحگرو جی کان اوہنکار پرکاش روپ ہیں، ستگرو کی پرساد کرپا نہ پراپتی ہوں، جد ستگرو جی بغداد تو جڑا دس جی کا پت سی ان لکھان پکال پاس پکا کے اگے چل پائے، مردانہ کہنے لگے مارا ہوں تو بہت سماں ہو گیا کہ آپ گھر چلی چلیے، مہاراج کہنے لگے کہ کتنے چلے جا، کہندے جی آپ جی نہیں جاؤ گے تو میں نہیں جاؤں، مہاراج کہندے مردانے تو دسا تو پہلے چلے جانا، ہوں جڑا اوناسی گھر ہے وہ سانبھ لے، تیرا تو ہوں جمنا مرنا مر گیا، مردانا کہنا میری پاشا کن عمر ہے، پاشا کہتے تیری عمر ہوں پانچ کے دن رہ گئی، تو تین کڑی ہاں دن رہ جانا تیرا شریر شانت ہو جائے گا، مردانا کہنے لگے تھی تو ادو میرے کو ہوا گے، بارہ کہتے ہاں تیری ساری کریا آپ کر، چار دن بعد مردانا سپنا آیا جیسے گھر کی بدے جانے وہ اگے ساڑے جانے، جب نیند کھولی مردانے نے سپنے والی گل دسی، بارہ میرا سپنا آئے نا مینو میرا سسکار کرو، پاشا تیرے سے سسکار کریں گے، پورمی شہر اتنے تیرا کو کھان پین کا بکایا رہتا، اتنے تیری دیر شانت ہوئے گی، اتنے تیری سنتان رہے گی، بارہ پھر اتنے پورمی شہر لے گئے بازار چلے آ کے جان لگے، تیرا چت جگہ کرتا وہ چھبچ کر لیا، ان کو اپنی اچھا نے چل گیا، تین گھڑیاں بیت گئی، ایک سندر جگہ دیکھ کے باہر مارنے آسن لایا، مردانے ہوں خبر دے کہ ہوں تو مہاراج تیاری ہے، مہاراج چرن نمسکار کی تھی اور مہاراج نے مردانے تینوں کہیں پتا لگا، کہتے مہاراج تاری کرپا میں کیونکہ نابی چوں یعنی پاؤن کی گنڈ بنجی ہوں، وہ کہتے ہوں کھل گئی ہے، تو نو سواس ہوں رہ گیا، بھائی والا جی نے گنے نو سواس آئے، سری شانت ہو گیا، اتنے پھر مارن شفا تیار کر کے شری مردانہ جی سے
ਕੇ ਸਾਪਣਾ ਚਾਦਰਾ ਨੀਚੇ ਭਾਈ ਬਾਲੇ ਦਾ ਚਾਦਰਾ ਪਾ ਕੇ ਅੰਤਮ ਜਿਹੜੀ ਕਿਰਿਆ ਸੀ ਉਹ ਕੀਤੀ ਹੈ। ਕਿਉਂਕਿ ਕੰਧਾਰ ਤੋਂ ਅੱਗੇ ਗਜਨੀ ਦਾ ਸੈਰ ਸਪਟਾ ਕਰਦੇ ਕੁਰਮ ਨਦੀ ਦੇ ਕੰਢੇ ਕੁਰਮ ਸ਼ਹਿਰ ਪਹੁੰਚੇ ਆ, ਉੱਥੇ ਫਿਰ ਇਹ ਸਾਰੀ ਕਿਰਿਆ ਕੀਤੀ ਹੈ। 13 ਮਗਰ ਸੰਬੰਧ 1581 ਬਿਕਰਮੀ ਨੂੰ ਮਰਦਾਨਾ ਜੀ ਦਾ ਸਰੀਰ ਸ਼ਾਂਤ ਹੋਇਆ। ਇਸ ਵਾਸਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਮਰਦਾਨਾ ਜੀ ਨੂੰ ਕਿਹਾ ਕਿ ਤੇਰੀ ਕਿਰਿਆ ਗਏ ਉੱਥੇ ਸੁੰਦਰ ਅਸਥਾਨ ਬਣਾ ਦੇਈਏ, ਸੰਗਮਨ ਲਾ ਦੇਈਏ, ਸੋਨੇ ਚਾਂਦੀ ਲਾ ਦੇਈਏ, ਨਿਸ਼ਾਨ ਚਲਾ ਦੇਈਏ। ਕਹਿੰਦੇ ਮਹਾਰਾਜ ਹੁਣ ਸਰੀਰ ਦੀ ਪੰਜਾਂ 'ਤੇ ਮੜੋਲੀ ਜੋ ਕੱਢ ਕੇ ਪੱਥਰੀ ਮੜੋਲੀ ਕਾਹਲੇ ਵਸਾਉਂਦੇ ਹਾਂ, ਹੁਣ ਤਾਂ ਆਪਣੇ 'ਚ ਭੇਦ ਕਰ ਲਓ। ਮਹਾਰਾਜ ਕਹਿੰਦੇ ਮਰਦਾਨਾ ਜੀ ਧੰਨ ਹੈ, ਧੰਨ ਤੁਹਾਡੀ ਕਮਾਈ ਅਤੇ ਜਿਹੜਾ ਤੁਸੀਂ ਮੈਨੂੰ ਐਸਾ ਗਿਆਨ ਦਿੱਤਾ। ਸੋ ਇਸ ਵਾਸਤੇ ਅੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅਤੇ ਮਰਦਾਨੇ ਦੇ ਦੋ ਪੁੱਤਰ ਸੀ, ਸ਼ਹਿਜ਼ਾਦਾ ਅਤੇ ਰਜਾਦਾ, ਸ਼ਹਿਜ਼ਾਦੀ ਅਤੇ ਰਜਾਦੀ ਦੋ ਲੜਕੀਆਂ ਸੀ। ਅਤੇ ਇਹਨਾਂ ਦੇ ਰਜਾਦਾ ਜਿਹੜਾ ਸੀ ਮਰਦਾਨਾ ਜੀ ਦੀ ਅਕਾਲਜਨਕ ਖਬਰ ਸੁਣ ਕੇ ਮਾਰਗ ਕੋਲ ਆਇਆ ਅਤੇ ਸਾਡੇ ਪਿਤਾ ਦੀ ਜਾ ਦਰਸ਼ਨ ਕਰਾਓ। ਮਹਾਰਾਜ ਨੇ ਰਜਾਦੇ ਨੂੰ ਕਰਤਾਰਪੁਰ ਰਹਿਣ ਦੀ ਆਗਿਆ ਕੀਤੀ। ਸ਼ਹਿਜ਼ਾਦੇ ਨੂੰ ਲੈ ਕੇ ਫਿਰ ਕੁਰਮ ਸ਼ਹਿਰ ਵੱਲ ਚਲੇ ਗਿਆ। ਗੁਜਰਾਂ ਵਾਲੇ ਹਾਫਜ਼ਾ ਜਲਾਲਪੁਰ ਹੁੰਦੇ ਕੁਰਮ ਸ਼ਹਿਰ ਜਾ ਕੇ ਜਿੱਥੇ ਮਰਦਾਨੇ ਦਾ ਸਥਾਨ ਸੀ ਉੱਥੇ ਲੈ ਗਿਆ। ਉਹ ਸ਼ਹਿਜ਼ਾਦੇ ਦੀ ਸਥਾਨ ਉੱਥੇ ਰਹਿੰਦੀ ਹੈ, ਉਹ ਆਪਣੇ ਆਪ ਨੂੰ ਉਹਨਾਂ ਪੀਰ ਕਰਕੇ ਲੋਕ ਮੰਨਦੇ। ਕਹਿੰਦੇ ਤੇਰਾ ਪਿਤਾ ਤਾਂ ਹੁਣ ਬਚਪਨ ਚਲੇ ਗਿਆ, ਉਸ ਜਗ੍ਹਾ ਤੈਨੂੰ ਸਰੋਪਾ ਦੇ ਕੇ ਬਿਠਾ ਲੈਣਾ, ਨਾਲ ਲੈ ਕੇ ਚੱਲ ਪੈ। ਫਿਰ ਉੱਥੇ ਚੱਲਦੇ ਚੱਲਦੇ ਲੰਬੇ ਸ਼ਹਿਰਾਂ ਦਾ ਉੱਥੇ ਸੱਜਣ ਠੱਗ ਰਹਿੰਦਾ ਸੀ, ਹੁਣ ਤਾਂ ਵੈਸ਼ਨ ਵਾਲਾ ਭੇਸ ਆ ਰਿਹਾ, ਟਿੱਕੇ ਛਿੱਕੇ ਲਾਏ ਅਤੇ ਬੜਾ ਜ਼ਾਲਮ ਸੀ। ਅਤੇ ਜਦੋਂ ਫਿਰ ਉਹ ਆ ਗਿਆ ਲੈ ਕੇ ਸ਼ਗਨ ਵਾਸਤੇ ਗਿਆ ਅਤੇ ਸੱਜਣ ਠਾ ਬੈਠਾ ਦੇਖ ਕੇ ਕਿਵੇਂ ਹੁੰਦਾ ਜੀ ਜੀਮਾਨ ਤੇਰੀ ਯਾਰ, ਕਹਿਣਾ ਕਿੱਥੋਂ ਆ ਯਾਦ ਕਿਹੜੀ, ਕਹਿਣਾ ਤਲਵੰਡੀਓਂ ਆਇਆ, ਯਾਦ ਦਾ ਮੀਰ ਜ਼ਿਆਦਾ ਖਾਣ ਨੂੰ ਦਿਓ, ਤੇਰਾ ਜੀਮਾਨ ਕਿਹੜਾ, ਕਹਿੰਦੇ ਉਹ ਤਿੰਨਾਂ ਲੋਕਾਂ ਦਾ ਮਾਲ। ਉਹ ਸੱਜਣ ਨੇ ਬੰਦਿਆਂ ਨੂੰ ਬੁਲਾ ਲਿਆ ਅਤੇ ਚੰਗੀ ਤਰ੍ਹਾਂ ਸੇਵਾ ਕਰੋ, ਉਹ ਭੋਜਨ ਦੇ ਬਹਾਨੇ ਅੰਦਰ ਲੈ ਗਿਆ ਅਤੇ ਤਿੰਨਾਂ ਨੂੰ ਫੜ ਕੇ ਕੱਪੜੇ ਲਾ ਲੈ। ਉਸ ਤੋਂ ਬਣ ਕੇ ਬੜਾ ਦੁੱਖ ਦੇ ਰਿਹਾ, ਉਹ ਸ਼ਹਿਜ਼ਾਦੇ ਨੇ ਮਾਰਮ ਚੇਤੇ ਕੀਤਾ, ਬੌੜੀ ਕਰੋ ਕੋਈ ਸਹਾਇਤਾ ਕਰਨ ਵਾਲਾ ਨਹੀਂ। ਉੱਥੇ ਨਾਰੀਆਂ ਨੂੰ ਫੜ ਕੇ ਉਹਨੂੰ ਬੰਨ ਲਿਆ ਸੀ ਅਤੇ ਕੋਈ ਸਹਾਇਤਾ ਨਹੀਂ ਕਰਦਾ, ਕਿਰਪਾ ਕਰੋ। ਭਾਈ ਬਾਲਾ ਜੀ ਨੂੰ ਲੈ ਗੁੱਸੇ ਆ ਗਿਆ, ਜਦੋਂ ਉਹ ਬੱਸ ਤੋਂ ਦੇਖੇ ਕਹਿੰਦੇ ਭਾਈ ਸਾਡੇ ਇੱਥੇ ਕੋਈ ਸੇਵਾਦਾਰ ਆਇਆ, ਕਹਿੰਦਾ ਇੱਥੇ ਤਾਂ ਸੱਜਣ ਠਾ ਕਹਿੰਦਾ ਕੋਈ ਨਹੀਂ, ਬਾਰਾਂ ਝੂਠ ਬੋਲਦਾ ਇੱਥੇ ਆਇਆ ਤਾਂ ਹੈ, ਕਹਿੰਦੇ ਇੱਥੇ ਆਇਆ ਤਾਂ ਕਹਿੰਦੇ ਅੰਦਰ ਜਾ ਕੇ ਦੇਖ ਲਓ। ਅਤੇ ਜਦੋਂ ਫਿਰ ਅੰਦਰ ਲਿਆਏ ਸ਼ਹਿਜ਼ਾਦੇ ਨੂੰ ਲਿਆ ਕੇ ਅਤੇ ਫਿਰ ਕੀ ਦੇਖਿਆ, ਭਾਈ ਬਾਲਾ ਜੀ ਗਏ ਉਸ ਕੰਮ ਨਹੀਂ ਹੈ, ਉਸ ਕੰਮ ਖੁੱਲ੍ਹ ਕੇ ਕੱਪੜਾ ਦੇ ਸਰੀਰ ਨੂੰ ਟੱਕਿਆ, ਸ਼ਹਿਜ਼ਾਦੇ ਨੇ ਗਿਰਦਾ ਨਾਲ ਮੱਥਾ ਟੇਕਿਆ, ਟੇਕੇ ਲਵਾ ਦੇ ਕੇ ਕਹਿੰਦੇ ਮੈਂ ਤਾਂ ਭੁੱਲ ਗਿਆ ਸੀ, ਕਹਿੰਦੇ ਜਿਹੜਾ ਆਉਂਦਾ ਉਹਦਾ ਕੱਪੜੇ ਮੇਰਾ ਮਾਇਆ ਟਕਾ ਖੋਹ ਖਾ ਲੈਂਦੇ। ਅਤੇ ਪਾਤਸ਼ਾਹ ਫਿਰ ਪੂਰੇ ਭਲੇ ਵਾਸਤੇ ਉਪਦੇਸ਼ ਦਿੰਦੇ ਆ, ਉਜਲ ਕਹਿਣਾ ਚਿਲਕਣਾ ਘੋਟਨ ਕਾਲੜੀ ਮਸ। ਅੱਜ ਕੱਲ੍ਹ ਤਾਂ ਹੁਣ ਸਟੀਲ ਆ ਗਿਆ ਕਿ ਕਹਿਣ ਦੇ ਭਾਂਡੇ ਹੁੰਦੇ ਸੀ,
ਕਹੇ ਦਾ ਭਾਂਡਾ ਜਿਹੜਾ ਇਹਨੂੰ ਬਹੁਤਾ ਸੁੱਚਾ ਨਹੀਂ ਹੁੰਦਾ। ਜਿਹੜੇ ਭਾਂਡੇ ਲੋਕ ਆ ਉਹ ਕਹੇ ਦੇ ਭਾਂਡੇ ਜਾਣ ਨਹੀਂ ਖਾਂਦੇ। ਹੁਣ ਜਿਵੇਂ ਜਿਵੇਂ ਉਹਨੂੰ ਘਸਾਇਆ ਜਾਏ ਉਹਦੇ ਅੰਦਰ ਕਾਲਖ ਜੀ ਨਿਕਲਦੀ ਰਹਿੰਦੀ। ਉਹ ਕਹੇ ਦੇ ਭਾਂਡੇ ਦਾ ਪ੍ਰਮਾਣ ਦੇ ਕੇ ਸਮਝਾਉਂਦੇ, ਜਿਸ ਤਰ੍ਹਾਂ ਕਹਿਣਾ ਫਾਂਸੀ ਦਾ ਭਾਂਡਾ ਉਜਲਾ ਚਿੱਟਾ ਉੱਤੋਂ ਦਾ ਬੜਾ ਲਿਸ਼ਕਦਾ ਹੁੰਦਾ ਚਿਲਕਦਾ ਹੁੰਦਾ, ਉਦੋਂ ਮਾੜਾ ਜਿਹਾ ਕੁੱਟੀਏ ਰਗੜੀਏ ਕਾਲੀ ਮੱਸ ਜਿਹੜੀ ਕਾਲਖ ਸਿਆਹੀ ਨਿਕਲਦੀ। ਉਜਲ ਕਹਿਣਾ ਚਿਲਕਣਾ, ਕਹਿਣਾ ਚਿਲਕਦਾ ਆ ਬੜਾ ਉਜਲ ਲੱਗਦਾ, ਘੋਟਣ ਜਦੋਂ ਘੋਟਿਆ ਜਾਏ ਕਾਲੀ ਮੱਸ ਸਿਆਹੀ ਨਿਕਲਦੀ। ਤੋਤਿਆਂ ਜੂਠਣਾ ਉਤਰਿਆ ਜੇ ਸੋ ਤੋਂ ਵੱਧ, ਕਹਿੰਦੇ ਉਹਨੂੰ ਜਿੰਨਾ ਮਰਜ਼ੀ 100 ਮਹੀਨੇ ਸੈਂਕੜੀ ਵਾਰ ਵੀ ਧੋ, ਉਹ ਜਿਹੜੀ ਕਾਲਖ ਰੂਪੀ ਜੂਠ ਹੈ ਉਹ ਨਹੀਂ ਰਹਿੰਦੀ ਹੈ। ਇਸੇ ਪ੍ਰਕਾਰ ਫਾਂਸੀ ਦੇ ਭਾਂਡੇ ਨੂੰ ਸੱਜਣਾ ਠੱਗਾ ਉੱਤੋਂ ਦਾ ਬੜਾ ਉਜਲਾ ਚਿਲਕਣਾ ਬਣਿਆ, ਬੜੇ ਟਿੱਕੇ ਛਿੱਕੇ ਲਾਏ, ਬੜਾ ਪੋਚਵਾਂ ਲਿਬਾਸ ਧਾਰਿਆ, ਤੇਰੇ ਕਰਮਾਂ ਨੂੰ ਘੋਟਮ ਵਿਚਾਰੀਏ ਅਤੇ ਪਾਪਾਂ ਰੂਪੀ ਮੇਰਾ ਠੱਗੀਆਂ ਠੋਰੀਆਂ ਕਰਦਾ ਕਾਲੜੀ ਮੱਸ ਅਤੇ ਕਾਲਖ ਤੇਰੇ ਅੰਦਰ ਲੱਗੀ ਹੈ। ਤੁਸੀਂ ਤੀਰਥਾਂ ਦੇ ਇਸ਼ਨਾਨ ਕਰਨਾ ਨਾ ਵੀ ਇਹ ਪਾਪਾਂ ਰੂਪੀ ਜਿਹੜੀ ਜੂਠ ਮੈਲ ਆ ਇਹ ਨਹੀਂ ਰਹਿੰਦੀ, ਭਾਵੇਂ ਉਹਨੂੰ ਸੈਂਕੜੇ ਵਾਰੀ ਜਿੰਨੇ ਮਰਜ਼ੀ ਤੀਰਥਾਂ ਇਸ਼ਨਾਨ ਕੀਤਾ ਜਾਏ। ਤੂੰ ਐਵੇਂ ਬਨੌਟੀ ਆਪਣਾ ਨਾਂ ਸੱਜਣ ਰੱਖ ਲਿਆ ਹੈਗਾ ਠੱਗ ਨੂੰ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ। ਕਹਿੰਦੇ ਭਾਈ ਅਸਲੀ ਸੱਜਣ ਤਾਂ ਉਹ ਆ ਜਿਹੜੇ ਅੰਸਾਂ ਨੂੰ ਚੱਲਦਿਆਂ ਪ੍ਰਲੋਕ ਜੀ ਨਾਲ ਚੱਲਣ ਸਾਧ ਨੇ, ਜਿਹੜੇ ਸੱਜਣ ਜਿਹੜੇ ਸ਼ੁਭ ਕਰਮ ਨੇ ਇਹ ਬੰਦੇ ਦੇ ਅਸਲੀ ਸੱਜਣ ਆ, ਜਿਹੜੇ ਮਾੜੇ ਕਰਮ ਉਹਦੇ ਜ਼ਰੂਰੀ ਹੈ। ਹੈਂ ਜਿਹੜੇ ਅੱਗੇ ਜਾ ਕੇ ਸੱਚੇ ਦਰਗਾਹ 'ਚ ਵੀ ਸ਼ੁਭ ਕਰਮ ਦੀ ਸਹਾਇਤਾ ਕਰਦੇ ਹਨ। ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦੇ ਕੰਨ ਰਹੋ, ਜਿੱਥੇ ਪ੍ਰਲੋਕ ਜੀਵਾਂ ਤੋਂ ਇਹਨਾਂ ਦੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ, ਉਹ ਜਿਹੜੇ ਸ਼ੁਭ ਕਰਮ ਹੈ ਉਹ ਜੀਵਾਂ ਦੇ ਕੋਲ ਖਲੋ ਖਲੋਤੇ ਦਿਸਦੇ ਆ, ਭਾਵ ਕਿ ਇਹਨਾਂ ਜੀਵਾਂ ਦੀ ਇਸ ਹਾਲਤ ਵਿੱਚ ਸਹਾਇਤਾ ਕਰਦੇ, ਨਰਕ 'ਚ ਨਹੀਂ ਜਾਣ ਦਿੰਦੇ। ਜਿਹੜੇ ਪਵਿੱਤਰ ਕਰਮ ਹੈ ਰਹੋ, ਕੋਠੇ ਮੰਡਪ ਮਾੜੀ ਆ ਪਾਸੋਂ ਚੇਤੀ ਵੀ ਆਹ ਕੋਠੇ ਆ ਕੱਚੇ ਮੰਡਪ ਜਿਹੜੇ ਚੌੜੇ ਅਸਮਾਨ ਮਾੜੀਆਂ ਦੁਮਜਲੇ ਚਮਜਲੇ, ਕਹਿੰਦੇ ਖੂਹ ਆਲੇ ਦੁਆਲੇ ਬਾਹਰੋਂ ਚਿੱਤਰਕਾਰੀ ਕੀਤੀ ਹੋਈ ਚਿੱਤ ਵੀ ਆ, ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀ ਆਹ, ਜੇ ਕਹਿੰਦੇ ਵਿੱਚੋਂ ਸੱਖਣੀਆਂ ਖਾਲੀ ਆ ਉਹਨਾਂ ਦੇ ਅੰਦਰ, ਭਜਨ ਕਰਨ ਵਾਲੇ ਮਹਾਂਪੁਰਖਾਂ ਦਾ ਨਿਵਾਸ ਨਹੀਂ ਉਹ ਤਾਂ ਕਹਿੰਦੇ ਢਿਆਂ ਹੁੰਦੇ ਸਮਾਨ, ਕਿਸੇ ਕੰਮ ਉਹ ਮਕਾਨ ਨਹੀਂ ਹੁੰਦੇ। ਇਸ ਤਰ੍ਹਾਂ ਕੋਠੀਆਂ ਨੂੰ ਜਿਹੜੇ ਮਧਰੇ ਮਨੁੱਖ ਪੁਰਖ ਹੈ, ਮੰਡਪ ਤੋਂ ਚੌੜੇ ਪੁਰਸ਼, ਮਾੜੀਆਂ ਤਾਂ ਲੰਬੇ ਕੱਦਾਂ ਵਾਲੇ, ਭਾਵੇਂ ਉਹਨਾਂ ਦੇ ਜਿਹੜੇ ਸਰੀਰ ਆ ਉਹਦੇ ਪਾਸੇ ਬੜੀ ਚਿੱਤਰਕਾਰੀ ਹੋਈ ਹੋਵੇ, ਦੁਆਰਕਾ ਦੇ ਤਿਲਕ ਲਾਏ ਹੋਣ, ਛਾਪੇ ਲਾਏ ਹੋਣ, ਜੇ ਹਿਰਦੇ ਉਹਨਾਂ ਦੇ ਜਿਹੜੇ ਆ ਪਵਿੱਤਰ ਗੁਣਾਂ ਤੋਂ ਖਾਲੀ ਆ ਉਹ ਡੱਠੀ ਆ। ਮਿਰਤਾ ਕਹਿੰਦੇ ਮੁਰਦੇ ਦੇ ਸਮਾਨ ਦੇਹਾਂ ਆ, ਉਹ ਦੇਹਾਂ ਕਿਸੇ ਕੰਮ ਨਹੀਂ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦੇ ਹਨ, ਸੱਖਣੇ ਆ ਖਾਲੀ ਆ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਾਨ, ਪਾਤਸ਼ਾਹ ਕਹਿੰਦੇ ਜਿਤਨਾ ਬੱਗਾ ਬਗਲਾ ਜਿਹੜਾ ਹੁੰਦਾ ਨਾ ਬੱਗੇ ਕੱਪੜੇ, ਉਹਦੇ ਖੰਭ ਤਾਂ ਬੜੇ ਚਿੱਟੇ ਹੁੰਦੇ ਆ, ਹੈਂ ਅਤੇ ਤੀਰਥ ਮੰਝ ਨਿਵਾਸ ਤੀਰਥਾਂ ਦੇ ਵਿੱਚ ਨਿਵਾਸ ਰੱਖਦਾ ਵੱਸਦਾ। ਹੁਣ ਡੇਢੇ ਖਾਣਾ ਸਰੋਵਰ ਆ, ਹੁਣ ਤਾਂ ਮੱਛੀਆਂ ਭਾਲਣੀਆਂ ਘੁੱਟ ਘੁੱਟ ਜੀਆ ਖਾ ਬਣੇ ਬੱਗੇ ਨਾ ਕਹੀ ਹਨ, ਲੇਕਿਨ ਉਹ ਜੀਵਾਂ ਨੂੰ ਘੁੱਟ ਘੁੱਟ ਕੇ ਮੈਂ ਫੜ ਫੜ ਕੇ ਖਾਂਦਾ, ਇਸ ਵਾਸਤੇ ਉਹ ਬੱਗੇ ਉਹਨੂੰ ਹੰਸ ਨਹੀਂ ਕਿਹਾ ਜਾਂਦਾ। ਇਸ ਤਰ੍ਹਾਂ ਹੀ ਬਗਲਿਆ ਸੱਜਣ ਠਗਾ, ਤੂੰ ਕੱਪੜੇ ਦਾ ਬਹੁਤ ਸਫੈਦ ਪਾਏ ਹੋਏ ਆ, ਕਿ ਬਾਹਰ ਜਿਹੜੇ ਕਰਮ ਕਰਨਾ ਅਤੇ ਨਜ਼ਰ ਆਉਂਦਾ ਕਿ ਬੜਾ ਚੰਗਾ ਹੋਏਗਾ, ਪਰ ਤੀਰਥਾਂ ਦੇ ਮਾਂ ਸਨ ਅਤੇ ਠਾਕੁਰ ਦੁਆਰਾ ਬਣਾ ਕੇ ਉਹ 'ਚ ਰਹਿ ਰਿਹਾ ਮੰਦਰ ਬਣਾ ਕੇ, ਤੇਰਾ ਜਿਹੜਾ ਕਰਮ ਬਹੁਤ ਹੀ ਮਾੜਾ, ਤੂੰ ਘੁੱਟ ਘੁੱਟ ਕੇ ਮੁਸ਼ਕਾਂ ਬੰਨ ਬੰਨ ਕੇ ਹੈਂ ਅਤੇ ਇਸ ਤਰ੍ਹਾਂ ਖਾ ਰਿਹਾ ਹਾਂ, ਬਗਾਨਾ ਹੱਕ ਲੁੱਟ ਰਿਹਾ ਹਾਂ। ਇਸ ਵਾਸਤੇ ਤੂੰ ਬੱਗੇ ਹੁਣ ਸਾਨੂੰ ਪਵਿੱਤਰ ਮਹਾਤਮਾ ਨਹੀਂ ਤੈਨੂੰ ਕਿਹਾ ਜਾ ਸਕਦਾ।
ਚਿੰਮਲ ਉਹ ਸਰੀਰ ਮੈਂ ਮੈਜਨ ਦੇਖ ਪਲਾਂ। ਜਿਸ ਤਰ੍ਹਾਂ ਸਿਮਲ ਦੇ ਰੁੱਖ ਦਰਖਤ ਨੂੰ ਦੇਖ ਕੇ ਮੈਜਨ ਤੋਤਾ ਭੁੱਲ ਜਾਂਦਾ, ਇਸ ਵਾਸਤੇ ਮੈਂ ਜਿੰਨਾ ਤੋਤੇ ਦਾ ਉਹ ਦੇਖ ਕੇ ਭੁੱਲ ਜਾਂਦਾ ਨਾ। ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ। ਪਾਤਸ਼ਾਹ ਕਹਿੰਦੇ ਉਹ ਜਿਹੜਾ ਸਿਮਲ ਦੇ ਫਲ ਆ ਉਹ ਕਿਸੇ ਦੇ ਕੰਮ ਨਹੀਂ ਆਉਂਦੇ। ਉਹ ਜਿਹੜਾ ਤੋਤਾ ਜਿਹੜੇ ਭੁੱਖ ਲੱਗਦੀ ਨਾ ਭੁੱਖ ਮਿਟਾਉਣ ਲਈ, ਉਹ ਫਲ ਦੇਖਦੇ ਤਾਂ ਬਹੁਤ ਸੋਹਣੇ ਆ, ਉਹ ਚੁੰਝ ਮਾਰਦਾ ਉਹ ਪਿੱਛੇ ਖੁੱਭ ਜਾਂਦੀ ਹੈ। ਇਸ ਤਰ੍ਹਾਂ ਸਿਮਲ ਰੁੱਖ ਨੂੰ ਤੇਰਾ ਜਿਹੜਾ ਸਰੀਰ ਆ ਮੈਨੇ ਰੂਪ ਨੂੰ ਦੇਖ ਕੇ ਮੈਂ ਜਨਮੇ ਤੋਤੇ ਨੂੰ ਮੈਂ ਜਨ, ਮੇਰਾ ਜਨ ਕੌਣ? ਜਿਹੜਾ ਸ਼ਹਿਜ਼ਾਦਾ ਸੀ ਉਹ ਭੁੱਲ ਗਿਆ, ਇਸ 'ਤੇ ਤੇਰੇ ਕੋਲ ਆ ਕੇ ਬਹਿ ਗਿਆ। ਤੇ ਫਲ ਉਹ ਤੇਰੇ ਗਿਆਨ ਰੂਪੀ ਫਲ ਕਿਸੇ ਕੰਮ ਨਹੀਂ ਆਉਂਦੇ, ਜਿਹੜੀਆਂ ਜਿਹੜੀਆਂ ਮੁੰਮ ਠਗਣੀਆਂ ਮਿੱਠੀਆਂ ਗੱਲਾਂ ਕਰਦਾ ਸੀ। ਅਤੇ ਬਗਲ ਮੈਂ ਛੁਰੀ ਮੂੰਹ ਮੈਂ ਰਾਮ ਰਾਮ ਉਹ ਤੇਰੀ ਗੱਲ ਹੈ। ਇਹ ਗੁਣ ਉਹ ਜਿਹੜੇ ਤੇਰੇ ਠੱਗੀਆਂ ਵਾਲੇ ਗੁਣ ਤੇਰੇ ਸਰੀਰ ਵਿੱਚ ਮੈਂ ਵੇਚਿਆ ਉਹ ਕਿਹੜੇ ਕੰਮ ਆਉਣਗੇ? ਕੰਮ ਤਾਂ ਤੇਰੇ ਸਾਰੇ ਠੱਗਾਂ ਵਾਲੇ, ਉੱਤੋਂ ਕਿਸ ਤਰ੍ਹਾਂ ਦਾ ਭੇਸ ਬਣਾ। ਅੰਦਲੇ ਭਾਰ ਉਠਾਇਆ ਡੂਗਰ ਬਾਟ ਬਹੁਤ ਅੱਖੀ ਲੋੜੀ ਨਾ ਰਹਾ ਹਾਂ ਚੜ ਲੰਘਾ ਕਿ। ਪਾਤਸ਼ਾਹ ਕਹਿੰਦੇ ਆ ਜਿਸ ਤਰ੍ਹਾਂ ਅੰਨੇ ਦੇ ਸਿਰ 'ਤੇ ਉੱਥੇ ਭਾਰ ਚੁੱਕਿਆ ਹੋਵੇ ਨਾ, ਅਤੇ ਜਿਹੜਾ ਬਾਟ ਰਸਤੇ ਵਿੱਚ ਡੂਗਰ ਪਹਾੜ ਵੀ ਬਹੁਤ ਹੋਣ, ਉਸ ਸਮੇਂ ਅੱਖਾਂ ਨੂੰ ਚਾਹੁੰਦਾ ਹੁੰਡੀ ਦਾ ਨਹੀਂ। ਪਰ ਕੀ ਆ, ਲੈ ਨਹੀਂ ਸਕਦਾ। ਆਖਦਾ ਮੈਂ ਕਿਵੇਂ ਇਹਨਾਂ 'ਤੇ ਚੜ੍ਹ ਕੇ ਪਹਾੜਾਂ ਦੇ ਪਾਰ ਲੰਘਾਂ? ਉਹਦੇ ਵਾਸਤੇ ਬੜੀ ਅਖਿਆਈ, ਇੱਕ ਤਾਂ ਰਸਤਾ ਨਹੀਂ ਦੀਦਾ, ਇੱਕ ਪਹਾੜਾਂ ਦੀ ਬਾਟ ਹੈ ਬਹੁਤ ਔਖੀ ਘਾਟੀ ਹੈ। ਅੱਖੀਂ ਲੋੜਾਂ ਨਾ ਲਾ, ਅੱਖਾਂ ਹੈ ਨਹੀਂ, ਅੱਖਾਂ ਨੂੰ ਲੋੜੀ ਚਾਹੁੰਦਾ ਪਰ ਲੈ ਨਹੀਂ ਸਕਦਾ। ਕਿੱਥੋਂ ਲਿਆਵੇ ਅੱਖਾਂ? ਹੁਣ ਚੜ੍ਹ ਲਾਂਗਾ, ਕਿਸ ਪ੍ਰਕਾਰ ਮੈਂ ਚੜ੍ਹ ਕੇ ਲੰਘਾਂ? ਕਿਹਦੇ ਸ਼ਾਂਤ ਇਸ ਤਰ੍ਹਾਂ ਕਹਿੰਦੇ ਜਿਵੇਂ ਅੰਨਾ ਅਗਿਆਨੀ ਪੁਰਖ ਆ, ਸਿੱਖੀ ਸੇਵਕੀ ਬਣਾ ਲਈ, ਦੇਹ ਦਾ ਮਾਨ ਰੂਪੀ ਭਾਰ ਚੁੱਕਿਆ, ਪਰਮਾਤਮਾ ਦੀ ਪ੍ਰਾਪਤੀ ਰਸਤੇ ਇਹ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਬੜਬੜੇ ਪਹਾੜ, ਗਿਆਨ ਵਿਰਾਗ ਰੂਪੀ ਅੱਖਾਂ ਨੂੰ ਹੁਣ ਚਾਹੁੰਦਾ ਮੈਨੂੰ ਪ੍ਰਾਪਤ ਹੋ ਜਾ ਪਰ ਲੈ ਨਹੀਂ ਸਕਦਾ। ਕਿਉਂ? ਜਿਹੜਾ ਹੰਗਤਾ ਅਹੰਕਾਰ ਵਾਲਾ ਪੁਰਖ ਹੈ ਹੁਣ ਪਰਵਾਂ ਚੜ੍ਹ ਕੇ ਕਿਵੇਂ ਪਾਰ ਲੰਘ ਸਕਦਾ? ਇਸ ਤਰ੍ਹਾਂ ਅੰਨੇ ਅਗਿਆਨੀ ਪੁਰਖ ਨੇ ਪਾਪਾਂ ਰੂਪੀ ਬਹੁਤ ਭਾਰ ਚੁੱਕਿਆ ਹੈ, ਜਮਾਂ ਦਾ ਰਸਤੇ ਦੇ ਵਿੱਚ ਬੜੇ ਪਹਾੜ ਹੈ, ਉਹਨਾਂ ਰੂਪੀ ਅੱਖਾਂ ਚਾਹੀਦੀਆਂ ਪਰ ਉਹ ਹੁਣ ਲੈ ਨਹੀਂ ਸਕਦਾ। ਐਸਾ ਜਿਹੜਾ ਅਹੰਕਾਰੀ ਪੁਰਖ ਹੈ ਉਹ ਕਿਵੇਂ ਚੜ੍ਹ ਕੇ ਪਾਰ ਲੰਘੇਗਾ? ਨਹੀਂ ਲੰਘ ਸਕਦਾ। ਚਾਕਰੀਆ ਚੰਗਿਆਈ ਆਵਰ ਸਿਆਣਪ ਕਿੱਥ, ਪਰਮੇਸ਼ਰ ਨਾਲ ਮੈਂ ਚਾਕਰੀਆਂ ਕਰਨੀਆਂ, ਚੰਗਿਆਈਆਂ ਚੰਗੀਆਂ ਚੰਗੀਆਂ ਗੱਲਾਂ ਬਾਤਾਂ ਕਰਨੀਆਂ। ਕਹਿੰਦੇ ਹੋਰ ਜਿਹੜੀਆਂ ਬੁੱਧੀ ਦੀਆਂ ਬਹੁਤ ਚਤਰਾਈਆਂ ਸਿਆਣਪਾਂ ਉਹ ਕਿਹੜੇ ਕੰਮ ਹੈ? ਇੱਥੇ ਤਾਂ ਹੇਰਾ ਫੇਰੀ ਚੱਲਦੀ, ਠੱਗੀ ਠੋਰੀ ਉੱਥੇ ਨਹੀਂ ਚੱਲਦੀ। ਨਾਨਕ ਨਾਮ ਸੰਭਾਲ ਤੂੰ ਬੰਦਾ ਝੂਠਾ ਹੈ ਜਿੱਤ। ਪਾਤਸ਼ਾਹ ਕਹਿੰਦੇ ਇਹ ਸੱਜਣ ਠਗਾ ਹਾਲੇ ਵੀ ਹਿਮਾ ਮੰਗਲਾ ਉਸ ਨਿਰੰਕਾਰ ਪਰਮੇਸ਼ਰ ਨਾਮ ਨੂੰ ਸੰਭਾਲਣਾ ਕਰ, ਜਿਹਦੇ ਕਰਕੇ ਜਿਹੜੇ ਸੰਸਾਰ ਦੇ ਬੰਧਨ ਜਾਂ ਵੱਜਣ ਕਿਤੋਂ ਤੇਰਾ ਛੁਟਕਾਰਾ ਹੋ ਜਾਏ। ਅੱਗੇ ਸਤਿਗੁਰੂ ਜੀ ਹੋਰ ਉਪਦੇਸ਼ ਦਿੰਦੇ ਇਸ ਢੰਗ ਦੇ ਨਾਲ, ਪੂਰੀ ਬੁਰਾਈ ਛਡਾ ਕੇ ਮਹਾਰਾਜ ਨੂੰ ਭਲੇ ਪਾਸੇ ਉਹਨੂੰ ਲਾਇਆ ਸੀ। ਸੂਹੀ ਮਹੱਲਾ ਪਹਿਲਾ, ਜਪ ਤਪ ਕਾ ਬੰਦ ਬੇੜੋਲਾ ਜਿਸ ਲੰਘ ਹੈ ਵੇਲਾ। ਸੱਜਣ ਠਗਾ ਤੂੰ ਜਪ ਤੇ ਤਪ ਦਾ ਬੇੜਲਾ ਬੇੜਾ ਬੰਨ ਲਾ, ਜਿਹਦੇ ਕਰਕੇ ਵੇਲਾ ਜਿਹੜਾ ਬਹੁਤ ਕਠਿਨ ਸੰਸਾਰ ਸਾਗਰ ਆ ਵੇਲਾ ਮੈਨੂੰ ਛੇਤੀ ਅਤੇ ਸਖਾਲਾ ਜਿਹਦੇ ਤੋਂ ਲੰਘ ਜਾਏਗਾ ਤਰ ਜਾਏਗਾ। ਨਾ ਸਰ ਗੁਰ ਨਾ ਕੁਛ ਲਾਇਆ ਸਾਪਨ ਸੁਹੇਲਾ, ਇਹ ਫਿਰ ਕਹਿੰਦੇ ਨਾ ਸੰਸਾਰ ਸਰੋਵਰ ਪ੍ਰਾਪਤ ਹੋਏਗਾ ਨਾ ਕੋਈ ਉਛਲਾ, ਨਾ ਦੁੱਖਾਂ ਦੇ ਵਿੱਚ ਦੁੱਖ ਪ੍ਰਾਪਤ ਹੋਏਗਾ ਅਤੇ ਨਾ ਫਿਰ ਇਹ ਜਿਹੜੇ ਵਪਾਰ ਆ ਇਹਨਾਂ ਕਰਕੇ ਉਛਲੇਗਾ। ਨਾ ਸਰਵ
ਜਿਹੜੀ ਵੈਤਾਰਨ ਇਹਨਾਂ ਦੀ ਹੈ, ਅਤੇ ਨਾ ਦਸ ਹਜ਼ਾਰ ਯੋਜਨ ਸੋਚ ਲੈ, ਅੱਗ ਦਾ ਜਿਹੜਾ ਕੁੰਡ ਤਲਾਬ ਆ ਉਹ ਨਜ਼ਰ ਆਏਗਾ, ਅਤੇ ਨਾ ਸੰਸਾਰ ਸਾਗਰ 'ਚ ਡਿੱਗੇਗਾ, ਨਾ 84 ਲੱਖ ਚੂਨਾ ਵਿੱਚ ਉਛਲੇਗਾ। ਜਪ ਤਾਪ ਦਾ ਐਸਾ ਸੁਖਦਾਈ ਪੰਥ ਜਿਹੜਾ, ਐਸਾ ਪੰਥ ਸੁਹੇਲਾ, ਇਹ ਪੰਥ ਰਸਤਾ ਸੁੱਖ ਦੇਣ ਵਾਲਾ ਹੈ ਜਪ ਤਪ ਦਾ। ਤੇਰਾ ਇੱਕੋ ਨਾਮ ਮੰਜੀ ਠੜਾ ਰੱਤਾ ਮੇਰਾ ਚੋਲਾ ਸਾਧਰੰਗ ਢੋਲਾ ਰਾਓ ਸਾਧਰੰਗ ਢੋਲਾ। ਢੋਲਾ ਮੈਂ ਸਦਾ ਆਨੰਦ ਰੂਪ, ਢੋਲਾ ਮੈਂ ਇਹ ਪਿਆਰੇ ਸਾਧਰੰਗ ਸਦਾ ਆਨੰਦ ਰੂਪ ਸੀ, ਸਦਾ ਆਨੰਦ ਰੂਪ ਪਿਆਰਾ ਜਿਹੜਾ ਨਿਰੰਕਾਰ ਆ। ਤੇਰਾ ਜਿਹੜਾ ਇੱਕੋ ਇੱਕ ਨਾਮ ਜਿਹੜਾ ਇਹ ਮਜੀਠੀ ਗਾੜਾ ਰੰਗ ਹੈ, ਉਹਦੇ ਵਿੱਚ ਮੇਰਾ ਚੋਲਾ ਇਹ ਜਿਹੜਾ ਅੰਤਿਸ਼ਕਰਨ ਆ ਇਹ ਰੰਗਿਆ ਗਿਆ। ਤੇਰਾ ਇੱਕੋ ਨਾਮ ਮਜੀਠੀ, ਤੇਰਾ ਇੱਕੋ ਨਾਮ ਇਹ ਮਜੀਠੀ ਰੰਗ ਰੱਤਾ ਮੇਰਾ ਚੋਲਾ, ਮੇਰਾ ਅੰਤਿਸ਼ਕਰਨ ਟੋਲਾ ਜਿਹਾ ਰੰਗਿਆ ਗਿਆ ਸਦ ਰੰਗ ਟੋਲਾ। ਸਦ ਰੰਗ ਟੋਲਾ ਮੈਨੂੰ ਸਦਾ ਆਨੰਦ ਰੂਪ ਇਹ ਨਿਰੰਕਾਰ ਪਰਮੇਸ਼ਰ, ਤੇਰਾ ਨਾਮ ਹੀ ਮਜੀਠੀ ਰੰਗ ਆ। ਰਹੋ ਸਾਜਨ ਚਲੇ ਪਿਆਰਿਆ ਕੋਈ ਮੇਲਾ ਹੋਈ, ਜੇ ਗੁਣ ਹੋ ਗਿਆ ਗੰਠੜੀ ਹੈ ਮੇਲਾ ਕੋਈ। ਪਿਆਰੇ ਸੱਜਣ ਨਿਰੰਕਾਰ ਦੀ ਤਰਫੋਂ ਜਿਨ੍ਹਾਂ ਨੇ ਚੱਲੇ ਚਾਲੇ ਪਾਸੇ, ਭਾਵ ਜਿਹੜੇ ਉੱਧਰੋਂ ਹਟ ਗਏ ਆ, ਅਤੇ ਪਿਆਰਿਆ ਜਿਹੜੇ ਸੰਸਾਰ ਵੱਲ ਚੱਲੇ ਆ, ਉਹਨਾਂ ਦਾ ਸੱਜਣ ਨਿਰੰਕਾਰ ਨਾਲ ਮਿਲਾਪ ਕਿਵੇਂ ਹੋਏਗਾ? ਨਹੀਂ ਹੋ ਸਕਦਾ, ਕਿਉਂ ਜੇ ਬੁੱਧੀ ਰੂਪੀ ਗੰਢ 'ਚ ਪਵਿੱਤਰ ਗੁਣ ਹੋਣਗੇ ਤਾਂ ਨਿਰੰਕਾਰ ਉਹਨਾਂ ਆਪਣੇ ਨਾਲ ਮਿਲੇਗਾ। ਜਿਸ ਪਿਆਰੇ ਸੱਜਣ ਨਿਰੰਕਾਰ ਦੀ ਵੱਲ ਗੁਰਮ ਚੱਲੇ ਆ, ਉਹਨਾਂ ਨਾਲ ਕਿਵੇਂ ਮਿਲਾਪ ਹੁੰਦਾ? ਪਾਤਸ਼ਾਹ ਕਹਿੰਦੇ ਜੀ ਬੁੱਧੀ ਰੂਪੀ ਗੰਢ ਵਿੱਚ ਪਵਿੱਤਰ ਗੁਣ ਹੋਣਗੇ ਅਤੇ ਨਿਰੰਕਾਰ ਉਹਨਾਂ ਗੁਰਮੁਖਾਂ ਨਾਲ ਮਿਲਾ ਦੇਵੇਗਾ। ਮਿਲਿਆ ਹੋਏ ਨਾ ਵਿਛੋੜਿਆ, ਜੇ ਮਿਲਿਆ ਹੋਈ ਆਵਾਗੁਣ ਨਿਵਾਰਿਆ ਹੈ ਸੱਚਾ ਸੋਈ। ਉਹ ਜਿਹੜਾ ਨਿਰੰਕਾਰ ਮਿਲਿਆ ਆ, ਜੇ ਮਿਲ ਪੈ ਫਿਰ ਨਹੀਂ ਕਦੇ ਵਿਛੜਦਾ, ਪਹਿਲਾਂ ਮਿਲਣਾ ਹੀ ਔਖਾ। ਜਿਹੜਾ ਸਤਿਗੁਰਾਂ ਦੁਆਰਾ ਹਾਂਜੀ ਮਿਲ ਜਾਂਦਾ, ਉਹ ਸੱਚੇ ਨਾਲ ਕੈਸਾ ਭੇਦ ਹੋ ਗਿਆ, ਉਹਦਾ ਆਵਾਗੁਣ ਨਿਵਾਰਿਆ, ਇਹ ਜੰਮਣ ਬਣਨਾ ਉਹਨੇ ਆਪਣਾ ਦੂਰ ਕਰ ਲਿਆ ਹੈ, ਨਿਵਾਰਿਆ ਮੈਨੂੰ ਦੂਰ ਕਰ ਲਿਆ। ਹੋਮੇ ਵਾਰ ਨਿਵਾਰਿਆ ਕੀਤਾ ਹੈ ਚੋਲਾ, ਜਿਹਨਾਂ ਗੁਰ ਪਿਆਰਿਆਂ ਨੇ ਕਿ ਹੰਗਤਾ ਮਮਤਾ ਨੂੰ ਮਾਰ ਕੇ ਦੂਰ ਕਰ ਲਿਆ। ਪਾਤਸ਼ਾਹ ਕਹਿੰਦੇ ਹੋਮੇ ਨੂੰ ਮਾਰ ਲਿਆ, ਕੁਰਨਿਆਂ ਨੂੰ ਦੂਰ ਕਰ ਲਿਆ। ਉਹਨਾਂ ਗੁਰਮੁਖਾਂ ਦਾ ਚੋਲਾ ਜਿਹੜਾ ਅੰਤਿਸ਼ਕਰਨ, ਉਹ ਨਿਰੰਕਾਰ ਨਾਲ ਸੀਤਾ ਗਿਆ, ਭਵ ਜੁੜ ਗਿਆ, ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ। ਸਤਿਗੁਰ ਸੱਚੇ ਪਾਤਸ਼ਾਹ ਦੇ ਉਚਾਰੇ ਹੋਏ ਬਚਨ ਅੰਮ੍ਰਿਤ ਰੂਪ ਹੈ, ਉਹਨਾਂ ਨੂੰ ਸਹਿ ਜਿਹੜਾ ਉਹਨਾਂ ਬਚਨਾਂ ਨੂੰ ਸਹਾਰ ਲਿਆ, ਉਹਨਾਂ ਨੇ ਗਿਆਨ ਫਲ ਪਾ ਲਿਆ। ਅਤੇ ਜੋ ਗੁੱਸਾ ਕਰੇਗਾ ਗੁਰੂ ਮਹਾਰਾਜ ਮੈਨੂੰ ਐਂ ਕਿਹਾ, ਇਹ ਕਿਵੇਂ ਹੋਏਗਾ? ਸਤਿਗੁਰਾਂ ਦੇ ਬਚਨਾਂ ਦੁਆਰਾ ਸਹਿ ਮੈਨੇ ਮਾਲਕ ਦੇ ਜਿਹੜੇ ਅੰਮ੍ਰਿਤ ਰੂਪੀ ਬੋਲ ਬਚਨ ਵੇਦ ਸ਼ਾਸਤਰ ਗੁਰੂ ਮਹਾਰਾਜ ਦੀ ਬਾਣੀ, ਉਹਨੂੰ ਸਹਿਬ ਨੇ ਸਹਾਰ ਕੇ ਸਹਿ ਨਾਮ ਹੁੰਦਾ ਮਾਲਕ ਦਾ, ਨਿਰੰਕਾਰ ਦੀ ਪ੍ਰਾਪਤੀ ਰੂਪੀ ਫਲ ਨੂੰ ਪਾ ਲਿਆ ਹੈ। ਨਾਨਕ ਹੈ ਕਿਹਾ ਸਹੇਲੀ ਹੋ ਸੌ ਕਰਾ ਪਿਆਰ, ਪਾਤਸ਼ਾਹ ਕਹਿੰਦੇ ਹੇ ਸਖੀਓ ਸਹੇਲੀ ਹੋ, ਨਿਰੰਕਾਰ ਮੈਨੂੰ ਬੜਾ ਪਿਆਰਾ ਲੱਗ ਰਿਹਾ, ਖਰਾ ਪਿਆਰਾ, ਬਹੁਤ ਚੰਗਾ, ਬਹੁਤ ਪਿਆਰਾ ਲੱਗ ਰਿਹਾ। ਹਮ ਸਹਿ ਕਰੀ ਜਾਂਦਾ ਸੀ ਸੱਚਾ ਸਦਾ ਮਾਲ, ਅਸੀਂ ਸਹਿ ਮਾਲਕ ਪਰਮਾਤਮਾ ਨੇ ਦਾਸੀਆਂ, ਉਹ ਸਾਡਾ ਹਸਮ ਹੁੰਦਾ, ਉਹ ਸਾਡਾ ਸੱਚਾ ਮਾਲਕ ਹੈ। ਕੋਈ ਮਹਲਾ ਪਹਿਲਾ ਜਿਨ ਕੋ ਭਾਂਡਾ ਪਾਵਤ ਨਾ ਸਵਾਰ ਸੀ, ਸੁਖੀ ਗਰਭ ਪਸਾਵ ਦੁੱਖ ਵਿਸਾਰ ਸੀ, ਸਰਸਾ ਮੂੜੇ ਨਾਲ ਸਰ ਪਰਤਾਰ ਸੀ। ਪਾਤਸ਼ਾਹ ਕਹਿੰਦੇ ਹਨ ਕਿ ਜਿਨ੍ਹਾਂ ਦੇ ਭਾਂਡੇ ਅੰਤਿਸ਼ਕਰਨ ਵਿੱਚ ਪਾਓ ਪਿਆਰ ਆ, ਉਹ ਵੀ ਉਹਨਾਂ ਨੂੰ ਸਵਾਰੇਗਾ, ਔਰ ਉਹਨਾਂ ਗੁਰਮੁਖਾਂ ਨੂੰ ਸੁੱਖਾਂ ਦੀ ਪਸਾਵ ਨਾਮ ਦਾਤ ਦਾਤ ਦੇਵੇਗਾ, ਦੁੱਖ ਵਿਸਾਰ ਉਹਨਾਂ ਦੁੱਖਾਂ ਨੂੰ ਦੂਰ ਕਰ ਦੇਗਾ, ਭੁਲਾ ਦੇਗਾ। ਕਹਿੰਦੇ ਇਸ ਬਚਨ ਵਿੱਚ ਮੂਲ ਕਦਾਚਿਤ ਸੰਸਾ ਨਹੀਂ, ਜਿਹੜੇ ਗੁਰੂ ਦੇ ਬਚਨ ਚਾਹੁਣਗੇ ਉਹਨਾਂ ਨੂੰ ਸਰਪ੍ਰਵਸ਼ ਮੇਵ ਤਾਰ ਦੇਵੇਗਾ। ਜਿਹਨਾਂ ਮਿਲਿਆ ਗੁਰੂ ਆਏ ਜਿਨ ਕੋ ਲਿਖਿਆ, ਜਿਨ੍ਹਾਂ ਦੇ ਮੱਥੇ ਦੇ ਚੰਗੇ ਕਰਮਾਂ ਦੇ ਲੇਖ ਲਿਖੇ ਆ, ਉਹਨਾਂ ਨੂੰ ਪੂਰੇ ਸਤਿਗੁਰ ਆ ਕੇ ਮਿਲਦੇ ਹਨ। ਅੰਮ੍ਰਿਤਧਾਰ ਕਾ ਨਾਉ ਦੇਵਾ ਦੀਖਿਆ, ਚੱਲ ਹੈ ਚੱਲ ਹੈ ਸਤਿਗੁਰ ਪਾਏ ਪਵਨ ਪੀਖਿਆ।
ਪਰਮੇਸ਼ੁਰ ਦਾ ਨਾਮ ਅੰਮ੍ਰਿਤ ਰੂਪ ਅਤੇ ਨਾਮ ਦੀ ਪ੍ਰਾਪਤੀ ਦੀ ਦੀਖਿਆ ਸਿੱਖਿਆ ਜਿਹੜੀ ਹੈ ਕਿ ਉਹਨਾਂ ਨੂੰ ਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ਦੇ ਹਨ। ਜਿਹੜੇ ਸਾਧੂ ਦੀ ਭਾਏ ਭਾਣੇ ਆਗਿਆ ਵਿੱਚ ਪਿਆਰ ਵਿੱਚ ਚੱਲਦੇ ਉਹ ਸਿੱਖਿਆ ਉਹ 84 ਲੱਖ ਜੂਨਾਂ ਵਿੱਚ ਸਿੱਖਿਆ ਮੈਨੇ ਨਹੀਂ ਘੁੰਮਦੇ ਹਨ। ਜਾ ਕੋ ਮੈਲ ਹਜ਼ੂਰ ਦੂਜੇ ਨਿਵੇ ਕੇ ਦਰ ਦਰਵਾਣੀ ਨਾਏ ਮੂਲੇ ਪੁੱਛਤੇ ਟੁੱਟਾ ਤਾਗਾ ਬੋਲ ਸਾਹਿਬ ਨਗਰ ਜਿਸ ਪਾਤਸ਼ਾਹ ਕਿਰਪਾ ਕਰਦੇ ਆ ਜਿਨ੍ਹਾਂ ਗੁਰੂ ਪਿਆਰ ਨੂੰ ਸਵੈ ਸਰੂਪ ਹਜ਼ੂਰ ਮੈਨੇ ਸਾਖਿਆਤ ਹੋ ਗਿਆ ਪ੍ਰਗਟ ਹੋ ਗਿਆ ਉਹ ਗੁਰੂ ਫਿਰ ਦੂਜੇ ਅੱਗੇ ਨਿਕਲਦੇ ਆ ਉਹ ਦੂਜਿਆਂ ਅੱਗੇ ਸਾਨੂੰ ਸਿਰ ਝੁਕਾਉਂਦੇ ਆ ਕਿਉਂਕਿ ਆਪਣੇ ਬਾਬਾ ਬਿਸ਼ਨ ਸਿੰਘ ਅੰਮ੍ਰਿਤਸਰ ਵਾਲੇ ਮਹਾਰਾਜ ਸਿੰਘ ਦੇ ਸੇਵਕ ਸੀ ਕਿਸੇ ਨੇ ਕਿਹਾ ਮਹਾਰਾਜ ਬਿਸ਼ਨ ਸਿੰਘ ਤੁਹਾਨੂੰ ਮੱਥਾ ਨਹੀਂ ਟੇਕਦਾ ਕਹਿੰਦੇ ਵੀ ਸ਼ਿਕਾਇਤ ਆ ਜੀ ਕਹਿੰਦੇ ਮਹਾਰਾਜ ਮੈਂ ਤਾਂ ਮੱਥਾ ਇੱਕ ਵਾਰੀ ਪੱਕਾ ਹੀ ਟੇਕ ਦਿੱਤਾ ਮੁੜ ਕੇ ਚੱਕਿਆ ਹੀ ਨਹੀਂ ਕਹਿੰਦੇ ਅਸੀਂ ਕੀ ਕਹਿ ਰਿਹਾ ਅਤੇ ਪੱਕਾ ਹੀ ਟੇਕਦਾ ਇਹਨੂੰ ਖੁਦ ਥੋੜ੍ਹੀ ਬਣਾਇਆ ਕਦੀ ਰੱਖ ਲਿਆ ਅਤੇ ਕਦੀ ਚੁੱਕ ਲਿਆ ਪੱਕਾ ਹੀ ਮੱਥਾ ਟੇਕਦਾ ਕਹਿੰਦੇ ਜਾ ਕੋ ਮਹਿਲ ਹਜ਼ੂਰ ਦੂਜੇ ਨਿਵੇ ਪੇ ਦਰਦਨ ਵਾਲੀ ਨਾ ਹੀ ਮੂਲੇ ਪੁੱਛ ਕੇ ਟੁੱਟਾ ਨਾ ਕੇ ਬੋਲ ਸਾਹਿਬ ਨਗਰ ਜੋ ਪਾਤਸ਼ਾਹ ਕਹਿੰਦੇ ਆ ਨਿਰੰਕਾਰ ਦੇ ਦਰ ਦੇ ਦਰਬਾਣੀ ਦਰਬਾਣੀ ਸੀ ਹੁੰਦੇ ਨਾ ਦੁਆਰਕਾ ਜਿਹੜੇ ਜਮਰਾਜ ਹੈ ਅਤੇ ਇਸਨੂੰ ਮੂਲੇ ਕਦਾ 'ਚ ਪੁੱਛਦੇ ਨਹੀਂ ਕਿਉਂਕਿ ਨਿਰੰਕਾਰ ਦੇ ਦਰ ਦੇ ਜਿਹੜੇ ਦਰਬਾਨ 'ਚ ਪਹਿਰੇਦਾਰ ਬਣਦਾ ਉਹਨਾਂ ਕੋਲੋਂ ਕਦਾ 'ਚ ਪੁੱਛਗਿੱਛ ਨਹੀਂ ਹੁੰਦੀ ਨਾ ਹੀ ਨਾ ਪਤੀ ਪਰਮਾਤਮਾ ਦਾ ਸਾਰਿਆਂ ਦਾ ਮੂਲੇ ਅਦਿਸ਼ਟ ਨਾ ਆਸਰਾ ਰੂਪ ਹੈ ਉਹਦੇ ਦਰ ਦੇ ਜਿਹੜੇ ਦਰਬਾਨ 'ਚ ਕੌਣ ਸੰਤ ਮਹਾਤਮਾ ਉਹਨਾਂ ਕੋਲੋਂ ਸ਼ੁਭ ਸਿੱਖਿਆ ਪੁੱਛਿਆ ਕਰ ਜਿਹਨਾਂ ਗੁਰਮੁਖਾਰਿਆਂ 'ਤੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਆ ਉਹਨਾਂ ਮਹਾਤਮਾ ਦੇ ਬੋਲ ਜਿਹੜੇ ਬਚਨਾਂ ਕਰਕੇ ਪਾਤਸ਼ਾਹ ਕਹਿੰਦੇ ਜਿਹੜੇ ਸੰਸਾਰ ਦੇ ਬੰਧਨ ਆ ਨਾ ਇਹਨਾਂ ਤੋਂ ਛੁਟਕਾਰਾ ਹੋ ਜਾਂਦਾ ਇਕੱਲੇ ਆਣੇ ਆਪ ਜਿਸ ਨਾ ਹੀ ਦੂਜਾ ਮਤਾ ਕੋਈ ਉਹ ਨਿਰੰਕਾਰ ਸਰਵ ਸ਼ਕਤੀਮਾਨ ਆ ਸਾਰੇ ਜੀਵਨ ਨੂੰ ਸੰਸਾਰ ਵਿੱਚ ਆਉਣੇ ਵਿਆਉਣ ਵਾਲਾ ਵੀ ਹੋਵੇ ਔਰ ਇਹ ਜਿੰਨੇ ਜੀਵ ਆ ਪਰ ਉਹ ਇਕੱਲੇ ਭੇਜਣ ਵਾਲਾ ਵੀ ਹੋਵੇ ਆਪ ਬੜਾ ਸੁਤੰਤਰ ਆ ਜਿਹਨੂੰ ਦੂਜਾ ਕੋਈ ਮਤਾ ਹੈ ਸਲਾਹ ਦੇਣ ਵਾਲਾ ਨਹੀਂ ਉਹ ਆਪਣੀ ਇੱਛਾ ਜਾਂ ਆਪੇ ਹੀ ਵਰਤਦਾ ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਦੇ ਆਪਣੇ ਇਕੱਲੇ ਭੇਜੀਏ ਜੀ ਵੀ ਸੰਸਾਰ 'ਚ ਆਉਂਦੇ ਆ ਆਪ ਹੀ ਸਾਸੂ ਜੀ ਇਕੱਲੇ ਭੇਜਦਾ ਆ ਅਤੇ ਆਪਣੇ ਪਾਸੇ ਵੀ ਤਰਫ ਵੀ ਆਪੇ ਲਿਆਉਂਦਾ ਕਹਿੰਦੇ ਜਿਹਨਾਂ ਦਾ ਦੂਜਾ ਮਤ ਹੈ ਸਲਾਹਕਾਰ ਕੋਈ ਨਹੀਂ ਉਹ ਗੁਰੂ ਮਹਾਰਾਜ ਆਪ ਹੀ ਮਿਹਰ ਕਰਦੇ ਆ ਚਾਹੇ ਉਹ ਸਾਰੇ ਸਾਥ ਜਾਣੇ ਸਭ ਕੁਛ ਉਹ ਨਿਰੰਕਾਰ ਸਾਰੇ ਸਨ ਪਹਿਲਾਂ ਤਾਂ ਉਹ ਸਾਰਦਾ ਬਣਾਉਂਦਾ ਅਤੇ ਕਿੱਥੇ ਸਕਾਰ ਦਾ ਘਟਾਉਂਦਾ ਇਹ ਸਾਰੇ ਹਾਲ ਹਵਾਲ ਨੂੰ ਆਪੇ ਜਾਣਦਾ ਇਕੱਠਿਆਂ ਨੂੰ ਸਾਜ ਦਿੰਦਾ ਉਸਰੇ ਨੂੰ ਢਾ ਦਿੰਦਾ ਢਾਉਣੇ ਸਾਰਨੇ ਵਾਲਾ ਉਹ ਨਿਰੰਕਾਰ ਆ ਉਹ ਸਾਰਿਆਂ ਨੂੰ ਸਾਜਣਾ ਕਿਵੇਂ ਆ ਹੈਂ ਸਿਰਜਣਾ ਕਿਵੇਂ ਕਰਨੀ ਆਪੇ ਜਾਣਦਾ ਨਵ ਨਾਨਕ ਬੁਖੀ ਨਗਰੀ ਕਰਮ ਹੋਏ ਪਾਤਸ਼ਾਹ ਨੇ ਇਹਨਾਂ 'ਤੇ ਨਗਰੀ ਉਹ ਨਿਰੰਕਾਰ ਦੀ ਕਰਨ ਕਿਰਪਾ ਹੋ ਜਾਂਦੀ ਹੈ ਉਹ ਗੁਰੂ ਪਿਆਰੇ ਨਾਮ ਦੀ ਬਖਸ਼ਿਸ਼ ਦਾਤ ਨੂੰ ਪ੍ਰਾਪਤ ਕਰਦੇ ਉਹਨੂੰ ਵੀ ਦਾਤ ਪ੍ਰਾਪਤ ਹੁੰਦੀ ਹੈ ਸ੍ਰੀ ਮਹਿਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਤਮਲੀਨ ਕੋਤਾ ਹੱਛਾਣਾ ਹੋਏ ਸੀ ਪਾਤਸ਼ਾਹ ਨੇ ਜਿਹੜਾ ਭਾਂਡਾ ਕੀ ਹੈ ਅੰਤਿਸ਼ਾ ਆਤਮੇ ਨੇ ਬਹੁਤ ਪਾਪਾਂ ਕਰਕੇ ਬੜਾ ਮਲੀਨ ਗੰਦਾ ਭੈੜਾ ਹੋ ਚੁੱਕਾ ਸਤਿਗੁਰੂ ਸੇਵਾ ਦੇ ਨਾਲ ਉਹ ਜਿਹੜਾ ਅੰਤਿਸ਼ਾ ਰੂਪੀ ਭਾਂਡਾ ਆ ਤੀਰਥਾਂ ਦੇ ਪਾਣੀ ਨਾਲ ਧੋਤਾ ਜਾਏ ਫਿਰ ਵੀ ਹੱਛਾ ਨਾ ਹੋਏ ਸੀ ਸ਼ੁੱਧ ਪਵਿੱਤਰ ਨਹੀਂ ਹੁੰਦਾ ਹੈ ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ ਇਸ ਦੁਆਰਾ ਤੋਏ ਹੱਛਾ ਹੋਏ ਸੀ 730 ਅੰਗ 'ਤੇ ਕਿਰਪਾ ਕਰਦੇ ਕਹਿੰਦੇ ਜਿਹੜੇ ਸਾਵਧਾਨ ਹੋ ਗਏ ਔਰ ਸਤਿਗੁਰੂ ਸੱਚੇ ਦੁਆਰਾ ਸੋਝੀ ਗਿਆਤ ਅਵਸਥਾ ਨੂੰ ਪਾਉਂਦੇ ਔਰ ਗੁਰਾਂ ਦੇ ਦੁਆਰੇ ਵਿੱਚ ਆ ਕੇ ਭਾਵ ਗੁਰੂ ਦੇ ਅਨੁਸਾਰ ਚੱਲ ਕੇ ਗੁਰੂ ਦੇ ਬਚਨਾਂ ਦੀ ਮਨੌਤ ਕਰਦੇ ਆ ਔਰ ਆਪਣੇ ਅੰਤਿਸ਼ਕਰ ਨੂੰ ਕਿਵੇਂ ਸ਼ੁੱਧ ਕਰਨਾ ਇਹ ਸੋਝੀ ਪ੍ਰਾਪਤ ਕਰਦੇ ਆ ਸੋਝੀ ਪਾਏ ਸੀ ਸੋਝੀ ਨੂੰ ਪਾਉਂਦੇ ਇਹ ਦੁਆਰੇ ਇਹ ਜਿਹੜਾ ਗੁਰੂ ਦਾ ਦੁਆਰਾ ਇਹ ਦੁਆਰੇ ਤੋਂ ਮਤਲਬ ਗੁਰੂ ਦਾ ਦੁਆਰਾ ਇੱਥੇ ਆ ਕੇ ਆਪਣੇ ਅੰਤਿਸ਼ਕਰ ਨੂੰ ਧੋਂਦੇ ਆ
ਹੈ ਸੇਵਾ ਸਿਮਰਨ ਦੁਆਰਾ ਸਤਸੰਗ ਕਰਕੇ ਉਹਨਾਂ ਦਾ ਫਿਰ ਜਿਹੜਾ ਅੰਤਿਸ਼ ਕਰਨੇ ਹਾਂ ਇਹ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਮੈਲੇ ਹੱਥੇ ਦਾ ਵੀ ਸਾਰਾ ਵਰਤਾ ਇਸ ਪਾਤਸ਼ਾਹ ਕਹਿੰਦੇ ਜਿਹੜਾ ਅੰਤਿਸ਼ਕਾਂ ਵਿੱਚ ਮੈਲਾ ਹੈ ਜਾਂ ਚੰਗਾ ਆ ਇਹਦਾ ਵਿਚਾਰ ਉਹ ਆਪੇ ਹੀ ਵਰਤਾ ਰਿਹਾ ਹੈ। ਮੰਦੇ ਚੰਗੇ ਦਾ ਵਿਚਾਰ ਜਿਹੜਾ ਉਹ ਨਿਰੰਕਾਰ ਪਰਮੇਸ਼ੁਰ ਆਪ ਹੀ ਵਰਤਾਉਂਦਾ ਹੈ। ਪਰ ਕੋਈ ਜਾਣਾ ਜਾਏ ਅੱਗੇ ਪਾਸ ਪਤਾ ਕਹਿੰਦੇ ਆਪਣੇ ਆਪ ਇਹ ਗੱਲ ਜਾਣੇ ਅਤੇ ਸੁੱਖਾਂ ਦੀ ਜਗ੍ਹਾ ਨੂੰ ਜਿਹੜਾ ਭੈੜਾ ਪੁਰਸ਼ ਆ ਕੇ ਉੱਪਰ ਲੋਕ ਜਾ ਕੇ ਪਾ ਲਏਗਾ ਇਹ ਗੱਲ ਬਿਲਕੁਲ ਨਹੀਂ। ਕਿਉਂਕਿ ਜਿਹੋ ਜਿਹਾ ਕਰਮ ਕਰਦਾ ਉਹ ਫਲ ਤਾਂ ਫਿਰ ਭੋਗਣਾ ਹੀ ਪਏਗਾ। ਜਿਹੇ ਕਰਮ ਕਮਾਏ ਸਿਹਾ ਹੋਏ ਸੀ ਇਹ ਜਿਹੋ ਜਿਹਾ ਮਾੜੇ ਕਰਮ ਜੀਵ ਕਰੇਗਾ ਉਹਦਾ ਉਹੋ ਜਿਹਾ ਫਲ ਅੰਤਰ ਜਲਟ ਉਹ ਹੀ ਹੋਵੇਗਾ ਚਿੱਟਾ ਉਹ ਹੀ ਨਿਕਲੇਗਾ। ਅੰਮ੍ਰਿਤ ਹਰ ਕਾ ਨਾਵ ਅੰਮ੍ਰਿਤ ਆਏ ਸੀ ਉਹ ਨਿਰੰਕਾਰ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹਦੇ ਨਾਮ ਨੂੰ ਜਿਹੜਾ ਜਪਦਾ ਅਤੇ ਹੋਰਨਾਂ ਨੂੰ ਵੀ ਨਾਮ ਦਾ ਗੱਫਾ ਵਰਤਾਉਂਦਾ ਇਹ ਵੀ ਉਹਦੀ ਕਿਰਪਾ ਨਾਲ ਹੀ ਹੈ। ਉਹ ਨਿਰੰਕਾਰ ਦਾ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹ ਗੁਰਮੁਖ ਜਿਹੜਾ ਆਪ ਜਪਦਾ ਉਹ ਹੋਰਨਾਂ ਨੂੰ ਪ੍ਰੇਰ ਕੇ ਅਤੇ ਵਰਤਾਰਾ ਵਰਤਾਉਂਦਾ ਜਪਣ ਲਾ ਦਿੰਦਾ ਹੈ। ਉਹ ਜਿਹੜਾ ਗੁਰਮੁਖ ਹੈ ਚੱਲਿਆ ਪਰਸੋਂ ਜਨਮ ਸਵਾਰ ਵਾਜਿਆ ਵਾਰਿਸ਼ ਉਹ ਫਿਰ ਇੱਜ਼ਤ ਨਾਲ ਸਤਿਕਾਰ ਨਾਲ ਆਪਣੇ ਇਸ ਮਾਨਸ ਦੇਹ ਨੂੰ ਜਨਮ ਦੁਨੀਆਂ ਤੋਂ ਸਵਾਰ ਕੇ ਜਾਂਦਾ ਹੈ ਅਤੇ ਉਹਦੇ ਜਾਣ ਪਿੱਛੋਂ ਮਗਰੋਂ ਵੀ ਇਹ ਜਾਸ ਰੂਪੀ ਜਿਹੜਾ ਬਾਜਾ ਵੱਜਦਾ ਅਤੇ ਲੋਕ ਬਾਅਦ 'ਚ ਵੀ ਵਡਿਆਈ ਕਰਦੇ ਆ ਜਿਵੇਂ ਭਾਈ ਗੁਰਦਾਸ ਸਿੰਘ ਨੇ ਕਿਹਾ ਗੁਰਮੁਖ ਜਨਮ ਸਵਾਰ ਕਰਕੇ ਚੱਲਿਆ। ਮਾਨਸ ਕਿਹਾ ਵਿਚਾਰਾ ਅਤੇ ਉਹ ਲੋਕ ਸੁਣਾ ਸੀ ਪਾਤਸ਼ਾਹ ਨੇ ਮਨੁੱਖ ਵਿਚਾਰਿਆ ਹੈ ਕਿ ਉਹ ਨਿਰੰਕਾਰ ਆਪ ਉਹਦੇ ਜਾਸ ਰੂਪੀ ਵਾਜੇ ਨੂੰ ਤਿੰਨਾਂ ਲੋਕਾਂ 'ਚ ਸੁਣਾਏਗਾ। ਨਾਨਕ ਆਪ ਨਿਹਾਲ ਸਭ ਗੁਲਤਾਰ ਪਾਤਸ਼ਾਹ ਦੇ ਗੁਰਮੁਖ ਪਿਆਰੇ ਆਪਣੇ ਜੰਮਣ ਮਰਨ ਰੂਪੀ ਦੁੱਖਾਂ ਤੋਂ ਰਹਿਤ ਹੋ ਜਾਂਦੇ ਆ ਮੁਕਤ ਰੂਪ ਹੋ ਜਾਂਦੇ ਆ ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਧਾਰ ਲੈਂਦੇ। ਦੂਸਰਾ ਪਿੰਡ ਜਦੋਂ ਮਹਾਤਮਾ ਹੋਏ ਆ ਚਾਰਪੁਰ ਬਾਬਾ ਜਵਾਹਰਦਾਸ 25 ਸ੍ਰੀ ਸੁਖਮਨੀ ਸਾਹਿਬ ਉਹ ਹਰ ਗਏ ਸੀ ਅਤੇ ਮਹਾਰਾਜ ਦੀ ਬੜੀ ਮਿਹਰ ਹੋ ਗਈ। ਜਦੋਂ ਉਹਨਾਂ ਦਾ ਅੰਤ ਸਮਾਂ ਆਇਆ ਕਹਿੰਦੇ ਜਦੋਂ ਅਸੀਂ ਸਰੀਰ ਤਿਆਗਾਂਗੇ ਅਕਾਸ਼ੀ ਗੋਲੇ ਚੱਲਣਗੇ ਅਤੇ ਫਿਰ ਵੀ ਉਹ ਜਿੱਥੇ ਵੀ ਉਹਨਾਂ ਦੇ ਪ੍ਰੇਮੀ ਸੀ ਉਹਨਾਂ ਨੇ ਉਹ ਸੁਣੇ ਆਓ ਆਪ ਵੀ ਕਰ ਜਾਂਦੇ ਆ ਕੁਲਾਂ ਨੂੰ ਵੀ ਉਤਾਰ ਲੈਂਦੇ ਸੂਈ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ। ਪਾਤਸ਼ਾਹ ਕਹਿੰਦੇ ਜਿਹੜਾ ਜੋਗੀ ਹੋ ਜਾਂਦਾ ਜੋਗੀਆਂ ਦਾ ਕੰਮ ਕੀ ਹੈ ਉਹ ਜੋਗਾਂ ਜੋਗੀਆਂ ਵਾਲੀ ਕਿਰਿਆ ਕਰਦੇ ਆ ਜਾਮਿਆਂ ਨਿਗਮਿਆਂ ਆਸਣਿਆਂ ਪੁਰਾਣਾ ਜਾਮਿਆਂ ਪਰਤਾਹਾਰ ਧਾਰਨਾ ਧਿਆਨ ਆ ਹੋਰ ਯੋਗ ਦੀ ਬੜੀ ਕਿਰਿਆ ਉਹ ਕਰਦੇ ਆ। ਜਿਹੜੇ ਭੋਗੀ ਲੋਕ ਆ ਉਹ ਪਦਾਰਥਾਂ ਦੇ ਖਾਣ ਵਿੱਚ ਲੱਗੇ ਰਹਿੰਦੇ ਮੌਜ ਮਸਤੀਆਂ ਅੜਾਉਂਦੇ ਆ ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ। ਜਿਹੜੇ ਤਪੀਆ ਤਪੀਸ਼ਰ ਹੁੰਦੇ ਆ ਉਹ ਤਪ ਕਰਦੇ ਅਤੇ ਜਿਹੜੇ ਯਾਤਰੂ ਲੋਕ ਆ ਉਹ ਫਿਰ ਚੱਕਰਵਰਤੀ ਹੈ ਤੀਰਥਾਂ ਜਾ ਕੇ ਤੀਰਥਾਂ ਦੇ ਜਲਾਂ ਵਿੱਚ ਜਾ ਕੇ ਮਲ ਮਲ ਕੇ ਇਸ਼ਨਾਨ ਨਹਾਏ ਮੈਨੇ ਨਹਾਉਂਦੇ ਇਸ਼ਨਾਨ ਕਰਦੇ ਹਨ। ਤੇਰਾ ਸਾਡਾ ਸੁਣੀ ਗਿਆ ਭਾਈ ਜੇ ਕੋ ਬਹਿ ਰਾਜ ਰਹਾ ਇਹ ਭਾਈ ਮੈਨੇ ਪਿਆਰਿਆ ਜਿਹੜਾ ਗੁਰਮੁਖ ਪਿਆਰਾ ਭਾਈ ਮੈਨੇ ਪਿਆਰ ਦੇਣਾ ਪੈਸੇ ਮੈਨੇ ਬੈਠ ਕਰਕੇ ਅਲਾਏ ਮੈਨੇ ਸਤਿਗੁਰਾਂ ਦੀ ਉਸਤ ਦੇ ਵਚਨ ਕਰਦਾ ਕਹਿੰਦੇ ਮੈਂ ਉਹਦੇ ਕੋਲੋਂ ਤੇਰਾ ਸਦੜਾ ਐਸੇ ਜਿਹੜੇ ਪ੍ਰੇਮੀ ਲੋਕ ਆ ਉਹਨਾਂ ਤੋਂ ਤੇਰਾ ਉਪਦੇਸ਼ ਸੁਣਦਾ ਰਾਮ ਵਿਸਰਾਮ ਦੇ ਪਾਤਸ਼ਾਹ ਕਿਰਪਾ ਕਰਦੇ ਹਨ। ਜੈਸਾ ਬੀਜਿਆ ਸੋ ਲੁਣੇ ਜੋ ਕੱਟਿਆ ਸੋ ਖਾਏ ਜੈਸਾ ਬੀਜਿਆ ਸੋ ਲੁਣੇ ਇਹੋ ਜਿਹਾ ਬੀਜ ਬੀਜਦਾ ਕੋਈ ਉਹੋ ਜਿਹਾ ਲੁਣੇ ਮੈਨੇ ਕੱਟ ਲੈਂਦਾ ਜੋ ਕੱਟੇ ਸੋ ਖਾਏ ਸੋ ਨੂੰ ਔੜਾ ਵੀ ਹੈ ਔਂਕੜ ਵੀ ਹੈ ਦਰਮਿਆਨੀ ਆਵਾਜ਼ ਤੋਂ ਕਹਿੰਦੇ ਜੀਵ ਆਪਣੇ ਧਰਮ ਧਰਮ ਜਿਹੋ ਜਿਹਾ ਕਰਮ ਕਰਦਾ ਉਹਦੀ ਕੱਟੀ ਜੋ ਕੱਟਦਾ ਜਿਹੜਾ ਧਰਮ ਕਰੇਗਾ ਦੁੱਖ ਮਿਲੇਗਾ ਧਰਮ ਦੇ ਕੰਮ ਕਰੇਗਾ ਸੁੱਖ ਮਿਲੇਗਾ ਦੁੱਖ ਸੋਨੂੰ ਖਾਏ ਮੈਨੇ ਫਿਰ ਉਹ ਭੋਗਦਾ ਹੈ। ਕਿਉਂਕਿ ਜਿਹੋ ਜਿਹਾ ਜੀਵਾਂ ਦੇ ਕਰਮ ਆ ਜਿਹੋ ਜਿਹਾ ਪਹੁੰਚੇਗਾ ਭੂਮੀ ਵਿੱਚ ਬੀਜ ਬੀਜੇਗਾ ਉਹੋ ਜਿਹਾ ਵੱਢੇਗਾ ਪਾਪ ਦਾ ਫਲ ਦੁੱਖਿਆ ਪੁੰਨ ਦਾ ਫਲ ਸੁੱਖਿਆ ਉਹੋ ਜਿਹਾ ਕੱਟੇਗਾ ਉਹਨਾਂ ਦਾ ਉਹੋ ਜਿਹਾ ਫਲ ਖਾਏਗਾ। ਅੱਗੇ ਪੁੱਛਣਾ ਹੋਵੇ ਜੇ ਸਥਾਨ ਨਿਸ਼ਾਨਾ ਜਾਏ ਪਾਤਸ਼ਾਹਾਂ ਦੇ ਜਿਹੜਾ ਇਹ ਨਾਮ ਰੂਪੀ ਨਿਸ਼ਾਨ ਪਰਵਾਨੇ ਦੇ ਸਨ ਹਾਂਜੀ ਇਹ ਨਾਮ ਰੂਪੀ ਪਰਵਾਨੇ ਦੇ ਸਨ ਮੈਨੇ ਸਹਿਤ ਜਾਏਗਾ ਦਰਗਾਹ 'ਚ ਪਾਤਸ਼ਾਹ ਕਹਿੰਦੇ ਉਹਨੂੰ ਅੱਗੇ ਪਰਲੋਕ ਦੇ ਵਿੱਚ ਕੁਛ ਦੱਸ ਨਹੀਂ ਹੋਏਗੀ ਉਹ ਤੋਂ ਕੋਈ ਹਿਸਾਬ ਕਿਤਾਬ ਨਹੀਂ ਮੰਗੇਗਾ। ਕਹਿੰਦੇ ਤਾਂ ਭਾਈ ਤੁਹਾਨੂੰ ਗੁਰੂ ਨਾਨਕ ਕਲਗਿਆਂ ਪਾਸ ਸਿੱਖਿਆ
ਆਪਣਾ ਇਹਦੇ ਨਾਲ ਕੋਈ ਹਿਸਾਬ ਕਿਤਾਬ ਨਹੀਂ। ਜਮ ਰਾਜਾ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ, ਜੈਸੋ ਜੈਸਾ ਕਾਢੀ ਜੈ ਜੈਸੀ ਕਰ ਗੁਮਾਈ। ਪਾਤਸ਼ਾਹ ਕਹਿੰਦੇ

ਜਾਂਦੇ। ਇੱਕ ਅਕਾਲ ਉਹਨਾਂ 'ਤੇ ਗੰਦੀ ਅਵਾਰਤ ਲਿਖੀ ਹੈ, ਉਹਨਾਂ ਦਾ ਵੀ ਮੁੱਲ ਨਹੀਂ ਪੈਂਦਾ। ਇੱਕ ਉਹਨਾਂ ਦੀ ਅਵਾਰਤ ਸਹੀ ਲਿਖੀ ਹੈ ਕਿ ਮੌਕੇ ਦੇ ਮਾਲਕ ਦੀ ਮੋਹ ਰਹੇ ਨੇ, ਹਾਂਜੀ ਉਹ ਵੀ ਦਫ਼ਤਰ ਦਾਖਲ ਨਹੀਂ ਹੁੰਦੇ। ਇੱਕ ਤਾਂ ਅਵਾਰਤ ਦੀ ਸ਼ੋਧਿਆ ਮੋਹਰ ਲੱਗੀ ਹੈ, ਉਹ ਦਫ਼ਤਰ ਦਾਖਲ ਹੁੰਦੇ ਨੇ। ਇਸੇ ਤਰ੍ਹਾਂ ਸਾਡੇ ਸਵਾਲ ਸਿਆ ਕਈਆਂ ਅਤੇ ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਕੇ ਰੱਦੀ ਬਣਾ ਲਿਆ, ਉਹ ਐਵੇਂ ਚਲੇਗਾ। ਅਤੇ ਕਈਆਂ ਨੇ ਅਵਾਰਤ ਲਿਖੀ ਹੈ, ਸੇਵਾ ਵੀ ਕਰਦੇ ਆ, ਬਾਣੀ ਪੜ੍ਹਦੇ ਆ, ਸਿਰ ਦਾ ਸ਼ੁੱਧ ਵੀ ਹੈ, ਪਰ ਅੰਮ੍ਰਿਤ ਨਹੀਂ ਛਕਦੇ, ਗੁਰੂ ਦੀ ਮੋਹਰ ਨਹੀਂ ਲੱਗੀ। ਜਿਹਨਾਂ 'ਚ ਮੋਹਰ ਨਹੀਂ ਲੱਗਦੀ, ਪ੍ਰਮਾਣ ਪੱਤਰ ਨਹੀਂ, ਅਤੇ ਦਰਗਾਹ 'ਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲਦੀ। ਜ਼ਰੂਰੀ ਹੈ ਗੁਰੂ ਵਾਲੇ ਬਣਨਾ। ਇੱਕ ਹੈਗੇ ਆ ਮਨ ਕੋਰਾ ਹੀ ਹੈ, ਜਿਹੜਾ ਕੋਰਾ ਪੇਪਰ ਆ ਉਹਦਾ ਵੀ ਲਿਖਿਆ ਤਾਂ ਜਾ ਸਕਦਾ, ਪਰ ਉਹਨਾਂ 'ਚ ਉਹਦੀ ਵੀ ਕੀਮਤ ਨਹੀਂ। ਇਸ ਤਰ੍ਹਾਂ ਸਵਾਸਾਂ 'ਤੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਠੱਪੇ ਲਾ ਲੈ, ਉਹ ਸਵਾਸ ਸਫਲ ਹੋ ਜਾਂਦੇ ਆ ਨਾਮ ਦੁਆਰਾ। ਪਾਤਸ਼ਾਹ ਕਹਿੰਦੇ ਇਹ ਤੁਹਾਨੂੰ ਵੇਚੀ ਬੈ ਕਰੀ ਜੇ ਕੋਲੇ ਵਿਕਾਰ। ਪਾਤਸ਼ਾਹ ਕਹਿੰਦੇ ਜੇ ਕੋਈ ਸੰਤ ਮਹਾਤਮਾ ਵਿਖਦੇ ਨੂੰ ਲੈ ਲੈ ਕਿ ਮੈਂ ਜਿਹੜਾ ਆਪਣਾ ਸਰੀਰ ਆ ਬੈ ਚੀਜ਼ ਹੁੰਦੀ ਜਿਹੜੀ ਪੱਕੀ ਖਰੀਦੀ ਜਾਂ ਗਹਿਣੇ ਹੁੰਦੀ, ਉਹ ਪੈਸੇ ਦੇ ਕੇ ਪੇਸ਼ ਲਾ ਦਿੰਦੇ, ਉਹ ਫਿਰ ਮੁੱਲ ਕਰਕੇ ਵੇਚ ਦੇਈਏ। ਭਾਵ ਕੀ ਹੈ, ਦੇਹ ਨੂੰ ਹੰਕਾਰ ਤੋਂ ਰਹਿਤ ਕਰਕੇ ਸੇਵਾ ਕਰੀਏ, ਫਿਰ ਉਹ ਨਾਮ ਪਦਾਰਥ ਨੂੰ ਲੈ ਲੈਂਦਾ ਹੈ। ਨਾਨਕ ਅਮਨਾਵ ਨੇ ਚਿੱਤ ਤਨ ਨਾ ਹੀ ਸੱਚਾ ਨੂੰ। ਪਾਤਸ਼ਾਹ ਕਹਿੰਦੇ ਆ ਉਹ ਜਿਹੜਾ ਤਨ ਸਰੀਰ ਆ ਜਿਹਦੇ ਸੱਚੇ ਨਾਮ ਦੀ ਬਰਕਤ ਨਹੀਂ ਹੈ, ਉਹ ਸਰੀਰ ਕਿਸੇ ਵੀ ਕੰਮ ਨਹੀਂ ਆਉਂਦਾ। ਹਾਂਜੀ ਉਹ ਤਾਂ ਮੁਰਦੇ ਦੇ ਤੁਲ ਕਿਹਾ। ਤੁਸੀਂ ਮਹੱਲਾ ਪਹਿਲਾ ਕਰ ਸਤ ਵਾਹਿਗੁਰੂ ਕੋ ਓਂਕਾਰ ਸਤਿਗੁਰ ਪ੍ਰਸਾਦ। ਇੱਕ ਮਹਾਰਾਜ ਜੋਗੀ ਆ ਗਿਆ, ਕਹਿੰਦੇ ਸਾਡਾ ਜੋਗੀਆਂ ਦਾ ਭੇਸ ਧਾਰ ਲਓ। ਹਾਂਜੀ ਵਾਹਿਗੁਰੂ ਜੀ ਅਕਾਨ ਓਂਕਾਰ ਪ੍ਰਸਾਦ ਸਰੂਪਨ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਗੱਲਾਂ ਤਾਂ ਯੋਗ ਸਹੀ ਹੁੰਦਾ ਨਹੀਂ, ਐਵੇਂ ਗੱਲਾਂ ਕਰੀ ਜਾਈਏ ਇਉਂ ਕੋਈ ਜੋਗੀ ਨਹੀਂ ਬਣਦਾ। ਹੁਣ ਸਿੱਖਿਆ ਦਿੰਦੇ ਯੋਗ ਨਾ ਚਿੰਤਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈਏ। ਚਿੰਤਾ ਹੁੰਦਾ ਉਹ ਜੋਗੀ ਕਫਨੀ ਹੀ ਪਾ ਲੈਂਦੇ ਨੇ, ਅਤੇ ਕਫਨ ਨੂੰ ਜਿਵੇਂ ਮੁਰਦੇ ਦੇ ਹੁੰਦਾ ਅਤੇ ਮੈਂ ਮਰ ਗਿਆ। ਜੇ ਅੰਦਰੋਂ ਮਨ ਨਹੀਂ ਮਰਿਆ, ਜਿੰਨਾ ਮਰਜ਼ੀ ਕਫਨ ਲਪੇਟੀ ਹੋਵੇ, ਇਸ ਵਾਸਤੇ ਕਹਿੰਦੇ ਇਉਂ ਯੋਗ ਨਹੀਂ ਹੁੰਦਾ। ਯੋਗ ਨਾ ਡੰਡਾ, ਉਹ ਤਿੰਨਾਂ ਕੋਰਾਂ ਵਾਲਾ ਡੰਡਾ ਰੱਖਦੇ, ਉਹਨੂੰ ਭੁੰਨੇ ਨਹੀਂ ਰੱਖਦੇ, ਉਹਦਾ ਸਤਿਕਾਰ ਕਰਦੇ ਆ। ਤ੍ਰਿਲੰਡੀ ਸਵਾਮੀ ਕੋ ਹੁੰਦੇ ਆ ਉੱਤੇ, ਜਿਹਨੇ ਉਜਾ ਲਪੇਟ ਲੈਂਦੇ ਆ, ਫਿਰ ਉਸਨੇ ਅਸੀਂ ਬਣ ਜਾਂਦੇ। ਇਸ ਵਾਸਤੇ ਕਹਿੰਦੇ ਉਹ ਹੱਥ ਵਿੱਚ ਤਿੰਨਾਂ ਪੋਰਾਂ ਵਾਲਾ ਡੰਡਾ ਫੜਨ ਨਾਲ ਇਹ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ, ਯੋਗ ਨੂੰ ਭਸਮ ਚੜ੍ਹਾਈ ਹੈ। ਕਹਿੰਦੇ ਸਰੀਰ ਦੇ ਉੱਤੇ ਜਿਹੜੇ ਏਰਣੇ ਗੋਹੇ ਆ ਉਹਨਾਂ ਨੂੰ ਸਾੜ ਕੇ ਠੰਡੀ ਸਵਾਹ ਨੂੰ ਫਿਰ ਛਾਣ ਕੇ ਨਹਾ ਕੇ ਫਿਰ ਉਹ ਭਸਮ ਚੜ੍ਹਾਉਂਦੇ ਨੇ, ਅਤੇ ਉਹ ਸਰੀਰ ਫਿਰ ਬੜਾ ਗਿੱਲਾ ਹੁੰਦਾ, ਉਹ ਨਾਲੇ ਚਿੰਬੜ ਜਾਂਦੀ ਹੈ, ਚਾਂਦੀ ਨੂੰ ਲੱਗਦੀ। ਕਹਿੰਦੇ ਉਹ ਭਸਮ ਜੇ ਸਰੀਰ 'ਤੇ ਚੜ੍ਹਾ ਲਈਏ, ਇਹਦੇ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਯੋਗ ਨਾਲ ਮੁੰਦੀ ਮੂੰਡ ਮੰਡਾਇਆ ਹੈ, ਯੋਗ ਨਾਲ ਸੀਨੀ ਵਾਈ ਹੈ, ਕਹਿੰਦੇ ਕੰਨਾਂ ਦੇ ਵਿੱਚ ਮੁੰਦੀ ਮੈਨੇ ਮੁੰਦਰਾਂ ਪਾ ਲਈਏ ਬਲੌਰ ਦੀਆਂ, ਇਹਦੇ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਮੂੰਡ ਹਾਂਜੀ ਮੁੰਡਾਇਆ ਅਤੇ ਸਿਰ ਮੂੰਹ ਮਨਾਉਣੇ ਦੇ ਨਾਲ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਅਤੇ ਜੇ ਕਹਿੰਦੇ ਸਿੰਗੀ ਵਜਾਓ, ਉਹ ਹਰਨ ਦੀ ਸਿੰਗੀ ਨੂੰ ਵਜਾਉਂਦੇ ਆ। ਹੁਣ ਤਾਂ ਯੋਗੀ ਘੱਟ ਗਿਆ, ਅੱਗੇ ਨਿਆਣੇ ਹੁੰਦੇ ਸੀ ਅਤੇ ਪਿੰਡਾਂ 'ਚ ਆਉਂਦੇ ਹੁੰਦੇ ਸੀ, ਇੱਕ ਥਾਲੀ ਜੀ ਹੁੰਦੀ ਸੀ, ਉਹ ਚਮੋਰੀ ਹੋਣੀ, ਇੱਕ ਡੰਡਾ ਜਿਹਾ ਹੋਣਾ, ਉਹ 'ਤੇ ਰੱਖ ਕੇ ਉਹ ਘੁਮਾ ਕੇ ਉੱਤੇ ਨੂੰ ਚਲਾ ਦੇਣੀ ਅਤੇ ਉੱਤੇ ਬੋਚ ਲੈਣੀ। ਇਹਨਾਂ ਲੋਕ ਬੜੇ ਇਕੱਠੇ ਹੁੰਦੇ ਸੀ ਅਤੇ ਉਹ ਸਿੰਗੀ ਵਜਾਉਣੀ ਹੋਣੀ। ਹਾਂਜੀ ਕਹਿੰਦੇ ਉਹ ਸਿੰਗੀ ਵਜਾਉਣ ਨਾਲ ਵੀ ਜਿਹੜਾ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ, ਪੂਰਾ ਯੋਗੀ ਉਹ ਨਹੀਂ ਬਣਿਆ ਜਾਂਦਾ। ਯੋਗੀ ਕਹਿਣ ਲੱਗਾ ਫਿਰ ਪੂਰਾ ਯੋਗ ਕਿਵੇਂ ਹੋਵੇ, ਇਹ ਵੀ ਕਿਰਪਾ ਕਰ ਦਿਓ। ਪਾਤਸ਼ਾਹ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ, ਯੋਗ ਯੋਗ 'ਤੇ ਪਾਈ ਹੈ। ਪੁੱਤਰ ਦਿੰਦੇ ਆ ਕਹਿੰਦੇ ਅੰਜਨ, ਅੰਜਨ ਨਾਮ ਸੁਰਮੇ ਦਾ। ਕਹਿੰਦੇ ਮਾਇਆ ਦੇ ਵਿੱਚ ਰਹਿੰਦੇ ਹਾਂ ਨਿਰੰਜਨ, ਇਹ ਮਾਇਆ ਜਿਹੜੀ ਹੈ ਤੋਂ ਅਸੰਗ ਹੋ ਕੇ ਨਿਰਲੇਪ ਹੋ ਕੇ ਰਹੀਏ, ਮਾਇਆ ਰੂਪੀ ਕਾਲ ਤੋਂ ਬਚੇ ਰਹੀਏ, ਇਹ ਯੋਗਤੀ ਕਰਕੇ ਜਿਹੜਾ ਯੋਗ ਆ ਉਹਦੇ 'ਚ ਜੋੜਨ ਦਾ ਢੰਗ ਪਾ ਲਈਦਾ। ਕਹਿੰਦੇ ਯੋਗ ਯੁਗ 'ਤੇ ਪਾਈਏ, ਇਸ ਯੁਗਤੀ ਕਰਕੇ ਯੋਗ ਵਿੱਚ ਜੋੜਨਾ ਜਿਹੜਾ ਪ੍ਰਾਪਤ ਕਰ ਲਈਦਾ ਹੈ, ਗੱਲੀ ਯੋਗ ਨਾ ਹੋਈ। ਪਾਤਸ਼ਾਹ ਕਹਿੰਦੇ ਯੋਗੀਆ ਗੱਲਾਂ ਕਰਨਾ ਯੋਗ ਦੀ ਪ੍ਰਾਪਤੀ।

0: ਨਹੀਂ ਹੁੰਦੀ। ਇੱਕ ਦ੍ਰਿਸ਼ਕਰ ਸੰਸਰ ਜਾਣਾ ਜੋਗੀ ਕਹੀਆ ਸੋਈ ਰਹੋ। ਇੱਕ ਸੰਸਰ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਸਮ ਦ੍ਰਿਸ਼ਟੀ ਕਰਨੀ ਜਾਣ ਲਵੇ, ਪਾਤਸ਼ਾਹ ਕਹਿੰਦੇ ਉਹ ਸੱਚਾ ਜੋਗੀ ਕਿਹਾ ਜਾਂਦਾ ਹੈ। ਰਹੋ ਜੋਗ ਨਾ ਬਾਹਰ ਮੜੀ ਨਿਸਾਣੀ, ਜੋਗ ਨਾ ਤਾੜੀ ਲਾਈ ਹੈ। ਜੇ ਸ਼ਹਿਰ ਤੋਂ ਬਾਹਰ ਜਾ ਕੇ ਜਿੱਥੇ ਮੜੀਆਂ ਅਤੇ ਮਸਾਣ ਆ ਉੱਥੇ ਜਾ ਕੇ ਬਹਿ ਜਾ, ਅਤੇ ਉੱਥੇ ਜਾ ਕੇ ਵੀ ਜੋਗੀ ਨਹੀਂ ਬਣਿਆ ਜਾਂਦਾ। ਅਤੇ ਹੁਣ ਜਿੱਥੇ ਮੁਰਦੇ ਸਾੜਦੇ ਆ ਜਾਂ ਦੱਬਦੇ ਉੱਥੇ ਬਹਿ ਜਾਵਾਂਗੇ ਅਤੇ ਜੋਗੀ ਬਣ ਜਾਵਾਂਗੇ। ਹਾਂਜੀ, ਅਤੇ ਇਸ ਤਰ੍ਹਾਂ ਜੋਗ ਨਾਲ ਤਾੜੀ ਲਾਈ ਹੈ। ਕਹਿੰਦੇ ਫਿਰ ਤਾੜੀ ਮੈਨੇ ਉੱਥੇ ਜਾ ਕੇ ਸਮਾਧੀ ਲਾ ਕੇ ਬਹਿਣਾ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਹਿੰਦੇ ਅੱਖਾਂ ਨੂੰ ਉੱਠ ਕੇ ਬਹਿ ਜਾ, ਮਨ ਕਿਤੇ ਹੋਰ ਘੁੰਮਦਾ ਹੋਵੇ, ਇਸ ਤਰ੍ਹਾਂ ਵੀ ਯੋਗ ਨਹੀਂ ਮਿਲਦਾ। ਯੋਗ ਨਾਲ ਦੇਸ਼ ਦੇ ਸੰਤਰਫ ਹੋ ਗਿਆ, ਯੋਗ ਨਾਲ ਕੀਰਤਨ ਹੈ ਗਿਆ। ਜੇ ਕਹਿੰਦੇ ਦੇਸਾਂ ਪ੍ਰਦੇਸਾਂ ਘੁੰਮਦੇ ਫਿਰੀਏ, ਕੀਰਤਨ ਲਿਜਾ ਕੇ ਨਹਾ ਲਈਏ, ਇਸ ਤਰ੍ਹਾਂ ਵੀ ਸੱਚਾ ਯੋਗ ਪ੍ਰਾਪਤ ਨਹੀਂ ਹੁੰਦਾ। ਯੋਗੀ ਕਹਿਣ ਲੱਗਾ ਮਹਾਰਾਜ ਕਿ ਜਿਹੜਾ ਅਸਲੀ ਯੋਗ ਆ ਉਹ ਕਿਸ ਢੰਗ ਨਾਲ ਮਿਲਦਾ, ਕਿਰਪਾ ਕਰੋ, ਕਿਵੇਂ ਬਿਰਤੀ ਜੁੜਦੀ ਹੈ। ਯੋਗ ਨਾਲ ਦੇਸ਼ ਦੇ ਸੰਤਰ ਪਵੇ, ਦੇਸਾਂ ਅਤੇ ਦੇਸਾਂ ਦੀਆਂ ਦੇਸ਼ਾਂ 'ਚ ਘੁੰਮਣ ਨਾ ਪਵੇ, ਇਹਨਾਂ ਨੇ ਯੋਗ ਨਹੀਂ ਮਿਲਣਾ। ਅਤੇ ਤੀਰਥਾਂ ਦੇ ਨਹਾਉਣਾ ਨੇ ਅੰਜਨਮੈਂ ਨਿਰੰਜਨ ਗਿਆ ਯੋਗ ਦੇ ਉੱਚ ਪਾਈਏ। ਅੰਜਨ ਮਾਇਆ ਵਿੱਚ ਰਿਹਾ ਕਿ ਨਿਰੰਜਨ, ਜਿਹੜਾ ਮਾਇਆ ਮਲ ਵਿਦਿਆ ਤੋਂ ਹੋਇਆ ਅਤੇ ਨਿਰੰਕਾਰ ਪਰਮੇਸ਼ ਉੱਚ ਤੁਰਤੀ ਜੋੜ ਲਈਏ, ਇਹਦੀ ਯੁਗਤੀ ਕਰਕੇ ਯੋਗ ਵਿੱਚ ਯੋਗਤ ਮੈਨੇ ਜੋੜਨ ਦਾ ਢੰਗ ਪਾ ਲਈਦਾ ਹੈ। ਸਤਿਗੁਰ ਭੇਟੈ ਤਾਂ ਸਹਿਸਾ ਟੁੱਟੈ ਧਾਵਤ ਵਰਜ ਰਹੇ। ਜੇ ਪੂਰੇ ਸਤਿਗੁਰ ਭੇਟਿਆਂ ਮਿਲ ਜਾਣ ਫਿਰ ਉਹ ਪਰਮਾਣਗਤ ਪਰਮੇਗਤ ਪਰਜੇ ਸੰਸੇ ਇਹਨੂੰ ਦੂਰ ਕਰ ਦਿੰਦੇ, ਟੁੱਟ ਜਾਂਦੇ ਆ। ਕਰਗੁਣ ਕਰਨਾ ਪਰਮਾਣਗਤ ਸੰਸਾ, ਮੰਨਣਾ ਪਰਮੇਗਤ ਉਹਨਾਂ ਦੇ ਆਸਣ ਨਾਲ ਵਪਰਜੇ ਸੰਸਾ ਦੂਰ ਹੋਣਾ। ਅਤੇ ਧਾਵਤ ਮੈਨੇ ਜਿਹੜਾ ਦੌੜਨ ਵਾਲਾ ਮਨ ਆ ਇਹਨੂੰ ਵਰਜ ਮੈਨੇ ਰੋਕ ਕੇ ਰਹਾਈਏ, ਰੱਖ ਲਈਦਾ ਫਿਰ ਦਰਤੀ ਟਿਕ ਜਾਂਦੀ ਹੈ। ਨਿਜਰ ਚਰੈ ਸਹਿਜ ਤੁਨ ਲਾਗਾ ਕਾਹੀ ਪਰਚਾ ਪਾਈਏ। ਜਦੋਂ ਕਹਿੰਦੇ ਆਪਣੇ ਹਿਰਦੇ ਰੂਪੀ ਘਰ 'ਚ ਪਰਚਾ, ਸਤਿਗੁਰੂ ਦਾ ਉਪਦੇਸ਼ ਜਿਹੜਾ ਉਹਦੇ ਨਾਲ ਪਿਆਰ ਪਾ ਲਈਏ, ਉਹਨੂੰ ਗ੍ਰਹਿਣ ਕਰ ਲਈਏ, ਪ੍ਰੇਮ ਪਾ ਲਈਏ, ਅਤੇ ਸੁੱਤੇ ਸਿਰ ਨਿਰੰਕਾਰ ਦੇ ਜਾਸ ਵਿੱਚ ਧੋਣ। ਜਦੋਂ ਉਹਦਾ ਜਾਸ ਵਿਚਾਰਿਆ ਜਾਏ, ਉਹ 'ਚ ਬਿਰਤੀ ਲੱਗ ਜਾਏ, ਨਿਜਰ ਮੈਨੇ ਫਿਰ ਇੱਕ ਰਸ, ਇਹ ਜਿਹੜਾ ਆਤਮਾ ਰਸ ਹੈ ਇਹ ਚੜ੍ਹਿਆ ਚੜ੍ਹਦਾ ਪ੍ਰਾਪਤ ਹੋ ਜਾਂਦਾ। ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ ਜਿਹਨਾਂ ਨੂੰ ਸਤਿਗੁਰ ਭੇਟਿਆ ਮਿਲ ਜਾਂਦੇ, ਉਹ ਆਪਣੇ ਘਰ ਹਿਰਦੇ ਵਿੱਚ ਹੀ ਸਤਿਗੁਰਾਂ ਦੇ ਪਰਚਾ, ਪਰਚਾ ਕੀ ਹੁੰਦਾ, ਉਪਦੇਸ਼ ਨੂੰ ਪਾ ਲੈਂਦੇ। ਉਪਦੇਸ਼ ਦੁਆਰਾ ਸਹਿਜੇ ਸੋਚੇ ਸਿਰ ਨਿਰੰਕਾਰ ਦਾ ਜਾਸ ਅਚਾਰਨ ਕਰ ਵਿੱਚ ਧੋਣ, ਉਹਨਾਂ ਦੀ ਬਿਰਤੀ ਲੱਗ ਜਾਂਦੀ ਹੈ, ਤਾਕਤ ਵਰਜ ਰਹੀ ਹੈ। ਉਹ ਜਿਹੜਾ ਦੌੜਦਾ ਮਨ ਹੈ ਉਹਨੂੰ ਫਿਰ ਉਹ ਤਾਕਤ ਮੈਨੇ ਰੋਕ ਕੇ ਰੱਖਦੇ, ਉਹਨਾਂ ਦੇ ਸੰਸੇ ਟੁੱਟ ਜਾਂਦੇ ਆ। ਜਦੋਂ ਸੰਸਾ ਟੁੱਟ ਗਿਆ ਫਿਰ ਕੀ ਹੋਇਆ, ਨਿਜਰ ਮੈਨੇ ਇੱਕ ਰਸ, ਜਿਹੜਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਹੈ ਝਰੇ ਮੈਨੇ ਝਰਦਾ ਪ੍ਰਾਪਤ ਹੁੰਦਾ। ਅੰਜਨ ਮਾਹੀ ਨਿਰੰਜਨ ਰਹੀ ਹੈ ਯੋਗ ਯੋਗ ਤੇ ਪਾਈਏ। ਪਾਤਸ਼ਾਹ ਕਹਿੰਦੇ ਅੰਜਨ ਮਾਇਆ ਦੇ ਮਾਇਆ ਵਿੱਚ ਰਹਿ ਕੇ ਨਿਰੰਜਨ, ਜਿਹੜਾ ਮਾਇਆ ਰੂਪੀ ਅੰਜਨ ਕਾਲ ਤੁਰਿਆ ਪਰਮੇਸ਼ਰ ਆ, ਅਸੀਂ ਮਾਇਆ ਤੋਂ ਅਸੰਗ ਹੋ ਕੇ ਨਿਰਲੇਪ ਹੋ ਕੇ ਰਹੀਏ, ਤਾਂ ਇਹ ਜਿਹੜੀ ਯੋਗਤੀ ਦੇ ਕਰਕੇ ਸੱਚਾ ਯੋਗ ਵਿੱਚ ਯੋਗਤ ਮੈਨੇ ਹੁੰਦਾ ਜੋੜਨਾ, ਇਹ ਜੋੜਨ ਦੀ ਵਿਵਸਥਾ ਪਾ ਲਈ ਗਈ ਹੈ। ਕਿਉਂਕਿ ਯੋਗ ਧਾਤੂ ਤੋਂ ਬਣਿਆ ਅਤੇ ਯੋਗਾ ਚਿੱਤ ਵਿਰਤੀ ਨੂੰ ਰੋਂਦਾ, ਯੋਗ ਕੀ ਹੈ ਚਿੱਤ ਦੀਆਂ ਵਿਰਤੀਆਂ ਨੂੰ ਮਾੜੇ ਪਾਸੋਂ ਰੋਕ ਕੇ ਨਿਰੰਕਾਰ ਨਾਲ ਜੋੜਨਾ, ਇਹ ਯੋਗ ਹੈ ਸ਼ਬਦ ਸੁਰ ਦੇ ਅਭਿਆਸ ਦੁਆਰਾ। ਨਾਨਕ ਜੀਵ ਧਿਆ ਮਰ ਲਈਏ ਐਸਾ ਯੋਗ ਮਾਰੇ। ਪਾਤਸ਼ਾਹ ਕਹਿੰਦੇ ਜੀਵ ਸਾ ਹੰਕਾਰ ਵੱਲੋਂ ਮਰ ਕੇ ਰਹਿਣਾ ਕਰੀਏ। ਇਸ ਤਰ੍ਹਾਂ ਜਿਹੜਾ ਸੱਚਾ ਯੋਗ ਆ ਉਹ ਕਮਾਉਣਾ ਚਾਹੀਦਾ, ਉਹ ਕਮਾਉਣਾ ਕਰੀਏ। ਬਾਜੇ ਵਾਜੋਂ ਸਿੰਘੀ ਵਾਜਾ ਤੋਂ ਨਿਰਭਉ ਪਰ ਪਾਜੋ, ਬਜਾਏ ਤੋਂ ਬਾਜੋਂ ਬਿਨਾਂ ਸਿੰਘੀ ਆਪਣੇ ਆਪ ਵੱਜਦੀ ਰਹੇ। ਮਰਦਾਨੇ ਦੀ ਰਵਾਬ ਮੰਗੋ, ਮਰਦਾਨਾ ਕਹਿੰਦੇ ਤਾਰ ਮਰਦਾਨੇ ਦੀ, ਤੁਹਾਨੂੰ ਗੁਰੂ ਨਾਨਕ, ਤੁਹਾਨੂੰ ਗੁਰੂ ਨਾਨਕ ਕਹਿੰਦੀ। ਔਰ ਲਾਏ ਤੋਂ ਬਿਨਾਂ ਭਾਵ ਯਤਨ ਕੀਤੇ ਬਿਨਾਂ ਬਗੈਰ ਸਿੰਘੀ, ਬਿਰਤੀ ਜਿਹੜੀ ਹੈ ਆਪਣੇ ਆਪ ਭਜਨ ਵਿੱਚ ਲੱਗੀ ਰਹੇ। ਫਿਰ ਪਾਤਸ਼ਾਹ ਕਹਿੰਦੇ ਜਿਹੜਾ ਨਿਰਭਉ ਪਦ, ਜਿੱਥੇ ਜਾ ਕੇ ਕੋਈ ਭੈ ਨਹੀਂ ਰਹਿੰਦਾ, ਜੰਮਣ ਵੱਲ ਦਾ ਦੁੱਖ ਖਤਮ ਹੋ ਜਾਂਦਾ, ਜਮਾਂ ਦਾ ਭੈ ਦੂਰ ਹੋ ਜਾਂਦਾ, ਉਹ ਆਤਮਾ ਪਦ ਜਿਹੜਾ ਇਹ ਪ੍ਰਾਪਤ ਹੋ ਜਾਂਦਾ। ਅੰਜਨ ਮਾਇ ਨਿਰੰਜਨ ਰਹੀਆ ਯੋਗ ਯੋਗ ਤੋਂ ਪਾਈ, ਅੰਜਨ ਮਾਇਆ ਵਿੱਚ ਰਹਿ ਕੇ ਨਿਰੰਜਨ, ਮਾਇਆ ਤੋਂ ਨਿਰਲੇਪ ਜਿਹੜਾ ਰਹਿੰਦਾ ਕਿ ਯੋਗ ਦੀ ਯੋਗਤੀ ਨੂੰ ਸੱਚੇ ਯੋਗ ਵਿੱਚ ਜੋੜਨਾ ਪਾ ਲੈਂਦਾ। ਜਿਵੇਂ ਧੰਨ ਧੰਨ ਬਾਬਾ ਬਹਾਦਰ ਸਿੰਘ ਮਹਾਰਾਜ ਦੇ ਕੋਲ ਕੋਈ ਸੰਨਿਆਸੀ ਮਹਾਤਮਾ ਆਇਆ, ਉਹ ਸੰਤਾਂ ਨੇ ਅਤੇ ਲੋਹੀ ਦੀ ਬੁੱਕਲ ਮਾਰੀ ਹੋਈ ਸੀ ਅਤੇ ਠੰਡ ਸੀ, ਕਹਿੰਦਾ ਵੀ ਜਿਹੜਾ ਸੰਤ ਆ ਉਹ ਮਾਇਆ ਨੂੰ ਕਿਵੇਂ ਬ੍ਰਹਮ ਗਿਆ ਨਹੀਂ ਤਿਆਗ ਦਿੰਦਾ, ਬੂਹਾ ਫੁਰਨਾ ਬਣ ਗਿਆ ਵੀ ਜੇ ਸੰਤ ਜਾਣ ਹੀ ਜਾਣਿਆ ਤੇ ਠੰਡ ਆ ਤੇ ਲੋਈ ਮੈਨੂੰ ਦੇ ਦੇਣ। ਸੰਤਾਂ ਨੇ ਲੋਈ ਲਾ ਕੇ ਫੜਾ ਕੇ ਲਓ, ਸੰਤ ਜੀ ਠੰਡ ਬੜੀ ਲੈ ਲਓ। ਕਹਿੰਦੇ ਰੱਖੋ ਨਾ, ਕਹਿੰਦੇ ਮੰਗੀ ਜਾਣਾ ਉੱਥੋਂ ਹੁਣ ਤਿਆਗ ਕਰਦਾ। ਕਹਿੰਦੇ ਜਿਵੇਂ ਲੋਈ ਲਾ ਕੇ ਤੈਨੂੰ ਫੜਾਤੀ ਆ ਬ੍ਰਹਮ ਗਿਆਨੀ, ਇਸ ਤਰ੍ਹਾਂ ਮਾਇਆ ਨੂੰ ਲਾ ਕੇ ਪਰੇ ਰੱਖ। ਦੋਵੇਂ ਪ੍ਰਸ਼ਨਾਂ ਦਾ ਇੱਕੋ ਵਚਨ ਜੋ ਉੱਤਰ ਦੇ, ਇੱਕ ਤੀਰ ਨਾਲ ਦੋ ਨਿਸ਼ਾਨੇ ਸਿੰਘ ਵਿੱਚ। ਇਸ ਵਾਸਤੇ ਜਿਹੜੇ ਮਹਾਂਪੁਰਖ ਆ ਉਹ ਇਸ ਤਰ੍ਹਾਂ ਮਾਇਆ ਵਿੱਚ ਰਹਿੰਦਾ ਨਿਰਲੇਖ ਹੋ ਜਾਂਦੇ ਆ। ਜਿਹੜੇ ਗਿਆਨਵਾਨ ਨੇ ਜਿਵੇਂ ਕੱਚਾ ਨਾਰੀਅਲ ਆ ਅਤੇ ਜੇ ਉਹ ਤੋਂ ਗਿਰੀ ਕੱਢੋ ਬੜੀ ਔਖੀ ਨਹੀਂ ਹੋਈ, ਅਤੇ ਜਿਹੜੇ ਪੱਕ ਜਾਂਦਾ ਉਹ ਜੁਦੀ ਖੜਕਦੀ ਹੈ ਉਹ ਸਾਫ ਤੇ ਗੁੱਟ ਕੱਢ ਲੈਂਦਾ। ਇਸ ਤਰ੍ਹਾਂ ਜਦੋਂ ਪਰਿਪੱਕ ਅਵਸਥਾ ਹੁੰਦੀ ਜਿਵੇਂ ਫਲ ਪੱਕਦਾ ਡਾਲੀ ਆਪੇ ਹੀ ਛੱਡ ਜਾਂਦਾ, ਅਤੇ ਜਦੋਂ ਗਿਰਤੀ ਪਰਿਪੱਕ ਹੋ ਜਾਂਦੀ ਹੈ ਉਹ ਦੇਹ ਅਧਿਆਸ ਨੂੰ ਆਪਣੇ ਆਪ ਹੀ ਛੁਟਕਾਰਾ ਹੁੰਦਾ, ਆਤਮਾ ਅਸੰਗ ਬਣ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੈਨੂੰ ਨੇ ਮੁਬਾਰਕਾ ਜੀ ਤੈਨੂੰ ਨੇ ਮੁਬਾਰਕਾ
1: ਹਰਕਤ ਹੋਦੀ ਹੈ ਤੈਨੂੰ ਨੇ ਮੁਬਾਰਕਾ
0: ਤੈਨੂੰ ਨੇ ਮੁਬਾਰਕਾ ਜੀ ਤੈਨੂੰ ਨੇ ਮੁਬਾਰਕਾ
1: ਮੇਰਾ ਰੰਗ ਚੜ੍ਹਦੀ ਹੈ ਤੈਨੂੰ ਨੇ ਮੁਬਾਰਕਾ
0: ਤੈਨੂੰ ਨੇ ਮੁਬਾਰਕਾ ਜੀ ਤੈਨੂੰ ਨੇ ਮੁਬਾਰਕਾ
1: ਹਰਕਤ ਹੋਦੀ ਹੈ ਤੈਨੂੰ ਨੇ ਮੁਬਾਰਕਾ
0: ਤੈਨੂੰ ਨੇ ਮੁਬਾਰਕਾ ਜੀ ਤੈਨੂੰ ਨੇ ਮੁਬਾਰਕਾ
1: ਮੇਰਾ ਰੰਗ ਚੜ੍ਹਦੀ ਹੈ ਤੈਨੂੰ ਨੇ ਮੁਬਾਰਕਾ
0: ਤੈਨੂੰ ਨੇ ਮੁਬਾਰਕਾ ਜੀ ਤੈਨੂੰ ਨੇ ਮੁਬਾਰਕਾ
1: ਤੈਨੂੰ ਬਖਸ਼ੀ ਬਖਸ਼ੀ
0: ਚੜ੍ਹਦੀ ਕਲਾ
1: ਤੇਰੀ ਜੁਗਾ ਚੜ੍ਹਦੀ ਕਲਾ ਚੜ੍ਹਦੀ ਕਲਾ ਤੇਰੀ ਜੁਗਾ

0: ਤਰਖੜੀ
1: ਤਿਆਰੀਆਂ ਵੀ ਤਰਖੜੀ
0: ਤਿਆਰੀਆਂ
1: ਤਗਦੇ ਅੰਗਾਰੀਆਂ
0: ਅੱਜ ਮਾਰਨ ਦੀ ਤਰਖੜੀ ਤਿਆਰੀਆਂ
1: ਤਰਖੜੀ ਤਿਆਰੀਆਂ ਵੀ ਤਰਖੜੀ ਤਿਆਰੀਆਂ
0: ਹਲਦੀਆਂ ਭੱਠੀਆਂ ਤੇ ਤਗਦੇ ਅੰਗਾਰੀਆਂ
1: ਤਗਦੇ ਅੰਗਾਰੀਆਂ ਵੀ ਤਗਦੇ ਅੰਗਾਰੀਆਂ
0: ਮੋਰਾਂ ਵਾਲੀਆਂ
1: ਤਗਦਾ ਤੂਫਾਨ ਹਨੇਰੀ ਤੁਗੀ ਵਾਲੀਆਂ ਅਸੀਸ ਨਾਲ ਮਿਲਾ ਤਰਵੀ ਕਲਾ
2: دین دنیا دے پاتشاہ ہستی مقدس لائن تہا ماہی جبی چاہے خوبہ قادر مطلق حاضرہ حضور زہرہ ظہور سرب کلا پرپور نام بانی کے بوہر چھ گروہاں دے گرو پیرانے پیر تن گرو گن صاحب جی مہاراجی دی پوتر حضوری دے اندر ਸਾਹਿਬਾਂ ਦੀ ਪਵਿੱਤਰ ਬਾਰਗਾਹ ਦੇ ਵਿੱਚ ਜੁੜ ਬੈਠੇ ਸੱਜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਓ ਜਿੰਨੇ ਸਰੀਰ ਜੁੜ ਬੈਠੇ ਜਾਂ ਮਹਾਰਾਜ ਦੇ ਸਜੇ ਹੋਏ ਉਸ ਆਲਮਨ ਦਰਬਾਰ ਦੀ ਹਾਜ਼ਰੀ ਭਰਨ ਦੇ ਲਈ ਆ ਰਹੇ ਹੋ ਆਓ ਢਾਡੀ ਜਥੇ ਵੱਲੋਂ ਅਦਬ ਸਤਿਕਾਰ ਸਹਿਤ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੀ ਅਪਾਰ ਕਿਰਪਾ ਹੋ ਰਹੀ ਹੈ ਨਦਰ ਰਹਿਮਤ ਹੋ ਰਹੀ ਹੈ ਅੱਜ ਨਗਰ ਸ੍ਰੀ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਦਾ ਮੀਂਹ ਬਰਸ ਰਿਹਾ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਅਤੇ ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਗੁਰਮਤ ਗੁਰਬਾਣੀ ਗੁਰ ਇਤਿਹਾਸ ਦੇ ਉੱਤੇ ਚਾਨਣਾ ਪਾਉਣ ਦੇ ਲਈ ਆਪ ਜੀ ਦੇ ਇਸ ਨਗਰ ਵਿਖੇ ਪਹੁੰਚਣ ਵਾਲੇ ਨੇ ਉਹਨਾਂ ਦੇ ਹੁਕਮ ਅਨੁਸਾਰ ਉਹਨਾਂ ਦੇ ਜਥੇ ਦੇ ਹੁਕਮ ਅਨੁਸਾਰ ਆਪ ਜੀ ਦੀ ਖਿਦਮਤ ਦੇ ਵਿੱਚ ਕੁਝ ਸਮੇਂ ਵਾਸਤੇ ਢਾਡੀ ਜਥਾ ਗੁਰ ਇਤਿਹਾਸ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਨ ਦਾ ਯਤਨ ਕਰਨ ਲੱਗਾ ਹੈ ਇੱਕ ਵਿਦਵਾਨ ਕਹਿੰਦਾ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਕੱਠਾ ਦੀ ਤਰ੍ਹਾਂ ਰੁਲ ਜਾਂਦੀਆਂ ਨੇ ਜਿਹੜੇ ਆਪਣੇ ਵੱਡੇ ਵਡੇਰਿਆਂ ਦਾ ਅਮੀਰ ਮਿਰਸਾ ਨਹੀਂ ਸਾਂਭਦੇ ਲੋਕੀ ਉਹਨਾਂ ਨੂੰ ਲਾਹਣਤਾਂ ਪਾਉਂਦੇ ਨੇ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਉਹ ਪਾਉਂਦੇ ਫਟਕਾਰਾਂ ਲੋਕੀ ਉਹਨਾਂ ਦੀ ਔਲਾਦ ਨੂੰ ਤੇ ਜਿਹੜੇ ਯਾਦ ਰੱਖਦੇ ਨੇ ਨਾ ਫਿਰ ਮਹਾਰਾਜ ਦੀ ਬਾਣੀ ਆਉਂਦੀ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਪੁੱਤਾਂ ਨੂੰ ਵੀ ਸਪੁੱਤਰ ਬਣਾ ਦਿਆ ਕਰਦੀਆਂ ਨੇ ਓਏ ਔਖੀ ਬਣੀ ਤੇ ਔਖੀਆਂ ਘਾਟੀਆਂ ਦਾ ਸੋ ਕੇ ਚਾਨਣਾ ਪੰਦ ਬਿਠਾਉਣ ਵਾਲਾ ਫਿਲਮ ਸੈਂਕੜੇ ਸਾਲ ਦੀ ਘੜੀ ਅੰਦਰ ਅੱਖਾਂ ਦੇ ਅੱਗੇ ਲਿਆਉਣ ਵਾਲਾ ਹੁਣ ਜੋ ਬੀਤੀਆਂ ਗੱਲਾਂ ਪੁਰਾਣੀਆਂ ਦੀ ਨੂਰੀ ਝਲਕ ਵੀ ਝਲਕ ਝਲਕ ਕਾਉਣ ਵਾਲਾ ਔਖੀ ਬਣੀ ਉੱਤੇ ਕੌਮਾਂ ਸੁੱਤੀਆਂ ਨੂੰ ਝੂਣ ਝੂਣ ਕੇ ਸਿਰੋਂ ਜਗਾਉਣ ਵਾਲਾ ਕੌਮ ਬਾਤ ਜਿਸ ਤੇ ਮੇਰੀ ਲੋਚ ਹੁੰਦੀ ਜਦ ਛਿਪਣ ਤੇ ਮਜ਼ਬ ਉਦਾਸ ਹੁੰਦਾ ਬੱਚੇ ਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੋ ਤੇ ਉਹ ਇਤਿਹਾਸ ਹੁੰਦਾ ਕੌਮ ਦੀ ਜ਼ਿੰਦਗੀ ਹੋਇਆ ਕਰਦਾ ਕੌਮ ਦਾ ਇਤਿਹਾਸ ਲੈ ਮੈਂ ਆਪ ਜੀ ਦੀ ਖਿਦਮਤ ਵਿੱਚ 18ਵੀਂ ਸਦੀ ਦਾ ਲੱਗਾ ਹੈ ਕਰਨ ਜ਼ਿਕਰ ਉਹ ਪੰਜਾਬ ਦੀ ਧਰਤੀ ਤੇ ਪਤਾ ਪਤਾ ਹੋ ਗਿਆ ਖਾਲਸੇ ਦਾ ਬੈਰੀ ਸਿੰਘਾਂ ਨੇ ਮਾਝਾ ਮਾਲਵਾ ਦੁਆਬਾ ਛੱਡ ਦਿੱਤਾ ਆ ਦੁਆਬੇ ਦੇ ਸਿੰਘ ਪਹਾੜਾਂ ਨੂੰ ਚਲੇ ਗਏ ਨੇ ਮਾਲਵੇ ਦੇ ਸਿੰਘ ਬੀਕਾਨੇਰ ਦੀ ਧਰਤੀ ਵੱਲੋਂ ਤੁਰ ਪਏ ਨੇ ਮਾਝੇ ਦੇ ਸਿੰਘ ਕੁਝ ਕਾਨੂੰਵਾਲ ਦੇ ਸ਼ੰਭ ਵਿੱਚ ਬੈਠੇ ਨੇ ਤੇ ਕੁਝ ਸਿੰਘ ਅੱਗਾ ਬੀਕਾਨੇਰ ਵੱਲੋਂ ਤੁਰ ਗਏ ਨੇ ਪਤਾ ਪਤਾ ਇਸ ਧਰਤੀ ਤੇ ਖਾਲਸੇ ਦਾ ਬੈਰੀ ਹੋ ਗਿਆ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਖਾਲਸੇ ਨੂੰ ਪੰਗਾਰ ਕੇ ਲਲਕਾਰ ਕੇ ਖਤਮ ਕਰਨਾ ਚਾਹਿਆ ਪਰ ਅੱਜ ਤੱਕ ਦਾ ਇਤਿਹਾਸ ਗਵਾਹ ਹੈ ਜਿਨ੍ਹਾਂ ਨੇ ਵੀ ਖਾਲਸੇ ਨੂੰ ਖਤਮ ਕਰਨਾ ਚਾਹਿਆ ਜਿਨ੍ਹਾਂ ਨੇ ਵੀ ਇਹ ਖਾਲਸੇ ਦੇ ਦਰਬਾਰ ਦੇ ਵਿੱਚੋਂ ਜੋਤਾਂ ਵਧਾਉਣੀਆਂ ਚਾਹੀਆਂ ਅੱਜ ਤਾਈਂ ਉਹਨਾਂ ਦੀਆਂ ਜੋਤਾਂ ਬੁੱਝਦੀਆਂ ਰਹੀਆਂ ਔਰ ਬੁੱਝਦੀਆਂ ਰਹਿਣਗੀਆਂ ਇਹ ਗੁਰੂ ਕਾ ਖਾਲਸਾ ਨਾ ਕਿਸੇ ਤੋਂ ਮੁੱਕਿਆ ਇਹ ਨਾ ਮੁਕਾਇਆ ਜਾ ਸਕਦਾ ਇਹ ਗੁਰੂ ਕਾ ਖਾਲਸਾ ਅੱਜ ਵੀ ਪੰਗਾਰ ਕੇ ਗੱਲ ਕੀਤਾ ਔਰ ਕੱਟ ਬੰਦ ਬੰਦ ਦੇ ਤੂੰ ਮੇਜਿਆਂ ਤੇ ਟੰਗ ਦੇ ਤੂੰ ਭੱਠੀਆਂ 'ਚ ਝੌਂਕਦੇ ਤੂੰ ਆਰਿਆਂ ਨੂੰ ਥੋਪਦੇ ਔਰ ਸਾਡੀ ਜਵਾਨੀ ਬਲ ਕੇ ਸਾਡੀ ਜਵਾਨੀ ਕੜਕੇ ਗਾਵੇਗੀ ਇੱਕੋ ਰਾਗ ਨਹੀਂ ਅਰਥ ਪਿੱਛੇ ਮਰਨ ਵਿੱਚ ਦਸਮੇਸ਼ سر دلارے کی جنگلی سکون ہے جالی سکون ہے اور کوئی ظلم کوئی ستم سانو چکا سکتا نہیں سانو مکا سکتا نہیں پتا کیوں کیونکہ ساڈیا رگا گرو گوبند سنگھ کا خون ہے کلکیا والے دلال پتھ دے اتنے آ گیا بیٹا کا سما لج جتھے دار نواب کپور سنگھ اکان بال شب چلا کے بیٹھا دربار وہ لگے دربار کے اندر ایک سکھ پہنچیا انہیں پنجاب کی ڈائری دیتی کہ جتھے دار جی اج سنگھا سے بڑا ظلم ہو رہا ظالم نے کوئی سنت نہیں چڈیا کوئی سپاہی نہیں چڈیا جہے سکھ گھر رے وہ بھی فڑ فڑ کے قتل کر دیتے ہیں ہور سے ہور بیبیاں بھی قتل کروا دیتی نے دھد چگ کے بچے وہ بھی ظالم نے قتل کروا دیتے ہیں پر قتل کرنے کروا والا پاپی موم رکھا جی وہ نتھ دان پائی گئی جی پاپی پتھ کے اتنے ہور پیسہ ملتا جب پتھ کے بڑے جرنیل نے سنی گل وہ بڑے جرنیل کے آپ بارے دوڑے فل ڈورے آ گئے کر کے انار کے فل پر جی آخر سامنے پیچھے جو بھی بنگال کے چھپے دار

ਨੂਰ ਸੰਗ ਸੂਰਮਾ ਓ ਕਿਦਾ ਕਰ ਕੇ ਨੂਰ ਸੰਗ ਸੂਰਮਾ ਬੁੱਢੇ ਚੱਲਦਾ ਦੁਖੀ ਜਥੇਦਾਰ ਬੁੱਢੇ ਚੱਲਦਾ ਦੁਖੀ ਜਥੇਦਾਰ ਬੁੱਢੇ ਚੱਲਦਾ ਦੁਖੀ ਜਥੇਦਾਰ ਹੱਥੋਂ ਬੰਦ ਕਰ ਸਹੇ ਨਾ ਜਾਪਦਾ ਹੱਥੋਂ ਬੰਦ ਕਰ ਹੱਥੋਂ ਬੰਦ ਕਰ ਸਹੇ ਨਾ ਜਾਪਦਾ ਨੋਬਰੀ ਖਾਨ ਦੇ ਅਤਿਆ ਚਾਰ ਨੋਬਰੀ ਖਾਨ ਦੇ ਅਤਿਆ ਚਾਰ ਬੜਿਆ ਜਦੋਂ ਬੜਿਆ ਜਦੋਂ ਦਾ ਮੈਂ ਬਸ ਬਦਾਰੀਏ ਬੜਿਆ ਜਦੋਂ ਦਾ ਮੈਂ ਬਸ ਬਦਾਰੀਏ

पकड़ के

ਗੜਾ ਵਿੱਚ ਹਾਰ ਇਹਨੇ ਪਾਏ ਗੜਾ ਵਿੱਚ ਹਾਰ

Papa

ਜਦ ਕਿਸੇ ਵਿਦੇਸ਼ ਜਾਂ ਕੌਮੀ ਅੰਦਰ ਆਪਣੇ ਹੱਕਾਂ ਆਜ਼ਾਦੀ ਦੀ ਵਗਦੀ ਹੈ ਉਸ ਦੇਸ਼ ਦੇ ਸੱਚੀਆਂ ਆਸ਼ਕਾਂ ਨੂੰ ਰਹਿੰਦੀ ਹੌਸਲਾ ਸੀਸ ਤੇ ਪੱਕਦੀ ਹੈ ਘਰ ਉਜੜੀ ਦੇ ਸੈਂਕੜੇ ਮੱਖੀਆਂ ਦੇ ਬੰਦੀ ਮੌਤ ਦੀ ਤਾਕਤ ਕੱਢਦੀ ਹੈ ਉਹ ਸਿਰ ਤੇ ਖੂਨ ਗਰੀਬਾਂ ਦਾ ਨਿਕਲ ਜਾਂਦਾ ਤੇ ਮਹਿੰਦੀ ਹੋਰ

ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਹ ਜੇ ਕੋਈ ਸਿਰ ਵੱਢ ਕੇ ਲਿਆਉਂਦਾ ਸੀ 80 ਰੁਪਏ ਤੱਕ ਦਾ ਇਨਾਮ ਦਿੱਤਾ ਜਾਂਦਾ ਸੀ 80 ਰੁਪਏ ਤੱਕ ਦਾ ਸੁਣ ਕੇ ਹੈਰਾਨ ਹੋ ਗਏ ਇਹ ਦਿੱਲੀ ਦੇ ਤਖ਼ਤ ਨੇ 50 ਤੋਂ ਲੈ ਕੇ 80 ਰੁਪਏ ਤੋਂ ਸਿੰਘ ਦੇ ਸਿਰ ਦਾ ਮੁੱਲ ਸ਼ੁਰੂ ਕੀਤਾ ਤੇ 50 ਲੱਖ ਤੱਕ ਗੁਰੂ ਕੇ ਲਾਲਾਂ ਦੇ ਸਿਰ ਵਿਕ ਗਏ 50 ਲੱਖ ਦੇ ਇਹ ਗੁਰੂ ਦਾ ਖਾਲਸਾ ਕਿਸੇ ਸੰਕਟ ਵਿੱਚ ਕਿਸੇ ਮੁਸੀਬਤ ਵਿੱਚ ਕਦੇ ਨਹੀਂ ਘਬਰਾਇਆ ਕਿਹੋ ਜਿਹਾ ਸਮਾਂ ਸੀ ਉਹਦਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਹਿੰਦੇ ਸਿੰਘਾਂ ਦੇ ਘੋੜਿਆਂ ਦੇ ਹੱਡ ਨਿਕਲਿਓ ਸਨ ਹੱਡ ਫਿੱਡਾ ਜੈਸਾ ਟਟੂਆ ਉਹ ਝੁੱਲੜੂ ਕੀ ਕਾਠੀ ਪਾਏ ਰਸੜੀ ਲਗਾਮ ਅਤੇ ਰਸੜੂ ਰਕਾਬ ਜੂ ਨੀਲਾ ਜੈਸਾ ਟਾਜਰੂ ਟੁੱਟਾ ਜੈਸਾ ਸੇਗੜੂ ਤੇ ਲੀਲੜੂ ਨਿਆਣ ਜਾਂਕੋ ਗੱਠ ਸੱਠ ਗਾਤਰਾ ਬਣਾਇਆ ਸਭ ਸਾਚੂ ਟੁੱਟਾ ਜੈਸਾ ਸੇਗੜੂ ਜਿਹੜੀਆਂ ਤਲਵਾਰਾਂ ਸੀ ਨਾ ਜ਼ਾਲਮਾਂ ਨਾਲ ਲੜਦਿਆਂ ਲੜਦਿਆਂ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਨਿਸ਼ਾਨ ਲੱਗੇ ਹੋਏ ਨੇ ਟੱਕ ਲੱਗੇ ਹੋਏ ਨੇ ਟੁੱਟਾ ਜੈਸਾ ਸੇਗੜੂ ਤੇ ਲੀਲੜੂ ਮਿਆਨ ਜਾਂਕੋ ਮਿਆਨ ਵੀ ਪਾਟੇ ਹੋਏ ਗੱਠ ਸੱਠ ਗਾਤਰਾ ਬਣਾਇਆ ਸਭ ਸਾਚੂ ਡੁੱਚੂ ਜੈਸਾ ਪਗੜੂ ਬਣਾਇਆ ਸਿਰਤਾਚੂ ਉਹ ਨਾਮ ਤੋਂ ਅਕਾਲੜੂ ਸੋ ਫਿਰੇ ਪੁਰੇ ਹਾਲੜੂ ਸੋ ਲੂਟ ਕੂਟ ਖਾਵਣੇ ਕੋ ਚਾਹਦੇ ਉਸਤਾਦ ਗਿਆਨੀ ਜੀ ਕਹਿੰਦੇ ਭਾਵੇਂ ਇਹੋ ਜਿਹਾ ਪੰਥ ਤੇ ਬਿਪਤਾ ਦਾ ਸਮਾਂ ਜਦੋਂ ਕਿਤੇ ਗੁਰੂ ਦਾ ਖਾਲਸਾ ਕਰਦਾ ਵਾ ਮਾਰ ਕੇ ਝੋਟਾ ਨਗਾਰਿਆਂ ਦੇ ਉੱਤੇ ਤੇ ਫਿਰ ਸਾਹਮਣੇ ਵਾਲੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਗੁਰੂ ਦਾ ਖਾਲਸਾ ਕਿਸੇ ਸੰਕਟ ਵਿੱਚ ਕਿਸੇ ਮੁਸੀਬਤ ਵਿੱਚ ਨਹੀਂ ਘਬਰਾਇਆ ਮੈਂ ਜਿਸ ਪਾਸੇ ਬੈਠਾ ਨਵਾਬ ਕਪੂਰ ਸਿੰਘ ਨੇ ਜਸੀਲੀ ਤਕਰੀਰ ਕਰਨੀ ਸ਼ੁਰੂ ਕੀਤੀ ਕਹਿੰਦਾ ਸਿੰਘਾ ਭਾਈ ਮਨੀ ਸਿੰਘ ਸੰਤ ਸਿਪਾਹੀ ਸੂਰਮਾ ਉਹਦਾ ਜ਼ਾਲਮਾਂ ਨੇ ਬੰਦ ਬੰਦ ਕਟਵਾ ਦਿੱਤਾ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਭਾਈ ਤਾਰਾ ਸਿੰਘ ਬਾਂਹ ਵਾਲਾ ਮੈਦਾਨ ਵਿੱਚ ਘੇਰ ਕੇ ਸ਼ਹੀਦ ਕਰ ਦਿੱਤਾ ਆਹ ਬੱਚੇ ਮਾਵਾਂ ਦੀਆਂ ਗੋਦਾਂ ਚੋਂ ਖੋ ਕੇ ਨੇਜਿਆਂ ਤੇ ਟੰਗ ਦਿੱਤੇ ਸਿੰਘਾ ਐਡਾ ਪਾਪੀ ਨੇ ਜ਼ੁਲਮ ਕੀਤਾ ਤੇ ਹਾਲੇ ਤੱਕ ਵੀ ਜਿਉਂਦਾ ਹੀ ਤੁਰਿਆ ਫਿਰਦਾ ਗੁਰੂ ਗੋਬਿੰਦ ਸਿੰਘ ਜੀ ਸੀ ਰੱਖਣਾ ਜਾਣਦੇ ਹਾਂ ਬੈਠ ਕੇ ਗੀਤ ਗਾਈਏ ਆ ਰਹੇ ਦੀ ਜ਼ਿੰਦਗੀ ਮਾਰਦੇ ਹਾਂ ਸੀਸ ਗੰਜ ਤੇ ਗੜੀ ਚਮਕੌਰ ਮਾਰੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ ਉਹ ਕੋਈ ਪੁੱਛ ਲਓ ਕੰਧ ਸਰਹੱਦ ਦੀ ਨੂੰ ਲਾਲ ਚਿਣੇ ਹੋਏ ਕੰਧਾਂ ਵਿੱਚ ਹੱਸਦੇ ਨੇ ਮੀਰ ਮਨੂ ਨੇ ਵੱਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖੜੇ ਗੁਲਜ਼ਾਰ ਬੰਗੂ ਵੱਡੇ ਸਿਰਾਂ ਦੇ ਜਦੋਂ ਅਸੀਂ ਮੁੱਲ ਪੈਂਦੇ ਵੇ ਹੌਸਲੇ ਸਗੋਂ ਯਾਰ ਬੰਗੂ ਤੇ ਜਿਗਰ ਦੇ ਸਾਹਮਣੇ ਕਰੇ ਟੁੱਟ ਨਾ ਮੈਂ ਚੱਕਰ ਝੋਲੀ ਪੁਆਉਂਦੀਆਂ ਨੇ ਉੱਚਾ ਸੁੱਟ ਕੇ ਪੁੱਛਦਾ ਨੇਚਿਆਂ ਤੇ ਘੋੜਾ ਫਿਰ ਵੀ ਨਾ ਘਬਰਾਉਂਦੀਆਂ ਨੇ ਪਰ ਸਿੰਘੋ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ ਅੱਜ ਤੱਕ ਮੋੜਦੇ ਰਹੇ ਹਾਂ ਭਾਜੀਆਂ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ ਜਾ ਕੇ ਪੁੱਛ ਲੋ ਮੁਗਲ ਦਰਬਾਰ ਕੋਲ ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਪੁੱਛ ਵੇਖਿਓ ਟੈਰ ਦੀ ਨਾਲ ਕੋਲੋਂ ਇਹ ਤਾਂ ਪੁਰਾਣੀ ਗੱਲ ਹੋ ਗਈ ਨਾ ਕਈ ਕਹਿਣ ਲੱਗ ਪਏ ਵੀ ਪੁਰਾਣੇ ਸਿੰਘ ਹੋਰ ਸੀ ਤੇ ਅੱਜ ਦੇ ਸਿੰਘ ਹੋਰ ਨੇ ਅੱਜ ਦੀ ਗੱਲ ਅੱਜ ਦੀ ਪਰ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ ਜਾ ਕੇ ਪੁੱਛ ਲੋ ਦਿੱਲੀ ਦਰਬਾਰ ਕੋਲੋਂ ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਪੁੱਛ ਵੇਖਿਓ ਗਾਂਧੀ ਪਰਿਵਾਰ ਕੋਲੋਂ ਬਸ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਣਦੇ ਹਾਂ ਕਿਸ ਕੁਰਬਾਨ ਹੋਣਾ ਆਪਣੇ ਧਰਮ ਦੀ ਇੱਕ ਇੱਕ ਰੰਗ ਉੱਤੇ ਜਦੋਂ ਕੀਤੀ ਜਥੇਦਾਰ ਨੇ ਜਸੀਲੀ ਤਕਰੀਰ ਪਿੱਛੜ ਕੇ ਜਥੇਦਾਰ ਦੀ ਜਸੀਲੀ ਤਕਰੀਰ ਇੱਕ ਸੂਰਮਾ ਜਿਹਦਾ ਛੱਤੇ ਵਿੱਚ ਘਰਿਆ ਹੋਇਆ ਸਰੀਰ ਉੱਠ ਕੇ ਹੋ ਗਿਆ ਖੜਾ ਕਹਿੰਦਾ ਜਥੇਦਾਰ ਜੀ ਮੈਂ ਲਿਆਵਾਂਗਾ ਵੱਢ ਕੇ ਮੋਮਨ ਦਾ ਫੇਰਾ ਕਹਿੰਦਾ ਸਰਦਾਰ ਅਗਰ ਸਿੰਘ ਕਹਿ ਰਿਹਾ ਉਹਨਾਂ ਲਈਆਂ ਨੂੰ ਕਮਲ ਪ੍ਰੀਤ ਤੇ ਗਿੱਲ ਇਹ ਸੁਣਾ ਰਹੇ

ಸಂಘ ಸರ್ಕಾರ

0: ਗੱਲਾਂ ਬਹੁਤੀਆਂ ਗੱਲਾਂ ਬਹੁਤੀਆਂ ਕਰਨ ਦਾ ਕੀ ਫਾਇਦਾ
1: ਗੱਲਾਂ ਬਹੁਤੀਆਂ ਕਰਨ ਦਾ ਕੀ ਫਾਇਦਾ
0: ਗੱਲਾਂ ਬਹੁਤੀਆਂ ਕਰਨ ਦਾ ਕੀ ਫਾਇਦਾ
1: ਗੱਲਾਂ ਬਹੁਤੀਆਂ ਕਰਨ ਦਾ ਕੀ ਫਾਇਦਾ

0: मेरा भाड़िया मेरा भाड़िया गुरु दे आश्रय दे मेरा भाड़िया गुरु दे आश्रय दे मेरा भाड़िया गुरु दे आश्रय दे मेरा भाड़िया गुरु दे आश्रय दे
1: सुन के तहसीली तकरीर सरदार अगर सिंह उठ के खड़ा हो गया। अगर सिंह पता कौन सी भाई मनी सिंह जिन्हों का बंद बंद बंद कटिया गया उन्हों का सका भतीजा भाई नकाइया सिंह जदों गुरु गोबिंद सिंह जी ने माछी वाला छड़िया ना कलगी तरद समेत पिता ने कई दरवाजे खड़काए कोई घोड़ा घोड़ी दे दो मैं चढ़ के चला जा किसी ने घोड़ी ना दिती किसी ने घोड़ा ना दिता ते सतगुरु उच्च दे पीर बन के इतों निकले आलमगीर जाके जिन्हें घोड़ा भेंट किया सरदार नगाइया सिंह महाराज का बख्शिया होया सिख उसका पुत्र है सरदार अगर सिंह दुआबे दिया संगतां नूं इस गल का माण है सरदार अगर सिंह सारी जिंदगी दुआबे विच ही रहे ने मालपुर के नजदीक पिंड पैंदा है टूटो मजारा जिथों की एक होर बड़ी बुलंद हस्ती होई नहीं श्रीमान संत बाबा दलेल सिंह जी निर्मले महापुरख वह भी उस नगर में प्रगट होए सरदार अगर सिंह ने उत्थे बह के बंदगी की जदों कलगियां बड़े का सुनिया सुनेहा कि आओ दीवाने परवाने शमों से सड़ने ऐसी की विसाखी से आओ मैं अमृत बंडांगा ए अमृत की दात लैण लई उत्थे पहुंचिया नाल जत्था भी लैके गया पंजां तों बाद जिस 20,000 ने अमृत छकिया सरदार अगर सिंह ने उन्हां विच अमृत छकिया पंथ ते विपता दा समा आ गया बाकी दा सिंह पहाड़ां नूं चले गए ए नवाब कपूर सिंह दे कोल कन्नूवाल दे छंभ विच आके बह गया कानूवाल के छंभ जथेदार की सुनकर जसीली तकरीर सूरमा उठ के हो गया खड़ा कहता जथेदार जी असि पुत्र है गुरु दशमेशम से धर्म की समय उसे असी बांग पतंगिया सरन वाले करते नहीं कदे भी मौत करो हस हस के चरखड़ी चरण वाले सिर रख के अपना तली उसे गली यार भी फेर है बढ़ने वाले ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅਣਖ ਦੇ ਨਾਲ ਮਰਨਾ ਪਿਆ ਤੇ ਮਰਾਂਗੇ ਸ਼ਾਨ ਦੇ ਨਾਲ ਜੇ ਮੌਤ ਵੀ ਆਈ ਕਿਹੜਾ ਮੱਥੇ ਪਰਵਾਰ ਕਰਾਂਗੇ ਜੇ ਮੈਨੂੰ ਆ ਗਿਆ ਮੈਂ ਪਾਪੀ ਦਾ ਸਿਰ ਵੱਜ ਕੇ ਲਿਆਵਾਂਗਾ ਗੱਲ ਕੋਈ ਸੌਖੀ ਨਹੀਂ ਲਾਹੌਰ ਦਾ ਨਾਇਬ ਸੂਬੇਦਾਰ ਹੈ ਮਾਮਨ ਖਾਂ ਉਹਦਾ ਸਿਰ ਵੱਜ ਕੇ ਲਿਆਉਣਾ ਸਿਆਣੇ ਕਹਿੰਦੇ ਨੇ ਦੁਨੀਆਂ ਦੇ ਲੋਕ ਸੋਚਦੇ ਨੇ ਆਮ ਲੋਕ ਤੁਰਦੇ ਨੇ ਉਹਨਾਂ ਰਸਤਿਆਂ ਦੇ ਉੱਤੇ ਜਿਹੜੇ ਪਹਿਲਾਂ ਬਣੇ ਹੁੰਦੇ ਨੇ ਪਰ ਮਰਦ ਆਪਣੇ ਰਸਤੇ ਖੁਦ ਬਣਾਇਆ ਕਰਦੇ ਨੇ ਇੱਕ ਦੋ ਹੈ ਜੋ ਬਦਲ ਜਾਂਦੇ ਹੈ ਜ਼ਮਾਨੇ ਕੇ ਸਾਥ ਸਾਥ ਲੇਕਿਨ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ ਮਰਦ ਜੋ ਕਹਤੇ ਹੈ ਵੋ ਕਰਕੇ ਦਿਖਾ ਦੇਤੇ ਹੈ ਜੋ ਆਜ ਕਹੇ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ ਵੋ ਹੱਸ ਕੇ ਜਿਸਮੇ ਆਪਣੇ ਕਾ ਖਿਲਾਉਣਾ ਛੋੜ ਦੇਤੇ ਹੈ ਨਾ ਹੂਰੋਂ ਦੀ ਹਸਰਤ ਨਾ ਕਾਜ਼ੋ ਤਖਤ ਕੀ ਬਾਲਨ ਖੁਦਾ ਜੋ ਦੇ ਖੁਦਾਈ ਵੀ ਤਾਂ ਵਾਪਸ ਮੋੜ ਦੇਤੇ ਹੈ ਮਰਦ ਕਦੇ ਮੁਸੀਬਤਾਂ ਵਿੱਚ ਘਬਰਾਇਆ ਨਹੀਂ ਕਰਦੇ ਲੋ ਜੀ ਲੈ ਕੇ ਚੱਲ ਪਸਤੋ ਆ ਗਿਆ ਸਰਦਾਰ ਅਗਰ ਸਿੰਘ ਲਾਹੌਰ ਵੱਲੋਂ ਤੁਰਿਆ ਜਿਵੇਂ ਲਾਹੌਰ ਨੂੰ ਜਾ ਰਿਹਾ ਉਹਨਾਂ ਲਾਈਨਾਂ ਨੂੰ ਮੇਰੇ ਵੀਰ ਜਸਵੰਤ ਸਿੰਘ ਕਮਲ ਪਿੰਡ ਸਰੀ ਸਰਜੀ ਮਾਸਟਰ ਜਰਨੈਲ ਸਿੰਘ ਗਿੱਲ ਭਾਈ ਪਵਿੱਤਰ ਸਿੰਘ ਪ੍ਰੀਤ ਗੁਰੂ ਪੰਥ ਦਾ ਦਾਸ ਤਰਸੇਮ ਸਿੰਘ ਮੋਰਾਵਾੜੀ ਦਾ ਢਾਡੀ ਜੱਥਾ ਉਹਨਾਂ ਲਾਈਨਾਂ ਨੂੰ

ਸਾਗਰ ਸਿੰਘ ਸਰਦਾਰ ਸੀ ਉਹ ਤੁਰਿਆ ਫਲਹਾਰ ਤੇ ਸਾਗਰ ਸਿੰਘ ਸਰਦਾਰ ਸੀ ਹਰ ਕੀ ਦੋਨਾ ਸੋਨਾ ਸੂਰਬੀਰ ਬਲੀਦਾਰੀ ਹਰ ਕੀ ਦੋਨਾ ਸੋਨਾ ਸੂਰਬੀਰ ਬਲੀਦਾਰੀ ਬਦਲਾ ਲੈਣਾ ਖਾਨ ਦਾ ਉਹ ਕਿਤਾਬ ਸੰਗਦੇ

ਕੁੜੀ ਬਣਾ ਕੇ ਸੂਰਮਾ ਬੱਚਾ ਬਦਲਾਉਣ ਦੇ ਕੁੜੀ ਬਣਾ ਕੇ ਸੂਰਮਾ ਫਟ ਲਈ ਮੋਮਨ ਖਾ ਦੇ ਨੌਕਰਾਂ ਦੀ ਨਾਲੀ ਜਾਰੀ ਫਟ ਲਈ ਮੋਮਨ ਖਾ ਦੇ ਨੌਕਰਾਂ ਦੀ ਨਾਲੀ

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਜਿੱਥੇ ਖਤਰਾ ਨਹੀਂ ਸਮਝ ਲਓ ਕੁਛ ਵੀ ਨਹੀਂ ਹੈ। ਤੁਸੀਂ ਇੱਕ ਟੁੱਟੀ ਹੋਈ ਇੱਟ ਸੜਕ 'ਤੇ ਸੁੱਟ ਦਿੱਤੀ ਉਸਨੂੰ ਕੀ ਖਤਰਾ, ਪਰ ਤੁਸੀਂ ਸੋਨੇ ਦੀ ਮੋਹਰ ਸੜਕ 'ਤੇ ਸੁੱਟ ਦਿੱਤੀ ਖਤਰਾ ਹੈ। ਸੌ ਚੁੱਕੇ ਲੈ ਜਾਓ। ਟੁੱਟੀ ਫੁੱਟੀ ਜੁੱਤੀ ਬਾਹਰ ਰੱਖ ਦਿੱਤੀ ਕੋਈ ਖਤਰਾ ਨਹੀਂ, ਪਰ ਨਵੀਂ ਜੁੱਤੀ ਪਾ ਕੇ ਆ ਜਾਓ ਤਾਂ ਬਿਨਾਂ ਟਿਕਟਾਂ ਤੋਂ ਰੱਖੀਏ ਤਾਂ ਨੰਗੇ ਪੈਰ ਜਾਣਾ ਪੈ ਜਾਂਦਾ ਸੀ, ਖਤਰਾ। ਜਿਹੜੀ ਚੀਜ਼ ਕੀਮਤੀ ਹੈ, ਜਿਸ ਵਿੱਚ ਜਾਨ ਹੈ, ਜਿਸ ਵਿੱਚ ਜਿੰਦ ਹੈ, ਉਹਦੇ 'ਚ ਖਤਰਾ ਹੈ। ਜੋ ਮੁਰਦਾ ਹੈ ਉਹਨੂੰ ਕੀ ਖਤਰਾ ਹੈ? ਦੇਖੋ, ਇੱਕ ਛੂਤ ਦੀ ਬਿਮਾਰੀ ਚੱਲ ਰਹੀ ਹੋਵੇ ਤੇ ਜ਼ਿੰਦਾ ਬੰਦੇ ਨੂੰ ਖਤਰਾ ਹੈ ਨਾ, ਮੁਰਦੇ ਨੂੰ ਕੀ ਖਤਰਾ? ਦੋ ਮੁਰਦੇ ਪੈਣ, ਉਹਨਾਂ ਨੂੰ ਕੀ ਖਤਰਾ ਹੈ? ਉਹਨੂੰ ਕੀ ਲੱਗਦੀ ਛੂਤ ਦੀ ਬਿਮਾਰੀ? ਮੁਰਦਿਆਂ ਨੂੰ ਕੀ ਖਤਰਾ? ਜਿੱਥੇ ਜਿਤਨੀ ਜ਼ਿਆਦਾ ਜ਼ਿੰਦਗੀ ਹੈ ਉੱਥੇ ਖਤਰਾ ਹੈ, ਫੁੱਲ ਖਤਰੇ 'ਚ ਹੈ। ਕੋਈ ਤੋੜ ਲਏਗਾ, ਧੁੱਪ ਕੁਮਲਾ ਛੱਡੇਗੀ, ਜ਼ੋਰ ਦੀ ਹਵਾ ਪੰਖੜੀਆਂ ਤੋੜ ਦੇਗੀ, ਕੋਈ ਪਸ਼ੂ ਮੂੰਹ ਵਿੱਚ ਪਾ ਦੇਗਾ, ਖਤਰਾ ਹੈ। ਕੰਡੇ ਨੂੰ ਕਿਸਨੇ ਤੋੜਨਾ ਹੈ? ਕੰਡੇ ਨੂੰ ਕਿਸਨੇ ਖਾਣਾ ਹੈ? ਕੰਡੇ ਨੂੰ ਕਿਸਨੇ ਘੁਮਲਾਉਣਾ ਹੈ? ਕੰਬਖਤ ਹੈ ਹੀ, ਪਹਿਲੇ ਘੁਮਲਾਇਆ, ਉਸਨੂੰ ਹੋਰ ਕਿਸਨੇ ਘੁਮਲਾਉਣਾ ਹੈ? ਹੈ ਘੁਮਲਾਇਆ, ਸੁੱਕੇ ਹੋਇਆ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਜਿੱਥੇ ਜਿਤਨੀ ਜ਼ਿਆਦਾ ਜ਼ਿੰਦਗੀ ਹੈ ਉਹ ਖਤਰੇ 'ਚ ਹੈ, ਔਰ ਜੋ ਖਤਰੇ 'ਚ ਹੈ ਉਹਦੀ ਜ਼ਿੰਦਗੀ ਘੱਟ ਆਉਂਦੀ ਹੈ। ਮੈਂ ਤਾਂ ਕਈ ਦਫ਼ਾ ਦੇਖਦਾ, ਔਰੰਗਜ਼ੇਬ 90 ਸਾਲ ਤੱਕ ਜੀਵਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 42 ਸਾਲ ਤੱਕ ਰਹੇ। ਅਤੇ ਮੈਂ ਇੰਨਾ ਹੀ ਅਰਜ਼ ਕਰਾਂ, 90 ਸਾਲ ਕੰਡੇ ਦੀ ਜ਼ਿੰਦਗੀ ਜੀਣ ਤੋਂ ਬਿਹਤਰ ਹੈ 2 ਦਿਨ ਫੁੱਲ ਦੀ ਜ਼ਿੰਦਗੀ ਜੀਵਣ। ਕੁਝ ਮਹਿਕ ਤਾਂ ਦਿੱਤੀ, ਕੁਝ ਮਹਿਕ ਤਾਂ ਦਿੱਤੀ, ਕੁਝ ਖੇੜਾ ਤਾਂ ਦਿੱਤਾ, ਕੁਝ ਮੱਤੀ ਤਾਂ ਮਿਲੀ, ਕੁਝ ਕਿਸੇ ਨੂੰ ਸੁਗੰਧੀ ਤਾਂ ਮਿਲੀ, ਕਿਸੇ ਦੀ ਝੋਲੀਆਂ ਖੁਸ਼ਬੂ ਨਾਲ ਭਰ ਦਿੱਤੀਆਂ ਰਾਹੀ ਦੀ, ਕਿਸੇ ਦੀ ਅੱਖਾਂ ਨੂੰ ਤਰੋ ਤਾਜ਼ਾ ਕੀਤਾ। ਕੰਡਾ ਕੀ ਹੈ? ਉਹਨੇ 'ਚ ਛਲਨੇ ਕੀਤਾ, ਉਹਨੇ 'ਚ ਜਾਮਨ ਤੀਰ ਤੀਰ ਕੀਤਾ। ਸਮਾਂ ਕਰਨੇ ਦੋ ਬੋਲ ਮੈਨੂੰ ਯਾਦ ਆ ਗਏ ਸਨ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ, ਹੁਣ ਤਾਂ ਨਹੀਂ ਰਹੇ, ਕੁਛ ਅਰਸਾ ਹੋਇਆ ਸਮਾ ਗਏ। ਪੁਰਾਣੀ ਗੱਲ ਹੈ, ਬੰਬੇ ਸ੍ਰੀ ਗੁਰੂ ਸਿੰਘ ਸਭਾ ਖਾਰ ਵਿੱਚ ਮੈਂ ਕਥਾ ਕਰ ਰਿਹਾ ਸੀ ਅਤੇ ਬਾਅਦ 'ਚ ਇਕੱਠੇ ਬੈਠੇ ਚਾਹ ਪੀ, ਮੈਨੂੰ ਕਹਿਣ ਲੱਗੇ ਮਸਕੀਨ ਜੀ, ਤੁਸੀਂ ਜੋ ਇਸ ਦੇਸ਼ ਦਾ ਨਕਸ਼ਾ ਪੇਸ਼ ਕੀਤਾ ਹੈ ਇਹ ਗੁਲਾਮੀ ਦੇ ਦੌਰ ਤੋਂ ਪਹਿਲੇ ਦਾ ਕੀਤਾ ਹੈ। ਇਸ ਦੇਸ਼ ਦਾ ਅਸਲੀ ਸਰੂਪ ਹੈ, ਇਸ ਦੇਸ਼ ਦੀ ਅਸਲੀ ਰੂਪ ਰੇਖਾ ਉਹ ਹੈ ਜਦੋਂ ਇਹ ਗੁਲਾਮ ਨਹੀਂ। ਜਦੋਂ ਗੁਲਾਮ ਹੋ ਗਿਆ ਫਿਰ ਤੇ ਮਜ਼ਬੂਰੀ, ਔਰ ਇਹ ਗੁਲਾਮ 1000 ਸਾਲ ਤੋਂ ਵੀ ਜ਼ਿਆਦਾ ਰਿਹਾ। ਇਹ ਦੇਸ਼ ਅਫਗਾਨੀਆਂ ਦਾ ਗੁਲਾਮ, ਮੁਗਲਾਂ ਦਾ ਗੁਲਾਮ, ਮੰਗੋਲਾਂ ਦਾ ਗੁਲਾਮ, ਇੱਥੇ ਡੱਚ ਆਏ, ਪੁਰਤਗੇਜ਼ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਈਰਾਨੀ ਆਏ, ਇਹ ਸਾਰਿਆਂ ਦਾ ਗੁਲਾਮ ਰਿਹਾ ਬੜੇ ਲੰਬੇ ਸਮੇਂ ਤੱਕ, ਰਿਹਾ ਕਾਫ਼ੀ ਲੰਬੇ ਸਮੇਂ ਤੱਕ। ਗੁਲਾਮ ਨੂੰ ਪਰਸ਼ੀਅਨ ਦੇ ਕਹਿੰਦੇ ਲਾਲਾ, ਲਾਲੇ ਦੇ ਅਰਥ ਨੇ ਗੁਲਾਮ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਹੇ ਕਰਤਾਰ, ਹੇ ਪਰਿਪੂਰਨ ਪਰਮਾਤਮਾ, ਮੈਂ ਤੇਰਾ ਮੁੱਲ ਖਰੀਦਿਆ ਹੋਇਆ ਲਾਲਾ ਹਾਂ, ਬਾ ਗੁਲਾਮ ਗੋਲਾ ਹਾਂ, ਸੇਵਕ ਹਾਂ, ਲਾਲਾ ਹਾਂ, ਗੁਲਾਮ ਹਾਂ। ਲਾਲਾ ਗੋਲਾ, ਗੋਲਾ ਸੇਵਕ, ਲਾਲਾ ਗੁਲਾਮ, ਮੈਂ ਤੇਰਾ ਗੁਲਾਮ ਹਾਂ। ਬਿਕਿਆ ਪਰ ਕਹਿੰਦੇ ਗੁਲਾਮ ਨੂੰ ਲਾਲਾ ਕਹਿੰਦੇ, ਬਿਕਿਆ ਇੱਕ ਤੇ ਗੁਲਾਮ ਉਹ ਜਿਸ ਤੇ ਜਬਰਨ ਕਬਜ਼ਾ ਕੀਤਾ, ਲਾਲਾ ਉਹ ਜਿਹੜਾ ਬਿਕਿਆ ਹੋਇਆ, ਬਿਕਿਆ ਹੋਇਆ ਆਪਣਾ ਬਿਕਿਆ ਹੋਇਆ। ਇਸ ਦੇਸ਼ ਦਾ ਵਾਸੀ ਹਿੰਦੂ ਕਿਧਰੇ ਜਾ ਰਿਹਾ ਹੋਵੇ, ਪਠਾਨ ਕਹਿੰਦਾ ਸੀ ਲਾਲਾ ਨਹੀਂ ਰਾਗਲਾ, ਗੁਲਾਮ ਆ ਰਿਹਾ, ਇਹ ਗੁਲਾਮ। ਸਦੀਆਂ ਤੱਕ ਮੁਗਲਾਂ ਨੇ ਲਾਲਾ ਆਖਿਆ, ਤੇ ਲਾਲੇ ਦਾ ਅਰਥ ਹਿੰਦੂਆਂ ਵਿੱਚ ਖੋ ਗਿਆ। ਮੁਗਲਾਂ ਨੇ ਲਾਲਾ ਆਖਿਆ, ਇਹਨਾਂ ਨੇ ਵੀ ਇੱਕ ਦੂਜੇ ਨੂੰ ਲਾਲਾ ਜੀ ਕਹਿਣਾ ਸ਼ੁਰੂ ਕਰ ਦਿੱਤਾ, ਗੁਲਾਮ ਜੀ ਗੁਲਾਮ ਜੀ ਕਹਿਣਾ ਸ਼ੁਰੂ ਕਰ ਦਿੱਤਾ। ਕਬੂਲ ਹੋ ਗਈ, ਕਦੀ ਤੈ ਦੇ ਕੇ ਜਾਓ ਲਾਲੇ ਦੇ ਅਰਥ ਕੀ, ਗੁਲਾਮ, ਪੱਕਾ ਗੁਲਾਮ। ਸੰਤ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮੈਨੂੰ ਕਹਿਣ ਲੱਗੇ, ਮਸੀਮ ਜੀ ਤੁਸੀਂ ਅੱਜ ਜੋ ਰੂਪ ਰੇਖਾ ਬਿਆਨ ਕੀਤੀ ਹੈ ਇਹ ਗੁਲਾਮੀ ਦੇ ਦੌਰ ਤੋਂ ਪਹਿਲੇ, ਕੁਛ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਜੀਵਨ ਝਾਂਕੀਆਂ ਮੈਂ ਰੱਖੀਆਂ। ਮੈਨੂੰ ਕਹਿਣ ਲੱਗੇ ਤੁਸੀਂ ਗੁਲਾਮੀ ਦੇ ਦੌਰ ਤੋਂ ਪਿੱਛੇ ਜਾਓ, ਇਹ ਦੇਸ਼ ਕੀ ਸੀ, ਇਹ ਦੇਸ਼ ਜਰਾ ਸਿੰਘ ਨੂੰ ਪੈਦਾ ਕਰਦਾ ਰਿਹਾ, ਇਹ ਦੇਸ਼ ਕੰਸ ਪੈਦਾ ਕਰਦਾ ਰਿਹਾ, ਦੁਰਯੋਧਨ ਪੈਦਾ ਕਰਦਾ ਰਿਹਾ। ਇੱਥੇ ਬੜੇ ਬੜੇ ਭਿਅੰਕਰ ਦੋਖੀ ਪੈਦਾ ਹੋਏ, ਐਸੇ ਜੋ ਬੜੀ ਮਹਿਫਿਲ ਦੇ ਦ੍ਰੋਪਦੀ ਨੂੰ ਨਗਨ ਕਰਨਾ ਚਾਹੁੰਦੇ, ਬੜੀ ਮਹਿਫਿਲ ਦੇ। ਦੇਸ਼ ਦੀ ਰੂਪਰੇਖਾ ਕੀ ਹੈ, ਕੁਛ ਵੀ ਨਹੀਂ। ਜਿਸ ਮਹਿਫਿਲ ਵਿੱਚ ਦ੍ਰੋਪਦੀ ਨੂੰ ਨਗਨ ਕੀਤਾ ਜਾ ਰਿਹਾ ਹੈ ਉਸੇ ਮਹਿਫਿਲ ਵਿੱਚ ਬੈਠਾ ਹੈ ਵਕਤ ਦਾ ਚੋਟੀ ਦਾ ਗੁਰੂ ਦਰੋਣਾਚਾਰਿਆ। ਵਕਤ ਦਾ ਚੋਟੀ ਦਾ ਜਤੀ ਸਤੀ ਕਿਤਾਨਾ ਭੀਸ਼ਮ ਉਹ ਵੀ ਬੈਠਾ। ਦੁਸ਼ਾਸਨ ਦ੍ਰੋਪਦੀ ਨੂੰ ਕੇਸਾਂ ਤੋਂ ਪਕੜ ਕੇ ਲਿਆ, ਖਿੱਚ ਕੇ ਲਿਆ, ਬੜੀ ਮਹਿਫਿਲ ਦੇ। ਇਹ ਦੇਸ਼ ਦੇ ਰਾਜੇ ਮਹਾਰਾਜਿਆਂ ਦੀ ਪੁਰਾਣੀ ਕਿਸਰਤ, ਪੁਰਾਣੀ। ਔਰ ਅੰਧੇ ਨੇ ਆਖਿਰ ਇਹੀ ਕੁਛ ਕਰਨਾ ਹੈ, ਹੋਰ ਕੀ ਕਰਨਾ, ਪਕੜ ਕੇ ਲੈਣਗੇ। ਇਹ ਵਿਚਾਰੀ ਸੋਚਦੀ ਹੈ ਕਿ ਇਸ ਮਹਿਫਿਲ ਦੇ ਵਕਤ ਦਾ ਚੋਟੀ ਦਾ ਜਤੀ ਸਤੀ ਭੀਸ਼ਮ ਪਿਤਾਮਾ ਬੈਠਾ, ਮੇਰਾ ਪੱਖ ਪੂਰੇਗਾ ਨਹੀਂ ਪੂਰੇਗਾ, ਉਹ ਸਿਰ ਢਾ ਕੇ ਬੈਠਾ। ਮੈਂ ਵੀ ਕਦੀ ਸੋਚਦਾ ਸੀ ਇਸ ਦੇਸ਼ ਵਿੱਚ ਬੜੇ ਸੰਨਿਆਸੀ ਨੇ, ਬੜੇ ਸੰਤ ਨੇ, ਬੜੇ ਮਹਾਤਮਾ ਨੇ, ਅਤੇ ਇੱਕ ਦਿਨ ਸੁਕਰਾਤ ਨੂੰ ਪੜ੍ਹਦਿਆਂ ਪੜ੍ਹਦਿਆਂ ਇਹ ਭਰਮ ਦੂਰ ਹੋਇਆ ਕਿ ਗੱਲ ਕੁਛ ਵੀ ਨਹੀਂ, ਸਾਧੂ ਇਸ ਦੇਸ਼ ਵਿੱਚ ਬੜੇ ਨੇ। ਮੈਂ ਹੈਰਾਨ ਹਾਂ ਸਾਧੂਆਂ ਦਾ ਕਿਰਦਾਰ ਕੀ, ਇਸ ਵਕਤ ਸਾਧੂਆਂ ਦਾ ਸਭ ਤੋਂ ਵੱਡਾ ਸਿਰਮੌਰ ਹੈ ਜਗਤ ਗੁਰੂ ਸ਼ੰਕਰਾਚਾਰਿਆ, ਹਿੰਦੂ ਸਮਾਜ ਦੇ ਇਹ ਸਭ ਤੋਂ ਵੱਡਾ ਸਿਰਮੌਰ ਪਾਤਰੀ। ਵਕਤ ਦੀ ਪ੍ਰਾਈਮ ਮਿਨਿਸਟਰ ਨੇ ਕਿਧਰੇ ਜਗਨਨਾਥਪੁਰੀ ਦਰਸ਼ਨ ਕਰਨ ਜਾਣਾ ਸੀ, ਅੱਜ ਤੋਂ ਪੰਜ ਸੱਤ ਸਾਲ ਪੁਰਾਣੀ ਗੱਲ, ਉਹਨੇ ਕਹਿ ਦਿੱਤਾ ਕਿ ਰਹਿ ਰਹਿੰਦੀ ਹੈ ਕਿ ਨਹੀਂ ਜਾ ਸਕਦੀ, ਅਤੇ ਪਾਰਸੀ ਨਾਲ ਲਿਆਈ ਕਿ ਪਾਰਸੀ ਨਹੀਂ ਜਾ ਸਕਦੀ। ਇਹ ਕਹਿਣ ਦੱਸੇ ਕਿਉਂਕਿ ਸਿਰਮੌਰ ਮੁਖੀ ਸੀ ਜੋ ਫੈਸਲਾ ਦੇਣਾ ਸੀ ਜ਼ਰੂਰ, ਜਗਨਨਾਥ ਪੁਰੀ ਦੇ ਪਾਂਡਿਆਂ ਨੇ ਕਿਹਾ ਨਹੀਂ ਜਾ ਸਕਦੇ, ਇਹ ਸਾਡੀ ਲਾਸ਼ਾਂ ਤੋਂ ਲੰਘ ਕੇ ਦਰਸ਼ਨ ਕਰ ਸਕਦੇ ਨੇ, ਅਸੀਂ ਨਹੀਂ ਜਾਣਦੇ। ਭੁਵਨੇਸ਼ਵਰ ਗਈ ਹੋਈ ਵਾਪਸ ਆ ਗਈ, ਹਾਲਾਂਕਿ ਜਗਨਨਾਥ ਪੁਰੀ ਦੇ ਦਰਸ਼ਨ ਕਰਨਾ ਚਾਹੁੰਦੀ। ਰੱਬ ਦੀ ਨੇਤ ਹੁਣ ਉਹੀ ਜਗਤ ਗੁਰੂ ਸ਼ੰਕਰਾਚਾਰੀਏ ਪਤਾ ਕੀ ਕਹਿੰਦਾ, ਉਸਦੇ ਬਿਆਨ ਆਇਆ ਵੀ ਕਿਰਿਆ ਹੱਤਿਆ ਹੋ ਗਈ ਹੈ, ਰਾਜ ਹੱਤਿਆ ਹੋ ਗਈ ਹੈ, ਬ੍ਰਹਮ ਹੱਤਿਆ ਹੋ ਗਈ, ਬ੍ਰਾਹਮਣ ਦੀ ਹੱਤਿਆ ਹੋ ਗਈ। ਹੱਥ ਉਹਦੀ ਕੱਲ ਤੋਂ ਹਿੰਦੂ ਮੰਨਣ ਨੂੰ ਤਿਆਰ ਨਹੀਂ ਸੀ, ਅੱਜ ਬ੍ਰਾਹਮਣ ਮੰਨਣ ਨੂੰ ਤਿਆਰ ਹੋ ਗਿਆ। ਸਾਧੂਆਂ ਦਾ ਸਿਰਮੌਰ ਸਭ ਤੋਂ ਵੱਡਾ ਨੂੰ ਉਹਦਾ ਕਿਰਦਾਰ ਇਹ, ਉਹਦੀ ਮਾਨਸਿਕ ਅਵਸਥਾ ਇਹ, सुकरात ने अपने अनुभव के आधार से लिखे है कि समाज के सताए हुए मनुख समाज दियां रस्मां नूं तोड़न वाले हो जाते हैं। घरेलू झगड़िया के सताए हुए मनुख संत हो जाते हैं, फकीर हो जाते हैं, साधु हो जाते हैं। चक्रचना भैने जे बहुते साधु संत ने एक शौक नाल बने ने, प्यार नाल बने ने, बैराग नाल बने ने, कोई घरेलू अपना करके बने ने, बबर मतला करके देखना सौ दे चो नड़िनवे कोई एक सदी होगा जरा कि शौक न कोई बैराग न कोई बाणी ने चोट मारी हो बन गया हो साधु त्यागी, वरना औकड़ा ने चोट मारी, झगड़िया ने चोट मारी, घरवाली गुजर गई है या नौजवान मुंडा गुजर गया या दिवालिया हो गया, सोचता चलो हूँ फकीर बना साधु बना। चाहे गुरु नानक देव जी महाराज का भी यही फैसला, आप कहने धूअर ताप गेरी के बसता आपदा का मारा ग्रह ते नस्ता। इस भगवे ते साधुआ वाली वेशभूषा साहब कहने साधु ना समझना, यह अपदा का मारा ग्रह कहना था, यह घरेलू झगड़े अपदा विपता का मारिया साधु बने। घूम फिर जब मैं किसी शहर कोई कह दें ना गहने जी मच्छन जी थोड़े नाल रहना है, सा जी करता थोड़े नाल रहना है, तो मैं पूछ लें घरों बारों के ठीक ठाक हैं, वैसी वैसी गल तो नहीं ना। और यकीन जानो सुकरात की वो जी कहनी वो पूरी हो सकती, क्योंकि जो चंगा खाता पीता है और अपना संपन्न है वह कानू आखेगा मशीन जी तेरे नाल ही सवेरे शाम घूमते फिरते रहना सफरे च रहना। दूर ता गेरी के बस्ता आपदा का मारा ग्रह से नस्ता। सुकरात कहता है घरेलू झगड़िया का सताया हुआ बंदा संत हो जाता फकीर हो जाता, समाज का सताया हुआ मनुख दार्शनिक हो जाता फिलोसफर हो जाता है और समाज दियां रस्मां नूं तोड़न वाला हो जाता, हकूमत का सताया हुआ मनुख विद्रोही हो जाता है बागी हो जाता है आतंकवादी हो जाता है उग्रवादी हो जाता है। सुकरात कहता है जिस देश दे सानू साधु ज्यादा मिलन इतने भारत साधु समाज बनया, शायद आपको पता हो गुलजारी लाल नंदा ने बनाया, वो 52 लाख मैंबर ने 52 लाख, उहदे च सिख साधु नहीं आउंदे, उहदे च मुसलमानां दे फकीर नहीं आउंदे, ईसाइयां दे पादरी वगैरह नहीं आउंदे, सिर्फ हिंदू समाज दे साधु 52 लाख। उह साधु ते सिर्फ 52 होण ते देश दी काया कलप हो जांदी है, इत्थे 52 लाख में ते बणदा कत नहीं पिया कुछ नहीं कुछ भी। इस देश दे इक चोटी दा राष्ट्रीय संत होंदा सी, अज ते नहीं रहा, विनोबा भावे सुभाव गल चल बड़िया बड़िया वो गल्ला करे, बड़ा उसका प्रभाव। जब देश में एमरजेंसी लगी ना, जिस दिन एमरजेंसी लगी ना दूजे दिन उन्हें ऐलान कर दिता भी मैं एक साल वास्ते मौन वर्त धारण किया, उन्हें पता है कम से कम एक साल वर्त रहेगी तो कितने बोलना ना पे बोलिए तो कि जेल जावांगे। ये राष्ट्रीय संत इस देश एक साल वास्ते उन्हें मौन धारण किया नहीं बोले। बाबर ने जाबराना सलूक इस देश नाल कीता कि गुरु नानक जैसा संत तड़प के कहता है सच सुनाए सी सच की बेला। बाबर जे अज मैं तेनो जाबर नहीं तकरीरा बहुत कुछ कुरीतियां बहुत ने, इतने होर किसी देश थानों नहीं मिलने क्योंकि कुरीतियां ही कोई नहीं। समाज के सताए हुए मनुख दार्शनिक हो जाते हैं, कलम के धनी हो जाते हैं, समाज दिन रस्मां तोड़न वाले हो जाते हैं, शायर हो जाते हैं, मुदब्बर हो जाते हैं। और घरेलू झगड़ियों के सताए हुए मनुख फकीर हो जाते हैं, हकूमत के सताए हुए सता दे सताए हुए हक नहीं दिता मनते रह गए, मनते रह गए अलापते रह गए नहीं हक दिता, तो हकूमत के सताए हुए विद्रोही हो जाते। वो कहता जिस देश देश विद्रोही बहुत ज्यादा होना समझ लेना उस देश की सता बहुत जालम है, बहुत जालम हक बहुत मारे। इस देश में जितने फकीर ज्यादा ने, इस देश में जितने दार्शनिक ज्यादा ने, क्षमा करने उतने ही बागी ने। त्रिपुरा मिजोरम आसाम आंध्रा कश्मीर पंजाब ऐसा केड़ा सूबा है जिथे विद्रोही न मिलन, क्योंकि ऐसा केड़ा सूबा है जिथे इन्होंने जुल्म नहीं डाया तशद्दुद नहीं किया। 200 साल दे अंग्रेजी राज ने इतनी दफा गोली नहीं चलाई जितनी इन अहिंसावादियों ने 35 साल दे चलाई। तुसी पढ़ के देखो इतिहास, 200 साल दे अंग्रेज ने इतनी गोली नहीं चलाई, कतई नहीं चलाई जितनी इन अहिंसावादियों ने 35 साल दे चलाई। पिछले दिन अलवर दे एक सर्वधर्म सम्मेलन होया, मैं उस शहर में रहना और सारे मेरे को आगे जैन धर्म की तरफ होया सर्वधर्म सम्मेलन अग्रवाल बिरादरी की तरफ, तो दे सारे राजस्थान से मध्य भारत की अग्रवाल जड़ी बिरादरी जैन है वो सारे इकट्ठे, सेंट्रल मिनिस्टर भी कुछ पहुंचे हुए थे, बहुत वड्डे पद्धर का वो प्रोग्राम, बड़ा वड्डा उन्होंने पंडाल लाया, लखां दी हाजरी, उन्होंने हर धर्म का वक्ता बुलाया, हर धर्म का, ईसाइयों के पादरी बैठे संदो, सनातन मत के वक्ते बोध जैन आर्या समाज, सिख धर्म की तरफों बोलने वास्ते मैनू बुला लिया, वक्ते बोलते गए अपने ढंग नाल, लेकिन हर एक ने करीबन करीबन समस्या लई पंजाब की, बोलना की धर्म है, धर्म तो नहीं बोले, या तो मैनू वेख के चोट करते रहे, या उस समय जने पंजाब के अंग ही नहीं, पंजाब नाम ही नहीं उन्होंने चंगा लगता, हैरानगी की गल। एक पासे कहंदे ने हमने देश की अखंडता कायम रखनी है, एक पासे पंजाब नाम ही थानू नहीं चंगा लगता, तुसीं आप ही अखंड पै करके, नाम ही नहीं चंगा लगता, यह शब्द ही नहीं चंगा लगता, हर चोट करते रहे, चोट करते रहे, बापू जी ने राष्ट्रपिता ने अहिंसा से ये आजादी प्राप्त की है, इतने बड़े देश को हमने अहिंसा से प्राप्त किया है। मैं अपने दिमाग में नोट करी गया, मैं ठीक है इन्होंने जवाब दें बोली जाए, जब मेरी वारी आई तो पता मैनू कह रहे एक तो आपने 22 मिनट बोलना है, 23 मिनट भी नहीं, दूसरा आपने राजनीति पर नहीं बोलना, शुद्ध धर्म पर बोलना है। तो मैं भी कह देता है कि जैसे ये सब शुद्ध धर्म पर बोले हैं ऐसे मैं भी शुद्ध बोलूंगा, जैसे बाकी शुद्ध बोले शुद्ध धर्म पर। मैं क्या आख्या जाता है भाई अहिंसा के नाल असी ये आजादी प्राप्त की है, राष्ट्रपिता ने अहिंसा के आखरे से इतनी बड़ी ताकत न इस देश को कर दिता और आजादी असी प्राप्त की थी। बापू जी चरखा करते सन, वर्त रखते सन, सत्याग्रह करते सन, अहिंसावादी सन और अहिंसा नाल उन्होंने ये आजादी प्राप्त की थी। चोट ये थी जिसे हिंसा से क्यों करे गल जड़ी थी उसने उन सम्मेलन सर्वधर्म सम्मेलन की बहुत बड़ा इकट्ठ। फिर मैं जवाब दिता मैं जब चाइना दिया फौजा चढ़ के आईया तो उदो चरखे कट्ट वालिया ने उगे कर दे बापू के चेले से वर्त रख के बैठते मेरे ख्याल सारे तोप न उड़ा के रख देने, जब पाकिस्तान दिया फौजा चढ़ के आईया सने चरखे कट्ट वाले से अगे नहीं गए सने, इन्हों अगे करना कि बचाओ देश में वर्त रख दे, उठे आपने रोटी नहीं खानी उतने चिर तक जिन्हें चिर तक तुम पाकिस्तानी वापस नहीं जाते नहीं, वर्त रखने नाल ए देश आजाद नहीं होया, चरखे कटन नाल देश आजाद नहीं होया, इसे भगत सिंह जैसे फांसी के ना चढ़ दे, जनरल मोहन सिंह जैसे आजाद फौज ना बना दे, इसे जलियां वाले बाग के सिख अपने सीने से गोलियां ना खाते, यह देश अज भी गुलाम होना, यह आजाद नहीं होना चाहिए।

ਇੱਕ ਸੱਜਣ ਥੋੜ੍ਹੇ ਦਿਨ ਹੋਏ ਮੈਂ ਦਿੱਲੀ ਲੰਘ ਰਿਹਾ ਸੀ, ਦਿੱਲੀ 'ਚੋਂ ਲੰਘ ਕੇ ਅਲਵਰ ਜਾਣਾ, ਉਹ ਪਤਾ ਕੀ ਆਖੇ, ਮਸੀਮ ਜੀ ਅਸੀਂ ਮਹਾਤਮਾ ਬੁੱਧ ਦਾ ਜਿਹੜਾ ਧਰਮ ਸੀ ਨਾ ਉਹਦੇ ਪੈਰ ਇੱਥੋਂ ਉਖਾੜ ਦਿੱਤੇ ਸਨ। ਇਤਿਹਾਸ ਹੈ ਕਿ 1,200,000 ਬੌਧ ਭਿਕਸ਼ੂ ਇਹਨਾਂ ਨੇ ਕਤਲ ਕਰ ਦਿੱਤੇ, ਔਰ ਬਚੇ ਕੁਚੇ ਜਿਹੜੇ ਸਨ ਉਹ ਭੱਜ ਕੇ ਸਿਆਮ, ਵੀਅਤਨਾਮ, ਲਾਓਸ, ਕੰਬੋਡੀਆ, ਕੋਰੀਆ, ਚਾਈਨਾ, ਜਪਾਨ, ਵਿਚਾਰੇ ਇੱਥੇ ਜਾ ਕੇ ਉਹਨਾਂ ਨੇ ਬਣਾ ਲਏ। ਅਤੇ ਮੈਨੂੰ ਕਹਿਣ ਲੱਗੇ ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਜਿਸ ਧਰਮ ਦਾ ਪਹਿਲੇ ਪੈਰੋਕਾਰ ਬਣਿਆ ਰਾਜਾ ਅਸ਼ੋਕ, ਜਿਸ ਨੂੰ ਫੈਲਾਉਣ ਦੇ ਉਸਨੇ ਪੂਰੀ ਕੋਸ਼ਿਸ਼ ਕੀਤੀ, ਅਸੀਂ ਉਸਦੇ ਪੈਰ ਇੱਥੋਂ ਖੜ ਦਿੱਤੇ, ਉਹਦੇ ਪੈਰ ਨਹੀਂ ਟਿਕਣ ਦਿੱਤੇ। ਇਸ ਗੱਲ ਨੂੰ ਸਮਝਣਾ ਚਾਹੀਦਾ, ਇਸ ਗੱਲ ਨੂੰ ਜਾਣਨਾ ਚਾਹੀਦਾ ਕਿ ਪੈਰ ਅਸੀਂ ਉਸਦੇ ਉਖਾੜੇ ਸਨ ਇਸ ਵਾਸਤੇ ਕਿ ਉਹ ਵੈਦਿਕ ਰੀਤੀ ਤੋਂ ਉਲਟ ਚੱਲਦਾ ਸੀ। ਮਹਾਤਮਾ ਬੁੱਧ ਵੈਦਿਕ ਰੀਤੀ ਦੇ ਅਨੁਕੂਲ ਨਹੀਂ ਸਨ, ਨਾ ਉਹ ਵਰਨ ਵੰਡ ਮੰਨਦੇ ਸਨ ਔਰ ਨਾ ਹੀ ਬ੍ਰਾਹਮਣ ਨੂੰ ਸ੍ਰੇਸ਼ਟ ਮੰਨਦੇ ਸਨ। ਇੱਕ ਚਮਾਰਾਂ ਦੇ ਮਹੱਲੇ 'ਚ ਲੰਘੇ ਜਾ ਰਹੇ ਸਨ, ਗਿਆ ਦੀ ਗੱਲ, ਧੁੱਪ ਬੜੀ ਗਰਮੀ, ਇੱਕ ਦੁਆਰ 'ਤੇ ਦਸਤਕ ਦਿੱਤੀ, ਕਿਸੇ ਬੀਬੀ ਨੇ ਬੂਹਾ ਖੋਲਿਆ ਅਤੇ ਮਹਾਤਮਾ ਬੁੱਧ ਕਹਿਣ ਲੱਗੇ ਮੈਨੂੰ ਪਾਣੀ ਚਾਹੀਦਾ, ਪਿਆਸ ਲੱਗੀ। ਉਹ ਬੀਬੀ ਕਹਿਣ ਲੱਗੀ, ਸੰਤ ਜੀ ਅਸੀਂ ਚੰਡਾਲ ਹੁੰਦੇ ਹਾਂ, ਚਮਾਰ ਹੁੰਦੇ, ਤੁਸੀਂ ਪਾਣੀ ਪੀਣਾ ਤਾਂ ਉਹ ਅਗਲਾ ਜਿਹੜਾ ਹੈ ਨਾ ਮਹੱਲਾ ਬ੍ਰਾਹਮਣਾਂ ਦਾ ਉੱਥੇ ਪੀ ਲਓ, ਤੁਹਾਡਾ ਬਾਣਾ ਸੰਤਾਲ ਹੈ, ਅਸੀਂ ਤਾਂ ਚੰਡਾਲ ਆਉਂਦੇ ਹਾਂ। ਮਹਾਤਮਾ ਬੁੱਧ ਕਹਿਣ ਲੱਗੇ, ਸਾਨੂੰ ਚੰਡਾਲ ਆਖਣ ਵਾਲੇ ਹੀ ਚੰਡਾਲ ਹੋਣਗੇ, ਮੈਂ ਪਾਣੀ ਇੱਥੋਂ ਹੀ ਪੀਣਾ, ਤੂੰ ਪਿਲਾ ਲੈ, ਮੈਂ ਨਹੀਂ ਮੰਨਦਾ ਕਿਸੇ ਨੂੰ। ਵਰਨ ਭੇਦ ਦੀਆਂ ਧੱਜੀਆਂ ਉਡਾ ਦਿੱਤੀਆਂ ਹਿੰਦੂਆਂ ਨੇ, ਮਹਾਤਮਾ ਬੁੱਧ ਦੀਆਂ ਧੱਜੀਆਂ ਉਡਾ ਦਿੱਤੀਆਂ, ਪੈਰ ਉਖਾੜ ਕੇ ਰੱਖ ਦਿੱਤੇ। ਅਤੇ ਮੈਨੂੰ ਉਹ ਮਾਣ ਨਾਲ ਆਖੇ ਕਿ ਅਸੀਂ ਉਸਦੇ ਪੈਰ ਉਖਾੜ ਕੇ ਰੱਖ ਦਿੱਤੇ ਸਨ ਉਸ ਵਕਤ ਜਦ ਉਸਦੇ ਪੈਰ ਬੜੇ ਮਜ਼ਬੂਤ ਸਨ, ਬੜੇ ਬੜੇ ਰਾਜੇ ਮਹਾਰਾਜੇ ਪੈਰ ਉਖਾੜ ਸਨ, ਸਮੁੱਚੇ ਦੇਸ਼ ਵਿੱਚ ਫੈਲੇ ਆਇਆ ਸੀ, ਅਸੀਂ ਉਖਾੜ ਕੇ ਪਰੇ ਸੁੱਟ ਦਿੱਤਾ। ਕਹਿਣ ਲੱਗਾ ਮੈਂ ਸਮਝਦਾ ਕਿ ਜਿਸ ਢੰਗ ਦੇ ਨਾਲ ਕੈਨੇਡਾ ਵਿੱਚ, ਅਮੈਰੀਕਾ ਵਿੱਚ, ਇੰਗਲੈਂਡ ਵਿੱਚ ਸਿੱਖੀ ਦੀ ਗੱਲ ਹੈ, ਸਿੱਖੀ ਦਾ ਪ੍ਰਚਾਰ ਹੈ, ਨੌਜਵਾਨ ਜੋਸ਼ ਹੈ, ਇਹ ਇਸ ਤਰ੍ਹਾਂ ਹੀ ਹੈ ਜਿਵੇਂ ਬੌਧਿਜ਼ਮ ਜਾਪਾਨ ਵਿੱਚ ਰਹਿ ਗਿਆ, ਸਿਆਮ ਵਿੱਚ ਰਹਿ ਗਿਆ, ਸਿੱਖੀ ਬਾਹਰ ਹੀ ਰਹਿ ਗਈ, ਇੱਥੇ ਨਹੀਂ ਰਹਿ ਗਈ। ਅਤੇ ਖੁੱਲ੍ਹੇ ਲਵ ਅਸੀਂ ਉਖਾੜ ਦਿੱਤੇ ਪੈਰ ਬੌਧੀਆਂ ਦੇ। ਮੈਂ ਤਾਂ ਠੀਕ ਹੈ, ਤੁਸੀਂ ਬੌਧੀਆਂ ਦੇ ਪੈਰ ਉਖਾੜੇ, ਕਿਉਂਕਿ ਬੌਧੀਆਂ ਕੋਲ ਸਿਰਫ ਬੌਧ ਦੀ ਵਿਚਾਰ ਸੀ, ਸਿੱਖ ਦੇ ਪੈਰ ਨਹੀਂ ਉਖਾੜ ਸਕੋਗੇ। ਸਿੱਖ ਦੇ ਕੋਲ ਗੁਰੂ ਨਾਨਕ ਦੀ ਵਿਚਾਰ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਹੈ। ਸਿੱਖ ਦੇ ਪੈਰ ਉਖਾੜਨ ਵਾਲੇ ਹੀ ਉਖੜ ਗਏ, ਨੇਸ ਤੋਂ ਨਾਬੂਦ ਹੋ ਗਏ, ਤੇ ਅਸੀਂ ਇਸ ਨਿਸ਼ਾਨੇ ਤੇ ਖੜੇ ਹਾਂ, ਕੁੰਭ ਦੇ ਖੁੱਤੇ ਨਾਨਕਾ ਸੱਜ ਰਹੀ ਸੱਤੇ ਨੇ ਵਜੇ ਤੇ, ਕਿ ਤੁਸੀਂ ਆਪਣੀ ਅੱਖਾਂ ਨਾਲ ਵੇਖੋਗੇ ਉਖਾੜ ਨਹੀਂ ਸਕੋਗੇ, ਦਿਖਾਈ ਨਹੀਂ, ਕਿਉਂਕਿ ਅਸੀਂ ਨਿਰੀ ਵਿਚਾਰ ਤੋਂ ਨਹੀਂ ਪੈਦਾ ਹੋਇਆ। ਇਹ ਫੁਲਾਸਾ ਮੈਂ ਤੁਹਾਡੇ ਸਾਹਮਣੇ ਫਿਰ ਕਰਾਂਗਾ, ਕੁਝ ਬਹੁਤ ਸਾਰੇ ਸੱਜਣਾਂ ਦਾ ਮੈਂ ਸਮਾਂ ਜੋ ਹੈ ਨਾ ਖਾਵਾਂ, ਪਰ ਹੁਣ ਇਤਨੀ ਮੈਂ ਅਰਜ਼ ਕਰ ਰਿਹਾ ਕਿ ਅੰਧਿਆਂ ਕੋਲੋਂ ਮੰਗਣ ਦਾ ਢੰਗ ਕੁਝ ਹੋਰ ਹੁੰਦਾ, ਇਸ ਢੰਗ ਨਾਲ ਕੁਛ ਨਹੀਂ ਲੱਭਣਾ। ਔਰ ਗੁਰੂ ਗ੍ਰੰਥ ਸਾਹਿਬ ਦਾ ਇਹ ਫੈਸਲਾ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਆਪਾਂ ਸਿਆਣੇ ਹੀ ਬਣਨਾ, ਬਸ ਇੰਨੀ ਗੱਲ।

0: ਭਰਮਨ ਕਰਦਿਆਂ ਆਪਣੇ ਦੇਸ਼ ਦਾ ਥਾਂ ਥਾਂ ਤੇ ਨੌਜਵਾਨ ਵੀਰਾਂ ਨੇ ਕਿਹਾ ਵੀ ਸਾਡਾ ਇਤਨਾ ਸੋਹਣਾ ਇਤਿਹਾਸ ਹੈ, ਸਾਡੇ ਗੁਰੂਆਂ ਦੀ ਕੁਰਬਾਨੀ, ਬ੍ਰਹਮ ਗਿਆਨੀ ਸ਼ਹੀਦ, ਗੁਰੂ ਕੇ ਲਾਡਲੇ ਸ਼ਹੀਦ, ਜ਼ਿੰਦਗੀ ਦੇ ਹਰ ਪਹਿਲੂ ਦੇ ਸਾਡਾ ਬਹੁਤ ਵੱਡਾ ਯੋਗਦਾਨ ਹੈ, ਬੜੀ ਗੱਲ ਹੈ। ਆਖਣ ਲੱਗੇ ਅਸੀਂ ਥੋੜ੍ਹੇ ਕਿਉਂ, ਅਸੀਂ ਕੁੱਲ 2 ਕਰੋੜ ਮੰਨੇ ਜਾਂਦੇ ਹਾਂ, ਕਈ 2 ਵੀ ਨਹੀਂ ਮੰਨਦੇ, 1.5 ਆਖੀ ਜਾਂਦੇ ਨੇ, 2.25 ਕਰੋੜ ਆਖੀ ਜਾਂਦੇ, 2 ਕਰੋੜ ਕਹਿੰਦੇ ਨੇ ਕਿ ਇਹ ਇਤਨਾ ਹੀ ਅੱਛਾ ਧਰਮ ਹੈ, ਇਹਦੇ ਸਿਧਾਂਤਿਕ ਨੁਕਤੇ ਇਤਨੇ ਮਹਾਨ ਨੇ, ਇਹ ਥੋੜ੍ਹੇ ਚਾਹੀਦੇ, ਘੱਟ ਗਿਣਤੀ ਵਿੱਚ ਚਾਹੀਦੇ। ਇਸ ਦਾ ਤਾਂ ਮੈਂ ਇੱਕੋ ਹੀ ਜਵਾਬ ਦਿੰਦਾ ਕਿ ਕਾਦਰ ਕਰੀਮ ਜਿਸਦੀ ਅਹਿਮੀਅਤ ਅਤੇ ਜਿਸਦੀ ਕੀਮਤ ਵਧਾ ਕੇ ਰੱਖਣਾ ਚਾਹੁੰਦਾ ਉਹਨੂੰ ਘੱਟ ਹੀ ਰੱਖਦਾ। ਪਹਾੜਾਂ ਦੇ ਜਿਤਨਾ ਲੋਹਾ ਪੈਦਾ ਹੁੰਦਾ ਹੈ ਇਤਨਾ ਸੋਨਾ ਨਹੀਂ ਪੈਦਾ, ਅਤੇ ਜਿਤਨਾ ਲੋਹਾ ਨਿਕਲਦਾ ਉਤਨਾ ਹੀ ਸੋਨਾ ਨਿਕਲੇ, ਅਤੇ ਤੋਲਿਆਂ ਦੇ ਹਿਸਾਬ ਨਾਲ ਨਹੀਂ ਵਿਕੇਗਾ, ਫਿਰ ਟਨਾਂ ਦੇ ਹਿਸਾਬ ਨਾਲ ਵਿਕੇਗਾ। ਪਹਾੜਾਂ ਦੀ ਗੋਦ ਦੇ ਜਿੰਨੀ ਬੀਟੀਆਂ ਨਿਕਲਦੇ ਨੇ, ਜਿੰਨੇ ਪੱਥਰ ਨਿਕਲਦੇ ਨੇ, ਉਤਨੇ ਹੀਰੇ ਨਹੀਂ ਨਿਕਲਦੇ, ਪਰ ਉਨੇ ਹੀ ਹੀਰੇ ਨਿਕਲਣ ਲੱਗ ਪੈਣ ਜਿੰਨੀਆਂ ਬੀਟੀਆਂ ਨੇ, ਅਤੇ ਹੀਰਿਆਂ ਨੂੰ ਕਿਸਨੇ ਤਾਜ ਦੇ ਜੁੜਨਾ, ਹੀਰੇ ਨੂੰ ਕਿਸਨੇ ਸਿਰ ਦੇ ਉੱਤੇ ਰੱਖਣਾ। ਸਿਖਰ ਦਾ ਦਰਖਤ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਮਿਲਦਾ ਹੈ, ਪਰ ਚੰਦਨ ਤੇ ਕਿਧਰੇ ਕਿਧਰੇ, ਉਹਦੀ ਕੀਮਤ ਵੀ ਪਤਾ। ਜਿਹੜੀ ਚੀਜ਼ ਮਹਾਨ ਹੈ ਉਸਨੂੰ ਕਾਦਰ ਕਰੀਮ ਨੇ ਥੋੜ੍ਹਾ ਪੈਦਾ ਕੀਤਾ, ਇਸ ਵਾਸਤੇ ਇਹਦੀ ਕੀਮਤ ਨਾ ਘਟੇ। ਪਤਾ ਜਿਹੜੀ ਚੀਜ਼ ਮਾਰਕੀਟ ਵਿੱਚ ਬਹੁਤ ਜ਼ਿਆਦਾ ਆ ਜਾਏ ਉਹਦੀ ਕੀਮਤ ਘੱਟ ਜਾਂਦੀ ਹੈ, ਜਿਸਦੀ ਕੀਮਤ ਰੱਬ ਵਧਾ ਕੇ ਰੱਖਣਾ ਚਾਹੁੰਦਾ ਹੈ ਉਹ ਘੱਟ ਹੀ ਪੈਦਾ ਕਰਦਾ ਹੈ, ਕਿ ਸਾਡਾ ਘੱਟ ਹੋਣਾ ਰੱਬ ਦੀ ਬਖਸ਼ਿਸ਼ ਹੈ, ਰੱਬ ਦੀ ਕਰੋਪੀ ਨਹੀਂ। ਕਿਤਨੀ ਮਿਹਨਤ ਕਰਦੇ ਹਾਂ ਅਗਰ ਅਸੀਂ ਘੱਟ ਦੇ ਨਤੀਜਾ, ਇਹਨੂੰ ਕਰੋਪੀ ਨਾ ਸਮਝਣਾ, ਇਸ ਨੂੰ ਭੁੱਲ ਕੇ ਵੀ ਕਰੋਪੀ ਨਾ ਸਮਝਣਾ। ਇੱਕ ਬੂਟੇ ਨੂੰ ਕਦੀ ਅੰਦਾਜ਼ਾ ਲਾ ਲੈਣਾ ਗੁਲਾਬ ਦੇ, ਜਿੰਨੇ ਕੰਡੇ ਲੱਗਦੇ ਨੇ ਉਤਨੇ ਫੁੱਲ ਨਹੀਂ, ਕੰਡੇ ਬਹੁਤ ਨੇ, ਫੁੱਲ ਥੋੜ੍ਹੇ। ਅਤੇ ਫਿਰ ਇਹ ਵੀ ਹੈ ਕਿ ਫੁੱਲ ਦੀ ਜ਼ਿੰਦਗੀ 4 ਬੰਦੀ, ਅਤੇ ਕੰਡਾ ਅਤੇ ਕੰਬਖਤ ਆਖਰੀ ਦਮ ਤੱਕ ਚਮੜੇ ਰਹਿੰਦਾ, ਘੱਟਦਾ ਹੀ ਚਮੜੇ। ਫੁੱਲ ਖਤਰੇ 'ਚ ਹੈ, ਕੰਡਾ ਖਤਰੇ 'ਚ ਨਹੀਂ, ਕੰਡੇ ਕੋਲ ਜ਼ਿੰਦਗੀ ਨਹੀਂ ਤੇ ਖਤਰਾ ਜ਼ਿਆਦਾ, ਫੁੱਲ ਕੋਲ ਜ਼ਿੰਦਗੀ। ਜਿੱਥੇ ਜਿਤਨੀ ਜ਼ਿਆਦਾ ਜ਼ਿੰਦਗੀ ਹੋਵੇਗੀ ਉਹ ਉਤਨਾ ਹੀ ਜ਼ਿਆਦਾ ਖਤਰੇ 'ਚ ਹੋਵੇਗਾ, ਕਿਤਨੀ ਮਿਹਨਤ ਕਰ, ਜਿੱਥੇ ਖਤਰਾ ਨਹੀਂ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio, broadcasting from Gurdwara Sahib, Western Singh Sabha and Williams Lake. Any comments and suggestions, please call
4: 250-392-3874. Satnam Sri Vaheguru Sahib Jiyo, ਸਤਿਗੁਰੇ ਨਮੈ ਸ੍ਰੀ ਗੁਰਦੇਵ ਨਮੈ ਦਰਸ਼ਨ ਦੇ

ਕੀਤਾ ਨਾਨਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਨਾਨਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ

ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸ੍ਰੀ ਹਜ਼ੂਰ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਨੋ, ਗੁਰਮੁਖੋ, ਪਿਆਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਮਨੁੱਖ ਹਾਂ ਤੇ ਮਨੁੱਖ ਵਾਹਿਗੁਰੂ ਜੀ ਦੀ ਸੁੰਦਰ ਕ੍ਰਿਤੀ ਹੈ। ਵਾਹਿਗੁਰੂ ਜੀ ਨੇ ਸਾਨੂੰ ਆਪਣੇ ਜਿਹਾ ਬਣਾਇਆ, ਆਪਣਾ ਹੀ ਸਰੂਪ ਬਖਸ਼ਿਆ, ਪਰ ਅਸੀਂ ਵਾਹਿਗੁਰੂ ਜੀ ਦਾ ਨਾਮ ਭੁੱਲ ਗਏ। ਉਸ ਥਾਂ ਨੂੰ ਭੁੱਲ ਗਏ ਹਾਂ ਜਿਸ ਥਾਂ ਦੇ ਅਸੀਂ ਵਾਸੀ ਹਾਂ। ਭੁੱਲਣ ਵਾਲਾ ਮਨ ਹੈ ਤੇ ਭੁਲਾਉਣ ਵਾਲਾ ਸਮਾਂ ਹੈ। ਆਪਣੇ ਮਨ ਨੂੰ ਸਾਹਮਣੇ ਰੱਖਣਾ ਇਹ ਗੁਰਸਿੱਖ ਦਾ ਕਰਮ ਹੈ। ਆਪਣੇ ਮਨ ਦੇ ਵਿਚਾਰ ਨੂੰ ਸਦਾ ਘੋਖੀ ਰੱਖਣਾ ਇਹ ਧਰਮ ਹੈ। ਸਮੇਂ ਦੇ ਅਨੁਸਾਰ ਸਮਾਂ ਵੇਖਦੇ ਰਹਿਣਾ ਇਹ ਗਿਆਨ ਹੈ। ਪਵਿੱਤਰ ਬਾਣੀ ਦਾ ਵਿਚਾਰ ਗੁਰੂ ਨਾਨਕ ਹਜ਼ੂਰ ਦੀ ਬਹੁਤ ਵੱਡੀ ਦੇਣ ਹੈ। ਜੇ ਬਾਣੀ ਬਾਰੇ ਕੁਝ ਕਹਿਣਾ ਹੋਵੇ ਤਾਂ ਜਗਤ ਵਿੱਚ ਬਹੁਤ ਸਾਰੀਆਂ ਬਾਣੀਆਂ ਹਨ, ਸਾਰੀਆਂ ਹੀ ਆਪੋ ਆਪਣੀ ਥਾਈਂ ਠੀਕ ਹਨ, ਚੰਗੀਆਂ ਹਨ, ਗਿਆਨਵਰਧਕ ਹਨ, ਸਮਝ ਦੇਣ ਵਾਲੀਆਂ ਹਨ। ਸਮੇਂ ਸਮੇਂ ਦੇ ਅਨੁਸਾਰ ਪਰ ਜਿਸ ਬਾਣੀ ਨੂੰ ਸਤਿਗੁਰੂ ਦਾ ਦਰਜਾ ਪ੍ਰਾਪਤ ਹੈ ਉਸ ਬਾਣੀ ਵਿੱਚ ਕੁਝ ਵਿਸ਼ੇਸ਼ਤਾ ਹੈ। ਵਿਸ਼ੇਸ਼ਤਾ ਕਿਉਂ ਹੈ ਕਿ ਇਹ ਬਾਣੀ ਸਤ ਪੁਰਸ਼ਾਂ ਨੇ ਆਪ ਲਿਖੀ ਹੈ ਆਪਣੇ ਮੁਬਾਰਕ ਹੱਥਾਂ ਨਾਲ, ਆਪਣੇ ਮਨ ਨਾਲ ਘੋਖਿਆ ਹੈ, ਬਾਰ ਬਾਰ ਵਿਚਾਰਿਆ ਹੈ, ਇਸਦੀ ਸੋਧ ਕੀਤੀ ਹੈ, ਤਾਂ ਫਿਰ ਇਸ ਨੂੰ ਸਾਡੇ ਪਾਸ ਪਹੁੰਚਾਉਣ ਦਾ ਯਤਨ ਵੀ ਕੀਤਾ ਹੈ। ਜੋ ਬਾਣੀ ਸਾਡੇ ਕੋਲ ਇਸ ਵੇਲੇ ਸੋਧ ਕੀਤੀ ਹੋਈ ਮਹਾਰਾਜ ਜੀ ਦੀ ਸਾਡੇ ਪਾਸ ਅਵੇਲੇਬਲ। ਇਸ ਧਰਮ ਜਗਤ ਵਿੱਚ ਜੇ ਤੁਸੀਂ ਮਨ ਨੂੰ ਲੈ ਕੇ ਚੱਲੋ, ਧਰਮਾਂ ਦਾ ਮੁਤਾਲਿਆ ਕਰੋ, ਦਾਸ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਸਮਾਂ ਇਹ ਯਤਨ ਕਰਨ ਦਾ ਮੌਕਾ ਮਿਲਿਆ ਹੈ, ਤਾਂ ਇਹ ਗੱਲ ਸੋਝੀ ਵਿੱਚ ਆਉਂਦੀ ਹੈ ਕਿ ਕੇਵਲ ਸਤਿਗੁਰੂ ਹੀ ਸੱਚ ਬੋਲਦੇ ਹਨ, ਕੇਵਲ ਸਤਿਗੁਰੂ ਹੀ ਸੱਚੀ ਬਾਣੀ ਬੋਲਦੇ ਹਨ। ਅਸੀਂ ਜਿੰਨੇ ਵੀ ਜੀਵ ਹਾਂ ਜਗਤ ਦੇ, ਜਿਨ੍ਹਾਂ ਨੇ ਸੱਚ ਨੂੰ ਅਜੇ ਨਹੀਂ ਜਾਣਿਆ, ਉਹ ਕੱਚੇ ਹਨ ਤੇ ਕੱਚੀ ਬਾਣੀ ਬੋਲਦੇ ਹਨ। ਬਾਣੀ ਦੋ ਪ੍ਰਕਾਰ ਦੀ, ਸੱਚੀ ਕੱਚੀ। ਮਨੁੱਖ ਵੀ ਦੋ ਪ੍ਰਕਾਰ ਦੇ, ਇੱਕ ਗੁਰਮੁਖ ਤੇ ਇੱਕ ਮਨਮੁਖ। ਮਨੁੱਖ ਦਾ ਮਜ਼ਹਬ ਵੀ ਇਹੀ ਹੈ, ਗੁਰਮੁਖਾਂ ਦੀ ਪੰਥ ਹੈ, ਇੱਕ ਮਨਮੁੱਖਾਂ ਦਾ ਪੰਥ ਹੈ। ਗੁਰਮੁਖ ਔਰ ਮਨਮੁਖ ਦੇ ਦਰਮਿਆਨ ਹਰ ਵੇਲੇ ਝਗੜਾ ਬਣਿਆ ਰਹਿੰਦਾ ਹੈ। ਜੇ ਸੱਚ ਪੁੱਛੋ ਤਾਂ ਝਗੜਾ ਹੀ ਇਹੀ ਹੈ। ਜਿੰਨੇ ਵੀ ਯੁੱਧ, ਜਿੰਨੀਆਂ ਵੀ ਲੜਾਈਆਂ ਹੋਈਆਂ ਹਨ, ਉਹ ਗੁਰਮੁਖ ਤੇ ਮਨਮੁਖ ਦੇ ਦਰਮਿਆਨ ਹੀ ਹੋਈਆਂ। ਬਹੁਤ ਦੂਰ ਨਾ ਜਾਈਏ, ਗੁਰੂ ਘਰ ਵਿੱਚ ਵੀ ਜਿੰਨੇ ਡਿਫਰੈਂਸਿਸ ਆਫ ਓਪੀਨੀਅਨ ਬਣੇ ਹਨ, ਗੁਰੂ ਘਰ ਵਿੱਚ ਵੀ ਗੁਰੂ ਪੁੱਤਰਾਂ ਦੇ ਨਾਲ, ਗੁਰੂ ਰਿਸ਼ਤੇਦਾਰਾਂ ਦੇ ਨਾਲ, ਗੁਰੂ ਦੇ ਪਰਿਵਾਰ ਦੇ ਨਾਲ
جنہیں بھی آپس اختلافات بنے نے وہ اتنا ہی بنے نے کہ کچھ گرمکھ ہو گئے کچھ منمکھ ہو گئے پرتاں تے سنساریاں جوڑ کدے نہ آیا کرتا آپ کا پل ہے نہ پلے کسے کا پل آیا اسی منمکھ ہاں کے کچھی وانی بول دے جیو دی کریا ہی ایسی ہے اس لیے اسی جیو اپنے من نو سدا سدا ستگرانی وانی نال لا کے ویکھیے تاں پھر سانوں سب دا گیان ہوندا ہے ستگرو مہاراج دا سروپ جو سچی بانی جس دی اسی سارے ہی تابیاں ہاں ایک سبد دا وچار بھی ساری سمجھ وچ آ جائے تاں سادا بیڑا پار ہو جاندا ہے اتنی مہان اے وانی ہے بانیاں سر بانی آپ جانتے ہو بانیاں سر بانی کی ہوندی ہے بانیاں سر بانی دا ارتھ ہے بانیاں جی سرماور بانی اے بانی جتھوں نکلی ہے ان سب آتی رہے بانی جتھوں بنتی ہے ان سب آتی رہے ورڈ آتی رہے وہ سبد رانی اس بانی کی پرچول ہوتی ہے جی سبد بانی نو نہ جانیے تو پھر بانی کا ارتھ سارا ہی بدل جاتا ہے ایک کیسی بھی کیوں نہ ہو اس لیے سبد نو موکھ رکھ کے بانی کا ارتھ پال سمجھ وچ آؤں گا ہوں سبد کی ہے سبد آتما ہے आत्मा साडे मन का केंद्र स्थान है आत्मा तो यह मन बनिया ते मन तो यह शरीर बनिया शरीर कर्म के अनुसार बनिया दरअसल आत्मा का ही मेरा रूप मन है जे आत्मा में एक असी मन लिए एक रस्ता है तो रस्ते का एक सिरा आत्मा होंगे दूजा सिरा मन आखिर है और यही मन जब तीन गुण अतीत होके सहज पद विच जाए समय के अनुसार सत पुरशां की सतगुरां की दया मेहर नाल किवें सहज में टिकदा है केवल शब्द द्वारा टिकदा है इन वाणियां सिर वाणी आती है बाणी का सिरा शब्द बाणी वाहिगुरु मंत्र शब्द जिन्हों गुरु ग्रंथ साहिब लिखा है शब्द गुरु تاں پھر جی من سہج بھی ٹک جائے تو سمجھ لگتی ہے کہ جس نو میں لوڑدا سا جس نو میں لبدا سا وہ تو میں آپ ہی ہاں میرا اپنا آپ ہی ہو گئی وچار دا کیندر بندو یہ ہے کہ اکھاں راہیں اسی ویکھدے ہاں جگت نو پر جے یہ اکھاں अपने आप को वेखना चाहूं तो फिर की करिए कन्ना राही असं सुन रहे हाँ बाहर की बाणी जे कन सब बाणी को सुनना चाहूं फिर कन किस तरह के हो बोलते हैं असं कच्ची बाणी क्योंकि मन कच्चा है कच्ची मिट्टी के शरीर में रहते हाँ कच्ची मिट्टी में रहने वाला बंदा जरा है तो कच्ची हुई वाणी बोलेगा क्योंकि कच्ची मिट्टी ना वाला बोल है कि जे असी सतवी वाणी सुनना चाहिए तो फिर किवें सुनांगे किवें बोलांगे सतवी वाणी तो सतगुरु ही बोलते हैं या फिर सतगुरु जिस पर नजर करते हैं वो बोल सकता है جسے تو جن آئے سوئی جن جائے ہے واحگرو جس سے تو کرپا کرتے ہیں وہ بھی تین جان سکتا ہے تاکہ جس سے تیری میر ہوئے وہ بندگی میں آؤں گا جرا بندگی میں آؤں گا وہ کاغذ چیت ہوں گا جرا ایک کاغذ چیت ہوں گا وہ بھی سرخ دہی کے منڈل تیاگ دی
ਦਿੱਲੀ ਦੇ ਮੰਦਰ ਨੂੰ ਜਦੋਂ ਤਿਆਗ ਦੀ ਤੇ ਉਹ ਆਗਿਆ ਚੱਕਰ ਵਿੱਚ ਆ ਕੇ ਆਪਣੇ ਨੁਕਤਾ ਨਿਗਾਹ ਵਿੱਚ ਰੁਕਦਾ ਤੇ ਫਿਰ ਉਸਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਂਦਾ ਉਸ ਵਾਹਿਗੁਰੂ ਦੀ ਕਿਰਪਾ ਨਾਲ। ਅੱਜ ਵੀ ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਬਦ ਸਰਵਣ ਕੀਤਾ ਹੈ ਔਰ ਇਸ ਦੀ ਵਿਚਾਰ ਸਰਵਣ ਆਪ ਕਰੋਗੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਨੌਵੇਂ ਸਰੂਪ ਹੋਏ ਨੇ ਤੇ ਜਿੱਥੇ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਉਦੇਸ਼ ਕਰਨ ਗਏ ਐਨ ਠੀਕ ਹਿੰਦੁਸਤਾਨ ਵਿੱਚ ਉਸਦੇ ਮਗਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਦੇਸ਼ ਕਰਨ ਵਾਸਤੇ ਗਏ ਔਰ ਜਿਸ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਿਆਦਾ ਗਏ ਜਿਸਨੂੰ ਬਿਹਾਰ ਦੀ ਧਰਤੀ ਆਸਾਮ ਦੀ ਯੂਪੀ ਦੀ ਦਿੱਲੀ ਹਰਿਆਣਾ ਜਿਹੜੀ ਅੱਜ ਦੀ ਬੋਲੀ ਵਿੱਚ ਕਹਿੰਦੇ ਹਾਂ ਉੱਥੇ ਕਰਮ ਧਰਮ ਦਾ ਜ਼ੋਰ ਹੈ। ਇਸ਼ਨਾਨ ਕਰਨਾ, ਭਰਵੇ ਕੱਪੜੇ ਪਾਉਣੇ, ਜੁੜਾਵਾਂ ਵਧਾਉਣੀਆਂ, ਤਿਲਕ ਲਾਉਣੇ, ਨਿਤਨੇਮ ਕਰਨੇ, ਯੋਗ ਕਰਨਾ, ਪੈਰੋਂ ਵਾਹੇ ਰਹਿਣਾ, ਖੜੇ ਹੋ ਕੇ ਤਪ ਕਰਨਾ, ਭਗੋਤੀਆਂ ਬਦਲਣੀਆਂ, ਚੁੱਪ ਰਹਿਣਾ, ਬੁਰ ਸੀ ਲੈਣੇ, ਅੱਖਾਂ ਦੇ ਲਿਟ ਬੰਦ ਕਰ ਦੇਣੇ ਸੀ ਲੈਣਾ, ਜਾਂ ਸੂਏ ਮਾਰ ਕੇ ਆਪਣੀ ਦੇਹ ਨੂੰ ਕੱਟ ਲੈਣਾ, ਇਹ ਸਭ ਕੁਛ ਕਰਮ ਧਰਮ ਦੇ ਵਿੱਚ ਯੋਗੀ ਲੋਕ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਮਣੇ ਐਸੇ ਹੀ ਸਿੱਖ ਸਨ ਉੱਤਰੇ, ਪਰ ਜਿਹੜਾ ਜਗਿਆਸੂ ਹੁੰਦਾ ਉਹ ਕੈਸਾ ਵੀ ਕਿਉਂ ਨਾ ਹੋਵੇ, ਉਹ ਜਗਿਆਸੂ ਹੀ ਹੁੰਦਾ। ਤੇ ਸਤਿਗੁਰੂ ਜੀ ਨੇ ਮਹਾਰਾਜ ਨੇ ਜੋ ਉਪਦੇਸ਼ ਦਿੱਤਾ ਅੱਜ ਦੇ ਸਮਝ ਵਿੱਚ ਇਹ ਵਿਚਾਰ ਨਹੀਂ ਹੈ, ਇਹਨੂੰ ਜ਼ਰਾ ਪਿਆਰ ਨਾਲ ਸਮਝਣ ਦਾ ਯਤਨ ਕਰਨਾ ਮੇਰੀ ਆਪ ਦੇ ਪੁੱਤਰ ਚਰਨਾਂ ਵਿੱਚ ਇਹੀ ਬੇਨਤੀ। ਪਿਆਸਾ ਜਿਹੜਾ ਹੁੰਦਾ ਨਾ, ਪਿਆਸਾ ਉਹ ਪਾਣੀ ਪੀਂਦਾ ਹੈ ਔਰ ਪੀਣੋ ਨਹੀਂ ਰਹਿ ਸਕਦਾ। ਭੁੱਖਾ ਜਿਹੜਾ ਭੁੱਖਾ ਉਹ ਭੋਜਨ ਖਾਂਦਾ ਹੈ, ਖਾਣੋ ਨਹੀਂ ਰਹਿ ਸਕਦਾ। ਉਹਨੂੰ ਕੈਸਾ ਵੀ ਭੋਜਨ ਮਿਲ ਜਾਏ ਉਹ ਨਹੀਂ ਪੁੱਛੇਗਾ ਇਹ ਕਿੱਥੋਂ ਆਇਆ, ਕੌਣ ਦੇਣ ਵਾਲਾ ਹੈ। ਉਹ ਤੇ ਜਲਦੀ ਨਾਲ ਚਾਹੁੰਦਾ ਹੈ ਮੈਂ ਇਸ ਨੂੰ ਗਰਾਸ ਲਵਾਂ ਤਾਂ ਕਿ ਮੇਰਾ ਆਧਾਰ ਹੋ ਜਾਵੇ। ਸਾਡੇ ਕਦੇ ਮਨ ਦੇ ਵਿੱਚ ਵਾਹਿਗੁਰੂ ਜੀ ਨੂੰ ਜਾਣਨ ਦੀ ਜਗਿਆਸਾ ਹੋਵੇ ਤਾਂ ਫਿਰ ਸਤਿਗੁਰਾਂ ਦਾ ਵਚਨ ਮਿੱਠਾ ਲੱਗਦਾ, ਚੰਗਾ ਲੱਗਦਾ। ਜਦੋਂ ਸਾਡੇ ਮਨ ਵਿੱਚ ਜਗਿਆਸਾ ਹੀ ਨਾ ਹੋਵੇ ਔਰ ਜਦੋਂ ਸਾਡੇ ਮਨ ਨੂੰ ਸਮਝਾਉਣ ਵਾਲੇ ਵੀ ਇਹੋ ਜਿਹੇ ਹੋਣ ਤਾਂ ਫਿਰ ਅਸੀਂ ਇਹੀ ਕੰਮ ਕਰਨਾ, ਕਰਮ ਕਰਨੇ, ਧਰਮ ਵੀ ਕਰਨੇ, ਘਰ ਵੀ ਛੱਡਣਾ, ਯੋਗ ਆਸਣ ਵੀ ਕਰਨੇ, ਸਰੀਰ ਨੂੰ ਵੀ ਕਟਾਉਣਾ, ਸੁਚਤਾਂ ਵੀ ਰੱਖਣੀਆਂ, ਭੋਜਨ ਵੀ ਛੱਡਣੇ, ਭਗਵੇ ਵੀ ਪਾਉਣੇ, ਜੁੜਾਵਾਂ ਵੀ ਵਿਖਾਉਣੀਆਂ, ਗਰਸ ਦਾ ਤਿਆਗ ਵੀ ਕਰਨਾ, ਅਨੇਕ ਤਰ੍ਹਾਂ ਦੇ ਕੀਰਤਨ ਕੀਤੇ ਜਾਂਦੇ। ਤੋ ਐਸੀਆਂ ਸਾਧੂਆਂ ਨੇ, ਗੁਰਮੁਖਾਂ ਪਿਆਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲੋਂ ਇਹ ਪੁੱਛਿਆ, ਹਜ਼ੂਰ ਅਸੀਂ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਹਾਂ ਪਰ ਅੱਜ ਤੱਕ ਮੇਲ ਨਹੀਂ ਹੋਇਆ, ਕਿਸੇ ਨੇ ਆਖਿਆ ਮੈਨੂੰ ਘਰ ਛੱਡੇ ਨੂੰ ਇੰਨਾ ਸਮਾਂ ਹੋਇਆ, ਕਿਸੇ ਨੇ ਇਹ ਆਖਿਆ ਮੈਂ

ਨੂੰ ਕਿਹਾ ਨਾ ਏਦਾਂ ਦੇ ਸਾਧੂ ਦਾਸ ਨੇ ਸਭ ਦੇਖੇ ਆਪਣੀਆਂ ਅੱਖਾਂ ਨਾਲ ਦੇਖੇ ਸੱਚਮੁੱਚ ਐਸਾ ਹੀ ਹੈ ਤੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉੱਤਰ ਦਿੱਤਾ ਉਹ ਆਪ ਸਰਨ ਕਰੋ ਇਸ ਉੱਤਰ ਵਿੱਚ ਉਪਦੇਸ਼ ਵੀ ਹੈ ਉਪਦੇਸ਼ ਮਨ ਰੇ ਗਹਿਰੋ ਨਾ ਗੋਰ ਉਪਦੇਸ਼ ਹਜ਼ੂਰ ਫਰਮਾਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਐ ਮਨ ਤੋਂ ਵਾਹਿਗੁਰੂ ਜੀ ਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ ਰਾਮ ਨਾਮ ਉਰ ਮੈਂ ਗਇਓ ਜਾਂ ਕੇ ਸਾਹਮਣੇ ਹੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਵਾਹਿਗੁਰੂ ਜੀ ਦਾ ਨਾਮ ਰਸਨਾ ਤੋਂ ਲੈ ਕੇ ਸਾਡੀ ਨਾਭੀ ਤੱਕ ਚਲੇ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਅਸੀਂ ਪ੍ਰਸਾਦ ਚੱਕਦੇ ਹਾਂ ਗ੍ਰਾਹੀ ਤੋੜਦੇ ਹਾਂ ਉਹਨੂੰ ਮੂੰਹ ਵਿੱਚ ਰੱਖਦੇ ਹਾਂ ਛਵਾਉਂਦੇ ਹਾਂ ਨਿਕਲਦੇ ਹਾਂ ਫਿਰ ਸਹਿਜੇ ਸਹਿਜੇ ਉਹ ਚਿੱਥਿਆ ਹੋਇਆ ਭੋਜਨ ਸਾਡੇ ਪੇਟ ਵਿੱਚ ਪਹੁੰਚਦਾ ਪੇਟ ਵਿੱਚ ਪਹੁੰਚ ਕੇ ਇਹਦਾ 28 ਦਿਨ ਦਾ ਸਰਕਲ ਹੁੰਦਾ 28 ਦਿਨ ਦੇ ਸਰਕਲ ਵਿੱਚ ਇਹ ਬਲੱਡ ਬਣਦਾ ਮਿਜ ਬਣਦੀ ਵੀਰਿਆ ਬਣਦਾ ਬਾਡੀ ਨੂੰ ਤਾਕਤ ਦਿੰਦਾ ਸਹਿਜੇ ਸਹਿਜੇ ਅਸੀਂ ਬਲ ਵਾਲੇ ਹੋ ਜਾਂਦੇ ਇਸ ਤੋਂ ਜਿਹੜਾ ਬਲੱਡ ਬਣਦਾ ਸਭ ਤੋਂ ਇਹ ਵਨ ਬਲੱਡ ਫੇਫੜੇ ਸਾਫ ਕਰਕੇ ਹਾਰਟ ਰਾਹੀਂ ਹਾਰਟ ਪੰਪ ਕਰਦਾ ਦਿਮਾਗ ਨੂੰ ਦਿੰਦਾ ਜਿਸ ਤੋਂ ਬੁੱਧੀ ਬਣਦੀ ਜਿਹੜਾ ਨੰਬਰ 2 A2 ਬਲੱਡ ਹੁੰਦਾ ਉਹ ਸਾਡੀ ਬਾਡੀ ਵਿੱਚ ਰਹਿੰਦਾ ਇਸ ਤਰ੍ਹਾਂ ਸਾਡੀ ਬੁੱਧੀ ਔਰ ਸਾਡਾ ਮਨ ਇਸ ਸਰੀਰ ਵਿੱਚ ਕਾਇਮ ਵੀ ਰਹਿੰਦਾ ਦਾਇਮ ਵੀ ਰਹਿੰਦਾ ਔਰ ਬਲ ਬਣਿਆ ਰਹਿੰਦਾ ਮਨ ਨੂੰ ਵੀ ਤੇ ਤਨ ਨੂੰ ਕਦੋਂ ਬਲ ਬਣਦਾ ਜਦੋਂ ਅਸੀਂ ਭੋਜਨ ਖਾਂਦੇ ਹਾਂ ਪਚਾ ਲੈਂਦੇ ਪਰ ਵਾਹਿਗੁਰੂ ਨਾਮ ਤੇ ਅਸੀਂ ਪਚਾਇਆ ਨਹੀਂ ਖਾਧਾ ਹੀ ਨਹੀਂ ਵਾਹਿਗੁਰੂ ਨਾਮ ਨੂੰ ਤਾਂ ਅਸੀਂ ਸਿਰਫ ਲਿਖ ਤੇ ਰੱਖਿਆ ਕੇਵਲ ਵਾਹਿਗੁਰੂ ਵਾਹਿਗੁਰੂ ਬੋਲਿਆ ਉਹ ਤਾਂ ਹਿਰਦੇ ਕਮਲ ਚ ਪਹੁੰਚਿਆ ਹੀ ਨਹੀਂ ਜਿੱਥੇ ਵਾਹਿਗੁਰੂ ਜੀ ਬੈਠੇ ਨੇ ਜਿੱਥੇ ਪਰਮਾਤਮਾ ਬੈਠਾ ਉੱਥੋਂ ਤੱਕ ਤੇ ਵਾਹਿਗੁਰੂ ਨਾਮ ਗਿਆ ਹੀ ਨਹੀਂ ਅਸੀਂ ਕੀ ਕਰਦੇ ਹਾਂ ਜ਼ਿਆਦਾ ਗੱਲਾਂ ਕਰਦੇ ਹਾਂ ਜਾਂ ਥੋੜ੍ਹਾ ਜਿਹਾ ਵਿਚਾਰ ਕਰ ਲੈਂਦੇ ਜਾਂ ਥੋੜ੍ਹਾ ਜਿਹਾ ਕੀਰਤਨ ਕਰ ਲੈਂਦੇ ਹਾਂ ਸੁਣ ਲੈਂਦੇ ਹਾਂ ਜਾਂ ਫਿਰ ਉਪਦੇਸ਼ ਕੁਛ ਸਮਝ ਲੈਂਦੇ ਹਾਂ ਕੁਛ ਕਰ ਲੈਂਦੇ ਹਾਂ ਬਹੁਤ ਸਮਾਂ ਤੇ ਅਸੀਂ ਕੱਚੀ ਹੀ ਬਾਣੀ ਬੋਲਦੇ ਹਾਂ ਔਰ ਉਹ ਵੀ ਬਾਣੀ ਬੋਲਦੇ ਹਾਂ ਜਿਸ ਤੋਂ ਅਸੀਂ ਧਨ ਕਮਾਉਂਦੇ ਹਾਂ ਪੈਸੇ ਇਕੱਠੇ ਕਰਦੇ ਹਾਂ ਉਹ ਵੀ ਬਾਣੀ ਬੋਲਦੇ ਹਾਂ ਜੇ ਥੋੜਾ ਸਮਾਂ ਅਸੀਂ ਕਿਸੇ ਥਾਂ ਬੈਠ ਕੇ ਸ਼ੁੱਧ ਬਾਣੀ ਪੜ੍ਹ ਵੀ ਲੈਂਦੇ ਹਾਂ ਤਾਂ ਉਹਦੇ ਪਿੱਛੇ ਸਾਡਾ ਲਕਸ਼ ਹੁੰਦਾ ਕਿ ਸਾਨੂੰ ਕੁਝ ਮਿਲ ਜਾਵੇ ਕੱਚਾ ਕੰਮ ਮਿਲ ਜਾਵੇ ਸਾਡਾ ਇਹ ਰਸਤੇ ਨਹੀਂ ਹੁੰਦਾ ਵੀ ਅਸੀਂ ਸੱਤ ਨਾਲ ਜੁੜੀਏ ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਫਰਮਾਉਂਦੇ ਨੇ ਇਹ ਸਿੱਧੋ ਤੁਸੀਂ ਬੜੇ ਸਿਆਣੇ ਹੋ ਕਰਮ ਧਰਮ ਵਿੱਚ ਬੜੇ ਪ੍ਰਵੀਨ ਹੋ ਤੁਸਾਂ ਵੇਦ ਸ਼ਾਸਤਰ ਨੀਤੀ ਬਹੁਤ ਕੁਛ ਪੁਰਾਣਾ ਵਿੱਚ ਪੜਿਆ ਹੈ ਯੋਗੀ ਵੀ ਉਹ ਉਮਰਾਂ ਵੀ ਵਧਾ ਲਈਆਂ ਨੇ ਚੁੱਪ ਵੀ ਬਹੁਤ ਕੀਤਾ ਹੈ ਨਿਸੰਦੇਹ ਸ਼ਬਦਾਂ ਤਿਆਗ ਕੀਤਾ ਇਸਤਰੀ ਦਾ ਤਿਆਗ ਕੀਤਾ ਬੱਚਿਆਂ ਦਾ ਤਿਆਗ ਕੀਤਾ ਮਾਇਆ ਦਾ ਤਿਆਗ ਕੀਤਾ ਬੋਲਣ ਦਾ ਤਿਆਗ ਕੀਤਾ ਵੇਖਣ ਦਾ ਤਿਆਗ ਕੀਤਾ ਸਾਧਨ ਛੋਟੀ ਜਿਹੀ ਗੱਲ ਨਹੀਂ ਮੈਂ ਸੰਸਾਰ ਨੂੰ ਵੇਖਿਆ ਜਿਹਨੇ ਆਪਣੀਆਂ ਅੱਖਾਂ ਦੇ ਲਿੱਡ ਕੀਤੇ ਹੋਏ ਜਵਾਨ ਸੀਤੀ ਹੋਈ ਮੂੰਹ ਸੀਤਾ ਹੋਇਆ ਆਪਣੀਆਂ ਅੱਖਾਂ ਨਾਲ ਵੇਖਿਆ 12 ਸਾਲ ਤੋਂ ਵੀ ਉਹ ਵੀ ਖੜਾ ਆਪਣੀਆਂ ਅੱਖਾਂ ਨਾਲ ਵੇਖਿਆ ਭੁੱਖੇ ਵੇਖੇ ਜਿਹਨਾਂ ਕਈ ਕਈ ਵਾਰ ਪ੍ਰਸਾਦ ਨਹੀਂ ਛਕਿਆ ਐਸੇ ਵੇਖੇ ਸੁੱਕ ਹੋਏ ਸਾਧੂ ਵੇਖੇ ਅਗਨੀ ਦੇ ਵਿੱਚ ਤਪ ਕੀ ਕਰਦੇ ਵੇਖੇ ਉੱਠੇ ਰੜਕੇ ਵੇਖੇ ਪਾਣੀ ਵਿੱਚ ਖਲੋਤੇ ਹੋਏ ਵੇਖੇ ਨਗਨ ਸਾਧੂ ਤੋਂ ਮੈਂ ਬਹੁਤ ਵੇਖੇ ਉਹਨਾਂ ਨਾਲ ਉੱਥੇ ਮੈਂ ਬਹੁਤ ਸਮਾਂ ਰਿਹਾ ਵੀ ਹੈ ਸ਼ਾਇਦ ਇਵੇਂ ਵਾਹਿਗੁਰੂ ਜੀ ਮਿਲ ਜਾਣ ਗੱਲ ਇਹ ਹੈ ਹਜ਼ੂਰ ਕਹਿੰਦੇ ਨੇ ਕਿ ਮਨ ਤੋਂ ਵਾਹਿਗੁਰੂ ਮੰਤਰ ਨੂੰ ਹਿਰਦੇ ਤੱਕ ਨਹੀਂ ਪਹੁੰਚਾਇਆ ਮਨ ਰੇ ਗਹਿਰੋ ਨਾ ਗੁਰ ਉਪਦੇਸ਼ ਗਹਿਰੋਂ ਦਾ ਹੁੰਦਾ ਪ੍ਰਾਪਤ ਕਰਨਾ

ਪਛਾਣ ਲੈਣਾ ਤਾਂ ਕਿ ਇਹ ਸਮਝਣ ਦੀ ਹੁਣ ਲੋੜ ਹੈ ਕਿ ਵਾਹਿਗੁਰੂ ਮੰਤਰ ਦਾ ਅਭਿਆਸ ਅਸੀਂ ਕਿਵੇਂ ਕਰਨਾ ਹੈ। ਪਹਿਲਾਂ ਬੋਲ ਕੇ ਕਰੋ ਵਾਹਿਗੁਰੂ ਵਾਹਿਗੁਰੂ, ਇਹਦੀ ਵੀ ਇੱਕ ਵਿਧੀ ਹੈ ਕਿ ਥੱਕ ਨਾ ਜਾਓ ਤੇ ਨੀਂਦ ਨਾ ਆਵੇ, ਥੱਕ ਨਾ ਜਾਓ ਤੇ ਨੀਂਦ ਨਾ ਆਵੇ। ਤੋ ਇਹ ਅਵਸਥਾ ਕਿੱਦਾਂ ਬਣਦੀ ਹੈ, ਇਹ ਅਵਸਥਾ ਇੱਦਾਂ ਬਣਦੀ ਹੈ ਜਿੱਦਾਂ ਆਪਾਂ ਗੁਰਦੁਆਰੇ ਚੌਂਕੜਾ ਮਾਰ ਕੇ ਬੈਠੇ ਹਾਂ। ਇਸ ਬੈਠਕ ਵਿੱਚ ਸਭ ਤੋਂ ਘੱਟ ਸਵਾਸ ਚੱਲਦੇ ਹਨ, ਸਭ ਤੋਂ ਦੇਰੀ ਚੰਗੀ ਸਵਸਥ ਹੁੰਦੀ ਹੈ, ਤਨ ਵੀ ਸਵਸਥ ਹੁੰਦਾ, ਮਨ ਵੀ ਸਵਸਥ ਹੁੰਦਾ। ਇਹਨੂੰ ਕਹੀਦਾ ਚੱਪੜੀ ਮਾਰ ਕੇ ਬੈਠਣਾ, ਇਹਨੂੰ ਪਦਮ ਆਸਣ ਵੀ ਕਹੀਦਾ। ਇਸ ਤਰ੍ਹਾਂ ਨਾਭੀ ਕਮਲ ਜਿਹੜਾ ਹੈ ਉਹ ਠੀਕ ਸਿੱਧੇ ਥਾਂ ਤੇ ਹੁੰਦਾ, ਇਹ ਸਵਾਸ ਠੀਕ ਚੱਲਦਾ। ਵਾਹਿਗੁਰੂ ਮੰਤਰ ਦਾ ਅਭਿਆਸ ਇਹਨਾਂ ਹੀ ਸਵਾਸਾਂ ਨਾਲ ਲਿਆ ਜਾਵੇ, ਜੇ ਜਲਦੀ ਕਰਾਂਗੇ ਥੱਕ ਜਾਵਾਂਗੇ, ਉਚਾਰਨ ਸਹੀ ਨਹੀਂ ਹੋਵੇਗਾ। ਜੇ ਬਹੁਤ ਆਰਾਮ ਨਾਲ ਕਰਾਂਗੇ ਤਾਂ ਨੀਂਦ ਆ ਜਾਏਗੀ। ਹੁਣ ਦੋਨਾਂ ਹਾਲਤਾਂ ਦੇ ਦਰਮਿਆਨ ਅਸੀਂ ਰੁਕਣਾ ਹੈ। ਪਹਿਲਾਂ ਥੋੜ੍ਹਾ ਜਿਹਾ ਬੈਕਰੀ ਜਾਪ ਕਰੋ, ਵਾਹਿਗੁਰੂ ਵਾਹਿਗੁਰੂ ਬੋਲੋ, ਫਿਰ ਸਵਾਸ ਸਵਾਸ ਸਵਾਸ ਵਾਹਿਗੁਰੂ ਬੋਲੋ, ਫਿਰ ਥੋੜ੍ਹਾ ਜਿਹਾ ਆਨੰਦ ਲੈ ਕੇ ਮਨ ਨੂੰ ਟਿਕਾ ਕੇ ਸਵਾਸ ਲੈਣ ਔਰ ਸਵਾਸ ਬਾਹਰ ਕੱਢਣ ਦੇ ਵਿੱਚ ਤਿੰਨ ਵਾਰਾ ਵਾਹਿਗੁਰੂ ਕੀਤਾ ਜਾਵੇ, ਫਿਰ ਚਾਰ ਵਾਰਾ ਵਾਹਿਗੁਰੂ ਕਿਹਾ ਜਾਵੇ, ਸਵਾਸ ਵਿੱਚ ਦੋ ਵਾਰਾਂ ਪਹਿਲਾਂ ਦੋ ਵਾਰਾਂ ਬਾਅਦ, ਫਿਰ ਸਹਿਜੇ ਸਹਿਜੇ ਸਹਿਜੇ ਸਹਿਜੇ ਇਹ ਪਾਚਨ ਦੀ ਜਾਪ ਬਣਦਾ, ਜਿਹਦੇ ਵਿੱਚ ਮਨ ਤੀਸਰੇ ਦਿਲ ਤੇ ਕਾਬਰ ਹੁੰਦਾ, ਦਸਮ ਦੁਆਰ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਦਿਸਦਾ। ਉਹ ਬਰੀਕ ਰਸਤਾ ਸੰਤ ਕਾ ਮਾਰਗ, ਧਨ ਕੀ ਪੌੜੀ ਕੋਵਰ ਭਾਗੀ ਪਾਏ, ਸਾਡੇ ਤਾਲੂ ਦੇ ਥੱਲੇ ਦਸਮ ਦੁਆਰ ਹੁੰਦਾ, ਜਿਹੜਾ ਤੀਸਰਾ ਤੇਰੇ ਦੋ ਅੱਖ ਦੇ ਵਿਚਕਾਰ, ਜਿੱਥੇ ਨੱਕ ਤੇ ਦੋ ਅੱਖ ਦੇ ਜਾ ਕੇ ਮੋਰੀ ਰੁਕਦੀ, ਉਹਨੂੰ ਤੀਸਰਾ ਤਿਲਾਕੀ ਦੇ ਜਿੱਥੇ ਟਿੱਕਾ ਲਾਇਆ ਜਾਂਦਾ। ਇੱਥੋਂ ਦੁਆਰ ਜਿਹੜਾ ਖੁੱਲਦਾ ਹੈ ਤੇ ਤਾਲੂ ਦੇ ਹੇਠਾਂ ਤੱਕ ਜਾਂਦਾ, ਤੇ ਤਾਲੂ ਦੇ ਉੱਪਰਲੇ ਪਾਸੇ ਨੂੰ ਦਸਮ ਦੁਆਰ ਦਾ ਮੋਹ ਹੁੰਦਾ। ਇਹ ਰਸਤਾ ਸਾਨੂੰ ਦਿਸਣ ਲੱਗ ਪੈਂਦਾ, ਇਹਨੂੰ ਕਹੀਦਾ ਪਾਸ਼ਚਨ ਤੀਜਾ। ਇਹ ਬਹੁਤ ਡਿਫੀਕਲਟ ਜਾਪ ਹੁੰਦਾ, ਜਿਹਦੀ ਸੁਰ ਸ਼ਬਦ ਨੂੰ ਪਕੜ ਲੈਂਦੀ ਹੈ, ਲਿਵ ਲੱਗ ਜਾਂਦੀ ਹੈ। ਠੀਕ ਤਿੰਨ ਸਾਢੇ ਤਿੰਨ ਘੰਟੇ ਜਿਹੜਾ ਬੈਠ ਸਕਦਾ ਚੌਂਕੜਾ ਮਾਰ ਕੇ ਸਮਾਧੀ ਚ, ਉਸਦੀ ਅਵਸਥਾ ਬਣਦੀ, ਇਹਨੂੰ ਪਾਸ਼ਚਨ ਤੀਜਾ ਕਹਿੰਦੇ। ਔਰ ਨੈਕਸਟ ਜਾਪ ਹੈ ਪਰਾਜਾ, ਉਹ ਹਿਰਦੇ ਜਾ ਕੇ ਸਾਡੀ ਕੁੰਡਲੀ ਖੋਲ ਦਿੰਦੇ, ਭਾਵ ਮਨ ਨੂੰ ਸਿਰਜਿਆ ਕਰ ਦਿੰਦੇ। ਜਦੋਂ ਮਨ ਨੂੰ ਸਿਰਜਿਆ ਕਰ ਦਿੰਦੇ ਤੇ ਮਨ ਹੀ ਆਪਣੇ ਸਰੂਪ ਨੂੰ ਜਾਣ ਲੈਂਦਾ ਕਿ ਮੈਂ ਹੀ ਆਤਮਾ ਹਾਂ। ਉਸ ਵੇਲੇ ਇਸ ਮਨ ਨੂੰ ਪਤਾ ਲੱਗਦਾ ਵੀ ਜਿਸ ਨੂੰ ਮੈਂ ਖੋਜਦਾ ਸਾਂ ਉਹ ਮੈਂ ਆਪ ਹੀ ਹਾਂ, ਮੈਂ ਆਪ ਹੀ ਖੋਜਣ ਵਾਲਾ ਹਾਂ ਤੇ ਆਪ ਹੀ ਉਹ ਹਾਂ। ਆਪਣੇ ਆਪ ਤੋਂ ਆਪ ਲੁਕਿਆ ਹੋਇਆ ਸੀ, ਗੁਰੂ ਦੀ ਕਿਰਪਾ ਨਾਲ ਮੈਂ ਜਾਣ ਲਿਆ ਕਿ ਮੈਂ ਕੌਣ ਹਾਂ, ਮੈਂ ਗੁਰੂ ਦਾ ਬੱਚਾ ਹਾਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਜਦੋਂ ਮਨ ਨੂੰ ਇਹ ਗਿਆਨ ਹੁੰਦਾ ਫਿਰ ਸਾਰੇ ਬਾਕੀ ਦੇ ਸਰੀਰ ਦੇ ਰਿਸ਼ਤੇ ਟੁੱਟ ਜਾਂਦੇ ਨੇ। ਅਸੀਂ ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਕੇਂਦਰਿਤ ਹੋ ਕੇ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਮੁੱਕ ਜਾਂਦੇ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਾਓ ਕਿਹਾ ਕਾਲਾ ਜੀਓ। ਰਿਸ਼ਤਾ ਇੱਕੋ ਹੀ ਰਹਿ ਜਾਂਦਾ ਵੀ ਗੁਰੂ ਨਾਨਕ ਜੀ ਸਾਡੇ ਸਭ ਕੁਛ ਹਨ। ਇੱਥੇ ਆ ਕੇ ਸਿੱਖ ਗੁਰੂ ਦਾ ਹੋ ਕੇ ਅਮਰਤੀਆ ਹੋ ਜਾਂਦਾ, ਅੰਮ੍ਰਿਤਧਾਰੀ ਹੋ ਜਾਂਦਾ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ, ਹੇ ਸਿੱਧੋ ਤੁਸੀਂ ਸਭ ਕੁਛ ਕੀਤਾ ਪਰ ਵਾਹਿਗੁਰੂ ਜੀ ਦਾ ਉਪਦੇਸ਼ ਜਿਹੜਾ ਸੀ ਉਹਨੂੰ ਹਿਰਦੇ ਗਾਮ ਨਹੀਂ ਕੀਤਾ।

ਇਸ ਇਹ ਗੱਲ ਤਾਂ ਹੁਣ ਹਜ਼ੂਰ ਨੇ ਸਿੱਧਾਂ ਨੂੰ ਕਹੀ ਹੈ, ਪਰ ਇੱਥੇ ਸਮਝ ਲੈਣਾ ਅੱਜ ਬਹੁਤ ਸਾਰੇ ਐਸੇ ਪੰਜਾਬ ਦੇ ਵਿੱਚ ਵੀ ਸੰਤ ਨੇ ਜਿਹੜੇ ਸੰਤ ਨਹੀਂ ਹਨ, ਉਹਨਾਂ ਦਾ ਪਹਿਰਾਵਾ ਸੰਤਾਂ ਵਾਲਾ ਹੈ ਪਰ ਸੰਤ ਨਹੀਂ ਹੈ। ਬਹੁਤ ਸਾਰੇ ਐਸੇ ਗਿਆਨੀ ਨੇ ਜਿਹੜੇ ਵਚਨ ਬੜੇ ਬੈਠੇ ਕਰਦੇ ਨੇ ਪਰ ਗਿਆਨ ਉਹਨਾਂ ਦੇ ਅੰਦਰ ਨਹੀਂ। ਬਹੁਤ ਸਾਰੇ ਸਿੱਧੀਆਂ ਦੇ ਮਾਲਕ ਵੀ ਹਨ ਜਿਹੜਾ ਉੱਠਾਂ ਦਾ ਗਿਆਨ ਦੱਸਦੇ ਨੇ, ਉਹ ਤਾਂਤਰਿਕ ਨੇ, ਉਹ ਤੰਤਰ ਮੰਤਰ ਦੀ ਵਿੱਦਿਆ ਜਾਣਦੇ ਨੇ, ਉਹ ਸਬਦ ਵਿੱਦਿਆ ਨੂੰ ਵਾਣੀ ਵਿੱਦਿਆ ਨੂੰ ਨਹੀਂ ਜਾਣਦੇ। ਔਰ ਬਹੁਤ ਸਾਰੇ ਐਸੇ ਯੋਗੀ ਵੀ ਨੇ ਜਿਹੜੇ ਸਿੱਧੀਆਂ ਦੇ ਬਲ ਤੇ ਮਾਇਆ ਇਕੱਠੀ ਕਰਦੇ ਨੇ ਗੁਰੂ ਦਾ ਨਾਮ ਲੈ ਕੇ, ਪਰ ਦਰਅਸਲ ਉਹ ਸਿੱਧ ਨਹੀਂ ਹੁੰਦੇ। ਦਰਅਸਲ ਨਾ ਉਹ ਆਪ ਥਾਂ ਪਹੁੰਚੇ ਹੁੰਦੇ ਨੇ ਤੇ ਨਾ ਹੀ ਉਹ ਦੂਜੇ ਨੂੰ ਪਹੁੰਚਾ ਸਕਦੇ ਨੇ, ਬਲਕਿ ਗੁੰਮਰਾਹ ਕਰੀ ਜਾਂਦੇ ਨੇ। ਕਾਮ ਹੈ ਉਹ ਜੋ ਮੂੰਡ ਮੁੜਾਇਓ ਭਗਵੋ ਕਿੰਨੋ ਭੇਸ। ਹੁਣ ਇਸ ਦਾ ਅਰਥ ਗੁਰੂ ਨਾਨਕ ਜੀ ਦੀ ਪਵਿੱਤਰ ਬਾਣੀ ਦੇ ਅਨੁਸਾਰ ਇਹ ਹੈ, ਕੀ ਹੋਇਆ ਜੇ ਤੂੰ ਨਗਨ ਹੋ ਗਿਆ। ਹੁਣ ਜੈਨ ਮਤ ਵਿੱਚ ਹੀ ਸ਼ੰਕਰ ਨਗਨ ਹੋ ਜਾਂਦੇ ਨੇ, ਜਾਂ ਕੀ ਹੋ ਗਿਆ ਤੂੰ ਜੜਾਵਾਂ ਵਧਾਈਆਂ ਤੇ, ਬਹੁਤ ਸਾਰੀਆਂ ਜੜਾਵਾਂ ਵਧਾਈਆਂ ਹੁੰਦੀਆਂ। ਕੀ ਹੋਇਆ ਤੂੰ ਭਗਵਾ ਪਾ ਲਿਆ ਤੇ, ਹੁਣ ਸਾਧੂ ਭਗਵਾ ਪਾ ਕੇ ਮੰਗਦੇ ਵੀ ਬਹੁਤ ਨੇ। ਹੁਣ ਸਾਧੂ ਦਾ ਲੱਛਣ ਇਹ ਆ, ਉਹ ਨਾ ਮੰਗੇ। ਜੇ ਉਹਨੇ ਭਗਵਾ ਪਾਇਆ ਤੇ ਨਾ ਮੰਗੇ, ਜੇ ਉਹਨੇ ਜੜਾਵਾਂ ਵਧਾਈਆਂ ਤਿੰਦਰਿਆ ਆਦਿ, ਤਾਂ ਉਹ ਲੱਛਣ ਤੋਂ ਇਹ ਹੈ, ਪਰ ਐਸਾ ਹੈ ਨਹੀਂ। ਕਾਮ ਹੈ ਉਹ ਜੋ ਮੂੜ ਮੁੰਡਾਇਓ ਭਗਵੋ ਕਿੰਨੋ ਭੇਸ। ਹਜ਼ੂਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਮਨ ਔਰ ਵਾਣੀ ਨੂੰ ਇੱਕ ਕਰਨ ਦਾ ਨਾਉ ਸਾਧੂ ਹੈ। ਮਨ ਔਰ ਵਾਣੀ ਨੂੰ ਜੋ ਤੁਸੀਂ ਬਾਹਰੋਂ ਦਿਸਦੇ ਹੋ, ਅੰਦਰੋਂ ਵੀ ਤੁਸੀਂ ਉਹੀ ਹੋਵੋ। ਇਹਨੂੰ ਕਹਿੰਦੇ ਨੇ ਮਨ ਔਰ ਵਾਣੀ ਇੱਕ ਹੋਵੇ। ਇਹ ਨਾ ਹੋਵੇ ਕਿ ਬਾਹਰੋਂ ਅਸੀਂ ਮਿੱਠੇ ਲੱਗੀਏ ਅੰਦਰੋਂ ਪੌੜੇ ਹੋਈਏ, ਬਾਹਰੋਂ ਗਿਆਨੀ ਲੱਗੀਏ ਅੰਦਰੋਂ ਅਗਿਆਨੀ ਹੋਈਏ, ਬਾਹਰੋਂ ਸਾਧੂ ਲੱਗੀਏ ਅੰਦਰ ਚੋਰ ਹੋਈਏ, ਬਾਹਰੋਂ ਅਸੀਂ ਮਿੱਠੇ ਭੋਲੇ ਔਰ ਬੜੇ ਹੀ ਬੀਬੇ ਲੱਗੀਏ, ਅੰਦਰੋਂ ਸਾਡਾ ਵਿਹਾਰ ਜਿਹੜਾ ਹੈ ਉਹ ਬਹੁਤ ਗਲਤ ਹੋਵੇ, ਕਦੇ ਐਸਾ ਨਾ ਹੋਵੇ। ਔਰ ਇਹ ਹੁਣ ਤੁਸੀਂ ਵਿਚਾਰ ਲੈਣਾ ਵੀ ਕੀ ਸਾਡਾ ਵਿਚਾਰ ਐਸਾ ਤਾਂ ਨਹੀਂ ਹੈ, ਕੀ ਸਾਡਾ ਜੀਵਨ ਐਸਾ ਤਾਂ ਨਹੀਂ ਹੈ, ਕੀ ਅਸੀਂ ਬਾਹਰੋਂ ਜੋ ਦਿਸਦੇ ਹਾਂ ਕਿਆ ਸੱਚਮੁੱਚ ਐਸੇ ਅਸੀਂ ਹਾਂ। ਹੁਣ ਮੈਂ ਥੋੜ੍ਹਾ ਜਿਹਾ ਰਹਿਣੀ ਦੀ ਗੱਲ ਕਰਾਂਗਾ। ਹਜ਼ੂਰ ਮਹਾਰਾਜ ਜੀ ਕਹਿੰਦੇ ਨੇ ਕਿ ਸਿੱਖ ਕੇਸਾਂ ਵਾਲਾ ਚਾਹੀਦਾ, ਬਿਲਕੁਲ ਠੀਕ ਕੇਸਾਂ ਵਾਲਾ ਚਾਹੀਦਾ। ਹੁਣ ਜਿੱਥੇ ਕੇਸ ਹੁੰਦੇ ਨੇ ਉੱਥੇ ਕੰਘਾ ਹੁੰਦਾ, ਫਿਰ ਕੰਘੇ ਵਾਲਾ ਵੀ ਚਾਹੀਦਾ, ਕੇਸਾਂ ਵਾਲਾ ਵੀ ਚਾਹੀਦਾ, ਕੰਘੇ ਵਾਲਾ ਵੀ ਚਾਹੀਦਾ। ਪਰ ਕੰਘੇ ਦਾ ਅਰਥ ਇਹ ਹੈ ਵੀ ਵਾਲ ਜਿੱਦਾਂ ਝਗੜਦੇ ਨਹੀਂ, ਕੰਘਾ ਸਾਫ਼ ਕਰ ਦਿੰਦਾ, ਇਹਦਾ ਸਿੱਖ ਝਗੜਾ ਲੋ ਨਹੀਂ ਹੁੰਦਾ। ਕਿਆ ਸਿੱਖ ਨੇ ਐਸਾ ਕੰਘਾ ਰੱਖਿਆ ਹੋਇਆ, ਐਸਾ ਉਹਦਾ ਮਨ ਦਾ ਕੰਘਾ ਹੈ ਕਿ ਉਹ ਝਗੜਦਾ ਨਾ ਕਿਤੇ ਨਾ ਹੋਵੇ? ਸਿੱਖ ਝਗੜਦਾ ਨਹੀਂ, ਉਹਦੇ ਪਾਸ ਕੰਘਾ ਇੱਕ ਹੀ ਹੈ, ਉਹ ਝਗੜਾ ਦੂਰ ਨਹੀਂ। ਜਿਹੜੇ ਝਗੜੇ ਹੁੰਦੇ ਰਲੇ ਰਲੇ ਵਾਲ ਹੁੰਦੇ ਨੇ, ਉਹਨਾਂ ਨੂੰ ਕੰਘਾ ਸਿੱਧਿਆ ਕਰ ਦਿੰਦਾ, ਇਹ ਕੰਘੇ ਦਾ ਪ੍ਰਤੀ ਸਿੱਖ ਹੈ ਤਾਂ ਨਹੀਂ। ਉਹਨੇ ਕਰਾ ਪਾਇਆ ਸਿੱਖ ਦਾ ਚੋਰੀ ਨਹੀਂ ਕਰਦਾ, ਬਿਲਕੁਲ ਚੋਰੀ ਨਹੀਂ ਕਰਦਾ, ਨਾ ਰਿਸ਼ਵਤ ਲੈਂਦਾ, ਨਾ ਕਿਸੇ ਜੀਵ ਦੀ ਹੱਤਿਆ ਕਰਦਾ, ਨਾ ਹੀ ਜੀਵ ਦੀ ਹੱਤਿਆ ਕਰਦਾ, ਨਾ ਹੀ ਗਲਤ ਕੰਮ ਕਰਦਾ, ਨਾ ਹੀ ਰਿਸ਼ਵਤ ਲੈਂਦਾ। ਕਿਆ ਐਸਾ ਹੈ? ਇਹ ਕਰਾ ਦਾ ਪ੍ਰਤੀਕ ਹੈ। ਫਿਰ ਇੱਕ ਫਾਇਦਾ ਹੈ ਇਸ ਤੋਂ, ਇਸਦੀ ਅੱਖ ਸਾਫ ਹੈ, ਐਸਾ ਤਾਂ ਨਹੀਂ ਹੈ ਕਿ ਬਹੁਤ ਵੱਡਾ ਵੱਡਾ ਕਛਹਿਰਾ ਪਾਇਆ ਹੋਵੇ ਔਰ ਅੱਖ ਸਾਫ ਨਾ ਹੋਵੇ, ਕਦੇ ਐਸਾ ਤਾਂ ਨਹੀਂ ਹੈ। ਫਿਰ ਸ੍ਰੀ ਸਾਹਿਬ ਦੀ ਗੱਲ ਤੇ ਮੈਂ ਬਹੁਤ ਨਾ ਕਰਾਂ, ਇੱਥੇ ਆਦਿ ਸ਼ਕਤੀ ਹੈ, ਇੱਥੇ ਭਗਤੀ ਤੋਂ ਬਾਅਦ ਜਿਹੜਾ ਸਰੂਪ ਸਾਡੇ ਸਾਹਮਣੇ ਆਉਂਦਾ, ਇੱਥੇ ਵਾਹਿਗੁਰੂ ਦਾ ਚਿੰਨ ਹੈ, ਇਸ ਦੀ ਵਰਤੋਂ ਤਾਂ ਸਤਪੁਰਸ਼ ਹੀ ਕਰ ਸਕਦੇ ਹਾਂ। ਇਹ ਦਿਨ ਹੈ
ये फैसले करती है, ये फैसले कदों करती है, तू का रजमायु ते दर्दस हलालस वृदन बशमशील उदो चलती है जो गुरु चला रहे, जे अपनी मर्जी चला रहे फिर पाप करना है। महाराज जी गुरु तेग बहादुर साहब स्वामी गुरु सिखा उपदेश दे रहे, कहते ऐसा तो नहीं है कि असं भी बारह सिख लगते हैं अंदरों कातल होइए, बारह सच्चे लगते हैं अंदरों झूठ बोलते होइए, बारह असं कीर्तनिए लगते हैं अंदरों असं माया कट्ठी करते हुए दूजे को लोग छटने वास्ते कह रहे हुए असं आप लोग कर रहे हुए, ऐसा तो नहीं है। सिख इन्ना साफ होंगे जिन्ना मूंह देखने वाला शीशा साफ हो, सिख का जीवन गुरु के प्रथा है, सिख का जीवन गुरु तो समर्पित हो। एक गल कह नहीं मानते कि सतगुरु के पास सिर सिर के कारण राज, एक गल कहनी एक पासे है, पर ये मन किवें लिखे ये जानना दूजी गल है। मन किवें लिखे, मन दिता किवें जाए ये हम दूजी गल है। जे जी कहते हो ये मन बेचे सतगुरु के पास सिर सिर के कारण राज, मन सदा दिखे ना तो गल किवें बनेगी, कार्य किवें राज होगा, सदा जीवन यात्रा सफल कैसे होगी। जीवन यात्रा से सफल ता ही होनी है जे वाहेगुरु नाम के हाल में बैठ जावे। मैं बहुत पुरानी एक गल याद आ गई, मैं बचपन से पहले बोधी ही था, मातों बोध तो मैं बैराग होया है बहुत ज्यादा, जो भी कुछ दसा किसी कर छट गया आत्मा के तलाश लई, असि तो कुछ भी नहीं छ सकते, अभी तक कुछ भी नहीं छड़िया, सगो अपनी पकड़ होर बढ़ा ली, होर असं मजबूत हो गए हैं, होर मायाकारी असी हो गए हैं, तो सानू ज्ञान की होना कहीं ऐसी लाइफ तो नहीं करी। ये विचार का विषय है, हजूर कहें कहां हो जो मुंड मंडायो भगवो की नो पे, ऐसी गल गुरु नानक साहब ने कौड़ा रक्ष न कही थी, सज्जन ठग न कही थी, सौ सुहागन कही थी, मियां बिठा रहे ये लोग ऐसी सन, बारों भगवा पाया सी, बारे संत लगते सन, अंदरों का जीवन चोरा वाला हू बहू चोरा वाला, यही गल गुरु नानक ने हजूर ने कही कि बारों भी संत लगते हो, मिया मिठा मिठा बोलने वाला सी, सौ सुहागन संत लगते, बारों में तुम्हें बली लगते हो, फकीर लगते हो, ज्ञानी लगते हो, ज्ञानी लगते हो, बड़े अच्छे कीर्तनिए लगते हो, बड़े पैसे कट्ठे लगते, बड़े वे ज्यादा अमीर हो गए हो, पर क्या अंदर थोड़ा मन शांत होया, गुरु में जुड़े हो, क्या सतवर्ग गुरु की बाणी जानते हो, क्या वाणी का समाव शब्द रूप का तुम ज्ञान है, तरी सोच रहे तमू पकड़े तुम्हें गुरे वाले है हो, ये अपने मन को पुछ के देख लो। गुरु तेग बहादुर साहब जी ये फरमा रहे, मन रे गयो न गुरुदेव, कहां भयो जो मूंड मंडायो भगवो कीनो पेस, शब्द बस इतना की है, मेरी समझ में ये आंदा है कि जे श्री गुरु तेग बहादुर साहब महाराज के इन्ने शब्दों हिफज कर लीए ना, वाहिगुरु नाम जपद्या जपद्या परावाणी तक लै जाइए, असी गुरु तेग बहादुर साहब के चरणा पहुंच जावे, देर नहीं लगे। राहो साध छड़ के झूठे लागे जन्म काल खोयो, हुण जाना ते आत्मा वाले सी, असी संभाल शरीर की कीती, लोड़ा पे वाहिगुरु ने सी लोड़ी माया, जीवन तो इतनी मिलिया सी कि सिमरन करिए वाहिगुरु जी को जान लीए, पर असी तो इस देही नू पालते रहे, चंगे भोजन चंगे वस्त्र चंगा घर चंगा वाहन असी तो यह कुछ संभालिया, साडा यही तो जीवन हो गया, साज छड़ के झूठे ला गयो जन्म आकार खोलो, तुहाडे विचों को वाहिगुरु नाम जपदा होवे मुबारक, मेरी इच्छा है वाहेगुरु नाम जपो, ये सच है,
गुरु के सिख बनो, ये मेरी इच्छा है, ये सच है। इतों उपदेश यही मिल जाए कि असि पीस ऑफ माइंड जाइए, मन सदा शांत हो, ऐसा ना हो कि क्रोध वजिया हो, काम वजिया हो, अशांत हो, क्रोधी हो, लोग अहंकार लग जाए इतने आके, ऐसा ना हो। गुरु तेग बहादुर साहब यही गल समझा रहे, और ऐसा है, ऐसा हो रहा है। बाहरों साडा जीवन कुछ हो रहा है, अंदरों साडा जीवन कुछ हो रहा है, मन और वाणी में बहुत बड़ा अंतर आ गया है। बाहरों से बड़े मिठे लगते हैं, बाहरों से बड़े चंगे लगते हैं, बाहरों से बड़े प्यारे लगते हैं, अंदरों साडा जीवन कुड़त्तर नाल भरिया है, सहर नाल भरिया होया है। यह दास का अनुभव है। जिस थां ते सानू खड़े होना चाहिए सी, असीं उस थां खड़े नहीं हाँ। सिख सत से खड़ा हों, और सत ही सतगुरु है, सत ही आत्मा है। पर असी किसे होर तां खड़े हैं। सतगुरु जी फरमाते हैं, साथ छाड़ के झूठे लागे। आए तो वाहेगुरु जाप करने वास्ते सी। सतगुरु जी कह रहे हैं, देही कौन ही नहीं, ये देही के तीन हिस्से ने, बालपन जवानी से बंद अवस्था, उदू बाद खत्म हो जाना है। एक टाइम भी तेरे को है, ये बीच मैं रहता हाँ, तू मैं जानना है, मेरे को आ जा, तुम कर आओ मेरे बीच। असी सतगुरु के घर तो नहीं आ रहे, शायद सतगुरु को दूर जा रहे, दूर साध छाड़ के झूठे लागो, जन्म आकार खोयो। सच है आत्मा, प्यार उस नाल करना सी, सच है वाणी, विचार उसका करना सी, सच है सतगुरु, सतगुरु ने होना सी। असी तो परिवार दे हो गए, माया दे हो गए, समाज दे हो गए, होर जिम्मेवारियां हो गई, कर परपंच उधर ने जपोखियो, आया से किरत करने वास्ते सी। सिख होगा जरा किरत करके भोजन खाता है, ना पूजा दान खाता है, ना चोरी का खाता है, ना मन के खाता है, ना किसी का दिता हुआ दान खाता है। इतों बच रहा जिस तुम नाम दे व्यासी होते, किरत करके खाना, जो वाहेगुरू दे उन्हें विच्चों भी थोड़ा खाना, वो विच्चों भी वट के खाना। इस सिख का जीवन है, सिखी बहुत बड़ी है। सिखी केवल केसा सौसा का नाम नहीं है, इतनी बहुत बड़ी है, एक मन का बहुत ही संतोष भरिया विषय है। सिख सबर वाला है, सब से खड़ा है, किरत करता है, वंड के खाता है, तकसीम करके खाता है, लोड़ के अनुसार खाता है, जो बहुत भुख लगनी उदों ही खाता है, चुप करके नहीं खाता, लुका के नहीं खाता, सामने नहीं खाता। लुका के खाएगा गंदगी है, सामने खाएगा शर्मिंदगी है, वंड के खाएगा बंदगी है। सिख वंड के खाता है, हम तुम वंड के खाते हो, थोड़ी इनकम है उन वंड के खाते हो, तुम सामने खाओ, सामने खानदार सुनद दूजे ना पूछना, ये शर्मिंदगी है। तो लुका के खाना, चोरी करके खाना, चाहे गुरु की चोरी है, चाहे घर चो चोरी है, चाहे किसी की धोखा ना रिश्वत लेके चोरी है, ऐसी चोरी विदाउट इंफॉर्मेशन, इस ऐसा इस तरह करके खाना, इन मजदूर करने गंदगी खा रहे, की खा रहे थे। कर परपंच उधर निज पोखियो, पशु की न्याई सोयो। साडा जीवन है, विचार लियो जे बहु परपंच कर पर तन जावे, सुख दारा पे आन लुटावे, मन मेरे भूले कपट ना कीजे, अंत वेला तेरे जीव पैदे। फसला से जीव से होना, तुहाडे से होना, वाल छल करके बंदा अपना ते अपने परिवार का पेट पालते हैं। हजूर कहने ने कबीर साहब याद रख, फैसला तो तेरे को होना, तेरा कर्म बन रहा है। कर परपंच उधर निज पोखियो, उधर समझ लो अपना पेट पालना, निज मतलब अपना ही पेट पालना, संतज होना, अपना ही ख्याल रखना, किसी का नहीं रखना, अपना ही ख्याल रखना।
ਇਹ ਲੰਗਰ ਪੱਕਦਾ ਨਾ, ਇਹ ਗਰੀਬਾਂ ਵਾਸਤੇ ਹੈ, ਲੋੜਵੰਦਾਂ ਵਾਸਤੇ, ਅਮੀਰਾਂ ਵਾਸਤੇ ਨਹੀਂ। ਘਰ ਉੱਠ ਕੇ ਇੱਥੇ ਖਾਣੀ ਹੈ, ਇਹ ਲੋੜਵੰਦਾਂ ਵਾਸਤੇ। ਤੁਸੀਂ ਕਦੇ ਇਹੀ ਭੋਜਨ ਗਰੀਬਾਂ ਨੂੰ ਦੇਖ ਕੇ ਵੇਖੋ, ਝੌਂਪੜੀਆਂ ਵਾਲਿਆਂ ਨੂੰ ਦੇਖ ਕੇ ਵੇਖੋ, ਚੌਂਕ ਤੇ ਖੜੇ ਹੋ ਕੇ ਦੇਖ ਕੇ ਵੇਖੋ, ਬੱਸਾਂ ਤੇ ਜਾ ਕੇ ਦੇਖ ਕੇ ਵੇਖੋ, ਟ੍ਰੇਨ ਤੇ ਜਾ ਕੇ ਵੇਖੋ। ਮੈਂ ਆਪਣੇ ਜੀਵਨ ਕਾਲ ਵਿੱਚ ਫਸਟ ਕਲਾਸ ਟ੍ਰੇਨ ਦੇ ਵਿੱਚ ਇਹ ਭੋਜਨ ਗੁਰੂ ਦਾ ਲੰਗਰ ਦਿੰਦਾ ਰਿਹਾ, ਆਪਣੀ ਅਸੀਂ ਸੇਵਾ ਕਰਦਾ ਰਿਹਾ। ਗੁਰੂ ਗ੍ਰੰਥ ਦਾ ਲੰਗਰ ਹੈ, ਥੋੜਾ ਜਿਹਾ ਜ਼ਰੂਰ ਛਕੋ, ਥੋੜਾ ਜਿਹਾ ਜ਼ਰੂਰ ਛਕੋ, ਲੋੜਵੰਦ ਜੇ ਤੁਹਾਨੂੰ ਲੋੜ ਹੈ ਫਿਰ ਤੁਸੀਂ ਖਾ ਲਓ, ਪਰ ਲਾਲਚ ਨਾਲ ਨਾ ਖਾਓ। ਇਉਂ ਨਾ ਕਰੋ ਵੀ ਚਲੋ ਅੱਜ ਘਰ ਨਹੀਂ ਪਕਾਉਂਦੇ, ਚਲੋ ਗੁਰਦੁਆਰੇ ਖਾਵਾਂਗੇ, ਇਹ ਗਲਤ ਹੈ। ਇਹ ਲੰਗਰ ਲੋੜਵੰਦਾਂ ਵਾਸਤੇ, ਗੁਰੂ ਘਰ ਦਾ ਲੋੜਵੰਦ ਆਉਂਦਾ ਉਹ ਲੰਗਰ ਛਕੇ, ਗਰੀਬਾਂ ਨੂੰ ਛਕਾ ਦਿਓ। ਹੈਲਪ ਟੂ ਦਾ ਪੂਅਰ, ਤੁਹਾਨੂੰ ਤੇ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੋਇਆ। ਕਾਰ ਫਲ ਪੰਜ ਉਧਰ ਨਿਜ ਪੋਖਿਓ, ਪਸ਼ੂ ਕੀ ਨਿਆਈ ਸੋਇਓ, ਪਸ਼ੂ ਕੀ ਨਿਆਈ ਸੋਇਓ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਨੂੰ ਯਾਦ ਆਉਂਦਾ, ਮੇਰੇ ਤਾਂ ਮੂੰਹ ਤੇ ਬਹੁਤ ਵੱਡੀ ਚਪੇੜ ਵੱਜਦੀ, ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਏ ਮਨ। ਮੈਨੂੰ ਬਰਾਗ ਨਹੀਂ ਸੀ ਪੱਕਾ ਹੁੰਦਾ, ਸੰਤਾਂ ਨੇ ਕਿਹਾ ਨਾ, ਉਹਨੇ ਮਹਿਲ ਦੇ ਸ਼ਲੋਕ ਪੜਿਆ। ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਏ ਮਨ, ਜੈਸੇ ਸੁਕਰ ਸਵਾਨ ਨਾਨਕ ਮਨੋ ਤਾਨਤਾ। ਇਹ ਬਾਣੀ ਤੋਂ ਵੇਖਣ ਨੂੰ ਮਨੁੱਖ ਲੱਗਦਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜਾ ਸਿਮਰਨ ਨਹੀਂ ਨਾ ਕਰਦਾ ਉਹ ਮਨੁੱਖ ਨਹੀਂ ਹੈ। ਏਕ ਭਗਤ ਭਗਵਾਨ, ਵਾਹਿਗੁਰੂ ਦੀ ਭਗਤੀ ਜਿਸ ਮਨੁੱਖ ਵਿੱਚ ਨਹੀਂ, ਜੈਸੇ ਸੁਕਰ ਸਵਾਨ, ਸਵਾਨ ਕੁੱਤੇ ਨੂੰ ਕਹਿੰਦੇ, ਸੁਕਰ ਸੂਰ ਨੂੰ ਕਹਿੰਦੇ, ਨਾਨਕ ਮਨ ਤਾਹੀਂ ਤਨ। ਉਹ ਤਨ ਭਾਵੇਂ ਮਨੁੱਖ ਦਾ ਦਿਸਦਾ, ਪਰ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਤੇ ਉਹਦਾ ਤਨ ਇੱਦਾਂ ਦਾ ਮੰਨ ਲਵੋ ਸੂਰਾਂ ਜੈਸਾ ਹੈ, ਕੁੱਕਰਾ ਜੈਸਾ। ਕਿਹਾ ਸੀ ਐਸੀ ਤਾਂ ਨਹੀਂ ਹੈ, ਇਹ ਵਿਚਾਰ ਹੋ ਜੇ ਸਤਿ ਸਿੰਘ, ਇਸ ਲਈ ਵਾਹਿਗੁਰੂ ਸਿਮਰਨ ਜ਼ਰੂਰ ਕਰੇ।

ਅਗਰ ਨਹੀਂ ਗਿਆਨ ਨਹੀਂ ਗਾਤਰ ਨੂੰ ਕਹਿੰਦੇ ਨੇ ਗਾਤਰ ਅਰਥ ਕਈ ਨੇ ਪਰ ਗਾਤਰ ਅਰਥ ਸਵਾਰ ਰਾਮ ਨਾਮ ਦਾ ਸਵਾਰ ਨਹੀਂ ਜਾਣਿਆ ਮਾਇਆ ਹੱਥ ਦਿੱਤਾ ਮਾਇਆ ਦਾ ਸਵਾਰ ਲੈ ਜਾਂਦੇ ਮਹਾਰਾਜ ਜੀ ਮਾਇਆ ਦੇ ਦਿਓ ਮਾਇਆ ਦੇ ਦਿਓ ਮਾਇਆ ਦੇ ਦਿਓ ਮਾਇਆ ਦੇ ਤੈਨੂੰ ਰਾਮ ਦਾ ਸਵਾਦ ਵੀ ਆਉਣਾ ਚਾਹੀਦਾ ਵਾਹਿਗੁਰੂ ਨਾਮ ਬਹੁਤ ਮਿੱਠਾ ਇਸਦਾ ਸਵਾਦ ਆਉਣਾ ਚਾਹੀਦਾ ਸਵਾਦ ਆਉਣਾ ਚਾਹੀਦਾ ਸੀ ਸਾਧੂ ਸ਼ਿੰਦਲੇ 12 ਸਾਲ ਖਲੋਤੇ ਰਹੇ ਸਾਢੇ 11 ਸਾਲ ਹੋ ਗਏ ਹੁਣ ਖਲੋਤੇ ਜਦੋਂ ਮੈਨੂੰ ਮਿਲਿਆ ਮੈਂ ਬੜੇ ਪ੍ਰੇਮ ਨਾਲ ਉਹਨੂੰ ਪੁੱਛਿਆ ਕਿ ਤੈਨੂੰ ਵਾਹਿਗੁਰੂ ਮਿਲ ਗਿਆ ਕਹਿੰਦੇ ਨਹੀਂ ਵਾਹਿਗੁਰੂ ਮੈਂ ਕਸਰੀ ਕਾਸ ਨੂੰ ਖਲੋਤਾ ਕਹਿੰਦਾ ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਕਿ ਤੂੰ ਖੜ ਗਿਆ ਹੁਣ 12 ਸਾਲ ਹੋਣ ਤੋਂ ਬਾਅਦ ਹੀ ਮੈਂ ਬੈਠਾਂਗਾ ਉਹ ਵੀ ਪਤਾ ਨਹੀਂ ਬਹਿ ਸਕਾਂਗਾ ਕਿ ਨਹੀਂ ਬਹਿ ਸਕਾਂਗਾ ਕਿਉਂਕਿ ਐਡੇ ਐਡੇ ਉਹਦੇ ਲੱਤਾਂ ਸੁੱਜ ਕੇ ਹੋ ਗਈਆਂ ਸਨ ਐਡੇ ਪੈਰ ਹੋ ਗਏ ਸਨ ਸਰੀਰ ਉੱਤੋਂ ਪਤਲਾ ਹੋ ਗਿਆ ਸੀ ਲੱਤਾਂ ਦੋਨੋਂ ਮੋਟੀਆਂ ਹੋ ਗਈਆਂ ਪਤਾ ਨਹੀਂ ਬੈਠ ਸਕਿਆ ਕਿ ਨਹੀਂ ਬੈਠ ਸਕਿਆ ਮੈਂ ਆਪਣੀ ਅੱਖਾਂ ਨਾਲ ਐਸਾ ਸਾਧੂ ਵੇਖਿਆ ਰਾਮ ਭਜਨ ਕੀ ਗੱਤ ਨਹੀਂ ਜਾਣੀ ਮਾਇਆ ਹਾਸ ਵਿਕਾਨ ਕਰਮ ਧਰਮ ਪਾਖੰਡ ਜੋ ਦਿਸੈ ਇਹ ਸ਼ਬਦ ਬਹੁਤ ਪਿਆਰਾ ਹੈ ਗੁਰੂ ਅਰਜਨ ਸਾਹਿਬ ਜੀ ਕਰਮ ਧਰਮ ਦੇ ਪਖੰਡ ਤੋਂ ਉੱਪਰ ਉੱਠ ਕੇ ਹੈ ਨਾ ਜੇ ਵਾਹਿਗੁਰੂ ਨਾਮ ਨੂੰ ਮਿੱਠਾ ਚੱਕਣਾ ਚਾਹੁੰਦੇ ਹੋ ਨਾ ਤੇ ਕਰਮ ਧਰਮ ਤੋਂ ਉੱਪਰ ਉੱਠ ਜਾਣਾ ਕਰਮ ਧਰਮ ਰਾਮ ਭਜਨ ਕੀ ਗੱਤ ਨਹੀਂ ਜਾਣੀ ਮਾਇਆ ਹੱਥ ਵਿਕਾਨਾ ਗੁਰਦੁਆਰਿਆਂ ਦਾ ਤਾਂ ਮਾਇਆ ਮੰਦਰ ਘਰ ਜਾਂ ਦਾ ਤਾਂ ਹੀ ਮਾਇਆ ਮੰਦਰ ਦਫ਼ਤਰ ਬੈਠਾ ਤਾਂ ਹੀ ਮਾਇਆ ਮੰਦਰ ਦੁਕਾਨ ਤੇ ਬੈਠਾ ਤਾਂ ਹੀ ਮਾਇਆ ਮਾਇਆ ਤਰੀ ਰੋਜ਼ ਰਾਤੀ ਸੌਣ ਲੱਗਾ ਫਿਰ ਵੀ ਮਾਇਆ ਮਾਇਆ ਤਰੀ ਸਵੇਰੇ ਉੱਠਦਾ ਫਿਰ ਮਾਇਆ ਵਿੱਚ ਖਿਆਲ ਰਹਿੰਦਾ ਇਹਦਾ ਬਣੇਗਾ ਕੀ ਆਖਰ ਐਸੇ ਇਨਸਾਨ ਦਾ ਬਣੇਗਾ ਕੀ ਸਤਿਗੁਰਾਂ ਨੇ ਲਿਖਿਆ ਹੋਇਆ ਕਿ ਉਹਦਾ ਕੀ ਬਣੇਗਾ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਚ ਲਿਖਿਆ ਹੈ ਵੀ ਐਸਾ ਪ੍ਰਾਣੀ ਜਿਹੜਾ ਦਿਨ ਔਰ ਰਾਤ ਮਾਇਆ ਹੀ ਮਾਇਆ ਮਾਇਆ ਹੀ ਮਾਇਆ ਸੋਚਦਾ ਹੈ ਉਹ ਮਰ ਕੇ ਸਤ ਬਣੇਗਾ ਬਾਰ ਬਾਰ ਬਣੇਗਾ ਇੱਕ ਵਾਰ ਨਹੀਂ ਬਾਰ ਬਾਰ ਬਣੇਗਾ ਸਰਦੀ ਆਯੂ ਬੜੀ ਹੁੰਦੀ ਇੱਕ ਲੱਖ ਸਾਲ ਹੁੰਦੀ ਇਹ ਮਾਰਿਆ ਮਰਦਾ ਹੈ ਆਪਣੇ ਆਪ ਨੂੰ ਮਾਰੇ ਨਹੀਂ ਮਰਦਾ ਬਹੁਤ ਵੱਡੀ ਜੀ ਆਯੂ ਹੁੰਦੀ 100 ਸਾਲ ਤੋਂ ਉੱਪਰ ਜੇ ਹੋ ਜਾਏ ਜੀ ਆਯੂ ਇਹ ਆਪਣਾ ਰੂਪ ਬਦਲ ਲੈਂਦਾ ਇਹ ਆਪਣੀ ਕਾਇਆ ਬਦਲ ਲੈਂਦਾ ਕੁਛ ਵੀ ਬਣ ਸਕਦਾ ਹੈ ਜੰਗਲ ਦਾ ਜਾਨਵਰ ਕੁਛ ਵੀ ਬਣ ਸਕਦਾ ਹੈ ਇਹਦੀ ਆਯੂ ਬੜੀ ਵੱਡੀ ਹੁੰਦੀ ਹੈ ਜਲਦਾ ਨਹੀਂ ਰਹਿੰਦਾ ਜਲਦਾ ਨਹੀਂ ਇਹ ਬਣੇਗਾ ਹੁਣ ਤੁਸੀਂ ਵਿਚਾਰ ਲਓ ਤੁਸੀਂ ਕੀ ਬਣੋਗੇ ਜਿਹੜਾ ਹਰ ਵੇਲੇ ਇਹ ਸੋਚਦਾ ਹੈ ਮਾਇਆ ਮਾਇਆ ਹੀ ਸੋਚਦਾ ਹੈ ਪੈਸਾ ਹੀ ਸੋਚਦਾ ਹੈ ਫਿਰ ਤੁਸੀਂ ਕੀ ਬਣੋਗੇ ਰਾਮ ਭਜਨ ਕੀ ਗੱਤ ਨਹੀਂ ਜਾਣੀ ਮਾਇਆ ਹੱਥ ਵਿਕਾਨਾ ਇਹ ਤੋਂ ਵਿਕਿਆ ਹੋਇਆ ਹੈ ਕਹਿੰਦਾ ਮੈਂ ਮਾਲਕ ਹਾਂ ਇਹ ਤੋਂ ਵਿਕਿਆ ਹੋਇਆ ਵਿਕੇ ਹੋਏ ਦੀ ਗੱਲ ਹੈ ਨਾ ਕਿ ਅਸੀਂ ਵਿਕੇ ਹੋਏ ਤਾਂ ਨਹੀਂ ਆ ਗੌਰ ਰੱਖਣਾ ਕਿਸੇ ਨੂੰ ਇਸਤਰੀ ਨੇ ਖਰੀਦਿਆ ਕਿਸੇ ਨੂੰ ਪੈਸੇ ਨੇ ਖਰੀਦਿਆ ਕਿਸੇ ਨੂੰ ਪੈਸੇ ਨਹੀਂ ਖਰੀਦੇ ਕਿਸੇ ਨੂੰ ਇਸਤਰੀ ਨੇ ਖਰੀਦਿਆ ਕਿਸੇ ਨੂੰ ਜ਼ਮੀਨ ਨੇ ਖਰੀਦਿਆ ਕਿਸੇ ਨੂੰ ਪੁੱਤਰਾਂ ਧੀਆਂ ਨੂੰਹਾਂ ਨੇ ਖਰੀਦਿਆ ਹੋਇਆ ਕਿਸੇ ਨੂੰ ਮਕਾਨਾਂ ਨੇ ਖਰੀਦਿਆ ਹੋਇਆ ਮਕਾਨਾਂ ਨੇ ਕਿਸੇ ਨੂੰ ਸੋਨੇ ਨੇ ਖਰੀਦਿਆ ਹੋਇਆ ਕਿਸੇ ਨੂੰ ਕਿਸੇ ਨੇ ਖਰੀਦਿਆ ਕਿਸੇ ਨੂੰ ਕਿਸੇ ਨੇ ਪਰ ਕੌਣ ਐਸਾ ਜਿਸ ਨੂੰ ਰਾਮ ਨੇ ਖਰੀਦਿਆ ਉਹ ਹੈ ਕਬੀਰ ਉਹ ਕਬੀਰ ਹੈ ਜਿਹਨੂੰ ਰਾਮ ਨੇ ਖਰੀਦ ਲਿਆ ਅਪਰਾਧ ਜਾਓ ਕਿਤੇ ਕਬੀਰ ਕਬੀਰ ਕਬੀਰ ਕਬੀਰ ਕਬੀਰ ਕਬੀਰ ਹੁੰਦੀ ਉਹਦੇ ਅੰਦਰ ਰਾਮ ਵਸ ਗਿਆ ਕੋਈ ਐਸਾ ਸਿੱਖ ਭਾਈ ਮਨੀ ਸਿੰਘ ਵਰਗਾ ਭਾਈ ਦਇਆ ਸਿੰਘ ਵਰਗਾ ਭਾਈ ਮੰਜ ਵਰਗਾ ਸਤੀਦਾਸ ਮਤੀਦਾਸ ਵਰਗਾ ਕੋਈ ਇਹੋ ਜਿਹਾ ਸਿੱਖ ਬਣੋ ਇਹ ਕਿਵੇਂ ਬਣੀਦਾ ਜਿਸ ਦੇ ਅੰਦਰ ਵਾਹਿਗੁਰੂ ਨਾਮ ਹੁੰਦਾ ਹੈ ਵਾਹਿਗੁਰੂ ਨਾਮ ਦੀ ਮਿਠਾਸ ਹੁੰਦੀ ਹੈ ਜਿਹਨੂੰ ਵਾਹਿਗੁਰੂ ਨਾਮ ਦੀ ਮਿਠਾਸ ਆ ਜਾਂਦੀ ਬਾਕੀ ਦੇ ਰਸ ਫਿੱਕੇ ਪੈ ਜਾਂਦੇ
ਸਭ ਤੋਂ ਵਧੀਆ ਅਰਥ ਮਾਇਆ ਦਾ ਹੀ ਹੁੰਦਾ ਕਿਸੇ ਕਾਫੇ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਰਾਮ ਨਾਮ ਮਿੱਠਾ ਹੈ, ਇਹ ਨਹੀਂ ਇਸ ਜੀਵ ਨੇ ਜਾਣਿਆ, ਇਹ ਕਹਿੰਦਾ ਮਾਇਆ ਮਿੱਠੀ ਹੈ, ਇਹ ਬੋਲਦਾ ਮਾਇਆ ਤਾਰੀ ਅੰਦਾ ਬੋਲਦਾ। ਇਹ ਤਾਂ ਜਾਣੀ ਲਿਓ, ਪੜ੍ਹਦੇ ਵੀ ਹੋ, ਸਮਝਦੇ ਵੀ ਹੋ, ਪਰ ਕੀਏ ਬਾਰ ਬਾਰ ਇਸ ਜੀਵ ਦੀ ਇਹੀ ਹਾਲਤ ਹੈ। ਰਾਮ ਭਜਨ ਕੀ ਗੱਤ ਨਹੀਂ ਜਾਣੀ, ਮਾਇਆ ਹੱਥ ਬਿਤਾਨ, ਮਾਇਆ ਦਾ ਜੀਵ ਤੋਂ ਹੈ ਹੀ, ਮਾਇਆ ਤੋਂ ਬਿਨਾਂ ਗੁਜ਼ਾਰਾ ਇਸ ਦਾ ਨਹੀਂ ਹੋਏਗਾ। ਪਰ ਮਾਇਆ ਗੁਜ਼ਰਾਨ ਹੈ, ਜੇ ਤੁਹਾਡੀ ਗੁਜ਼ਰਾਨ ਹੁੰਦੀ ਹੈ ਫਿਰ ਠੀਕ ਹੈ, ਬਸ ਇਸ ਤੋਂ ਵੱਧ ਨਹੀਂ ਚਾਹੀਦਾ। ਗੁਜ਼ਰਾਨ ਹੋ ਜਾਏ, ਕਿਸੇ ਕੋਲ ਮੰਗਣਾ ਨਾ ਪਵੇ, ਕਾਰਜ ਸੰਪੰਨ ਹੋ ਜਾਣ, ਜਿੰਨੀ ਜੋ ਲੋੜ ਹੈ ਉਹਨਾਂ ਦੇ ਕਾਰਜ ਸੰਪੰਨ ਹੋ ਜਾਣ, ਪਰ ਇਸ ਤੋਂ ਵੱਧ ਨਹੀਂ ਚਾਹੀਦਾ, ਬਿਲਕੁਲ ਨਹੀਂ ਚਾਹੀਦਾ, ਇਸ ਤੋਂ ਵੱਧ ਖਤਰਨਾਕ ਹੈ। ਜੇ ਘੱਟ ਖਤਰਨਾਕ ਇਹਨੂੰ ਹੈ ਕਿ ਫਿਰ ਇਸਮ ਨਹੀਂ ਰਹਿੰਦਾ, ਧਰਮ ਨਹੀਂ ਰਹਿੰਦਾ, ਕਿਉਂਕਿ ਮਾਇਆ ਤੋਂ ਬਿਨਾਂ ਤਾਂ ਫਿਰ ਗੁਜ਼ਾਰਾ ਨਹੀਂ ਹੁੰਦਾ। ਇਸ ਚੀਜ਼ ਕਿਰਤ ਕਰਕੇ ਖਾਂਦਾ, ਮੰਗਣਾ ਇੰਨੀ ਨਹੀਂ, ਪੂਜਾ ਇੰਨੀ ਨਹੀਂ ਖਾਣੀ, ਹੁੰਦਾ ਘਰ ਚੱਲਦਾ ਪੂਜਾ ਵੀ ਖਾ ਲੈਂਦੀ, ਝਗੜੇ ਹੀ ਗੋਲ ਖਾਂਦੇ ਨੇ। ਮੇਰਾ ਤਾਂ ਮਨ ਹੁੰਦਾ ਕਿ ਇੱਥੇ ਗੋਲ ਰੱਖੀ ਨਾ ਜਾਵੇ, ਪਰ ਮੇਰੀ ਤਾਂ ਮੰਦਾ ਹੀ ਕੋਈ ਤੁਸਤੀ ਕੀ ਨਜ਼ਾਰ ਕਰਨੇ ਮੈਂ ਕੌਣ ਸੁਣਦਾ, ਮੈਂ ਤਾਂ ਬਹੁਤ ਗਰੀਬ ਹਾਂ, ਮੈਂ ਜੇ ਕੁਛ ਕਹਾਂ ਵੀ ਤੇ ਮੇਰੀ ਕਿਹੜੇ ਸੁਣਨੀ ਹੈ। ਇਹ ਗੋਲ ਰੱਖਣ ਦਾ ਅਰਥ ਕੀ ਹੈ ਗੁਰੂ ਸਾਹਿਬ ਦੇ ਅੱਗੇ ਬਹੁਤ ਦੇ ਵਿਚਾਰ ਰਹੇ ਹੈ, ਇਹਦਾ ਅਰਥ ਬਹੁਤ ਖਤਰਨਾਕ ਹੈ, ਇਸਦਾ ਅਰਥ ਬਹੁਤ ਖਤਰਨਾਕ ਹੈ। ਆਉਂਦੇ ਹੋਏ ਬੰਦੇ ਨੂੰ ਮੱਥਾ ਮਾਇਆ ਦਾ ਟਿਕਦਾ, ਉਹਦਾ ਮਨ ਮਾਇਆ ਵਿੱਚ ਜਾਂਦਾ ਕਿ ਮੈਂ ਇੱਥੇ ਮੱਥਾ ਟੇਕਣਾ ਹੈ। ਇੱਥੇ ਵਾਹਿਗੁਰੂ ਲਿਖਿਆ ਹੋਣਾ ਚਾਹੀਦਾ, ਤਾਂ ਕਿ ਮਾਇਆ ਸਾਰੀ ਜਦੋਂ ਆਵੇ ਉਹਨੂੰ ਵਾਹਿਗੁਰੂ ਚੇਤੇ ਆਵੇ, ਇੱਥੇ ਵਾਹਿਗੁਰੂ ਸਾਨੂੰ ਵਿਚਾਰਨਾ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ। ਪਰ ਕੀ ਕੀਤਾ ਜਾਏ, ਫਿਰ ਇਸ ਦੇ ਝਗੜੇ, ਫਿਰ ਇਸਦੀ ਸੰਭਾਲ, ਇਹ ਸਭ ਆਪ ਜਾਣਦੇ। ਰਾਮ ਭਜਨ ਕੀ ਗੱਤ ਨਹੀਂ ਜਾਣੀ, ਮਾਇਆ ਹੱਥ ਵਿਕਾਨਾ, ਉਲਝ ਰਹੇ ਹੋ ਵੇਖਣ ਸੰਗ ਬੌੜਾ। ਇਹ ਪਾਗਲ ਹੋ ਗਿਆ, ਕਹਿੰਦਾ ਸਿਆਣਾ ਬੌੜਾ ਹੋ ਗਿਆ, ਜੇ ਤੁਸੀਂ ਮਨ ਵਿੱਚ ਬੌੜਾ ਹੁੰਦਾ ਫਿਰ ਚੰਨ ਦਾ ਹੁੰਦਾ, ਕਬੀਰ ਚੰਨ ਮੈਂ ਬੌੜਾ ਹੋ ਗਿਆ, ਪਰ ਮੈਂ ਬੌੜਾ ਨਹੀਂ ਹੋਇਆ, ਮੇਰੇ ਰਾਮ ਕੀ ਹੋ ਬੌੜਾ, ਮੈਨੂੰ ਰਾਮ ਨੇ ਬੌੜਾ ਕੀਤਾ, ਜੇ ਤਾਂ ਇਹ ਹੋ ਜਾਂਦਾ ਮਸਤ ਹੋ ਜਾਂਦਾ ਫਿਰ ਤੇ ਠੀਕ ਸੀਗਾ। ਪਰ ਇਹ ਤੇ ਮਾਇਆ ਦਾ ਕੀੜਾ ਹੈ, ਮਾਇਆ ਦੇ ਕਾਰਨ ਬੌੜਾ ਹੋ ਗਿਆ ਹੈ। ਉਲਝ ਰਹੇ ਹੋ ਵਿਖਿਆਂ ਸੰਗ ਬੌੜਾ, ਉਲਝਿਆ ਹੋਇਆ ਇਸਤਰੀ ਨਾਲ, ਮਾਇਆ ਨਾਲ, ਕੰਮ ਨਾਲ, ਬੱਚਿਆਂ ਨਾਲ, ਜੋ ਇਸਦੇ ਨਹੀਂ ਹੈ ਸਮੇਂ ਨਾਲ, ਇਹਨਾਂ ਨੇ ਸਭ ਨੇ ਅਲੱਗ ਹੋ ਜਾਣਾ। ਸਾਡੇ ਨਾਲ ਤਾਂ ਪਰਿੰਦੇ ਹੀ ਚੰਗੇ, ਕੁਰਾਨ ਵਿੱਚ ਲਿਖਿਆ ਹੈ ਕਿ ਇਨਸਾਨ ਨਾਲੋਂ ਪਰਿੰਦਾ ਚੰਗੇ, ਉਹ ਥੋੜ੍ਹਾ ਚਿਰ ਸੰਭਾਲਦੇ ਨੇ ਮੁੜ ਤੋੜ ਜਾਂਦਾ, ਪਰ ਇਨਸਾਨ ਤੇ ਸਾਰੀ ਉਮਰ ਨੂੰ ਸੰਭਾਲਦਾ, ਸਾਰੀ ਉਮਰ ਤੱਕ ਪੁੱਤਰਾਂ ਨੂੰ ਸੰਭਾਲਦਾ, ਫਿਰ ਪੁੱਤਰ ਪੋਤਰਿਆਂ ਨੂੰ ਸੰਭਾਲਦਾ, ਫਿਰ ਦੋਤਰਿਆਂ ਨੂੰ ਸੰਭਾਲਦਾ, ਸੰਭਾਲੀ ਹੋਈ ਜਾਂਦਾ, ਸੰਭਾਲੀ ਹੋਈ ਜਾਂਦਾ। ਲੋ ਠੀਕ ਹੈ, ਸੰਭਾਲਣ ਤੇ ਆਇਆ ਸੀ ਆਪਣਾ ਸਵਾਸ, ਸੰਭਾਲਣ ਤੇ ਆਇਆ ਸੀ ਸਤਿਗੁਰੂ, ਸੰਭਾਲਣ ਤੇ ਆਇਆ ਸੀ ਸੱਤ ਨੂੰ, ਪਰ ਇਹ ਕਰਨ ਕੀ ਹੈ ਸੀ, ਕਰ ਕੀ ਰਿਹਾ ਹੈ। ਅੱਜ ਦੇ ਸਭ ਦਾ ਇਹ ਉਦੇਸ਼ ਮੰਨ ਰਹੇ ਗਰਵ ਨਾ ਗੁਰੂ ਦੇ, ਕਹਾਂ ਰਹੋ ਜੋ ਮੋਨ ਮਿਲਾਇਓ ਭਗਵੋ ਕਿਨੋ ਪੇ। ਰਾਮ ਭਜਨ ਕੀ ਗੱਤ ਨਹੀਂ ਜਾਣੀ, ਮਾਇਆ ਹੱਥ ਦੀ ਕੰਨ, ਉਲਝ ਰਹੇ ਹੋ ਵਿਖਿਆਂ ਸੰਗ ਬੌੜਾ, ਨਾਮ ਰਤਨ ਬਿਸਰਾਨਾ, ਹੀਰਾ ਹੱਥ ਕਰਿਓ ਨਿਰਮੁਲ ਛੋਟ ਗਈ ਸੰਸਾਰ। ਸੱਚਮੁੱਚ ਅਮੀਰ ਤੇ ਬਹੁਤ ਵੇਖੇ ਹੈ ਸਤ ਸੰਗਤ, ਗਰੀਬ ਨਹੀਂ ਕੋਈ ਵੇਖੇ। ਦਸ ਤਜਰਬਾ ਇਹੀ ਹੈ, ਅਸੀਂ ਸੰਤ ਅਮੀਰ ਤੇ ਬਹੁਤ ਵੇਖੇ, ਕਾਰਾਂ ਚ ਵੇਖੇ, ਵਸਤਰਾਂ ਚ ਵੇਖੇ, ਸੋਨਿਆਂ ਚ ਵੇਖੇ, ਮਾਇਆ ਚ ਵੇਖੇ, ਜੈਨਿਆਂ ਚ ਵੇਖੇ, ਗੁਰਦੁਆਰਿਆਂ ਵਿੱਚ ਵੀ ਅਮੀਰ ਬਹੁਤ ਵੇਖੇ, ਜ਼ਿੰਦਗੀ ਵਿੱਚ ਵੀ ਅਮੀਰ ਬਹੁਤ ਵੇਖੇ, ਪਰ ਕੋਈ ਗਰੀਬ ਨਹੀਂ ਵੇਖੇ। ਕੋਈ ਮੈਂ ਆਪਣੀ ਜ਼ਿੰਦਗੀ ਚ ਐਸਾ ਨਹੀਂ ਵੇਖਿਆ ਜਿਹੜਾ ਮੇਰੀ ਅੱਖਾਂ ਦੇ ਸਾਹਮਣੇ ਗਰੀਬ ਹੋ ਗਿਆ, ਐਸਾ ਨਹੀਂ ਵੇਖਿਆ। ਜੇ ਤੁਹਾਨੂੰ ਪਤਾ ਹੋਵੇ ਤੇ ਮੈਨੂੰ ਦੱਸ ਪਾ ਦੇਣਾ, ਮੈਂ ਜਾ ਕੇ ਇੰਡੀਆ ਦੱਸਾਂਗਾ ਵੀ ਮੈਂ ਅਮਰੀਕਾ ਵਿੱਚ ਕੋਈ ਗਰੀਬ ਹੋਈ ਹੈਗਾ, ਕੋਈ ਗਰੀਬ
ਕੋਈ ਗਰੀਬ ਹੁੰਦਾ ਨਹੀਂ ਵੇਖਿਆ, ਅਮੀਰ ਫਿਰ ਸਾਰੇ ਵੇਖੇ, ਪਰ ਗਰੀਬ ਹੁੰਦਾ ਨਹੀਂ ਕੋਈ ਵੇਖੇ, ਨਾ ਇੰਡੀਆ ਨਾ ਇੱਥੇ ਕੋਈ ਗਰੀਬ ਹੁੰਦਾ ਨਹੀਂ ਵੇਖੇ। ਯੇ ਤੋ ਬਾਤ ਅਗਮ ਕੀ ਕਹਿਣ ਸੁਣ ਮੈਂ ਨਾ, ਇਹ ਗਰੀਬੀ ਹੈ। ਜਿਹੜਾ ਗਰੀਬ ਹੋ ਜਾਂਦਾ ਉਹਨੂੰ ਗਰੀਬ ਨਵਾਜ ਗੁਰੂ ਨਾਨਕ ਮਿਲ ਜਾਂਦਾ, ਉਹ ਸ਼ਹਿਨ ਸ਼ਾਹ ਬਣ ਜਾਂਦਾ। ਜਾਂ ਤੂੰ ਕੱਛੋਂ ਨਾ ਚਾਹੀਏ ਸੋਈ ਸ਼ਾਹ ਸ਼ਾਹ, ਜਿਹਨੂੰ ਕੁਝ ਨਾ ਚਾਹੀਦਾ ਹੋਵੇ ਗਰੀਬ ਉਹ ਹੈ, ਜਿਹਨੂੰ ਚਾਹੀਦਾ ਹੋ ਤਾਂ ਵੀ ਹੈ। ਹੁਣ ਪਰਚੁਰ ਲਓ ਆਪਣੇ ਆਪ ਨੂੰ, ਜਿਹਨੇ ਤੁਸੀਂ ਬੈਠੇ ਹੋ ਪਰਚੁਰ ਲਓ। ਜੇ ਤੁਹਾਡੇ ਮਨ ਵਿੱਚ ਕੋਈ ਮੰਗ ਹੈ ਤਾਂ ਤੁਸੀਂ ਅਮੀਰ ਹੋ, ਗਰੀਬ ਨਹੀਂ। ਗਰੀਬ ਉਹ ਹੈ ਜਿਹੜਾ ਕੁਛ ਵੀ ਨਹੀਂ ਮੰਗਦਾ, ਉਹ ਗਰੀਬ ਹੈ। ਐਸਾ ਕੌਣ ਹੋਵੇ ਭਾਈ, ਐਸਾ ਤੇ ਜ਼ਰੂਰੀ ਹੈ ਜਿਸ ਤੇ ਸਤਿਗੁਰੂ ਦੀ ਮਿਹਰ ਹੋਵੇ। ਔਰ ਬਣ ਹੋ ਸਕਦਾ ਜਿਹੜਾ ਬਣ ਦਾ ਯਤਨ ਕਰਦਾ, ਜਿਹਨੇ ਇਹ ਜਾਣ ਲਿਆ ਕਿ ਮਾਇਆ ਇੱਥੇ ਰਹਿ ਜਾਣੀ ਹੈ, ਜਿਹਨੇ ਇਹ ਜਾਣ ਲਿਆ ਕਬੀਰ ਮਾਇਆ ਹੋਈ ਰਾਖੜੀ ਜਗਤ ਰਹੀ ਗਲਤਾ ਹੈ, ਜੋ ਇਸਦੀ ਸੇਵਾ ਕਰੇ ਦਿੱਲੀ ਕੋ ਗੁਰਬਾ, ਇਹ ਤਾਂ ਸੱਪ ਪਾਲਣਾ ਹੈ। ਇਹ ਤਾਂ ਸੱਪ ਪਾਲਣ ਰਹੇਗਾ ਭਾਈ, ਇਹ ਸੱਪ ਤੋਂ ਮੇਰੀ ਮੌਤ ਹੋਣੀ ਹੈ, ਇਸ ਲਈ ਕਿਹੜੀ ਚੀਜ਼ ਪਾਲੋ, ਰਾਮ ਪਾਲ, ਵਾਹਿਗੁਰੂ ਨਾਮ ਪਾਲ ਲਵੋ ਅਤਿ ਉੱਤਮ। ਰਹੋ ਅਚੇਤਨਾ ਚੇਤਿਓ ਗੋਬਿੰਦ ਬਿਰਥਾ ਅਵਸਰਾਨੀ, ਰਹੋ ਅਚੇਤ ਆਇਆ ਤੋ ਪੜ੍ਹਨ ਵਾਸਤੇ, ਆਇਆ ਪੜ੍ਹਨ ਸੁਣ ਕੋ ਬਹਾਨੀ। ਇਹਨੇ ਕੀ ਪੜ੍ਹਿਆ, ਮਾਇਆ ਪੜ੍ਹੀਏ, ਬਾਣ ਕਿੱਥੇ ਪੜ੍ਹੀਏ। ਜੇ ਵੇਦ ਪੜ੍ਹ ਲੈਂਦਾ ਤੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨੇ, ਫਿਰ ਜੋ ਵੇਤਾਲੀ ਹੈ ਬਾਣੀ ਵਿੱਚ ਤਾਂ ਸਭ ਉੱਤਮ ਸੀ, ਗੁਰੂ ਪਿਆਰ ਉੱਤਮ ਸੀ, ਅੰਮ੍ਰਿਤ ਉੱਤਮ ਸੀ, ਨਾਨਕ ਅੰਮ੍ਰਿਤ ਮਨੇ ਮਾਰ ਪਾਈਏ ਗੁਰਪ੍ਰਸਾਦ, ਆਏ ਤਾਂ ਸੀ ਗੁਰਪ੍ਰਸਾਦ ਲੈਣ ਵਾਸਤੇ, ਤਾਂ ਸਹੀ ਦੁਨੀਆਦਾਰ ਹੀ ਰਹਿ ਗਏ। ਕੀ ਕੀਤਾ, ਰਹੋ ਅਚੇਤਨਾ ਚੇਤਿਓ ਗੋਬਿੰਦ। ਸਤਿੰਦ ਤੁਸੀਂ ਤਾਂ ਫਿਰ ਚੰਗੇ ਹੋ, ਪਰ ਅਸੀਂ ਜਿਹੜੇ ਉਪਦੇਸ਼ਕ ਲੋਕ ਹਾਂ ਨਾ, ਅਸੀਂ ਡਾਢੇ ਔਖੇ। ਕੋਈ ਉਪਦੇਸ਼ਕ ਅੱਜ ਤੱਕ ਐਸਾ ਨਹੀਂ ਜਿਹਨੂੰ ਖੁਦ ਗਿਆਨ ਹੋ ਗਿਆ ਹੋਵੇ, ਤੁਹਾਨੂੰ ਤਾਂ ਕਿਸੇ ਨੂੰ ਹੋ ਗਿਆ ਹੋਵੇ ਸੁਣਨ ਵਾਲਿਆਂ ਨੂੰ। ਮੇਰੇ ਜੀਵਨ ਦਾ ਤਜਰਬਾ ਕੁਛ ਪ੍ਰੇਮੀਆਂ ਨੂੰ ਹੋ ਹੀ ਗਿਆ, ਵਾਹਿਗੁਰੂ ਦੀ ਕਿਰਪਾ। ਮੈਨੂੰ ਤਾਂ ਭਾਵੇਂ ਨਹੀਂ ਹੋਇਆ, ਪਰ ਅਸੀਂ ਜਿਹੜੇ ਕਹਿਣ ਵਾਲੇ ਹਾਂ ਨਾ, ਅਸੀਂ ਵੀ ਕੁੱਥੇ ਹੀ ਪਏ ਹਾਂ। ਰਹੇ ਉਹ ਚੇਤ ਨਾ ਚੇਤੇ ਹੋਵੋ, ਸਾਡੀ ਗਲਤੀ ਤੋਂ ਜ਼ਿਆਦਾ ਅਸੀਂ ਬਹੁਤ ਕੁਝ ਜਾਣਦੇ ਹਾਂ। ਅਜੇ ਕਾਮਨ ਮੈਨ ਬਹੁਤ ਘੱਟ ਜਾਣਦਾ, ਉਹਨੂੰ ਤਾਂ ਮਾਫ਼ੀ ਮਿਲ ਜੂਗੀ। ਅਸੀਂ ਤਾਂ ਜਾਣਕਾਰ ਹਾਂ, ਰੋਜ਼ ਬਾਣੀ ਪੜ੍ਹਦੇ ਹਾਂ, ਨਿੱਤ ਮੂਲੀਆਂ ਅੰਮ੍ਰਿਤਧਾਰੀ ਹਾਂ, ਉਪਦੇਸ਼ਕ ਹਾਂ, ਪਾਠ ਕਰਦੇ ਹਾਂ, ਅਰਦਾਸਾਂ ਕਰਦੇ, ਸਾਡਾ ਕੀ ਬਣੇਗਾ। ਇਹ ਚਾਰ ਵਾਲੀ ਗੱਲ ਹੈ, ਸਾਡਾ ਕੀ ਬਣੇਗਾ। ਰੋਜ਼ ਗੁਰਦੁਆਰੇ ਦਾ ਖਾਂਦੇ ਹਾਂ, ਰੋਜ਼ ਅਰਦਾਸ ਕਰਦੇ, ਰੋਜ਼ ਦਰਸ਼ਨ ਕਰਦੇ ਹਾਂ, ਰੋਜ਼ ਬਾਣੀ ਪੜ੍ਹਦੇ ਹਾਂ, ਰੋਜ਼ ਉਪਦੇਸ਼ ਦੇਣੇ ਆ, ਸਾਡਾ ਆਫਟਰ ਆਲ ਬਣੇਗਾ ਕੀ, ਸਾਡੇ ਨਾਲ ਕਿਹੜੀ ਚੀਜ਼ ਜਾਏਗੀ। ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ, ਰਹਿਓ ਅਚੇਤਨਾ ਚੇਤਿਓ ਗੋਬਿੰਦ। ਚੇਤ ਵਿੱਚ ਗੋਬਿੰਦ ਆ ਜਾਣਾ ਚਾਹੀਦਾ ਸੀ। ਮਨ ਦੇ ਚਾਰ ਹਿੱਸੇ ਹੁੰਦੇ ਨੇ, ਮਨ, ਬੁੱਧੀ, ਚੇਤ ਔਰ ਅੰਤਸ਼ਕਰਨ। ਅੰਤਸ਼ਕਰਨ ਆਖ ਨੂੰ ਕਹਿੰਦੇ ਨੇ, ਤੇ ਚੇਤ ਜਿਹੜਾ ਹੈ ਉਹ ਬੜਾ ਗਹਿਰਾ ਹੁੰਦਾ ਮਨ ਦਾ, ਉਹ ਹਿੱਸਾ ਜਿਸ ਤਰ੍ਹਾਂ ਬੈਂਕ ਦੇ ਵਿੱਚ ਇਹ ਜਿਹੜਾ ਲੋਕਰ ਹੁੰਦਾ ਹੈ ਨਾ, ਉਹ ਇੰਪੋਰਟੈਂਟ ਹੁੰਦਾ ਹੈ ਲੋਕਰ। ਹੁਣ ਕੋਈ ਨਹੀਂ ਜੇ ਦੇਖਦਾ, ਤੁਸੀਂ ਜਿਹੜੀ ਚੀਜ਼ ਰੱਖੋਗੇ ਤੁਹਾਨੂੰ ਹੀ ਪਤਾ ਹੁੰਦਾ, ਤੁਸੀਂ ਆਪੇ ਲੈ ਆਉਂਦੇ ਹੋ, ਆਪੇ ਰੱਖ ਆਉਂਦੇ ਹੋ। ਮਨ ਦਾ ਉਹ ਹਿੱਸਾ ਜਿਹੜਾ ਲੋਕਰ, ਦੈਟ ਇਜ਼ ਨੋਨ ਐਜ਼ ਅ ਲੋਕਰ, ਜਾਂ ਡਿਕ ਡਿਪਾਜ਼ਿਟ, ਉਹਨੂੰ ਚਿੱਤ ਕਹਿੰਦਾ। ਇਹ ਸਭ ਦਾ ਮੈਲਾ ਹੁੰਦਾ, ਇਹ ਜਿਹਦਾ ਸਾਫ ਹੋਵੇ ਉਹਨੂੰ ਗੁਰੂ ਨਾਨਕ ਦਿਸਦਾ, ਉਸ ਤੋਂ ਛੋਟੋ ਕੁਛ ਹੀ। ਅਸਲੀ ਵਾਹਿਗੁਰੂ ਮੰਤਰ ਜਦੋਂ ਨਾਭੀ ਕਮਲ ਜਾਵੇ ਕਿ ਸਾਡੀ ਕੁੰਡਲੀ ਖੋਲਦਾ, ਮਨ ਸਿੱਧਾ ਕਰਦਾ, ਤੇ ਸਭ ਪਾਸੇ ਜਹਾਂ ਦੇਖਤਾ ਹੂੰ ਵਹਾਂ ਤੋਈ ਤੁਰ ਗਏ, ਜਹਾਂ ਦੇਖਤਾ ਹੂੰ ਵਹਾਂ ਤੋਈ ਤੁਰ ਗਏ। ਤਾਂ ਐਸਾ ਕੋਈ ਗਰੀਬ ਸਿੱਖ ਜੇ ਤੁਸੀਂ ਵੇਖਿਆ ਹੋਵੇ ਤੇ ਜ਼ਰੂਰ ਨੂੰ ਦੱਸਣਾ, ਮੇਰੀ ਤਲਾਸ਼ ਜਾਰੀ ਹੈ ਕੋਈ ਐਸਾ ਗੁਰੂ ਕਾ ਪਿਆਰਾ, ਕੋਈ ਸੰਤੋਸ਼ੀ ਦੇ, ਕੋਈ ਸੱਪ ਤੇ ਅਧਾਰ, ਕੋਈ ਵਾਣੀ ਦਾ ਰਸੀਆ, ਕੋਈ ਵੰਡ ਕੇ ਖਾਣ ਵਾਲਾ, ਕੋਈ ਐਸਾ ਕੇਸ ਸਾਈ ਜਿਹਦੇ ਕੇਸ ਗੁਰੂ ਨਾਲ ਜੁੜੇ ਹੋਏ ਹੋਣ, ਜਿਸ ਕੋਲ ਕੰਘਾ ਹੋਵੇ ਸੱਤ ਦਾ, ਝਗੜਾ ਨਾ ਹੋਵੇ,
जिस ने कभी चोरी ना की थी हुए मुर्दा ना खाता हुए बिली सिर से पास से रहा जिसने कभी झूठ भी ना बोलिया हुए कोई ऐसा सिख केशाताई कोई ऐसा सिख जटाताई जिदा कशारा पूर्ण हो गए कशारे लाल सुंदर जी के दसे इंद्रे पोतर हो पहला इंद्रा अख दूजा कान तीजा नाक चौथा है जबान पंजवा स्पर्श जिन्हें कभी गलत स्पर्श भी ना किया जिसे हत्था ने कभी गलत काम ना किया जिसे कभी पैर गलत काम ना गए जिसकी वाणी ने कभी किसी ने दुखाया ना हो गए कोई ऐसा अमृता कोई ऐसा गुरु का लाल कोई ऐसा पवित्र कोई ऐसा संत सह सुखदाता कोई एक बढ़िया प्यारा रहे वकीत ना चेत्यो गोविंद बिरथा और सराणी बिरथा और सराणी और मैंने उम्र सराणी मैंने बीत गई बिरथा मैंने बेमानी कुछ नहीं पल्ले है

ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਹੈ ਬਾਈ ਸਿੰਘ, ਉੱਥੇ ਮੈਨੂੰ ਕਿਸੇ ਨੇ ਪੁੱਛਿਆ ਸਹਿਕਾਰੀ ਵੀਰ ਨੇ ਵੀ ਇਹ ਰਾਮ ਨਾਮ ਕਿੰਨਾ ਸਮਾਂ ਕਦੋਂ ਮਿੱਠਾ ਲੱਗ ਜਾਂਦਾ ਸਰ ਸਿੰਘ। ਮੈਂ ਜੋ ਉੱਤਰ ਦਿੱਤਾ ਤੁਹਾਡੇ ਨਾਲ ਸਾਂਝਾ ਕਰਦਾ, ਮੇਰੇ ਆਪਣੇ ਜੀਵਨ ਦਾ ਅਨੁਭਵ ਹੈ। ਤੁਸੀਂ ਅੱਖ ਸਾਫ ਰੱਖ ਕੇ 20 ਮਿੰਟ ਰੋਜ਼ਾ ਵਾਹਿਗੁਰੂ ਨਾਮ ਜਪੋ, ਅੱਖਾਂ ਬੰਦ, ਅੱਖ ਸਾਫ ਹੋਵੇ, 6 ਮਹੀਨੇ ਵਾਹਿਗੁਰੂ ਮਿੱਠਾ ਲੱਗਣ ਲੱਗੇ। ਇਹ ਮੈਂ ਉੱਤਰ ਦਿੱਤਾ ਸੀ ਸਾਈ ਤਾਰੇ ਵੀਰ ਨੂੰ, ਮੈਂ ਚਾਹੁੰਦਾ ਇਹ ਸਬਕਾ ਉੱਥੇ ਵਿਚਾਰ ਹੋ ਰਿਹਾ ਸੀ। ਇਸ ਸਬਕ ਬਹੁਤ ਪਿਆਰਾ ਮੈਨੂੰ ਲੱਗਦਾ, ਮੈਂ ਕਦੇ ਕਦੇ ਇਸ ਸਬਕ ਦੀ ਵਿਚਾਰ ਕਰਦਾ ਅੱਗੇ ਜਦੋਂ ਹੋਊਗੀ ਤਾਂ, ਕਿਉਂਕਿ ਇਹ ਸਬਕ ਸਾਨੂੰ ਝੰਡਾ ਮਾਰਦਾ ਹੈ ਕਿ ਅਸੀਂ ਕੀ, ਅਸੀਂ ਲੱਗਦੇ ਕਿਹੋ ਜਿਹੇ ਹਾਂ ਅਤੇ ਹਾਂ ਸਾਡੀ ਕਰਤੂਤ ਕੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਆਹ ਸਾਡੀ ਕਰਤੂਤ, ਕਰਤੂਤ ਪਸ਼ੂ ਮਾਨਸ ਜਾਤ, ਮਨੁੱਖ ਹਾਂ ਪਰ ਕੰਮ ਕਿੱਦਾਂ ਕਰਦੇ, ਕਰਤੂਤਾਂ ਸਾਡੀਆਂ ਕੀ ਨੇ, ਉਹ ਦੇ ਹੀ ਲਓ। ਤੋ 20 ਮਿੰਟ ਆਪ ਅੱਖਾਂ ਬੰਦ ਕਰਕੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰੋ, ਅੱਖ ਸਾਫ ਰੱਖੋ, ਅੱਖ ਮੈਲੀ ਨਾ ਰੱਖਣਾ। 6 ਮਹੀਨਾ ਪਿੱਛੋਂ ਆਪ ਜੀ ਨੂੰ ਵਾਹਿਗੁਰੂ ਨਾਮ ਮਿੱਠਾ ਰੱਖਣਾ। ਗੁਰੂ ਪਾਤਸ਼ਾਹ ਮੇਰ ਚੰਦ ਸੱਚੇ ਪਾਤਸ਼ਾਹ ਸਾਡੀ ਸੇਵਾ ਪ੍ਰਵਾਨ ਕਰਨ ਅਵਸਰ ਦੀ ਹਾਜ਼ਰੀ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਜਿੱਥੇ ਖਤਰਾ ਨਹੀਂ ਸਮਝ ਲਓ ਕੁਛ ਵੀ ਨਹੀਂ ਹੈ। ਤੁਸੀਂ ਇੱਕ ਟੁੱਟੀ ਹੋਈ ਇੱਟ ਸੜਕ 'ਤੇ ਸੁੱਟ ਦਿੱਤੀ ਉਸਨੂੰ ਕੀ ਖਤਰਾ, ਪਰ ਤੁਸੀਂ ਸੋਨੇ ਦੀ ਮੋਹਰ ਸੜਕ 'ਤੇ ਸੁੱਟ ਦਿੱਤੀ ਖਤਰਾ ਹੈ, ਸੌ ਚੁੱਕੇ ਲੈ ਗਏ। ਟੁੱਟੀ ਫੁੱਟੀ ਜੁੱਤੀ ਬਾਹਰ ਰੱਖ ਦਿੱਤੀ ਕੋਈ ਖਤਰਾ ਨਹੀਂ, ਪਰ ਨਵੀਂ ਜੁੱਤੀ ਪਾ ਕੇ ਆ ਰਿਹਾ ਤਾਂ ਬਿਨਾਂ ਟਿਕਟਾਂ ਤੋਂ ਰੱਖੀਏ ਤਾਂ ਨੰਗੇ ਪੈਰ ਜਾਣਾ ਪੈ ਜਾਂਦਾ, ਖਤਰਾ। ਜਿਹੜੀ ਚੀਜ਼ ਕੀਮਤੀ ਹੈ, ਜਿਸ ਵਿੱਚ ਜਾਨ ਹੈ, ਜਿਸ ਵਿੱਚ ਜਿੰਦ ਹੈ, ਉਹਦੇ 'ਚ ਖਤਰਾ ਹੈ। ਜੋ ਮੁਰਦਾ ਹੈ ਉਹਨੂੰ ਕੀ ਖਤਰਾ ਹੈ? ਦੇਖੋ, ਇੱਕ ਛੂਤ ਦੀ ਬਿਮਾਰੀ ਚੱਲ ਰਹੀ ਹੋਵੇ ਤੇ ਜ਼ਿੰਦਾ ਬੰਦੇ ਨੂੰ ਖਤਰਾ ਨਾ, ਮੁਰਦੇ ਨੂੰ ਕੀ ਖਤਰਾ? ਦੋ ਮੁਰਦੇ ਪੈਣ ਉਹਨਾਂ ਨੂੰ ਕੀ ਖਤਰਾ? ਉਹਨੂੰ ਕੀ ਲੱਗਦਾ ਛੂਤ ਦੀ ਬਿਮਾਰੀ? ਮੁਰਦਿਆਂ ਨੂੰ ਕੀ ਖਤਰਾ? ਜਿੱਥੇ ਜਿਤਨੀ ਜ਼ਿਆਦਾ ਜ਼ਿੰਦਗੀ ਹੈ ਉੱਥੇ ਖਤਰਾ ਹੈ, ਫੁੱਲ ਖਤਰੇ 'ਚ ਹੈ। ਕੋਈ ਤੋੜ ਲਏਗਾ, ਧੁੱਪ ਕੁਮਲਾ ਛੱਡੇਗੀ, ਜ਼ੋਰ ਦੀ ਹਵਾ ਪੰਖੜੀਆਂ ਤੋੜ ਦੇਗੀ, ਕੋਈ ਪਸ਼ੂ ਮੂੰਹ ਵਿੱਚ ਪਾ ਲਏਗਾ, ਖਤਰਾ ਹੈ। ਕੰਡੇ ਨੂੰ ਕਿਸਨੇ ਤੋੜਨਾ ਹੈ? ਕੰਡੇ ਨੂੰ ਕਿਸਨੇ ਖਾਣਾ ਹੈ? ਕੰਡੇ ਨੂੰ ਕਿਸਨੇ ਘੁਮਲਾਉਣਾ ਹੈ? ਕੰਮ ਵਕਤ ਹੈ ਹੀ, ਪਹਿਲੇ ਘੁਮਲਾਇਆ ਉਸਨੂੰ, ਹੋਰ ਕਿਸਨੇ ਘੁਮਲਾਉਣਾ ਹੈ? ਹੈ ਘੁਮਲਾਇਆ, ਸੁੱਕੇ ਹੋਇਆ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਜਿੱਥੇ ਜਿਤਨੀ ਜ਼ਿਆਦਾ ਜ਼ਿੰਦਗੀ ਹੈ ਉਹ ਖਤਰੇ 'ਚ ਹੈ, ਔਰ ਜੋ ਖਤਰੇ 'ਚ ਹੈ ਉਹਦੀ ਜ਼ਿੰਦਗੀ ਘੱਟ ਆਉਂਦੀ ਹੈ। ਮੈਂ ਤਾਂ ਕਈ ਦਫ਼ਾ ਦੇਖਦਾ, ਔਰੰਗਜ਼ੇਬ 90 ਸਾਲ ਤੱਕ ਜੀਵਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 42 ਸਾਲ ਤੱਕ ਰਹੇ, ਅਤੇ ਮੈਂ ਇੰਨਾ ਹੀ ਅਰਜ਼ ਕਰਾਂ, 90 ਸਾਲ ਕੰਡੇ ਦੀ ਜ਼ਿੰਦਗੀ ਜੀਣ ਤੋਂ ਬਿਹਤਰ ਹੈ 2 ਦਿਨ ਫੁੱਲ ਦੀ ਜ਼ਿੰਦਗੀ ਜੀਵਣ। ਕੁਝ ਮਹਿਕ 'ਤੇ ਦਿੱਤੀ, ਕੁਝ ਖੇੜਾ 'ਤੇ ਦਿੱਤਾ, ਕੁਝ ਮੱਤੀ 'ਤੇ ਮਿਲੀ, ਕੁਝ ਕਿਸੇ ਨੂੰ ਸੁਗੰਧੀ 'ਤੇ ਮਿਲੀ, ਕਿਸੇ ਦੀ ਝੋਲੀਆਂ ਖੁਸ਼ਬੂ ਨਾਲ ਭਰ ਦਿੱਤੀਆਂ ਰਾਹੀ ਦੀ, ਕਿਸੇ ਦੀ ਅੱਖਾਂ ਨੂੰ ਤਰੋ ਤਾਜ਼ਾ ਕੀਤਾ। ਕੰਡਾ ਕੀ ਹੈ? ਉਹਨੇ 'ਚ ਛਲਨੇ ਕੀਤਾ, ਉਹਨੇ 'ਚ ਜਾਮਨ ਚੀਰ ਚੀਰ ਕੀਤਾ। ਕਿਵੇਂ ਕਰਨੇ? ਦੋ ਬੋਲ ਮੈਨੂੰ ਯਾਦ ਆ ਗਏ ਸਨ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ, ਹੁਣ ਤਾਂ ਨਹੀਂ ਰਹੇ, ਕੁਛ ਅਰਸਾ ਹੋਇਆ, ਸੁਣਾ ਗਏ। ਪੁਰਾਣੀ ਗੱਲ ਹੈ, ਬੰਬੇ ਸ਼੍ਰੀ ਗੁਰੂ ਸਿੰਘ ਸਭਾ ਖਾਰ ਵਿੱਚ ਮੈਂ ਕਥਾ ਕਰ ਰਿਹਾ ਸੀ, ਅਤੇ ਬਾਅਦ ਵਿੱਚ ਇਕੱਠੇ ਬੈਠੇ ਚਾਹ ਪੀ, ਮੈਨੂੰ ਕਹਿਣ ਲੱਗੇ, ਮਸਕੀਨ ਜੀ, ਤੁਸੀਂ ਜੋ ਇਸ ਦੇਸ਼ ਦਾ ਨਕਸ਼ਾ ਪੇਸ਼ ਕੀਤਾ ਹੈ, ਇਹ ਗੁਲਾਮੀ ਦੇ ਦੌਰ ਤੋਂ ਪਹਿਲੇ ਦਾ ਕੀਤਾ ਹੈ। ਇਸ ਦੇਸ਼ ਦਾ ਅਸਲੀ ਸਰੂਪ ਹੈ, ਇਸ ਦੇਸ਼ ਦੀ ਅਸਲੀ ਰੂਪ ਰੇਖਾ ਉਹ ਹੈ ਜਦੋਂ ਇਹ ਗੁਲਾਮ ਨਹੀਂ। ਜਦ ਗੁਲਾਮ ਹੋ ਗਿਆ ਫਿਰ ਤੇ ਮਜ਼ਬੂਰੀ, ਔਰ ਇਹ ਗੁਲਾਮ 1000 ਸਾਲ ਤੋਂ ਵੀ ਜ਼ਿਆਦਾ ਰਿਹਾ। ਇਹ ਦੇਸ਼ ਅਫਗਾਨੀਆਂ ਦਾ ਗੁਲਾਮ, ਮੁਗਲਾਂ ਦਾ ਗੁਲਾਮ, ਮੰਗੋਲਾਂ ਦਾ ਗੁਲਾਮ, ਇੱਥੇ ਡੱਚ ਆਏ, ਪੁਰਤਗੇਜ਼ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਈਰਾਨੀ ਆਏ, ਇਹ ਸਾਰਿਆਂ ਦਾ ਗੁਲਾਮ ਰਿਹਾ। ਬੜੇ ਲੰਬੇ ਸਮੇਂ ਤੱਕ ਰਿਹਾ, ਕਾਫੀ ਲੰਬੇ ਸਮੇਂ ਤੱਕ। ਗੁਲਾਮ ਨੂੰ ਪਰਸ਼ੀਅਨ ਦੇ ਕਹਿੰਦੇ ਲਾਲਾ, ਲਾਲੇ ਦੇ ਅਰਥ ਨੇ ਗੁਲਾਮ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ भागा। हे करतार, हे परिपूर्ण परमात्मा, मैं तेरा मुल खरीदे होया लाला हां, भाव गुलाम, गोला हां सेवक हां, लाला हां गुलाम, लाला गोला, गोला सेवक, लाला गुलाम, मैं तेरा गुलाम बिकया। पर किंदे गुलाम न लाला कहते बिकया। एक से गुलाम हो जिससे जबरन कब्जा किया है, लाला वो जरा बिके होया अपना बिके होया। इस देश का वासी हिंदू किधरे जा रहे हो गए, पठान कहता थी लाला नहीं रागला गुलाम आ रहे है। गुलाम सदियां तक मुगला ने लाला आख्या, तो लाले का अर्थ हिंदुओं देखो गए, मुगलों ने लाला आख्या, इन्होंने भी एक दूजे नूं लाला जी कहना शुरू कर दिया, गुलाम जी कहना शुरू कर दिया। कबूल हो गए, कभी तय देखते जाओ लाले के अर्थ की, गुलाम पक्का गुलाम। संत गुरमुख सिंह जी पटियाले वाले मैंने कह लगे, मसीम जी तुसी अज जो रूपरेखा बयान की थी है, ये गुलामी के दौर तो पहले कुछ प्राचीन ऋषि मुनियों के जीवन झांकियां मैं रखी। मैं कह लगे तुसी गुलामी के दौर तो पिछे जाओ, ये देश की ये देश जरा सिंध नूं पैदा करता रहा, ये देश कंस पैदा करता रहा, दुर्योधन पैदा करता रहा, इत्थे बड़े बड़े भयंकर दोखी पैदा हुए, ऐसे जो बड़ी महफिल दे द्रौपदी नूं नगन करना चाहते, बड़ी महफिल दे। देश की रूपरेखा की है कुछ भी नहीं, जिस महफिल दे द्रौपदी नूं नगन किया जा रहा है उसे महफिल विच बैठा है वक्त दा चोटी दा गुरु द्रोणाचार्य। वक्त दा चोटी दा जति सती पितामा भीष्म वो भी बैठे, दुशासन द्रौपदी नूं केसां तो पकड़ के लिया खिंच के लिया, बड़ी महफिल दे। इस देश के राजे महाराजियां की पुरानी फितरत पुरानी, और अंधे ने आखिर यही कुछ करना है और की करना है, पकड़ के लेंगे। ये विचारी सोच रही है कि इस महफिल दे वक्त दा चोटी दा जति सती भीष्म पितामा बैठा है, मेरा पक्ष पूरेगा नहीं पूरेगा, वो सिर ढा के बैठा। मैं भी कभी सोचता थी इस देश में बड़े सन्यासी ने, बड़े संत ने, बड़े महात्मा ने, तो एक दिन सुकरात नूं पढ़दिया पढ़दिया एक परम दूर होया, तो गल कुछ भी नहीं, साधु इस देश में बड़े ने। मैं हैरान हाँ साधुओं का किरदार की, इस वक्त साधुओं का सब तो वड्डा सिरमौर है जगत गुरु शंकराचार्य, हिंदू समाज के सब तो वड्डा सिरमौर पर। वक्त भी प्राइम मिनिस्टर ने कि जगन्नाथपुरी दर्शन कर जाना थे, अज तो 5-7 साल पुरानी गल, उन्हें कह दिता कि गैर हिंदू है कि नहीं जा सकते, पारसी ना ले जाइए कि पारसी नहीं जा सकते, कहने दसे क्योंकि सिरमौर है मुखी थी जो फैसला देना थी जरूर, जगन्नाथपुरी के पांडिया ने कहे नहीं जा सकते, साड़ी लाशां तो लंघ के दर्शन कर सकते हैं अभी नहीं जाते। भुवनेश्वर गई हुई वापस आ, हालांकि जगन्नाथपुरी के दर्शन करना चाहते रब की मेहनत, हूं उही जगत गुरु शंकराचार्य पता की कहते उसके ध्यान आए भी क्रिया हत्या हो गई है, राज हत्या हो गई है, ब्रह्म हत्या हो गई, ब्राह्मण की हत्या हो गई, हद हो गई, कल तू हिंदू मनन नु तैयार नहीं थी, अज ब्राह्मण मनन नु तैयार हो गए। साधुओं का शर्मा सब तो

ਸਾਹਿਬਾਂ ਦੀ ਬਾਣੀ ਦਾ ਇੱਕ ਅਮਰ ਵਾਕ ਹੈ, ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ। ਮਨੁੱਖ ਦੀ ਅਹਿਮੀਅਤ, ਮਨੁੱਖ ਦੀ ਖਾਸੀਅਤ, ਮਨੁੱਖ ਦੀ ਹੋਂਦ ਸਾਹਿਬ ਕਹਿੰਦੇ ਨੇ ਸਮੇਂ ਦੀ ਵਿਚਾਰ ਤੇ ਖੜੀ। ਵਕਤ ਦੀ ਵਿਚਾਰ, ਵਕਤ ਵਿਚਾਰੇ ਸੋ ਬੰਦਾ ਹੋਏ। ਜੋ ਵਕਤ ਦੀ ਵਿਚਾਰ ਨਹੀਂ ਕਰਦਾ ਉਹ ਬੰਦਾ ਨਹੀਂ। ਮਨੁੱਖ ਦੀ ਸਾਰੀ ਹੋਂਦ ਵਕਤ ਦੀ ਵਿਚਾਰ ਤੇ ਖੜੀ ਕਰ ਦਿੰਦੀ। ਸਮੇਂ ਨੂੰ ਵੇਖੇ ਔਰ ਸਮੇਂ ਅਨੁਸਾਰ ਜੀਣ ਦੀ ਕੋਸ਼ਿਸ਼ ਕਰੇ। ਵਕਤ ਨੂੰ ਸਮਝੇ ਔਰ ਵਕਤ ਅਨੁਸਾਰ ਜੀਵਨ ਦਾ ਢੰਗ ਲੱਭ ਲਵੇ। ਕੁਦਰਤ ਕਰਕੇ ਵਸਿਆ ਸੋਏ, ਜੇ ਸਰਦੀ ਪੈਂਦੀ ਹੈ ਤਾਂ ਬੰਦਾ ਗਰਮ ਕੱਪੜੇ ਲੱਭ ਲੈਂਦਾ, ਗਰਮੀ ਪੈਂਦੀ ਹੈ ਮਨੁੱਖ ਬਾਰਿਸ਼ ਕੱਪੜੇ ਪਹਿਨ ਲੈਂਦਾ, ਲੂ ਚੱਲਦੀ ਹੈ ਜ਼ੋਰ ਵੀ ਬੰਦਾ ਠੰਡੀ ਛਾਂ ਲੱਭ ਲੈਂਦਾ, ਔਰ ਸੀਤ ਲਹਿਰ ਚੱਲਦੀ ਹੈ ਬੰਦਾ ਧੁੱਪ ਤੇ ਬੈਠ ਜਾਂਦਾ। ਮਾਹੌਲ ਦਾ ਸਹੀ ਪ੍ਰਭਾਵ ਪੈ ਸਕੇ, ਉਸਦਾ ਗਲਤ ਨਾ ਪਏ, ਇਸ ਢੰਗ ਦੀ ਜੁਗਤੀ ਲੱਭਣੀ ਇਹ ਮਨੁੱਖ ਦੀ ਮਹਾਨਤਾ ਹੈ। ਰਾਤ ਤਾਰੀਖ ਹੈ, ਬੰਦਾ ਦੀਵਾ ਜਲਾ ਲੈਂਦਾ, ਵਕਤੀ ਤੌਰ ਤੇ ਰੋਸ਼ਨੀ ਕਰਕੇ ਅੰਧਕਾਰ ਤੋਂ ਬਚ ਜਾਂਦਾ। ਮੈਂ ਇਸ ਤਰ੍ਹਾਂ ਇਸ ਵਿੱਚ ਸਮੁੱਚੀ ਕੌਮ ਇਸ ਗਹਿਰੇ ਅੰਧਕਾਰ ਵਿੱਚ ਬਹੁਤ ਦੂਰ ਤੱਕ ਵੀ ਦੇਖੀਏ ਮੰਜ਼ਿਲ ਨਹੀਂ ਦਿਖਾਈ ਦਿੰਦੀ। ਅਸੀਂ ਉਸ ਰਸਤੇ ਦੇ ਪਾਂਧੀ ਹਾਂ ਜਿਹਨੂੰ ਮੰਜ਼ਿਲ ਕੋਈ ਨਹੀਂ ਦਿਖਾਈ ਦੇ। ਰੂਹੇ ਜ਼ਮੀਨ ਦੇ ਮੈਂ ਸਮਝਦਾ ਬੜੇ ਲੰਬੇ ਸਮੇਂ ਤੋਂ ਬਾਅਦ ਅਗਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਘਟੀ ਹੈ ਤਾਂ ਉਹ ਹੈ ਇਹ ਸਿੱਖ ਕੌਮ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਿਆ ਹੋਇਆ ਖਾਲਸਾ। ਮੈਂ ਆਪਣੇ ਢੰਗ ਨਾਲ ਥੋੜ੍ਹਾ ਜਿਹਾ ਅਧਿਐਨ ਕੀਤਾ ਹੈ ਦੋ ਕੌਮਾਂ ਦਾ। ਜਗਤ ਦੇ ਆਮ ਪੱਧਰ 'ਤੇ ਅਪਮਾਨ ਜ਼ਿਆਦਾ, ਨਿੰਦਾ ਜ਼ਿਆਦਾ ਦੋ ਕੌਮਾਂ ਦਾ। ਯੂਰਪ ਦੇ ਯਹੂਦੀ ਅਤੇ ਭਾਰਤ ਦੇ ਸਿੱਖ, ਅਤੇ ਦੋ ਕੌਮ ਮੈਂ ਦੇਖਿਆ ਉੱਥੇ। ਗੱਲ ਗੱਲ ਦੇ ਯਹੂਦੀਆਂ ਨੂੰ ਮਜ਼ਾਕ ਦਾ ਮੋਜੋਂ ਬਣਾਉਂਦੇ, ਗਾਹੇ ਵਗਾਹੇ ਉੱਥੇ ਮਜ਼ਾਕ ਦਾ ਮੋਜੋਂ ਪਹਿਲੇ ਬਣਾਉਂਦੇ ਸਨ ਕਦੀ ਕਦਾਈ, ਲੇਕਿਨ ਹੁਣ ਤੇ ਵਿਆਪਕ ਪੱਧਰ ਤੇ ਸਿੱਖ ਨੂੰ ਮਜ਼ਾਕ ਦਾ ਮੋਜੋਂ ਬਣਾ ਕੇ ਰੱਖ ਦਿੱਤਾ। ਸਿੱਖ ਦੇ ਨਿੰਦਾ ਤੇ ਮਜ਼ਾਕ ਕਿਸ ਨਾਲ ਹੁੰਦਾ ਹੈ? ਮੈਂ ਇਤਨੀ ਅਰਜ਼ ਕਰਦੇ ਹਾਂ, ਜਿਹੜੀ ਗੱਲ ਬੰਦਾ ਸਿੱਧੀ ਨਹੀਂ ਨਾ ਕਰ ਸਕਦਾ ਉਹਨੂੰ ਮਨੁੱਖ ਮਜ਼ਾਕ ਵਿੱਚ ਕਰਦਾ। ਇਸ ਵਾਸਤੇ ਜਿਸ ਨੂੰ ਬੰਦਾ ਸਿੱਧਿਆ ਨਹੀਂ ਨਾ ਬਣ ਸਕਦਾ, ਸਮਰੱਥਾ ਨਹੀਂ, ਉਹਨੂੰ ਮਜ਼ਾਕ ਵਿੱਚ ਬੰਨਣ ਦੀ ਕੋਸ਼ਿਸ਼ ਕਰਦਾ। ਜਿਸ ਨੂੰ ਮਨੁੱਖ ਪਿੱਛੇ ਨਹੀਂ ਰੱਖ ਸਕਦਾ ਉਹਨੂੰ ਉਹਦੀ ਨਿੰਦਾ ਕਰਕੇ ਉਸਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਨਿੰਦਾ ਹਮੇਸ਼ਾ ਉਸਦੀ ਆਉਂਦੀ ਹੈ ਜੋ ਅੱਗੇ ਹੈ, ਜੋ ਮੇਰੇ ਪਿੱਛੇ ਚੱਲ ਰਿਹਾ ਉਹਦੀ ਨਿੰਦਾ ਕਰਨ ਦੀ ਲੋੜ ਹੀ ਨਹੀਂ। ਜੋ ਤੁਹਾਡੇ ਪਿੱਛੇ ਚੱਲ ਰਿਹਾ ਉਹਦੀ ਕਿਉਂ ਨਿੰਦਾ ਕਰੋਗੇ? ਹੈ ਪਿੱਛੇ ਵਿਚਾਰ ਹੈ। ਨਿੰਦਾ ਹਮੇਸ਼ਾ ਉਸਦੀ ਆਉਂਦੀ ਹੈ ਜੋ ਮੈਥੋਂ ਅੱਗੇ ਹੈ, ਔਰ ਅੱਗੇ ਈਰਖਾਲੂ ਬਰਦਾਸ਼ਤ ਨਹੀਂ ਕਰ ਸਕਦਾ, ਆਪਣੇ ਤੋਂ ਅੱਗੇ ਦੁਸ਼ਟ ਬਰਦਾਸ਼ਤ ਨਹੀਂ ਕਰ ਸਕਦਾ, ਆਪਣੇ ਤੋਂ ਅੱਗੇ ਕ੍ਰਿਸ਼ਨਾਲੂ ਬਰਦਾਸ਼ਤ ਨਹੀਂ ਕਰ ਸਕਦਾ, ਤੂੰ ਕੀ ਕਰੇ? ਨਿੰਦਾ ਕਰਦਾ, ਕੋਝਾ ਮਜ਼ਾਕ ਕਰਦਾ, ਪਿੱਛੇ ਸੁੱਟੀ ਪਿੱਛੇ ਸੁੱਟੀ। ਸਮੁੱਚੇ ਯੂਰਪ ਦੇ ਇਹ ਕੋਝੇ ਮਜ਼ਾਕ ਯਹੂਦੀਆਂ ਦੇ ਨਾਲ, ਕਾਰਨ
ਵਿਗਿਆਨ ਵਿੱਚ, ਵਿਗਿਆਨ ਦੇ ਧਨ ਸੰਪਦਾ ਦੇ ਯਹੂਦੀ ਯੂਰਪ ਵਿੱਚ ਅੱਗੇ, ਚੋਟੀ ਦੇ ਸਾਇੰਸਦਾਨ, ਚੋਟੀ ਦੇ ਧਨਾਵਤ, ਵੱਡੇ ਵੱਡੇ ਕਾਰਖਾਨੇ ਉਦਯੋਗ ਦੇ ਮਾਲਕ, ਬੜੀ ਬੜੀ ਬਿਲਡਿੰਗਾਂ ਦੇ ਮਾਲਕ ਯਹੂਦੀ, ਸਮੁੱਚੇ ਯੂਰਪ ਦੇ ਦੇਸ਼ਾਂ ਵਿੱਚ ਧਨ ਦੀ ਬਹੁਤ ਵੱਡੀ ਤਾਕਤ ਇਹਨਾਂ ਦੇ ਕੋਲ। ਇਸ ਦੇਸ਼ ਦੇ ਕਰੀਬਨ ਕਰੀਬਨ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ ਸਿੱਖ ਕਰੀਬਨ ਕਰੀਬਨ ਸਾਰੀਆਂ ਕੌਮਾਂ ਨਾਲੋਂ ਅੱਗੇ ਅੱਗੇ। ਆਪਣੇ ਤੋਂ ਅੱਗੇ ਹੋਣਾ ਈਰਸ਼ਾਲੂ ਨੂੰ ਅਖਰਦਾ, ਔਖਾ ਕਰਦਾ, ਪਰੇਸ਼ਾਨ ਕਰਦਾ। ਔਰ ਮੈਂ ਦੇਖਦਾ ਸਾਡੇ ਨਾਲੋਂ ਜ਼ਿਆਦਾ ਦੁੱਖ ਸਹਾਰੇ ਨੇ ਯਹੂਦੀਆਂ ਨੇ। ਇਤਿਹਾਸ ਪੜ੍ਹ ਕੇ ਤੇ ਵੇਖੋ, 1000 ਸਾਲ ਤੋਂ ਵੀ ਜ਼ਿਆਦਾ ਇਹ ਮਾਰ ਖਾਂਦੇ ਨੇ, ਈਸਾਈਆਂ ਤੋਂ, ਮੁਸਲਮਾਨਾਂ ਤੋਂ। ਹਾਲਾਂਕਿ ਮੈਂ ਦੇਖਦਾ ਰਿਸ਼ਤਾ ਬੜਾ ਗੂੜਾ ਇਹਨਾਂ ਦਾ ਮੁਸਲਮਾਨਾਂ ਦਾ। ਇਬਰਾਹੀਮ ਦੀਆਂ ਦੋ ਬੇਗਮਾਂ ਸਨ, ਅਜਰਾ ਤੇ ਅਸਰਾ। ਅਗਾਂਹ ਚੱਲ ਕੇ ਇਬਰਾਹੀਮ ਨੇ ਅਸਰਾ ਨੂੰ ਤਲਾਕ ਦੇ ਦਿੱਤਾ, ਔਰ ਉਦੋਂ ਤਲਾਕ ਦਿੱਤਾ ਜਦੋਂ ਬੱਚੇ ਨੂੰ ਜਨਮ ਦੇਣ ਵਾਲੀ ਘਰੋਂ ਕੱਢ ਦਿੱਤਾ। ਅਜਰਾ ਕੋਲ ਰਹੀ, ਅਜਰਾ ਤੋਂ, ਉਹਦੀ ਕੁੱਖ ਤੋਂ ਜਿਸ ਬੱਚੇ ਦਾ ਜਨਮ ਹੋਇਆ, ਉਸ ਤੋਂ ਅਗਾਂਹ ਚੱਲ ਕੇ ਕੁਰੈਸ਼ੀ ਵੰਸ਼ ਚਲੀ, ਕਿ ਕੁਰੈਸ਼ੀ ਵੰਸ਼ ਦੇ ਮੁਹੰਮਦ ਸਾਹਿਬ ਦਾ ਜਨਮ ਹੋਇਆ। ਉਹ ਜਿਹੜੀ ਅਸਰਾਰ ਸੀ, ਉਸਦੀ ਕੁੱਖ ਤੋਂ ਜਿਸ ਬੱਚੇ ਦਾ ਜਨਮ ਹੋਇਆ, ਉਸ ਤੋਂ ਯਹੂਦੀਆਂ ਦੀ ਵੰਸ਼ ਚੱਲੀ, ਅਸਰਾਇਲੀਆਂ ਦੀ ਵੰਸ਼ ਚੱਲੀ, ਉਹਦੇ ਚ ਹਜ਼ਰਤ ਮੂਸਾ ਦਾ ਜਨਮ ਹੋਇਆ। ਇੰਝ ਦੇਖੀਏ ਕਿ ਦੋਨੋਂ ਕੌਮਾਂ ਦਾ ਉੱਪਰ ਸਿਖਰ ਤੇ ਦੇਖੀਏ ਤਾਂ ਜੜ ਬੁਨਿਆਦ ਇੱਕੋ ਹੀ, ਮਰਕਜ਼ ਇੱਕੋ ਹੀ, ਜਿੱਥੋਂ ਇਹ ਰੁਕਦੀਆਂ। ਲੇਕਿਨ ਰੱਜ ਕੇ ਈਰਖਾ ਮੁਸਲਮਾਨ ਨੂੰ ਕਿਸੇ ਕੀਮਤ ਤੇ ਵੀ ਯਹੂਦੀ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਮੈਂ ਤੇਹਰਾਨ ਤੋਂ ਕਿਧਰੇ ਪਲਾਸਟਿਕ ਦੇ ਉੱਤੇ ਬਰਤਨ ਬਹੁਤ ਖੂਬਸੂਰਤ ਬਣਦੇ ਨੇ, ਕਿਸੇ ਸੱਜਣ ਨੇ ਮੈਨੂੰ ਭੇਟ ਕਰ ਦਿੱਤੇ ਇੱਕ ਡਿਨਰ ਤੇ। ਮੈਂ ਤੇਹਰਾਨ ਤੋਂ ਕੁਵੈਤ ਜਾਣਾ, ਕਸਟਮ ਵਾਲਿਆਂ ਨੇ ਜਦ ਮੇਰੀ ਤਲਾਸ਼ੀ ਲਈ ਸਮਾਨ ਦੇ, ਤੇ ਮੈਨੂੰ ਕਹਿਣ ਲੱਗੇ ਇਹ ਸੈੱਟ ਕਿਉਂ ਲਿਆਇਓ ਡਿਨਰ ਸੈੱਟ ਉੱਤੇ। ਮੈਂ ਕਿਹਾ ਮੈਂ ਤਾਂ ਹਿੰਦੁਸਤਾਨ ਜਾਣਾ, ਕੁਝ ਦਿਨ ਇੱਥੇ ਰਹਿਣਾ। ਕਹਿਣ ਲੱਗੇ ਸਾਡੇ ਦੇਸ਼ ਵਿੱਚ ਨਹੀਂ ਆ ਸਕਦਾ, ਤੁਸੀਂ ਇੱਥੇ ਲਿਆਂਦਾ ਕਿਉਂ? ਮੈਂ ਕਿਹਾ ਕਾਰਨ ਇੱਕ ਪਲਾਸਟਿਕ ਦਾ ਬਣਿਆ ਹੈ। ਆਖਣ ਲੱਗੇ ਫੈਕਟਰੀ ਯਹੂਦੀ ਦੀ ਹੈ ਤੇਹਰਾਨ ਦੇ, ਉੱਥੇ ਬਣੀ ਯਹੂਦੀਆਂ ਦੀ ਫੈਕਟਰੀ ਦੀ ਬਣੀ ਹੋਈ ਕੋਈ ਚੀਜ਼ ਸਾਡੇ ਦੇਸ਼ ਨਹੀਂ ਆ ਸਕਦੀ। ਕੋਕਾ ਕੋਲਾ ਉਹਦੇ ਮਾਲਕ ਕਿਧਰੇ ਯਹੂਦੀ ਨੇ, ਅਰਬ ਦੇਸ਼ਾਂ 'ਚ ਨਹੀਂ ਦਿਖ ਸਕਦਾ। ਇਨਕੀ ਮੇਰੇ ਕੋਲ ਸੈਂਟ ਹੈ, ਉਹ ਫੈਕਟਰੀ ਵੀ ਯਹੂਦੀਆਂ ਦੀ ਹੈ, ਅਰਬ ਦੇਸ਼ 'ਚ ਨਹੀਂ ਦਿਖ ਸਕਦਾ। ਜਿਸ ਨੂੰ ਯਹੂਦੀ ਬਣਾਉਂਦੇ ਨੇ ਉਹ ਅਰਬ ਦੇ ਨਹੀਂ ਚੀਜ਼ ਆ ਸਕਦੀ, ਨਹੀਂ ਕੋਈ ਜਾ ਸਕਦਾ। ਮੈਂ ਭਾਵੇਂ ਆਪਣੇ ਤੌਰ 'ਤੇ ਕਿਹਾ ਵੀ ਮੈਨੂੰ ਨਹੀਂ ਪਤਾ ਸੀ ਉਸ ਗੱਲ ਦਾ, ਤਾਂ ਵੀ ਉਹਨਾਂ ਨੇ ਡਿਨਰ ਸੈੱਟ ਤੋੜ ਦਿੱਤਾ ਮੇਰੇ ਸਾਹਮਣੇ। ਅਤੇ ਯਹੂਦੀਆਂ ਦੀ ਬਣੀ ਹੋਈ ਕੋਈ ਚੀਜ਼ ਅਸੀਂ ਨਹੀਂ ਵੇਖਣਾ ਚਾਹੁੰਦੇ, ਇਸ ਦੇਸ਼ 'ਚ ਨਹੀਂ ਆਉਣੀ ਚਾਹੀਦੀ। ਤੁਸੀਂ ਫੋਰਨਰ ਹੋ, ਚਲੋ ਨਜ਼ਰਅੰਦਾਜ਼ ਕਰਦੇ ਹਾਂ, ਇਸ ਦੇਸ਼ ਦਾ ਵਾਸੀ ਲਿਆਵੇ ਅਸੀਂ ਉਸ ਨੂੰ ਅਰੈਸਟ ਕਰਦੇ, ਉਸ 'ਤੇ ਮੁਕੱਦਮਾ ਦਾਇਰ ਕਰਦੇ। ਤੁਸੀਂ ਬਾਰਨਰ ਹੋ, ਬਾਹਰ ਦੇ ਲਿਆ ਗਿਆ। ਮੈਨੂੰ ਪਹਿਲੀ ਦਫ਼ਾ ਪਤਾ ਚੱਲਿਆ ਇੰਨੀ ਨਫ਼ਰਤ, ਯਹੂਦੀ ਨੂੰ ਮੁਸਲਮਾਨ ਨਹੀਂ ਬਰਦਾਸ਼ਤ ਕਰਦਾ, ਯਹੂਦੀ ਮੁਸਲਮਾਨ ਨੂੰ ਨਹੀਂ ਬਰਦਾਸ਼ਤ ਕਰਦਾ। 1000 ਸਾਲ ਤੱਕ ਇਹ ਭਟਕਦੇ ਰਹੇ, ਡਾਕੇ ਖਾਂਦੇ ਰਹੇ, ਬੇਘਰ
کدی کدھرے رولن کدی کدھر رولن. حالانکہ دماغی طور پہ بڑے مہان, دھارمک طور پہ بڑی سوجھ بوجھ رکھنے والے, عبادت گزار, بھٹکے بہت, بڑی بھاری مار کھا دی. لیکن غضب کی گل یہ ہے کہ سب تو زیادہ مار کھا دی یہودیاں نے. اج سمچی دنیا کی سب تو زیادہ سمپن یہودی, مہان یہودی, چنگے ڈاکٹر, سائنسدان, دھناڑ, عالم, پاگل, کن تک اس قوم وچ موجود ہیں, اج بھی موجود ہیں, اور اس قوم نے اس طرح کے پیدا کیے. جس دن دا خالصے دا روپ عالم وجود وچ آیا, اس دن دا ہی اوکڑا دے, اس دن دا ہو بہو بالکل یہودیاں دی طرح. یہودیاں نے اپنے شریف, مسلمانوں نے برداشت نہیں کیتا شریف. ابراہیم دی دو بیگماں سن, انج کہہ لو خون تے ابراہیم دا ہی چلا, چاہے مسلمان نے تے چاہے یہودی. شریک نے نہیں برداشت کیتا. چمن شریک جب دشمن بنے گا تو بڑا بھینکر دشمن بنے گا, معمولی دشمن نہیں ہوگا. شریک نو سارے راز پتا ہے, شریف نیڑے رہ چکے, اس نو سب اتار چڑھا کا پتا ہے, کتوں مار کرنی ہے, کیوں مار کرنی, انہوں سب کچھ پتا ہے. تو بہت بڑی مار مسلمانوں کو یہودیاں نے کھا دی, اور لگاتار کھاندے رہے. اس مار نے انہوں بہندی کلا دکھنی چکے, وہ چڑھتی کلا دکھ گئے, سمجھ کے اربان گھرے آیا. انہوں نے اپنا دیش بھی بنا لیا اسرائیل, اور پیر جما کے بیٹھے بڑے پائیداری. خالصے دا شریک ہندو, یہودی دا شریک مسلمان. خالصے دا شریک ہے جس طرح ایک ابراہیم سے, اس تو یہ دو قوما اگاں چل کے جو ہے پھیلیاں ودیاں. مول دھارا ہندو تے سکھ دی ایک, جن ایک دریا وگدا ہے کہ اسدیاں دو دھارا بن جان, ایک سجے وگن لگتا ہے, ایک کھبے, تو وہ اپنے اپنے رستے تے ساگر تک پہنچن دی کوشش کرن. اس طرح مول دھارا تو ایک ہے, اگاں چل کے دو شریکا چاہ رہی ہے. میں سر اس طرح شریک جی میں دشمن ہوتا ہے, دوجا تیجا نہیں ہو سکتا. پڑوسی جتنا بھینکر دشمن ہو سکتا ہے, اوپرا نہیں. اپنا بھرا جتنا کمین دشمن ہو سکتا ہے, اتنا دوجا تیجا نہیں. کیونکہ وہ جد مار کرے گا تو اس میں سارے اتار چڑھا کا پتا ہے, ساریا کمزوریاں کا پتا ہے. ہندو بارے تو ہندو ہی سنت, سناتنی سنت شری نام دیو جی مہاراج کا کہنا ہے کہ ہندو انا ترکو کانا دوہاں سے گیانی سیاح کے اندر. گرو گرنتھ صاحب جی مہاراج دے واق اور شری نام دیو جی مہاراج کی بات مہاراشٹر کا ایک پرسدھ سن. پاٹ کرکیاں انہوں پنکتیاں پڑھ کے لنگ جاندے ہوں سے. انہیں دو چار مہینے مینو تھوڑا جہا گہرائی دے چاک مارن کا موقع ملے اس پنکھ کی. نام دیو کہہ کی رہے ہندو انا ترکو کانا, اندھا ہے, سچائی نو ویکھدا ہی نہیں, سچائی نو ویکھن دے بالکل اسمرتھ. سچ تے ایشور ہے, جو ایشور پتھر ہے تو پتھر کی پوجا کردیا کردیا دل پتھر ہو گئے گا, دماغ پتھر ہو گئے گا, قدرت ہی جائے جیسا کھیل ویسا ہو. گروگرنتھ صاحب کا فیصلہ جس نال منک جڑتا ہے ویسا ہو جاتا ہے. پرماتما سچ ہے, سچ پرماتما ہے. کہ ہندو دا سچ, ہندو دا پرماتما پتھر ہے. تو پتھر دا پجاری تے پتھر ہو گئے, وہ دا دماغ, وہ دا دل, اور بالکل انہوں نے ثبوت مہیا کر دیتا
500 गुरुद्वारे साड़ के सुआ कर देते, हजारा गुरु ग्रंथ साहब दियां भीड़ा साड़ के सुआ कर दतियां, और मजलूमा नु नौजवाना नु बुढ़िया तक नु जिंदा जला दिता। ये कम पत्थर कर सकता है, मनुख नहीं कर सकता। और ये गुरु ग्रंथ साहब जी दी पंक्तियां जो नामदेव दियां ने बड़ी जरूरत नाल उसने आखियां ने, समुचे हिंदू जगत नु हुण सुनानियां चाहीदियां। हिंदू अन्ना अंधे, बिल्कुल अंधे। देखो हजार अंधे आ रहे हो, हजार अंधे, एक बेचारा सुजाखा आ रहे हो गली तो उन्हें लंघना है दूसरी दिशा से, ये सामने आ रहे हैं अंधे, अंधे ने भी टकराना है क्योंकि दिखाई तो उन्होंने कुछ देंदा नहीं, टकराना है। और जो सुजाखा बेचारा बच के लंघने की कोशिश भी करेगा कि अंधिया ने भी धक्के मारने और उसका भरता कर देना, उसका कुछ उम्र कर देना। तो अज का अंधा नहीं, तो सदियों तो अंधा है, क्योंकि पत्थर अंधा है, पत्थर विच वेखण की समर्था नहीं है, पत्थर विच सुनन की समर्था नहीं है। और जब कोई सच सुन नहीं सकता, सच वेख नहीं सकता, तो उन्हें साहित्य भाषा च कहने में पत्थर है, न सच वेख सकता है न सच सुन सकता है। हिंदू सच सुन नहीं सकता। दो साल तो मंजी साहब के स्टेज तो एक सच्चाई बुलंद बांग सुनाई जाती रही, सुनाई जाती रही, सुनी सुनी। सच्चाई है कि इन्हू वेखण की कोशिश भी नहीं की। और मैं लवज फिर दोहरावा, अज का अंधा नहीं, बहुत पुराने समय का अंधा है। किसी वक्त श्री कृष्ण ने समझाने की कोशिश की थी दुर्योधन ने, आख्या पुरखा तू पांच पिंड ही दे दे तो सुधा हो जाएगा। महाभारत का जोड़ा बहुत वड्डा खून खराबा होना है, बचाव हो जाए तो मैं पांडवों राजी कर लेना, चलो थोड़े ते ही राजी हो जा, पांच पिंड ते ही राजी हो जा। तू इतनी लंबी चौड़ी सल्तनत का मालिक, पांच पिंड इन्हों दे दे जिसे तू धोखे नाल जीते जीए धोखे नाल। पिंड का मैं पांच सुनिया जितनी भी जगह नहीं देनी। महाभारत का युद्ध होया, अधे तो वध देश तबाह हो गया, बर्बाद हो गया, पांच पिंड ते नहीं दिते, सारा देश तबाह कर दिता। क्षमा करनी अंधे ही कर सकते ने, बहरे कर सकते ने, मैनू इंज लगता है कि सारा देश तबाह ते कर छड़नगे, पांच पिंड नहीं देने। मोर लाई है हिंदू दी विचारधारा से, मोर लाई है भगत नामदेव ने कि हिंदू अन्ना सुरखू खाना। जिस किधरे ये बोल गुरु नानक दे आंदे, गुरु गोबिंद सिंह जी महाराज दे आंदे, ते शायद इन्हां अंधिया ने यह आखना सी कि ये बोल दे आंदे। गुरु नानक ने तो कहना ही, गुरु गोबिंद सिंह जी ने तो कहना ही, पर क्षमण करनी इन्हों की उम्मत देता, इन्हों की बिरादरी देता। नामदेव हिंदू तो कहता है हिंदू अन्ना तुरकू कां, तुरक मुसलमान अंधा नहीं, कां एक अख है, सच्चाई वेख सकता है, लेकिन बिल्कुल अंधा है। मुसलमान सच्चाई वेखदा, चलो अपने नजरिए नाल वेखदा, दूजे के नजरिए नाल नहीं, अपने नजरिए नाल, पर वेखदा तो है। इतिहास में थोड़े सामने रखा, मुसलमान वेखदा, हिंदू नहीं वेखदा। ये सुभाष नहीं है, इसकी फितरत नहीं है, ये अंदर है।
साहिब गुरु गोबिंद सिंह जी महाराज के मासूम लाडले नवाब सरहंद की कचहरी पेश हुए कि हम इतने बड़े बड़े इतिहास पढ़न तो ते पता चलता है सतारा बैठे सतारा ने फैसला करना है कि सतारा दे काजी भी है जवान सुचानंद भी है और नवाब मरेल कोटला भी छोटे छोटे जागीरदार भी बैठे नवाब सरहंद ने गल शुरू की थी सुचानंद तो सुचानंद जी तुसी दसो इन्हां बच्चियां नाल की सलूक हो मत्थे ते हथ मार के तीवड़िया पा के कहिंदा नवाब साहब सप दे बच्चे सप ही होंदे ते वड्डे हो के डंग मारन इन्हां दा सिर हुणे कुचलदे सुचानंद दी सोचणी गुरु गोबिंद सिंह जी महाराज के मासूम लाडलिया प्रति सप नो परशियन दे कहंदे ने मार पश्तो दे भी मार कहंदे उस जमाने मुगल किधरे सिख नू जांदा या वेखन ते कहंदे तैनू मार रागला मार नहीं रखते सप जा रहे वो सप आ रहे वो सिंह सिख नहीं कहंदे सन वो सप आ रहे वो सप जा रहे मार नहीं रागला मार नहीं रखते सिख का ना ही मार गुरु गोबिंद सिंह जी महाराज ने यह शब्द कबूल कर लिया प्रवान कर लिया असी सप दुष्ट लई जालम लई असी जहरीले नाग हाँ संत लई मजलूम लई असी अमृत की धार हाँ इस वास्ते सन सतगुरु ने कबूल है जफरनामे मार चाह सुध के छू बच गां कुत्ता चार के बाकी बमान दस्त पे चीदा मार की होया औरंगजेब जो तू मेरे चार बच्चे मार दिते अजे पे चीदा सप मौजूद है के बाकी बमान दस्त पे चीदा मार मार दे अर्थ ने सप सप मौजूद है कौन खालिक है मौजूद पंजाबी च असीं सप कह दें परशियन विच मार संस्कृत विच कहिंदे ने भुजंग ਇਹ ਅਹੁਦਾ ਇਹ ਲਕਬ ਅਸੀਂ ਕਬੂਲ ਕਰ ਲਿਆ ਸੀ ਠੀਕ ਹੈ ਕਿ ਦੁਸ਼ਟਾਂ ਲਈ ਸੱਪ ਜ਼ਾਲਮਾਂ ਲਈ ਸੱਪ ਅਸੀਂ ਜਦ ਆਪਣੇ ਬੱਚੇ ਦਾ ਨਾਂ ਰਖਾਉਣਾ ਹੁੰਦਾ ਸਾਹਿਬਾਂ ਦੀ ਹਜ਼ੂਰੀ 'ਚ ਲਿਆਉਂਦੇ ਹਾਂ ਅਰਦਾਸ ਕਰਦੇ ਹਾਂ ਪਾਤਸ਼ਾਹ ਬੁਜੰਗੀ ਨੂੰ ਨਾਮ ਬਖਸ਼ੋ ਅਤੇ ਬੁਜੰਗੀ ਦਾ ਮਤਲਬ ਕਿ ਸੱਪ ਦਾ ਬੱਚਾ ਉਰਕੀ ਬੁਜੰਗਣ ਨੂੰ ਨਾਮ ਬਖਸ਼ੋ ਵੀ ਸੱਪ ਦੀ ਬੱਚੀ ਨੂੰ ਨਾਮ ਬਖਸ਼ੋ ਇਹੀ ਕਹਿੰਦੇ ਹਾਂ ਹੈਰਾਨ ਤਾਂ ਹੋਵੇਗੀ ਦੁਨੀਆ ਭੁਜੰਗ ਕਹੀ ਜਾਂਦੇ ਨੇ ਭੁਜੰਗੀ ਕਹੀ ਜਾਂਦੇ ਨੇ ਭੁਜੰਗੀ ਦਾ ਮਤਲਬ ਸੱਪ ਦਾ ਬੱਚਾ ਪ੍ਰਵਾਨ ਕਰ ਲਿਆ ਕਬੂਲ ਕਰ ਲਿਆ ਦੁਸ਼ਟ ਲਈ ਜ਼ਾਲਮ ਲਈ ਦੋਖੀ ਲਈ ਅਸੀਂ ਸੱਪ ਮਾਰਾਂਗੇ ਡੰਗ ਲਾਜ਼ਮੀ ਮਾਰਾਂਗੇ ਆ ਸੇਮ ਪਰ ਮਜ਼ਲੂਮ ਲਈ ਗਰੀਬ ਲਈ ਬੇਸਹਾਰਾ ਲਈ ਯਤੀਮ ਲਈ ਦੇਵਾ ਲਈ ਅਸੀਂ ਅੰਮ੍ਰਿਤ ਆਦਿ ਕਾਲ ਤੋਂ ਸਿੱਖ ਦਾ ਇਹ ਕਿਰਦਾਰ ਰਿਹਾ ਇਹ ਮਜ਼ਲੂਮ ਲਈ ਅੰਮ੍ਰਿਤ ਰਿਹਾ ਇਹ ਦੁਸ਼ਟ ਲਈ ਜ਼ਹਿਰ ਰਿਹਾ ਮੈਂ ਕਰ ਰਿਹਾ ਸੀ ਇਹ ਅੰਦਰ ਹਿੰਦੂ ਅੰਨਾ ਸੁਚਾਨੰਦ ਕਹਿੰਦਾ ਨਵਾਬ ਸਾਹਿਬ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਹੁਣੇ ਇਹਨਾਂ ਦਾ ਸਿਰ ਕੁਚਲ ਦੋ ਆਪਣਾ ਫੈਸਲਾ ਦੇ ਦਿੱਤਾ ਹੈ ਇਹ ਫੈਸਲਾ ਲਿਖਤ ਵਿੱਚ ਆਇਆ ਦੂਜੇ ਨੇ ਤੀਜੇ ਨੇ ਚੌਥੇ ਨੇ ਪ੍ਰੋੜਤਾ ਕਰ ਦਿੱਤੀ ਸੁਚਾਨੰਦ ਨੇ ਸੱਤਵੇਂ ਨੰਬਰ ਤੇ ਬੈਠਾ ਨਵਾਬ ਕਿਤਨੇ ਆਹ ਦਾ ਨਾਰਾ ਭਰ ਗਿਆ ਬਾਕੀਆਂ ਨੇ ਯਕੇ ਬਾਦੀ ਗਿਰੇ ਉਹੀ ਫੈਸਲਾ ਦਿੱਤਾ ਇਹ ਸੱਤ ਦੇ ਬੱਚੇ ਲੇਕਿਨ ਨਵਾਬ ਮਲੇਰ ਕੋਟਲਾ ਮੁਸਲਮਾਨ ਹੈ ਦੀਵਾਨ ਸੁਚਾਨੰਦ ਹਿੰਦੂ ਹੈ
ಗಂಗು ಎಂದು ಚಂದು ಎಂದು ಬಾಯಿ ಧಾರದೆ ರಾಜೆ ಜಿನ್ನೇ ಪುಲಕೇರಿ ಕದಿ ಗುರು ಗೋವಿಂದ ಸಿಂಗ್ ಜಿ ಮಹಾರಾಜನು ಚಾನಲ್ ನೀ ಬೈಠಣ ದಿತ್ತ ಎಂದು ಇದ್ರೆ ಏನೇ ಸೋದ್ಲೆನಕ್ಕು ತನ್ನ ದಿಲ್ಲಿ ದಿ ಗಲ್ ಪ್ಯಾ ಕರ್ದ ಕಥೆ ಇಲ್ಲ ಅಜ ತಕ್ ಪಾಠ ಕರ್ದ್ಯಾ ಕರ್ದ್ಯಾ ಮೈ ಸಮಯದ ಇಸ್ ಪಂಕ್ತಿ ನಾಲ್ ಬೇನ ಸಾಫಿ ಅಸಿ ಕೀತಿ ಹೈ ಹಿಂದೂ ಅನ್ನ ತುರ್ಕು ಕಾಣಾ ಕಮ್ ಸೆ ಕಮ್ ಹಿಂದೂ ದಿ ಜೈನಿಯತ್ ಸೇ ಹೀ ಸಮಝ ಲೇಂದೆ ಗುರ್ಬಾಣಿ ದಿ ರೋಶನಿ ಮೇ ನಹೀ ಸಮಝ ಇಸ್ ಪಂಕ್ತಿ ನು ನಜರ ಅಂದಾಜ್ ಕೀತಾ ಇಸ್ ಪಂಕ್ತಿ ನು ಇಕ್ ಪಾಠೆ ಛೋಡ್ ದೇತಾ ಔರ್ ಅಂಜಾಮ್ ಸಾಡೆ ಸಾಮ್ನೆ ಹಿಂದೂ ಅನ್ನ ಇಸ್ ಚಾಯಿ ನು ನಹೀ ವೇಖ ಬಿಲ್ಕುಲ್ ನಹೀ ವೇಖ ಅಂಡೇ ದಾ ಅಂಡಾ ਸੌ ਅੰਧਿਆਂ ਕੋਲ ਲਾਠੀ ਹੋਵੇ ਇੱਕ ਸੁਜਾਖਾ ਆ ਰਿਹਾ ਹੋਵੇ ਇਹਨਾਂ ਦੇ ਚਿਕਨਾ ਚੂਰ ਕਰ ਹੀ ਦੇਣਾ ਤੇ ਇਸ ਦੇਸ਼ ਵਿੱਚ ਬਹੁ ਗਿਣਤੀ ਅੰਧਿਆਂ ਦੀ ਹੈ ਬਹੁ ਗਿਣਤੀ ਅੰਧਿਆਂ ਅੰਧੇ ਇਲੈਕਸ਼ਨ ਵਿੱਚ ਖੜੇ ਹੁੰਦੇ ਨੇ ਅੰਧੇ ਹੀ ਵੋਟ ਪਾਉਂਦੇ ਨੇ ਤੇ ਅੰਧਿਆਂ ਨੇ ਅੰਧਿਆਂ ਨੂੰ ਪਾਉਣੇ ਨੇ ਉਹ ਕਿਸ ਨੂੰ ਪਾਉਣੇ

ਥੋੜਾ ਜਿਹਾ ਭਰਮ ਨੂੰ ਕਰਦੇ ਹਾਂ, ਥੋੜਾ ਜਿਹਾ ਭਰਮ ਨੂੰ ਕਰਦੇ ਹੋਇਆ ਆਪਣੇ ਦੇਸ਼ ਦਾ ਥਾਂ ਥਾਂ ਤੇ ਨੌਜਵਾਨ ਵੀਰਾਂ ਨੇ ਕਿਹਾ ਵੀ ਸਾਡਾ ਇਤਨਾ ਸੋਹਣਾ ਇਤਿਹਾਸ ਹੈ, ਸਾਡੇ ਗੁਰੂਆਂ ਦੀ ਕੁਰਬਾਨੀ, ਬ੍ਰਹਮ ਗਿਆਨੀ ਸ਼ਹੀਦ, ਗੁਰੂ ਕੇ ਲਾਡਲੇ ਸ਼ਹੀਦ, ਜ਼ਿੰਦਗੀ ਦੇ ਹਰ ਪਹਿਲੂ ਦੇ ਸਾਡਾ ਬਹੁਤ ਵੱਡਾ ਯੋਗਦਾਨ ਹੈ, ਬੜੀ ਗੱਲ ਹੈ। ਆਖਣ ਲੱਗੇ ਅਸੀਂ ਥੋੜ੍ਹੇ ਕਿਉਂ, ਅਸੀਂ ਕੁੱਲ 2 ਕਰੋੜ ਮੰਨੇ ਜਾਂਦੇ ਹਾਂ, ਕਈ 2 ਵੀ ਨਹੀਂ ਮੰਨਦੇ, 1.5 ਆਖੀ ਜਾਂਦੇ ਨੇ, 2.25 ਕਰੋੜ ਆਖੀ ਜਾਂਦੇ, 2 ਕਰੋੜ ਕਹਿੰਦੇ ਨੇ ਕਿ ਇਹ ਇਤਨਾ ਹੀ ਅੱਛਾ ਧਰਮ ਹੈ, ਇਹਦੇ ਸਿਧਾਂਤਿਕ ਨੁਕਤੇ ਇਤਨੇ ਮਹਾਨ ਨੇ, ਇਹ ਥੋੜ੍ਹੇ ਚਾਹੀਦੇ, ਘੱਟ ਗਿਣਤੀ ਵਿੱਚ ਚਾਹੀਦੇ। ਇਸ ਵਿੱਚ ਮੈਂ ਇੱਕੋ ਹੀ ਜਵਾਬ ਦਿੰਦਾ ਕਿ ਕਾਦਰ ਕਰੀਮ ਜਿਸਦੀ ਅਹਿਮੀਅਤ ਅਤੇ ਜਿਸਦੀ ਕੀਮਤ ਵਧਾ ਕੇ ਰੱਖਣਾ ਚਾਹੁੰਦਾ ਉਹਨੂੰ ਘੱਟ ਹੀ ਰੱਖਦਾ। ਪਹਾੜਾਂ ਵਿੱਚ ਜਿਤਨਾ ਲੋਹਾ ਪੈਦਾ ਹੁੰਦਾ ਹੈ ਇਤਨਾ ਸੋਨਾ ਨਹੀਂ ਪੈਦਾ, ਅਤੇ ਜਿਤਨਾ ਲੋਹਾ ਨਿਕਲਦਾ ਹੈ ਉਤਨਾ ਹੀ ਸੋਨਾ ਨਿਕਲੇ, ਕਿ ਟੋਲਿਆਂ ਦੇ ਹਿਸਾਬ ਨਾਲ ਨਹੀਂ ਵਿਕੇਗਾ, ਫਿਰ ਟਨਾਂ ਦੇ ਹਿਸਾਬ ਨਾਲ ਵਿਕੇਗਾ। ਪਹਾੜਾਂ ਦੀ ਗੋਦ ਵਿੱਚ ਜਿੰਨੀ ਬੀਟੀਆਂ ਨਿਕਲਦੇ ਨੇ, ਜਿੰਨੇ ਪੱਥਰ ਨਿਕਲਦੇ ਨੇ, ਉਸਨੇ ਹੀਰੇ ਨਹੀਂ ਨਿਕਲਦੇ, ਪਰ ਉਨੇ ਹੀਰੇ ਨਿਕਲਣ ਲੱਗ ਪੈਣਾ ਜਿੰਨੀਆਂ ਬੀਟੀਆਂ ਨੇ, ਅਤੇ ਹੀਰਿਆਂ ਨੂੰ ਕਿਸ ਨੇ ਤਾਜ ਦੇ ਜੋੜਨਾ, ਹੀਰੇ ਨੂੰ ਕਿਸ ਨੇ ਸਿਰ ਦੇ ਰੱਖਣਾ। ਸਿਖਰ ਦਾ ਦਰਖਤ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਮਿਲਦਾ, ਪਰ ਚੰਦਨ ਤੇ ਕਿਧਰੇ ਕਿਧਰੇ, ਉਹ ਉਹਦੀ ਕੀਮਤ ਵੀ ਵੱਧ। ਜਿਹੜੀ ਚੀਜ਼ ਮਹਾਨ ਹੈ ਉਸਨੂੰ ਕਾਦਰ ਕਰੀਮ ਨੇ ਥੋੜ੍ਹਾ ਪੈਦਾ ਕੀਤਾ, ਇਸ ਵਾਸਤੇ ਇਹਦੀ ਕੀਮਤ ਨਾ ਘਟੇ। ਪਤਾ ਜਿਹੜੀ ਚੀਜ਼ ਮਾਰਕੀਟ ਵਿੱਚ ਬਹੁਤ ਜ਼ਿਆਦਾ ਆ ਜਾਏ ਉਹਦੀ ਕੀਮਤ ਘੱਟ ਜਾਂਦੀ ਹੈ, ਜਿਸਦੀ ਕੀਮਤ ਰੱਬ ਵਧਾ ਕੇ ਰੱਖਣਾ ਚਾਹੁੰਦਾ ਹੈ ਉਹ ਘੱਟ ਹੀ ਪੈਦਾ ਕਰਦਾ ਹੈ, ਕਿ ਸਾਡਾ ਘੱਟ ਹੋਣਾ ਰੱਬ ਦੀ ਬਖਸ਼ਿਸ਼ ਹੈ, ਰੱਬ ਦੀ ਕਰੋਪੀ ਨਹੀਂ। ਕਿਤਨੀ ਮਿਹਨਤ ਕਰਦੇ ਹਾਂ, ਅਗਰ ਅਸੀਂ ਘੱਟ ਦੇ ਨਤੀਜਾ ਇਹਨੂੰ ਕਿਤੇ ਕਰੋਪੀ ਨਾ ਸਮਝਣਾ, ਇਸ ਨੂੰ ਭੁੱਲ ਕੇ ਵੀ ਕਰੋਪੀ ਨਾ ਸਮਝਣਾ। ਇੱਕ ਬੂਟੇ ਨੂੰ ਕਦੀ ਅੰਦਾਜ਼ਾ ਲਾ ਲੈਣਾ ਗੁਲਾਬ ਦੇ, ਜਿੰਨੇ ਕੰਡੇ ਲੱਗਦੇ ਨੇ ਉਤਨੇ ਫੁੱਲ ਨਹੀਂ, ਕੰਡੇ ਬਹੁਤ ਨੇ, ਫੁੱਲ ਥੋੜ੍ਹੇ ਨੇ। ਅਤੇ ਫਿਰ ਇਹ ਵੀ ਹੈ ਕਿ ਫੁੱਲ ਦੀ ਜ਼ਿੰਦਗੀ 4 ਦਿਨ ਦੀ, ਅਤੇ ਕੰਡਾ ਅਤੇ ਕੰਬਖਤ ਆਖਰੀ ਦਮ ਤੱਕ ਚਮੜੇ ਰਹਿੰਦਾ, ਘੱਟਦਾ ਹੀ ਚਮੜੇ। ਫੁੱਲ ਖਤਰੇ 'ਚ ਹੈ, ਕੰਡਾ ਖਤਰੇ 'ਚ ਨਹੀਂ, ਕੰਡੇ ਕੋਲ ਜ਼ਿੰਦਗੀ ਨਹੀਂ ਤਾਂ ਖਤਰਾ ਜ਼ਿਆਦਾ, ਫੁੱਲ ਕੋਲ ਜ਼ਿੰਦਗੀ। ਜਿੱਥੇ ਜਿਤਨੀ ਜ਼ਿਆਦਾ ਜ਼ਿੰਦਗੀ ਹੋਵੇਗੀ ਉਹ ਉਤਨਾ ਹੀ ਜ਼ਿਆਦਾ ਖਤਰੇ 'ਚ ਹੋਵੇਗਾ, ਜਿਤਨੀ ਮਿਹਨਤ ਕਰ। ਜਿੱਥੇ ਖਤਰਾ ਨਹੀਂ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਆਓ ਪ੍ਰਥ ਪਾ ਲੈ ਅਪਿਆਓ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਂ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਤਨਾ ਸ੍ਰੀ ਮੈਲਾ ਪੰਜਵਾ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿਜ ਸੇਤੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚੁੱਕਣ ਨਾਲ ਜਿਹੜੀਆਂ ਮਛਲਾਂ ਤੇ ਮਛਲੀਆਂ ਤੇ ਗੱਦਾ ਉਸ ਪਾਣੀ ਵਿੱਚ ਤਰਦੀਆਂ ਸਨ, ਕਲੋਲਾਂ ਕਰਦੀਆਂ ਸਨ, ਉਹ ਮਰ ਗਈਆਂ ਤੇ ਉਹਨਾਂ ਦੀ ਮੌਤ ਕਾਰਨ ਹੁਣ ਬਦਬੂ ਆਉਂਦੀ ਹੈ ਇਸ ਤਲਾਬ ਵਿੱਚੋਂ। ਤੇ ਤਲਾਬ ਦੀ ਥੱਲੇ ਵਾਲੀ ਧਰਤੀ ਦੀ ਮਿੱਟੀ ਕਾਲੀ ਹੋ ਗਈ। ਤਲਾਵਾਂ ਦੀ ਛੱਪੜਾਂ ਦੀ ਥੱਲੇ ਵਾਲੀ ਮਿੱਟੀ ਕਦੀ ਦੇਖੋ ਨਾ ਕਾਲੀ ਹੁੰਦੀ, ਕਾਲੀ ਥਾਂ ਥਾਂ ਫਟ ਗਈ, ਤਰੇੜਾਂ ਪੈ ਗਈਆਂ, ਦੁਆਲੇ ਦਾ ਘਾਹ ਸੁੱਕ ਗਿਆ, ਸਾਰੀਆਂ ਰੌਣਕਾਂ ਖਤਮ ਹੋ ਗਈਆਂ। ਸਵਾਲ ਕੀ ਤੁਸ, ਮਨ ਵਿੱਚ ਖਿਆਲ ਆਇਆ, ਸਵਾਲ ਕੀ ਤੁਸ, ਇਹ ਤਲਾਬ ਮੈਂ ਕਦੀ ਤੇਰੀਆਂ ਰੌਣਕਾਂ ਵੇਖੀਆਂ ਨੇ, ਮੈਂ ਕਦੀ ਤੇਰਾ ਸਾਥ ਮਾਣ ਤੇ ਖੁਸ਼ੀ ਪ੍ਰਤੀਤ ਕੀਤੀ, ਪਰ ਕੀ ਕਾਰਨ ਹੈ ਅੱਜ ਤੇਰੀ ਇਹ ਹਾਲਤ ਕਿਵੇਂ ਹੋ ਗਈ? ਤੇਰੀ ਦੇਹੁਰੀ ਦੀ ਭਾਵ ਤੇਰੀ ਦੇਹ ਦੀ ਮਿੱਟੀ ਸੁੱਕ ਗਈ, ਕਾਲੀ ਹੋ ਗਈ, ਤੇਰੇ ਕਮਲ ਫੁੱਲ ਜਲ ਗਏ, ਆਖਰ ਇਹ ਸੁਕੇਵਾ ਕਿਸ ਤਪਤ ਨਾਲ ਪੈਦਾ ਹੋਇਆ? ਤੇਰੀ ਇਹ ਬਰਬਾਦੀ ਦਾ ਦ੍ਰਿਸ਼ ਸੀਨ ਜੋ ਮੈਂ ਅੱਜ ਦੇਖ ਰਿਹਾ, ਮੈਂ ਇਹਦਾ ਕਾਰਨ ਪੁੱਛਣਾ ਚਾਹੁੰਦਾ। ਇੱਕ ਸਵਾਲ ਕੀਤਾ ਤੇ ਉਸ ਤਲਾਬ ਨੇ, ਪੱਬਰ ਨੇ ਜਵਾਬ ਦਿੱਤਾ। ਉਹ ਸਵਾਲ ਤੇ ਜਵਾਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਗੁਰੂ ਕਹਿੰਦੇ ਨੇ

ਦੱਸਾਂ ਮੇਰੀ ਇਹ ਹਾਲਤ ਕਿਵੇਂ ਹੋਈ ਹੈ। ਉਹ ਭਲਿਆ ਇੱਥੇ ਨਜ਼ਦੀਕ ਦਰਿਆ ਵਗਦਾ ਸੀ, ਗੁਰਦਰਿਆਓ ਸਦਾ ਜਲ ਨਿਰਮਲ, ਨੇੜੇ ਨਿਰਮਲ ਜਲ ਦਾ ਦਰਿਆ ਵਗਦਾ ਸੀ, ਉਹਦੇ ਨਾਲ ਮੇਰਾ ਸੰਬੰਧ ਜੁੜਿਆ ਹੋਇਆ ਸੀ। ਜੈ ਸੇਤੀ ਮੇਰਾ ਸੰਗ, ਉਹਦੇ ਨਾਲ ਮੇਰਾ ਸੰਬੰਧ ਜੁੜਿਆ ਹੋਇਆ ਸੀ। ਮੈਨੂੰ ਤਾਜ਼ਾ ਪਾਣੀ ਮਿਲਦਾ ਸੀ, ਉਹਦੇ ਕਾਰਨ ਮੇਰੇ ਅੰਦਰ ਵੀ ਖੇੜਾ, ਚੌਗਿਰਦੇ ਵੀ ਖੇੜਾ, ਜਿਹੜੇ ਮੇਰੇ ਕੋਲ ਬੈਠਦੇ ਸਨ ਉਹਨਾਂ ਨੂੰ ਵੀ ਖੇੜਾ, ਹਰ ਪਾਸੇ ਖੇੜਾ ਹੀ ਖੇੜਾ ਵੰਡਿਆ ਜਾਂਦਾ ਸੀ। ਉਹਦਾ ਕਾਰਨ ਸੀ ਉਸ ਦਰਿਆ ਨਾਲ ਜੁੜਿਆ ਹੋਇਆ ਇੱਕ ਸੰਬੰਧ। ਕਹਿਣ ਲੱਗੇ ਵਕਤ ਦੀਆਂ ਅੰਧੇਰੀਆਂ ਨੇ, ਵਕਤ ਦੀਆਂ ਤੇਜ਼ ਹਵਾਵਾਂ ਨੇ ਦੂਰੋਂ ਨੇੜਿਓਂ ਲਿਆ ਰੇਤ ਮਿੱਟੀ ਮੇਰੇ ਤੇ ਉਸ ਦਰਿਆ ਦੇ ਦਰਮਿਆਨ ਵਿੱਚ ਇੱਕ ਟਿੱਬਾ ਉਸਾਰ ਦਿੱਤਾ। ਹੁਣ ਮੇਰੇ ਤੇ ਦਰਿਆ ਦੇ ਸੰਬੰਧ ਟੁੱਟ ਗਏ, ਪਾਣੀ ਮੈਨੂੰ ਮਿਲਦਾ ਨਹੀਂ, ਹਾਲਤ ਮੇਰੀ ਇਹ ਹੋ ਗਈ। ਗੁਰੂ ਆਖਣ ਲੱਗੇ

ਕਿੱਥੇ ਆਖਿਆ ਸਾਨੂੰ ਉਹ ਭਲਿਆ ਜੇ ਜੇਠ ਜੁੜਨ ਦਾ ਲੋੜ ਹੀ ਹੈ ਜੁੜ ਕੇ ਰਹੀ ਜੁੜਨ ਤੇ ਟੁੱਟਣ ਵਿੱਚ ਕੀ ਅੰਤਰ ਹੈ ਕਿਵੇਂ ਰੁੱਤ ਬਦਲਦੀ ਹੈ ਕਿਵੇਂ ਜੀਵਨ ਦੇ ਜ਼ਰਖੇਜ਼ ਦਾ ਖੇੜਾ ਬਦਲਦਾ ਹੈ ਗੁਰੂ ਕਹਿੰਦੇ ਨੇ ਮੈਂ ਤੈਨੂੰ ਸਮਝਾ ਦੇਣੀ ਚਾਹੀਦੀ ਜਿਹੜਾ ਜੁੜਦਾ ਉਹਦੇ ਤੇ ਗਰਮ ਹਵਾਵਾਂ ਵੀ ਨਹੀਂ ਪੋ ਸਕਦੀ ਜਿਹੜੀ ਸ਼ਾਖਾ ਪੇੜ ਨਾਲ ਮੂਲ ਨਾਲ ਜੁੜੀ ਹੋਈ ਹੈ ਉਹਦੇ ਤੇ ਭਰ ਗਰਮੀਆਂ ਦੀਆਂ ਸਿਖਰ ਦੁਪਹਿਰਾਂ ਆਉਂਦੀਆਂ ਨੇ ਲੰਘ ਜਾਂਦੀਆਂ ਨੇ ਉਹਦਾ ਕੁਛ ਨਹੀਂ ਵਿਗਾੜ ਸਕਦੀਆਂ ਉਹਦੇ ਅੰਦਰ ਕੋਈ ਹਰਿਆਵਲ ਦਾ ਰਸ ਹੁੰਦਾ ਜਿਹੜਾ ਸੁੱਕਦਾ ਨਹੀਂ ਜੁੜੀਆਂ ਹੋਈਆਂ ਨੇ ਪਿੱਛੇ ਗੁਰੂ ਨੇ ਇਹ ਵੀ ਸਮਝਾਇਆ ਸੀ ਜਿਹੜੀਆਂ ਟੁੱਟ ਜਾਂਦੀਆਂ ਨੇ ਵੱਢੀਆਂ ਜਾਂਦੀਆਂ ਨੇ ਵਿਸਾਖ ਧੀਰਨ ਕਿਉਂ ਵਾਢੀ ਆ ਜਿਹੜੀਆਂ ਟੁੱਟ ਜਾਂਦੀਆਂ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਪਾਣੀ ਪਾ ਲਓ ਭਾਵੇਂ ਰੁੱਤ ਬਸੰਤ ਦੀ ਹੋਵੇ ਉਹ ਹਰੀਆਂ ਨਹੀਂ ਹੁੰਦੀਆਂ ਉਹਨੂੰ ਤਾਂ ਬਸੰਤ ਦੀ ਸੌ ਵੀ ਨਹੀਂ ਪਹੁੰਚਦੀ ਜਿਹੜੀਆਂ ਟੁੱਟ ਜਾਂਦੀਆਂ ਨੇ ਗੁਰੂ ਨੇ ਬਾਣੀ ਵੀ ਕਰਕੇ ਕਹਿਣ ਲੱਗੇ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ ਬਸੰਤ ਆਇਆ ਲੰਘ ਗਿਆ ਬਸੰਤ ਆਇਆ ਲੰਘ ਗਿਆ ਰਹਿਣ ਸਬਾਈ ਆਈ ਸਾਰੀ ਰਾਤ ਕੀਰਤ ਨੂੰ ਸੁਣਿਆ ਸਾਰੀ ਰਾਤ ਬਸੰਤ ਆਇਆ ਲੰਘ ਗਿਆ ਰਾਤ ਬੀਤ ਗਈ ਮੈਂ ਉਹ ਜਿਹਾ ਰਹਿ ਗਿਆ ਇਸ ਮਨ ਕਹੋ ਬਸੰਤ ਕੀ ਲੱਗੇ ਨਾ ਸੋਏ ਕਿਉਂ ਕਿਉਂਕਿ ਇਹ ਮਨ ਜਲਿਆ ਅਸਾੜ ਤਪੰਦਾ ਪਿਛਲੇ ਕਹਿਣ ਲੱਗੇ ਇਹ ਮਨ ਜਲਿਆ ਤੇ ਜਲਿਆ ਕਿਸ ਚੀਜ਼ ਨਾਲ ਦੂਜੇ ਦੋਏ ਦੂਜਾ ਕੌਣ ਸੀ ਕੁਦਰਤ ਦੂਜਾ ਸੀ ਸੂਰਜ ਦੂਜੀ ਸੀ ਅੱਗ ਖਸਮ ਛੋੜ ਦੂਜੇ ਲੱਗੇ ਇੱਕ ਪਾਸੇ ਸੰਬੰਧ ਟੁੱਟਦਾ ਗਿਆ ਦੂਜੇ ਪਾਸੇ ਨੇੜੇ ਹੁੰਦਾ ਗਿਆ ਤੁਸੀਂ ਦੇਖਦੇ ਹੋ ਸਾਇੰਸਦਾਨ ਵੀ ਮੰਨਦਾ ਕਿ ਰੁੱਤਾਂ ਕਿਵੇਂ ਬਣਦੀਆਂ ਨੇ ਜਿਉਂ ਜਿਉਂ ਧਰਤੀ ਸੂਰਜ ਦੇ ਨੇੜੇ ਤੁਰੀ ਜਾਂਦੀ ਹੈ ਤਿਉਂ ਤਿਉਂ ਰੁੱਤ ਬਦਲਦੀ ਜਾਂਦੀ ਹੈ ਗਰਮੀ ਆਉਂਦੀ ਜਾਂਦੀ ਉਹਦੇ ਦੁਆਲੇ ਦੀ ਚੱਕਰ ਲਗਾਉਂਦੀ ਹੈ ਜਿਉਂ ਜਿਉਂ ਉਹਦੇ ਤੇ ਇਹਦੀ ਦੂਰੀ ਦਰਮਿਆਨ ਵਿੱਚ ਵੱਧਦੀ ਜਾਂਦੀ ਹੈ ਤਿਉਂ ਤਿਉਂ ਗਰਮੀ ਘਟਦੀ ਜਾਂਦੀ ਹੈ ਗੁਰੂ ਕਹਿੰਦੇ ਇੱਕ ਪਾਸੇ ਸੀਤਲਤਾ ਹੈ ਇੱਕ ਪਾਸੇ ਗਰਮੀ ਹੈ ਤਪਤ ਹੈ ਤੇ ਗੁਰੂ ਸਮਝਾ ਰਹੇ ਨੇ ਕਹਿੰਦੇ ਨੇ ਜੇ ਜੁੜਿਆ ਰਹੇ ਤੇ ਤਪਤ ਕੁਛ ਨਹੀਂ ਵਿਗਾੜ ਸਕੇਗੀ ਪਰ ਇੱਕ ਖਿਆਲ ਕਰੀ ਤਪਤ ਕਿੰਨਾ ਨੂੰ ਪਰੇਸ਼ਾਨ ਕਰਦੀ ਹੈ ਜਿਨ੍ਹਾਂ ਦੇ ਜੀਵਨ ਜਲ ਜਾਂਦੇ ਨੇ ਉਹਨਾਂ ਦੀ ਤਪਤ ਕਿਉਂ ਇੰਨਾ ਨੁਕਸਾਨ ਕਰਦੀ ਹੈ ਕਹਿਣ ਲੱਗੇ ਇਸ ਲਈ ਕਿਉਂਕਿ ਹਰੀ ਨਾ ਭਾਵ ਹਰੀ ਪ੍ਰੀਤਮ ਖਸਮ ਜਿਹੜਾ ਕੇਵਲ ਤੇ ਕੇਵਲ ਸੀਤਲਤਾ ਹੈ ਉਹ ਉਹਨਾਂ ਦੇ ਕੋਲ ਨਹੀਂ ਹੁੰਦਾ ਉਹਦੇ ਨਾਲ ਸੰਬੰਧ ਟੁੱਟ ਜਾਂਦੇ ਪਹਿਲੇ ਮੁੱਢਲੇ ਸ਼ਬਦ ਵੀ ਕਰਜ ਕੀਤੀ ਸੀ ਕਿ ਬਸੰਤ ਹੈ ਕਿ ਗਰਮੀ ਵੀ ਹੋਵੇ ਤੇ ਗਰਮੀ ਦੇ ਨਾਲ ਠੰਡ ਵੀ ਹੋਵੇ ਦੋਨੋਂ ਚੀਜ਼ਾਂ ਦਾ ਮਿਲਾਪ ਹੋ ਜਾਏ ਪਦਾਰਥ ਵੀ ਹੋਣ ਦੁਨੀਆਂ ਵੀ ਹੋਵੇ ਸੰਸਾਰ ਵਿੱਚ ਵੀ ਰਹਾ ਤੇ ਪ੍ਰੀਤਮ ਨਾਲ ਵੀ ਜੁੜਿਆ ਰਹਾ ਬਾਣੀਂਦਰ ਇੱਕ ਥਾਂ ਥੋੜਾ ਬਾਬਾ ਨਾਮਦੇਵ ਜੀ ਨੇ ਵੀ ਇਹੋ ਸਵਾਲ ਜਵਾਬ ਦਿੱਤਾ ਸੀ ਤ੍ਰਿਲੋਚਨ ਜੋ ਤ੍ਰਿਲੋਚਨ ਨੇ ਆਖਿਆ ਨਾ ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ ਕਾਹੇ ਕੀ ਪੁੱਛ ਆਏ ਲੋ ਰਾਮ ਨਾਲ ਆਵੇ ਚੀਤ ਤੇ ਜਵਾਬ ਮਿਲਿਆ ਸੀ ਨਾਮਾ ਕਹੇ ਤ੍ਰਿਲੋਚਨਾ ਮੁੱਖ ਤੇ ਰਾਮ ਸਮਾਲ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਤੇ ਗੁਰੂ ਨੇ ਵੀ ਆਖਿਆ ਉਦਮ ਕਰੇਂਦਿਆਂ ਜੀਉ ਤੂੰ ਕਮਾਉਂਦਿਆਂ ਸੁੱਖ ਪੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਦੋ ਚੀਜ਼ਾਂ ਨੂੰ ਇਕੱਠਿਆਂ ਕਰ ਤਾਂ ਬਸੰਤ ਬਣਿਆ ਪਰ ਹੋਇਆ ਕੀ ਜਿਸ ਚੀਜ਼ ਦੇ ਮਿਲਾਪ ਨਾਲ ਉਸ ਗਰਮੀ ਦਾ ਤਪਤ ਦਾ ਅਸਰ ਘਟਣਾ ਸੀ ਕਿ ਉਹ ਜਲਾ ਨਾ ਸਕੇ ਇਹ ਖਿਆਲ ਕਰਿਓ
ਅੱਗ ਵਿੱਚੋਂ ਹੀ ਨਿੱਘ ਪੈਦਾ ਹੁੰਦੀ ਹੈ। ਨਿੱਘ ਬਿਨਾਂ ਵੀ ਨਹੀਂ ਸਰਦਾ, ਨਿੱਘ ਦੀ ਲੋੜ ਹੈ, ਅੱਗ ਦੀ ਲੋੜ ਨਹੀਂ, ਨਿੱਘ ਦੀ ਜ਼ਰੂਰਤ ਹੈ। ਅੰਦਰ ਵੀ ਜਿਹੜਾ ਸਿਸਟਮ ਹੈ ਨਾ ਮਨੁੱਖ ਦੇ, ਇਹ ਨਿੱਘ ਨਾਲ ਹੀ ਚੱਲਦਾ। ਤੇ ਗੁਰੂ ਕਹਿੰਦੇ ਨਿੱਘ ਹੋਰ ਚੀਜ਼ ਹੈ, ਅੱਗ ਹੋਰ ਚੀਜ਼ ਹੈ। ਉਹ ਨਿੱਘ ਤਾਂ ਬਣਦੀ ਹੈ ਜੇ ਉਹਦੇ ਨਾਲ ਸ਼ੀਤਲਤਾ ਜੁੜ ਜਾਏ, ਫਿਰ ਅੱਗ ਮਾੜੀ ਨਹੀਂ ਰਹਿੰਦੀ, ਫਿਰ ਮਾਇਆ ਮਾੜੀ ਨਹੀਂ ਰਹਿੰਦੀ। ਬਲਕਿ ਗੁਰੂ ਨੇ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਇਹ ਮਾਇਆ ਕਿਸੇ ਘਰ ਵਿੱਚ ਨਾ ਹੋਵੇ, ਅੱਗ ਬਿਲਕੁਲ ਹੀ ਨਾ ਹੋਵੇ, ਤਾਂ ਭੋਜਨ ਕਿਵੇਂ ਪੱਕੇਗਾ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤਾ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾ ਹੈ। ਉਹ ਵੀ ਅੱਗੇ, ਉਹ ਵੀ ਅੱਗੇ, ਜਿਹੜੀ ਪਾਕ ਸਾਕ ਸਿੱਧ ਕਰਨ ਵਾਲੀ ਹੈ ਉਹ ਕੰਟਰੋਲ ਵਿੱਚ ਹੈ, ਚੁੱਲ੍ਹੇ ਦੀ ਚਾਰ ਦੀਵਾਰੀ ਵਿੱਚ ਬਲ ਰਹੀ ਹੈ, ਉਹ ਕਿਸੇ ਦੇ ਕੰਟਰੋਲ ਵਿੱਚ ਹੈ। ਤੇ ਜਿਹੜੀ ਘਰ ਨੂੰ ਜਾਲ ਪਾਲ ਦਿੰਦੀ ਹੈ ਉਹ ਕੰਟਰੋਲ ਵਿੱਚ ਨਹੀਂ ਰਹਿੰਦੀ। ਗੁਰੂ ਕਹਿੰਦੇ ਨੇ ਇਹੋ ਖਿਆਲ ਕਰੀ, ਤੇਰਾ ਬਸੰਤ ਬਣਿਆ ਰਹਿੰਦਾ ਜੇ ਤੂੰ ਪ੍ਰੀਤਮ ਦੀ ਸ਼ੀਤਲਤਾ ਨਾਲੋਂ ਨਾ ਟੁੱਟਦਾ।

je l'ai fini comme dans le vitre gay. Oh, ben, c'est que est-ce que vous mettez vous? Et que vous êtes je l'ai fini comme dans le tout qui gagne. ਤੇ ਬੁਰਾਈਆਂ ਦੀ ਅੱਗ ਦੇ ਮਾਇਆ ਦੀ ਅੱਗ ਦੇ ਕੇਵਲ ਪਦਾਰਥਾਂ ਦੀ ਅੱਗ ਦੀ ਲਪੇਟ ਵਿੱਚ ਆ ਜਾਣ ਭਾਵੇਂ ਉਹ ਹਿਮਾਲਿਆ ਪਰਬਤ ਤੇ ਪਹੁੰਚ ਜਾਣ ਉੱਥੇ ਵੀ ਤਪੇ ਹਿਆਓ ਜੀੜਾ ਬਿਲਾਏ ਉੱਥੇ ਵੀ ਹਿਆ ਤਪਦਾ ਉੱਥੇ ਵੀ ਦਿਲ ਤੜਪ ਰਿਹਾ ਹੈ ਜਿਹੜਾ ਉੱਥੇ ਵੀ ਦਿਲ ਲਾ ਰਿਹਾ ਵਿਲਕ ਰਿਹਾ ਕੁਰਲਾ ਰਿਹਾ ਤੁਸੀਂ ਆਮ ਜੀਵਨ ਵਿੱਚ ਦੇਖੋਗੇ ਕਈ ਵਾਰ ਸਰਦੀਆਂ ਦੇ ਦਿਹਾੜੇ ਅੱਤ ਸ਼ੀਤਲਤਾ ਦਾ ਮੌਸਮ ਹੋਵੇ ਪਰ ਅੰਦਰ ਦੀ ਤਪਤ ਨਹੀਂ ਬੁਝਾ ਸਕਦਾ ਗੁਰੂ ਕਹਿਣ ਲੱਗੇ ਮੇਰੇ ਰੱਬ ਦਾ ਸੰਬੰਧ ਹੀ ਅੰਦਰ ਨਾਲ ਹੈ ਇਹ ਖਿਆਲ ਕਰੀ ਇਹੋ ਹੀ ਮਾਇਆ ਜੇ ਤੇਰੇ ਬਾਹਰ ਦੀ ਵਰਤੋਂ ਤੱਕ ਰਹੇ ਤਾਂ ਅੱਗ ਨਹੀਂ ਇਹੋ ਹੀ ਮਾਇਆ ਜਦੋਂ ਅੰਦਰ ਪੁੱਜ ਜਾਂਦੀ ਹੈ ਉਦੋਂ ਅੱਗ ਬਣਦੀ ਹੈ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਪਰਿਭਾਸ਼ਾ ਗੁਰੂ ਕਹਿਣ ਲੱਗੇ ਮੈਂ ਜਦੋਂ ਦੇਖਣਾ ਤੂੰ ਆਪਣੇ ਪ੍ਰੀਤਮ ਨਾਲੋਂ ਟੁੱਟ ਗਿਆ ਹੈ ਮੈਂ ਤੈਨੂੰ ਸਮਝਾ ਦੇਣਾ ਚਾਹੁੰਦਾ ਇਹ ਸੰਸਾਰ ਦੀ ਮਾਇਆ ਰੂਪੀ ਅਗਨ ਜਿਹਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ ਇਹ ਜਲਾ ਦੇਗੀ ਖਿਆਲ ਕਰੀ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ ਜਲ ਜਾਏਗਾ ਬਚ ਨਹੀਂ ਸਕੇਗਾ ਜੇ ਪ੍ਰੀਤਮ ਦਾ ਮਿਲਾਪ ਨਾ ਰਿਹਾ

ਰੱਬ ਨਾਲ ਵਿਛੜ ਗਿਆ। ਤੇ ਮਨੁੱਖਾਂ ਦੇ ਸਹਾਰੇ ਸੁਖੀ ਹੋਣਾ ਚਾਹੁੰਦਾ। ਹਾਲਾਂਕਿ ਗੁਰੂ ਨੇ ਬਾਰ ਬਾਰ ਇੱਕ ਚੇਤਾਵਨੀ ਦਿੱਤੀ, ਕਹਿਣ ਲੱਗੇ ਜਿਹਦੇ ਕੋਲੋਂ ਆਪਣੇ ਅੰਦਰ ਦੀ ਸ਼ਾਂਤੀ ਢੂੰਡਣ ਜਾਣਾ ਹੈ, ਉਹਦੇ ਕੋਲੋਂ ਪੁੱਛ ਤੇਰੇ ਅੰਦਰ ਸ਼ਾਂਤੀ ਹੈ। ਹਰ ਬਿਨ ਭਰਮ ਭੁਲਾ ਨਹੀਂ ਹੁੰਦਾ, ਜਾਪ ਹੈ ਜੋ ਆਪ ਛੁਟਕਾਵਣ। ਜਿਹਦੇ ਕੋਲ ਗਿਆ ਆਪਾਂ ਛੁਟਕਾਉਣ ਵਾਸਤੇ, ਤਾਂ ਕਿ ਮਾਇਆ ਦੀ ਫਾਈ ਤੋਂ ਬਚ ਜਾਣ, ਜਰਾ ਉਹਦੇ ਨੇੜੇ ਹੋ ਕੇ ਤਾਂ ਦੇਖ ਉਹ ਬਚਿਆ ਹੋਇਆ। ਅਸੀਂ ਧਿਆਨ ਦਿਓ ਜੀ, ਅੱਜ ਦੇ ਸੰਸਾਰ ਦੀ ਕਹਾਣੀ ਹੈ। ਇੱਕ ਲਾਈਨ ਵਿੱਚ ਮਨੁੱਖ ਗੁਰੂ ਨੂੰ, ਰੱਬ ਨੂੰ, ਸ਼ਬਦ ਗੁਰੂ ਨੂੰ ਤਿਆਗ ਕੇ ਮਨੁੱਖ ਰੂਪ ਵਿੱਚ ਦੇਹਧਾਰੀ ਗੁਰੂਆਂ ਦੇ ਦੁਆਲੇ ਪਿਆ ਫਿਰਦਾ ਹੈ, ਇਸ ਖਿਆਲ ਨਾਲ ਖਰੇ ਮੈਨੂੰ ਸ਼ਾਂਤੀ ਮਿਲ ਜਾਏਗੀ। ਉਹ ਭਲਿਆ ਜ਼ਰਾ ਉਹਨਾਂ ਡੇਰਿਆਂ ਤੇ ਜਾ ਕੇ ਤਾਂ ਵੇਖ ਉੱਥੇ ਹੀ ਸ਼ਾਂਤੀ ਹੈ। ਜੇ ਉਹਨਾਂ ਡੇਰਿਆਂ ਤੇ ਵੀ ਈਰਖਾ ਚੱਲ ਰਹੀ ਹੋਵੇ, ਇੱਕ ਦੂਜੇ ਨੂੰ, ਇੱਕ ਸੰਤ ਦੂਜੇ ਨੂੰ ਦੇਖਣਾ ਨਹੀਂ ਚਾਹੁੰਦਾ, ਗੋਲੀਆਂ ਚੱਲਦੀਆਂ ਨੇ, ਕੇਸ ਚੱਲਦੇ ਨੇ। ਇਸ ਲਈ ਕੇਵਲ ਗੱਡੀਆਂ ਦੀ ਪਕੜ ਲਈ, ਕੇਵਲ ਸਿੰਘਾਸਨ ਦੀ ਪਕੜ ਲਈ, ਕੇਵਲ ਇਮਾਰਤਾਂ ਤੇ ਡੇਰਿਆਂ ਦੀ ਪਕੜ ਲਈ, ਜਿਹੜੇ ਆਪ ਇਸ ਤਰ੍ਹਾਂ ਦੇ ਗ੍ਰਿਤ ਵਿੱਚ ਨੇ, ਭਲਾ ਤੈਨੂੰ ਕਿਵੇਂ ਛੁਡਾ ਦੇਣਗੇ। ਗੁਰੂ ਕਹਿੰਦੇ ਨੇ ਬਾਣੀ ਵਿੱਚ, ਕਹਿੰਦੇ ਜਾ ਪੈ ਜਾਓ ਆਪ ਛੁਟਕਾਵਣ, ਤੇ ਬਣਦੇ ਬਹੁਤ ਫੰਦਾਓ ਤੇ ਮੇਰੇ ਨਾਲੋਂ ਜ਼ਿਆਦਾ ਵੱਡੀਆਂ ਫਾਈਆਂ ਵਿੱਚ ਫਸੇ ਹੋਏ ਨੇ। ਪਰ ਤੇਰੀ ਹਾਲਤ ਇਹ ਹੈ, ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧਿਆਸ, ਉਹਦਾ ਨਤੀਜਾ ਇਹ ਹੋ ਰਿਹਾ

ਪਤਾ ਨਹੀਂ ਗੁਰੂ ਨਾਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡੀ ਸ਼ਾਂਤੀ ਮਨੁੱਖ ਨੂੰ ਹੋਰ ਕਿਤੇ ਕਿਵੇਂ ਮਿਲਣ ਦਾ ਅਹਿਸਾਸ ਹੋ ਜਾਂਦਾ ਹੈ। ਉਹ ਭਲਿਆ ਜੇ ਉਹ ਵੀ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੈਨਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਾ ਕੇ ਬੈਠ ਜਾਣ ਆਪਣੇ ਸਿੰਘਾਸਨ ਤੇ, ਦਿਨ ਰਾਤ ਈਰਖਾ ਦੁਆਖਤਾ ਵਿੱਚ ਤੜਪਦੇ ਰਹਿਣ, ਭਲਿਆ ਤੈਨੂੰ ਪਛਾਣ ਹੋਵੇ। ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਸੇ ਨਾਲ ਕੋਈ ਐਸੀ ਈਰਖਾ ਕੀਤੀ ਹੈ ਕਿ ਮੇਰੇ ਕੋਲ ਨਾਮ ਦੇਵ ਕਿਉਂ ਬੈਠੇ, ਮੇਰੇ ਕੋਲ ਕਬੀਰ ਜੁਲਾਹਾ ਕਿਉਂ ਬੈਠੇ, ਮੇਰੇ ਕੋਲ ਰਮਿਦਾਸ ਚਮਾਰ ਕਿਉਂ ਬੈਠੇ, ਮੈਨੂੰ ਮੱਥਾ ਟੇਕਣ ਵਾਲੇ ਮੇਰੇ ਸਿੱਖ ਉਹਦੇ ਅੱਗੇ ਨਮਸਕਾਰ ਕਿਉਂ ਕਰਨ, ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਈਰਖਾ ਆਈ ਹੈ? ਸਦੀਆਂ ਬੀਤੀਆਂ ਇੱਕੋ ਸਿੰਘਾਸਨ ਤੇ ਬੈਠੇ, ਹਾਲਾਂਕਿ ਵਿਚਾਰ ਵੀ ਆਪਣੇ ਆਪਣੇ ਦੇ ਰਹੇ ਨੇ, ਖਿਆਲ ਵੀ ਆਪਣੇ ਆਪਣੇ ਦੇ ਰਹੇ ਨੇ, ਪਰ ਕੋਈ ਝਗੜਾ ਹੀ ਨਹੀਂ, ਕੋਈ ਇਖਤਲਾਫ ਹੀ ਨਹੀਂ। ਕਿੱਡੀ ਸ਼ਾਂਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿਸੇ ਡੇਰੇ ਵਿੱਚ ਜਿੱਥੇ ਦੋ ਤਿੰਨ ਸੰਤਾਂ ਦਾ ਪਹਿਰਾ ਹੋਵੇ ਉੱਥੇ ਉਹਦੀ ਸ਼ਾਂਤੀ ਵਿਖਾ ਦੇ, ਜਿੱਥੇ ਤਿੰਨ ਹੋਣ ਉੱਥੇ ਸ਼ਾਂਤੀ ਵਿਖਾ ਦੇ। ਜਿਹੜੀ ਅੰਦਰ ਦੀ ਤਪਤ ਹੈ ਉਹ ਕਿਸੇ ਮਨੁੱਖ ਕੋਲੋਂ ਭਾਲਿਆ ਨਹੀਂ ਮਿਲਣੀ। ਕਿਹੜੇ ਭੋਲੇ ਨੇ ਉਹ ਮਨੁੱਖ, ਅੱਜ ਸਵੇਰੇ ਵੀ ਇੱਕ ਬੜਾ ਨਜ਼ਦੀਕੀ ਵੀਰ ਆਖ ਰਿਹਾ ਸੀ, ਬਸ ਮੈਨੂੰ ਹੁਣ ਬੜੇ ਵੱਡੇ ਮਹਾਂਪੁਰਸ਼ ਮਿਲ ਗਏ ਨੇ, ਉਹਨਾਂ ਕੋਲ ਜਾ ਕੇ ਮੈਨੂੰ ਸ਼ਾਇਦ ਉਹ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਮਿਲੀ ਤੇ ਹੋਰ ਕਿੱਥੋਂ ਮਿਲੇਗੀ। ਗੁਰੂ ਆਖ ਰਹੇ ਨੇ

ਲੱਗੇ ਫਿਰ ਜਦੋਂ ਕੋਈ ਵਿਪਤਾ ਆ ਜਾਂਦੀ ਹੈ, ਜਦੋਂ ਕੋਈ ਦੁੱਖ ਆ ਜਾਂਦਾ ਤੇ ਬੇਵਸਤ ਹੋ ਜਾਂਦਾ, ਫਿਰ ਆਖਣਾ ਜੋ ਕਰਮਾਂ ਵਿੱਚ ਲਿਖਿਆ ਸੀ ਹੋ ਗਿਆ। ਉਹ ਭਲਿਆ ਕਰਮ ਵੀ ਤੇਰੇ ਕੀਤੇ ਹੋਏ ਕਰਮਾਂ ਨਾਲ ਹੀ ਬਣੇ ਨੇ, ਕਿਉਂਕਿ ਕਰਮ ਭਾਗਾਂ ਨੂੰ ਵੀ ਆਖਦੇ ਨੇ, ਕਰਮ ਕੀਤੇ ਹੋਏ ਕੰਮਾਂ ਨੂੰ ਵੀ ਆਖਦੇ ਨੇ, ਦੋਵਾਂ ਦਾ ਨਾਂ ਹੀ ਕਰਮ ਹੈ। ਜਿਹਾ ਬੀਜੇ ਸੋਲੂਣੇ ਕਰਮਾਂ ਸੰਦੜਾ ਖੇਤ, ਉਹ ਵੀ ਕਰਮ ਹੈ। ਕਹਿਣ ਲੱਗੇ ਜਿਉਂ ਜਾ ਤੂੰ ਕੀਤਾ ਹੈ, ਜਿਉਂ ਜਾ ਜੀਵਨ ਦਾ ਸੰਬੰਧ ਜੋੜਿਆ ਹੈ, ਜੇ ਤੂੰ ਜਲ ਨਾਲ, ਜੇ ਤੂੰ ਸੀਤਲ ਹਵਾਵਾਂ ਨਾਲ, ਜੇ ਹਿਮਾਲਿਆ ਨਾਲ ਸੰਬੰਧ ਜੋੜੇਗਾ ਸੀਤਲਤਾ ਆਵੇਗੀ, ਜੇ ਅੱਗ ਨਾਲ, ਸੂਰਜ ਨਾਲ ਸੰਬੰਧ ਜੋੜੇਗਾ ਤਪਤ ਆਵੇਗੀ। ਫਿਰ ਆਖਨੇ ਇਹ ਤਪਤ ਆਈ, ਇਹ ਜਲਨ ਆਈ, ਚਲੋ ਕਰਮਾਂ ਦਾ ਫਲ। ਉਹ ਭਲਿਆ ਜੇ ਕਰਮ ਜਿਹੜੇ ਤੇਰੇ ਮੱਥੇ 'ਤੇ ਲਿਖੇ ਗਏ ਨੇ, ਉਹ ਵੀ ਤੇਰੇ ਕੀਤੇ ਹੋਏ ਕੰਮਾਂ ਤੋਂ ਹੀ ਬਣੇ ਨੇ।

ਦੇਖੀ ਕਿਤੇ ਐਸਾ ਨਾ ਹੋਵੇ ਖਸਮ ਨੂੰ ਛੱਡ ਕੇ ਦੂਜੇ ਲੱਗ ਕੇ ਕਿਸ ਤਰ੍ਹਾਂ ਤਪਤ ਦੀ ਦੁਨੀਆਂ ਵਿੱਚ ਕ੍ਰਿਸ਼ਨਾ ਦੀ ਅੱਗ ਵਿੱਚ ਜਲ ਜਲ ਕੇ ਸਾਰਾ ਜੀਵਨ ਗੁਜ਼ਰ ਜਾਏ ਤੇ ਕੇਵਲ ਪਛਤਾਵਾ ਹੀ ਪੱਲੇ ਰਹਿ ਜਾਏ। ਜੀਵਨ ਦੀ ਰਾਤ ਮੁੱਕ ਜਾਣੀ, ਜੀਵਨ ਦੀ ਰਾਤ ਨੇ ਹਮੇਸ਼ਾ ਨਹੀਂ ਰਹਿਣਾ।

ਕਹਿੰਦੇ ਖੁਸ਼ਕਿਸਮਤ ਹੈ ਉਹ ਮਨੁੱਖ ਜਿਹੜਾ ਇਸ ਤਪਤ ਤੋਂ ਬਚ ਜਾਂਦਾ ਤੇ ਬਚਨ ਦਾ ਸਾਧਨ ਹੁੰਦਾ ਜਿਨ ਕੋ ਸਾਧੂ ਭੇਟਿਆ ਸੋ ਦਰਗੇ ਹੋਈ ਖਲਾਸ। ਉਹ ਇਸ ਥਾਈ ਤੋਂ ਬਚਦਾ, ਉਹਨੂੰ ਖਲਾਸੀ ਮਿਲਦੀ ਹੈ। ਹੋਰ ਮਰਨ ਤੋਂ ਬਾਅਦ ਵੀ ਕਿਸੇ ਮੁਕਤੀ ਦੀ ਗੱਲ ਨਹੀਂ, ਇੱਥੇ ਇਸ ਅੱਗ ਤੋਂ ਮੁਕਤ ਹੋ ਜਾਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਵੈਖਤਾ ਦੀ ਫਾਈ ਤੋਂ ਖਲਾਸੀ ਮਿਲ ਜਾਣੀ, ਅਸਲ ਤਾਂ ਮੁਕਤੀ ਇਹੋ ਹੀ ਹੈ ਜਿਹੜੀ ਹੋ ਨਹੀਂ ਰਹੀ। ਮਨੁੱਖ ਇਹਨਾਂ ਦੇ ਗ੍ਰਿਫਤ ਵਿੱਚ ਹੈ, ਗ੍ਰਿਪ ਵਿੱਚ ਹੈ, ਤੇ ਅਜੇ ਮਰਨ ਤੋਂ ਬਾਅਦ ਵੀ ਕੋਈ ਮੁਕਤੀ ਢੂੰਡ ਰਿਹਾ ਹੈ, ਉਹਨੂੰ ਉਡੀਕ ਰਿਹਾ। ਗੁਰੂ ਕਹਿੰਦੇ ਜਿਨ ਕੋ ਸਾਧੂ ਬਹਿਤੀ ਹੈ ਸੋ ਦਰਗੇ ਹੋਏ ਖਲਾਸ। ਤੇ ਕਹਿਣ ਲੱਗੇ ਉਸ ਖਲਾਸੀ ਦਾ ਕਾਰਨ ਕੀ ਹੈ, ਇਹਨਾਂ ਤੋਂ ਬਚਾ ਕਿਵੇਂ ਹੁੰਦਾ। ਕਹਿਣ ਲੱਗੇ ਉਹ ਇਸ ਤਰ੍ਹਾਂ ਕਿ ਉਹਦੇ ਮਨ ਦੀ ਭਾਵਨਾ ਬਦਲਦੀ, ਇੱਕ ਅਰਦਾਸ ਨਿਕਲਦੀ, ਇੱਕ ਮਨ ਅੰਦਰ ਚਾਓ ਪੈਦਾ ਹੁੰਦਾ। ਉਹ ਕਿਹੜਾ?

ਲਓ ਗੁਰੂ ਦੇ ਭੇਟਣ ਦਾ ਜਿਹਨ ਕੋ ਸਾਧੂ ਭੇਟੀਏ ਗੁਰੂ ਦੇ ਮਿਲਾਪ ਦਾ ਇਹ ਕ੍ਰਿਸ਼ਮਾ ਸੀ ਜੇ ਤੇਰਾ ਸੰਬੰਧ ਗੁਰੂ ਨਾਲ ਜੁੜ ਜਾਏ ਕਹਿੰਦੇ ਨੇ ਪਹਿਲਾ ਕ੍ਰਿਸ਼ਮਾ ਇਹ ਹੈ ਕਿ ਤੇਰੇ ਅੰਦਰ ਪ੍ਰਭੂ ਦੇ ਮਿਲਾਪ ਦੀ ਦਰਸ਼ਨ ਦੀ ਉਹਦੀ ਚਾਹਤ ਪੈਦਾ ਹੋ ਜਾਂਦੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ ਕਿਉਂਕਿ ਪਿਆਸ ਨਾਲ ਕੀਤੇ ਹੋਏ ਦਰਸ਼ਨਾਂ ਦਾ ਸੁੱਖ ਹੋਰ ਹੈ ਬਾਕੀ ਬਿਨਾਂ ਪਿਆਸ ਤੋਂ ਤਾਂ ਅਸੀਂ ਰੋਜ਼ ਹੀ ਦਰਸ਼ਨ ਕਰਦੇ ਰਹਿੰਦੇ ਹਾਂ ਮੈਂ ਇੱਕ ਵਾਰ ਕੀਤੀ ਸੀ ਆ ਲਫ਼ਜ਼ ਪਿਆਸ ਕਿਉਂ ਵਰਤਿਆ ਨਹੀਂ ਪਿਆਸ ਲੱਗਣ ਤੋਂ ਬਾਅਦ ਵੀ ਤਾਂ ਦਰਸ਼ਨ ਹੀ ਮੰਗਣੇ ਨੇ ਤੇ ਦਰਸ਼ਨ ਕਿਉਂ ਨਹੀਂ ਮੰਗ ਲਏ ਨਹੀਂ ਦਰਸ਼ਨਾਂ ਦੀ ਪਿਆਸ ਮੰਗ ਲੱਗੇ ਜਿੰਨੀ ਦੇਰ ਪਿਆਸ ਨਾ ਲੱਗੇ ਉਨੀ ਦੇਰ ਦਰਸ਼ਨਾਂ ਦਾ ਸੁੱਖ ਵੀ ਨਹੀਂ ਮਿਲਦਾ ਕਿਸੇ ਪਿਆਸੇ ਨੂੰ ਜਲ ਛਕਣ ਦਾ ਸਵਾਦ ਹੁੰਦਾ ਹੈ ਜਿਹਨੂੰ ਪਿਆਸ ਨਾ ਲੱਗੀ ਹੋਵੇ ਉਹਦੇ ਸਾਹਮਣੇ ਤਾਂ ਸ਼ਰਬਤ ਦਾ ਗਲਾਸ ਵੀ ਭਰ ਕੇ ਲਏ ਉਹ ਆਖਦਾ ਮੈਨੂੰ ਲੋੜ ਨਹੀਂ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਬੈਠ ਕੇ ਵੀ ਤ੍ਰਿਪਤ ਨਹੀਂ ਹੋ ਰਹੇ ਕਿਉਂਕਿ ਅਜੇ ਤੱਕ ਪਿਆਸ ਨਹੀਂ ਕੇਵਲ ਅਸੀਂ ਰੁਮਾਲਿਆਂ ਦੇ ਪਾਲਕੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਦੇ ਦਰਸ਼ਨ ਕਰਨ ਆਉਂਦੇ ਹਾਂ ਅਜੇ ਤੱਕ ਉਹ ਪਿਆਸ ਨਹੀਂ ਜਿਹੜੇ ਸਤਿਗੁਰੂ ਦੇ ਸ਼ਬਦ ਦੇ ਅੰਦਰਲੇ ਦ੍ਰਿਸ਼ ਨੂੰ ਸਾਡੇ ਸਾਹਮਣੇ ਪ੍ਰਗਟ ਕਰਦੇ ਗੁਰੂ ਕਹਿੰਦੇ ਜੀ

ਅਰਦਾਸ ਅੱਜ ਦੇ ਸੰਸਾਰ ਦੀ ਜਿਹੜੀ ਹਾਲਤ ਹੈ ਹੇ ਮੇਰੇ ਮਾਲਕ ਉਹ ਵੀ ਤੇਰੇ ਕੋਲੋਂ ਟੁੱਟ ਕੇ ਹੀ ਹਾੜ ਦਾ ਮਹੀਨਾ ਬਣ ਚੁੱਕਿਆ ਹੈ। ਹਾਲਾਂਕਿ ਗੁਰੂ ਅਰਦਾਸ ਸਾਰੀ ਮਨੁੱਖਤਾ ਲਈ ਕਰ ਰਿਹਾ ਹੈ ਤੇ ਆਖ ਰਿਹਾ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਤਿੱਤੇ ਲਿਓ ਉਬਾਰ। ਇਹ ਤਾਂ ਅਰਦਾਸ ਹੈ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ ਅਰਦਾਸ ਕਰੀ ਗੁਰਪੂਰੇ ਅੱਗੇ ਰੱਖ ਲੇਵੋ ਅਰਦਾਸ ਕਹਿਣ ਲੱਗੀ ਪ੍ਰਭ ਤੂੰ।

ਕਹਿੰਦੇ ਨੇ ਜੇ ਪ੍ਰਭੂ ਅਰਦਾਸ ਸੁਣ ਲਏ ਰਹਿਮਤ ਕਰੇ ਤਾਂ ਉਹ ਅਥਾੜ ਜਿਹੜਾ ਤਪੰਦਾ ਸੀ ਉਹ ਸੁਹੰਦਾ ਬਣ ਸਕਦਾ। ਅਥਾੜ ਸੁਹੰਦਾ ਕਿਸ ਲੱਗੇ ਅੱਗੇ ਤਪੰਦਾ ਸੀ। ਜੇ ਸੱਚੇ ਦਿਲੋਂ ਗੁਰੂ ਅੱਗੇ ਅਰਦਾਸ ਹੋ ਜਾਏ, ਗੁਰੂ ਨਿਰੰਕਾਰ ਇਹ ਫਰਿਆਦ ਸੁਣ ਲੈ, ਤੇ ਹੁਣ ਕਿਹੜਾ ਪਰਿਵਰਤਨ ਹੁੰਦਾ ਹੈ? ਅਰਦਾਸ ਸੁਣ ਕੇ ਪ੍ਰਭੂ ਕੀ ਕਰਦਾ? ਜੇ ਅਰਦਾਸ ਹੋ ਜਾਏ, ਅਰਦਾਸ ਪੁੱਜ ਜਾਏ, ਤੇ ਫਿਰ ਪ੍ਰਭੂ ਕੀ ਬਖਸ਼ਿਸ਼ ਕਰਦਾ? ਇਹ ਜਵਾਬ ਆਪਾਂ ਕੱਲ੍ਹ ਗੁਰੂ ਕੋਲੋਂ ਲੈਣਾ। ਸਤਿਗੁਰੂ ਕਹਿੰਦੇ ਨੇ

ਜੀਵਨ ਵਿੱਚ ਤੇਰੇ ਕਰਮਾਂ ਨਾਲ ਤੇਰੇ ਜੀਵਨ ਦੀਆਂ ਬਦਲਦੀਆਂ ਰੁੱਤਾਂ ਦਾ ਦ੍ਰਿਸ਼ ਬਾਰਾਂਮਾਂਹ ਦੇ ਰੂਪ ਵਿੱਚ ਤੈਨੂੰ ਸਮਝਾ ਰਹੇ ਨੇ ਸਤਿਗੁਰੂ, ਤੇ ਨਾਲ ਨਾਲ ਤੈਨੂੰ ਚਾਹੁੰਦੇ ਨੇ ਚੇਤਾਵਨੀ ਵਜੋਂ ਤੂੰ ਫੈਸਲਾ ਵੀ ਲੈ ਸਕੇ ਤੈਨੂੰ ਕਿਹੋ ਜਿਹੀ ਰੁੱਤ ਚਾਹੀਦੀ ਹੈ ਤੇ ਉਹ ਰੁੱਤ ਕਿਵੇਂ ਬਣਦੀ ਹੈ। ਬਸ ਇਹੋ ਗੱਲ ਅਸੀਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਕੋਲੋਂ ਬਾਰਾਂਮਾਂਹ ਵਿੱਚ ਸਮਝਣੀ ਹੈ। ਗੁਰੂ ਰਹਿਮਤ ਕਰੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦਿ।

0: واحد جی کا خالصہ
1: واحد جی کا ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-3972-3874। ਜਾ ਗੁਰਦੇਖਾ ਸਾਹਮਣੇ ਹਮ ਅਵਗੁਣ ਭਰੇ।

হাজির হজুর যাহারা ঝোর তন্ন তন্ন সতগুরু গুরু গ্রন্থ সাহেব মহারাজ জিয়াঁ দি পাবন পবিত্র হজুরী অন্দর শাম দে সজ্জে দিওয়ানা বিচ সবায়মান গুরু রূপ গুরু খালসা সাধ সঙ্গত জিও গুরু বখশিশ রহমত সঙ্গত করন দা সুভাগ প্রাপ্ত হোয়া হ্যায় গুরু পিতা জি দে পাবন পবিত্র দর্শন করকে আপ সারে তন্তা যোগ সজ্জে দিওয়ানা বিচ আপ জি তুরকী বাণী দে কীর্তন শ্রবণ কর রহে সো আও কুঝ কু সময় বাস্তে গুরু পিতা জি দি বখশিশ দা সদকা চল রহী লড়িবার শব্দ বিচার সাঝ কর সকিয়ে কোই বিচার আরম্ভ করন তো পহলা তরলা লইয়ে বেনতি করিয়ে সতগুরু জি কৃপা করো বখশিশ করো আপ ই হৃদয় তে বস কে রসনা তে বৈঠ কে গুরু শব্দ দী সাঝ বিচার করবা লবো জি সমূহ সাধ সঙ্গত দে চরণা চ নিম্রতা সহিত বেনতি হ্যায় জি আশীষ দিও গজ বজ কে গুরু ফতেহ সাঝ পাও জি ওয়াহেগুরু জি কা খালসা ওয়াহেগুরু জি কি ফতেহ। ਆਸਾ ਰਾਵ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਸ਼ਾਂਤੀ ਦੇ ਪੁੰਜ ਗੁਰੂ ਪਿਤਾ ਜੀ ਦਾ ਉਚਾਰਨ ਕੀਤਾ ਸ਼ੰਤ ਸਰਲੇਖ ਥੱਲੇ ਦੂਸਰਾ ਸ਼ਬਦ ਆਖਰੀ ਪਦਾ ਇਸੇ ਪਦੇ ਦਾ ਤੁਸੀਂ ਹੁਣੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਹੋਣਾ ਕੋਲੋਂ ਕੀਰਤਨ ਸਰਵਣ ਕੀਤਾ। ਆਓ ਵਿਚਾਰ ਸਾਂਝ ਕਰੀਏ। ਸਤਿਗੁਰੂ ਜੀ ਰਹਿਮਤ ਕਰਦੇ ਹਨ ਬੇਅੰਤਾ ਬੇਅੰਤ ਗੁਣ ਤੇਰੇ ਬੇਅੰਤਾ ਵਾਚਕ ਹੈ ਪਰਮੇਸ਼ਰ ਦਾ। हे वाहिगुरु हे परमेश्वर हे मालक प्रभु जीओ तेरे बेअंत गुण हैं तेरे बेअंत परोपकार हैं। केतक गावां राम मैं किन्ने कु गा सकना किन्निया कु नू मैं वर्णन कर सकना। ਸੱਚ ਹੈ ਗੁਰੂ ਦੀ ਨੇੜਤਾ ਗੁਰੂ ਦੀ ਬਖਸ਼ਿਸ਼। ਜਿੰਨਾ ਚਿਰ ਗੁਰੂ ਦੀ ਨੇੜਤਾ ਨਹੀਂ ਨਾ ਮਿਲਦੀ ਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਨਹੀਂ ਜੀਵ ਬਣਦਾ ਉਨਾ ਚਿਰ ਆਪਣੇ 'ਚ ਗੁਣ ਹੀ ਗਿਣਦਾ ਰਹਿੰਦਾ ਹੈ ਆਪਣੇ ਗੁਣ ਵੇਖਦਾ ਬੰਦਾ। ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ ਗੁਰਮਤ ਦੇ ਸ਼ੀਸ਼ੇ ਰਾਹੀਂ ਕਿਤੇ ਆਪਣਾ ਆਪ ਵੇਖਣਾ ਮਿਲ ਜਾਏ ਸਭ ਤੋਂ ਪਹਿਲੀ ਬਖਸ਼ਿਸ਼ ਇਹੀ ਹੁੰਦੀ ਹੈ ਕਿ ਫਿਰ ਗੁਰੂ ਦੇ ਪ੍ਰਭੂ ਦੇ ਗੁਣ ਨਜ਼ਰ ਆਉਂਦੇ ਹਨ ਅਤੇ ਆਪਣੇ ਔਗਣ ਦਿਸਣ ਲੱਗਦੇ ਹਨ। ਮੇਰੇ ਮਾਲਕ ਦੇ ਪਰਉਪਕਾਰ ਕਿੰਨੇ ਹਨ ਮੇਰੇ ਵਾਹਿਗੁਰੂ ਜੀ ਦੀਆਂ ਰਹਿਮਤਾਂ ਕਿੰਨੀਆਂ ਹਨ ਪਰ ਮੇਰੇ 'ਚ ਔਗਣ ਕਿੰਨੇ ਕੁ ਹਨ। ਸਤਿਗੁਰੂ ਜੀ ਦਾ ਪਵਿੱਤਰ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਆਪਾਂ ਅਕਸਰ ਮੀਡੀਏ ਰਾਹੀਂ ਚੈਨਲਾਂ ਰਾਹੀਂ ਜਿਹੜੀਆਂ ਪਿਆਰ ਵਾਲੀਆਂ ਰੂਹਾਂ ਹਨ ਟਾਈਮ ਲੱਗੇ ਅਤੇ ਰੋਜ਼ ਦਰਸ਼ਨ ਕਰਦੇ ਹੋ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਰੋਜ਼ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਉੱਥੋਂ ਹੁੰਦੀ ਹੈ ਅਤੇ ਰੋਜ਼ ਹੁਕਮਨਾਮੇ ਤੋਂ ਪਹਿਲਾਂ ਗੁਰਮੁਖ ਗੁਰਸਿੱਖ ਰੋਜ਼ ਸਵਈਏ ਪੜ੍ਹਦੇ ਹਨ।
ਤੇ ਰੋਜ਼ ਉਹਨਾਂ ਸਵਈਆਂ ਨੂੰ ਬਦਲ ਬਦਲ ਕੇ ਪੜਿਆ ਜਾਂਦਾ ਹੈ। ਅੱਜ ਜਿਹੜੇ ਸਵਈਏ ਪੜ੍ਹੇ ਉਹ ਕੱਲ੍ਹ ਨਹੀਂ, ਅਕਸਰ ਜਿੰਨੇ ਵੀ ਸਵਈਏ ਲਿਖੇ ਉਹਨਾਂ ਨੂੰ ਅਦਲ ਬਦਲ ਕੇ, ਪਰ ਵੇਖਨੇ ਆ ਇੱਕ ਆਖਰੀ ਸਵਈਆ ਉਹ ਰੋਜ਼ ਹੀ ਪੜਿਆ ਜਾਂਦਾ ਹੈ। ਕਿਹੜਾ? ਜਿਹੜਾ ਮੈਂ ਹੁਣੇ ਮੰਗਲ ਕੀਤਾ, ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਏ। ਇਹ ਸਵਈਆ ਸਤਿਗੁਰੂ ਜੀ ਦਾ ਰੋਜ਼ ਰਿਪੀਟ ਹੁੰਦਾ ਹੈ, ਭਾਵ ਗੁਰੂ ਦੀ ਬਖਸ਼ਿਸ਼ ਆਪਣੇ ਔਗਣ ਨਜ਼ਰ ਕਿਤੇ ਆ ਜਾਣ, ਬਿਮਾਰੀ ਲੱਭ ਪਵੇ। ਮਾਲਕ ਦੇ ਬੇਅੰਤ ਗੁਣ ਫਿਰ ਨਜ਼ਰ ਆਉਂਦੇ ਹਨ, ਪੜਦਾ ਹੀ ਸਾਡੇ ਅੱਗੇ ਆਪਣੇ ਆਪ ਦਾ ਹੈ। ਮਾਲਕ ਦੇ ਪਰਉਪਕਾਰ ਜਿਹੜੇ ਨਜ਼ਰ ਨਹੀਂ ਨਾ ਆ ਰਹੇ ਕਦੀ, ਇਹ ਸਾਡੇ ਅੱਗੇ ਆਪਣੇ ਆਪ ਦੇ ਆਪਣੇ ਆਪ ਦਾ ਹੀ ਪੜਦਾ ਹੈ। ਜਦੋਂ ਇਹ ਬਖਸ਼ਿਸ਼ ਹੁੰਦੀ ਹੈ ਬਸ ਪਹਿਲੀ ਰਹਿਮਤ, ਉਹਦੇ ਬੇਅੰਤ ਗੁਣ, ਫਿਰ ਸਤਿਗੁਰੂ ਕਹਿੰਦੇ ਹਨ ਤੋ ਕਾਰਨ ਸਾਹਿਬਾ ਰੰਗ ਰੱਤੇ ਤੇਰੇ ਰੂਪ ਅਨੇਕਾਂ, ਨਾਮ ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕਿਤੇ, ਕਿੰਨੇ ਕੁ ਗੁਣ ਕਵਾਂਗੇ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਨੇ ਹਾਂ ਜਾਂ ਸੋਦਰ ਦਾ ਪਾਠ ਕਰਨੇ ਹਾਂ, ਸੋਦਰ ਦੀ ਪੌੜੀ ਰੋਜ਼ ਉਹਦੀ ਜਦੋਂ ਆਪਾਂ ਵੇਖਨੇ ਆ, ਸਤਿਗੁਰੂ ਕਹਿੰਦੇ ਕਿੰਨੇ ਕੁ ਬ੍ਰਹਿਮੰਡ ਖੰਡ ਤੈਨੂੰ ਗਾ ਰਹੇ ਹਨ, ਕਿੰਨੇ ਯੋਧੇ ਮਹਾਬਲਸੂਰ, ਕਿੰਨੇ ਕੁ ਸਾਧ ਵਿਚਾਰੇ, ਕਿੰਨੀ ਕੁ ਸ੍ਰਿਸ਼ਟੀ ਮਾਲਕ ਤੇਰੇ ਗੁਣਾਂ ਦਾ ਗੁਣਵਾਦ ਕਰ ਰਹੀ ਹੈ। ਪਰ ਸੱਚ ਹੈ ਇੰਨਾ ਕਥਨ ਕਰਦਿਆਂ ਵੀ ਫਿਰ ਮਾਲਕ ਜੇ ਇੰਨੇ ਕਰ ਰਹੇ ਹਨ ਤੇ ਮੈਂ ਅਲਪਗ ਕੀ ਜੀਵਾਂ। ਏਕ ਜੀਹ ਗੁਣ ਕਵਨ ਬਖਾਨਾ, ਸਹਿਸ ਫਨੀ ਸੇਖ ਅੰਤ ਨਾ ਜਾਣੈ, ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀ, ਪ੍ਰਭ ਕਹਿ ਸੰਗਾ। ਮਾਲਕ ਦਿਨ ਰਾਤ ਤੇਰੇ ਨਵੇਂ ਨਾਮ ਉਚਾਰਨ ਵਾਲਾ, ਜੇ ਉਹ ਤੇਰਾ ਅੰਤ ਨਹੀਂ ਇੱਕ ਗੁਣ ਨੂੰ ਬਿਆਨ ਨਹੀਂ ਕਰ ਸਕਦਾ ਤੇ ਅਸੀਂ ਜੀਵ ਕੌਣ। ਗੁਰੂ ਪਾਤਸ਼ਾਹ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਬੋਲ ਹਨ, ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿ ਨਹੀਂ ਲਈਐ। ਤੇਰੇ ਪਰਉਪਕਾਰ ਤੇਰੇ ਗੁਣ ਮਾਲਕ ਬੇਅੰਤ ਹਨ, ਬੇਅੰਤ ਹਨ। ਹਾਂ ਅੱਗੇ ਬਖਸ਼ਿਸ਼ ਕਰਦੇ ਹਨ, ਤੇਰੇ ਚਰਨਾ ਤੇਰੇ ਚਰਨ ਤੋੜ ਵਡਭਾਗੀ ਪਾਵਾਂ ਰਾਮ। ਹੇ ਮਾਲਕ ਤੇਰੇ ਪਰਉਪਕਾਰਾਂ ਦਾ ਮੈਂ ਅੰਤ ਲੈਣ ਦਾ ਯਤਨ ਨਾ ਕਰਾਂ ਤੇ ਨਾ ਅੰਤ ਆਈ ਸਕਦਾ ਹੈ। ਹੇ ਮਾਲਕ ਕਿਤੇ ਮੇਰੇ ਵੱਡੇ ਭਾਗ ਹੋਣ, ਤੇਰੇ ਚਰਨਾਂ ਦੀ ਮੈਨੂੰ ਧੂੜ ਪ੍ਰਾਪਤ ਹੋ ਜਾਵੇ। ਇਹ ਮੇਰੇ ਵੱਡੇ ਕਰਮਾਂ ਦੀ ਨਿਸ਼ਾਨੀ, ਵੱਡੇ ਭਾਗਾਂ ਦੀ ਨਿਸ਼ਾਨੀ, ਤੇਰੇ ਚਰਨਾ ਤੇਰੇ ਚਰਨ ਧੂੜ ਵੱਡ ਭਾਗੀ ਪਾਵਾਂ ਰਾਮ। ਹਰ ਧੂੜੀ ਲਾਈਐ ਫਿਰ ਇਸ ਚਰਨ ਧੂੜੀ ਵਿੱਚ ਮੈਂ ਨਿਰਤੀ ਇਸ਼ਨਾਨ ਕਰਾਂ। ਹਰ ਧੂੜੀ ਲਾਈਐ ਮੈਲ ਗੁਆਈਐ, ਇਹਦੇ ਨਾਲ ਜਿਹੜੀ ਮੇਰੀ ਜਨਮਾਂ ਜਨਮਾਂ ਦੀ ਪਰਤ ਦਰ ਪਰਤ ਮੈਲ ਜੰਮੀ ਹੋਈ ਹੈ ਨਾ, ਕੇਵਲ ਇੱਕ ਹੀ ਢੰਗ ਹੈ ਮਾਲਕ ਤੇਰੀ ਚਰਨ ਧੂੜ ਮਿਲ ਜਾਏ, ਇਹ ਇਸ਼ਨਾਨ ਮਿਲ ਜਾਏ, ਮੇਰੀ ਮੈਲ ਕਿਤੇ ਨਿਕਲ ਜਾਏ। ਹਾਂ ਮੈਲ ਗੁਆਈ ਹੈ ਨਾਲ ਜਨਮ ਮਰਨ ਦੁੱਖ ਲਾਥੇ, ਜਨਮ ਮਰਨ ਜੰਮਣਾ ਮਰਨਾ ਆਉਣਾ ਜਾਣਾ ਟ੍ਰਾਂਸਮਾਈਗ੍ਰੇਸ਼ਨ ਦਾ ਚੱਕਰ, ਇਹ ਮੁੱਕ ਜਾਂਦਾ ਹੈ ਜੇ ਕਿਤੇ ਸੱਚੇ ਦਿਲੋਂ। ਵੈਸੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਦਰਸ਼ਨ ਕਰੀਏ ਨਾ, ਚਰਨ ਤੋੜੀ ਦਾ ਵਾਰ ਵਾਰ ਵਾਰ ਵਾਰ ਜ਼ਿਕਰ ਆਵੇਗਾ। ਸਤਿਗੁਰੂ ਜੀ ਦੀ ਰੋਜ਼ ਪੰਕਤੀਆਂ ਆਪਾਂ ਰਿਪੀਟ ਕਰਨੇ ਆ, ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਆਪਣੀ ਸਾਧ ਸੰਗਤ ਦੀ ਧੂੜ,
ਆਪਣੇ ਪਿਆਰਿਆਂ ਦੀ ਚਰਨ ਧੂੜੀ ਬਣਾ ਮਾਲਕ। ਸਤਿਗੁਰੂ ਹੋਰ ਇੱਥੋਂ ਤੱਕ ਕਹਿੰਦੇ ਹਨ, ਤਣੀ ਵਿਹੂਣਾ ਪਾਤ ਪਟੰਬਰ, ਜੇ ਤਣੀ ਮਾਲਕ ਦਾ ਪਿਆਰ ਨਹੀਂ ਮੈਨੂੰ ਮਿਲਿਆ, ਮਾਲਕ ਦੀ ਪ੍ਰਾਪਤੀ ਨਹੀਂ, ਤਣੀ ਵਿਹੂਣਾ ਪਾਤ ਪਟੰਬਰ, ਕਿੰਨੇ ਸੋਹਣੇ ਤੋਂ ਸੋਹਣੇ ਬਸਤਰ ਹੋਣ, ਪਾਹੀ ਸੇਤੀ ਜਾਲੇ, ਮਾਲਕ ਮੈਂ ਅੱਗ ਲਾ ਕੇ ਸਾੜ ਦਿਆਂ, ਮੈਨੂੰ ਇਹਨਾਂ ਦਾ ਲਾਭ ਹੀ ਕੀ ਹੈ। ਜੇ ਤੇਰਾ ਪਿਆਰ ਨਹੀਂ, ਇੰਨਾ ਕੁਝ ਪਹਿਨਣ ਦੇ ਬਾਵਜੂਦ, ਇੰਨੇ ਦੁਨਿਆਵੀ ਸੁੱਖ ਮਿਲਣ ਦੇ ਬਾਵਜੂਦ ਤੇਰਾ ਪਿਆਰ ਨਹੀਂ ਮਿਲਿਆ। ਤਣੀ ਬਿਹੂਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ, ਇੱਧਰ ਤੂੜੀ ਵਿੱਚ ਲੁਡੰਦੜੀ ਸੋਹਾ, ਨਾਨਕ ਤਹਿਸੈ ਨਾਲੇ। ਮਾਲਕ ਭਾਵੇਂ ਮੇਰੇ ਤੇ ਅਨੰਦ ਗਰੀਬੀ ਹੋਵੇ, ਗਰੀਬੀ ਹੋਵੇ, ਉਹਦੇ ਚ ਮੈਨੂੰ ਆਨੰਦ ਆਵੇਗਾ ਜੇ ਮੈਨੂੰ ਤੇਰਾ ਪਿਆਰ ਮਿਲ ਜਾਏ, ਜੇ ਤੇਰੇ ਚਰਨਾਂ ਦੀ ਧੂੜੀ ਮੈਨੂੰ, ਮੈਂ ਇੱਥੇ ਸ਼ੋਭਦੀਕ ਹੋਵਾਂਗਾ। ਸਤਿਗੁਰੂ ਜੀ ਨੇ ਹੋਰ ਵੀ ਬੇਅੰਤ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ, ਖਾਕ ਕਦਮਸ਼ ਰੋਸ਼ਨੀ ਹੈ ਦਿਲ ਕੁਨਦ, ਗੁਰੂ ਦੇ ਪਿਆਰੇ ਸਤਿਕਾਰੇ ਗੁਰਸਿੱਖ, ਮੈਂ ਕਹਾਂ ਗੁਰੂ ਕੀ ਸਾਧ ਸੰਗਤ, ਖਾਕ ਕਦਮਸ਼ ਰੋਸ਼ਨੀ ਹੈ ਦਿਲ ਕੁਨਦ, ਗਰ ਤੁਰਾਂ ਬਾਸਾਲਕਾਂ ਬਾਸ਼ਦ ਨਸਬ। ਪਰ ਇਹੋ ਜੇ ਕਿਤੇ ਖੁਦਾਰ ਸੀਧਾ ਗੁਰੂ ਦੇ ਪਿਆਰੇ ਉਹਨਾਂ ਦੀ ਸੰਗਤ ਮਿਲ ਜਾਏ, ਐਸਿਆਂ ਦੀ ਜੇ ਚਰਨ ਤੂੜੀ ਮਿਲੇ, ਮੇਰੇ ਬੜੇ ਵੱਡੇ ਭਾਗ। ਸਤਿਗੁਰੂ ਤੇਰੀ ਚਰਨ ਤੂੜੀ, ਤੇਰੇ ਗੁਰਸਿੱਖਾਂ ਦੀ ਸਤਸੰਗਤ ਦੀ ਚਰਨ ਤੂੜੀ। ਵੈਸੇ ਮੈਂ ਇੱਕ ਬੇਨਤੀ ਕਰਾਂ, ਇਹਨੂੰ ਐਸ ਢੰਗ ਨਾਲ ਸਮਝਣਾ, ਇਹ ਨਿਮਰਤਾ ਦਾ ਵਾਚਕ ਹੈ। ਹੁਣ ਇੱਕ ਬੰਦਾ ਤੂੜੀ ਤੇ ਵਾਰ ਵਾਰ ਮੱਥੇ ਤੇ ਲਾਈ ਜਾਵੇ, ਉਹਦੇ ਮਨ ਦੇ ਵੱਲ ਨਾ ਨਿਕਲਣਾ, ਕਰ ਰਿਹਾ ਹੋਵੇ ਦੂਸਰਿਆਂ ਨਾਲ ਧਰੋ, ਕਰ ਰਿਹਾ ਹੋਵੇ ਦੂਸਰਿਆਂ ਨਾਲ ਧੋਖੇ, ਹੁਣ ਉਹਨੂੰ ਤੇ ਫਿਰ ਮੇਰੇ ਪਾਤਸ਼ਾਹ ਐਸਾ ਵੀ ਕਹਿੰਦੇ ਹਨ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ, ਸੀਸ ਨਵਾਏ ਕਿਆ ਥੀਆ ਜਦ ਦੇ ਕੁਸੱਦੇ ਜਾਏ। ਸੱਚ ਹੈ, ਸੱਪ ਉਦੋਂ ਹੀ ਰੁੱਢ ਚ ਪ੍ਰਵੇਸ਼ ਕਰਦਾ ਹੈ ਜਦੋਂ ਆਪਣੇ ਵਲ ਛੱਡਦਾ ਹੈ, ਜਿੰਨਾ ਚਿਰ ਵਲ ਨਹੀਂ ਨਾ ਛੱਡੇਗਾ ਰੁੱਢ ਚ ਪ੍ਰਵੇਸ਼ ਨਹੀਂ ਕਰ ਸਕਦਾ। ਸੱਚ ਹੈ, ਗੁਰੂ ਦਰ ਅਸੀਂ ਵੀ ਪ੍ਰਵੇਸ਼ ਨਹੀਂ ਉਨਾ ਚਿਰ ਕਰ ਸਕਦੇ ਜਿੰਨਾ ਚਿਰ ਸਾਡੇ ਹਿਰਦੇ ਦੇ ਵਲ ਨਹੀਂ ਨਿਕਲਦੇ। ਆ ਬਾਣੀ ਸਤਸੰਗਤ ਨਾਮ ਜਪਣਾ, ਕਿਤੇ ਹਿਰਦੇ ਦਾ ਫਰੇਬ ਮੁੱਕ ਜਾਏ। ਸਤਿਗੁਰੂ ਰਹਿਮਤ ਕਰਦੇ ਹਨ, ਇਹ ਨਿਮਰਤਾ ਦਾ ਵਾਚਕ। ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦਾ ਸਲੋਕ ਪੜ੍ਹਦੇ ਹਾਂ ਨਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹਦਾ ਭਾਵ ਹੈ ਸਭਨਾ ਦੀ ਚਰਨ ਧੂੜ ਤੇਰੇ ਚ ਅਤੀ ਨਿਮਰਤਾ ਹੋਵੇ, ਅਤੀ ਨਿਮਰਤਾ, ਤੇ ਨਿਮਰਤਾ ਦਾ ਵਿਖਾਵਾ ਨਾ ਹੋਵੇ। ਅੱਜ ਹੀ ਅਤੀ ਨਿਮਰਤਾ ਵਾਲਾ ਘੜੀਕ ਨੂੰ ਇੰਨੇ ਕ੍ਰੋਧ ਚ ਬੋਲ ਰਿਹਾ ਹੋਵੇ, ਦੂਸਰੇ ਨਾਲ ਇੰਨੀ ਹੋਮੇ ਚ ਬਚਨ ਕਰਦਾ ਹੋਵੇ, ਤੇਰੀ ਪਹਿਲੀ ਨਿਮਰਤਾ ਕਿੱਥੇ ਗਈ? ਜਿਸ ਦਿਨ ਗੁਰੂ ਬਖਸ਼ਿਸ਼ ਕਰਦਾ ਹੈ ਭਾਈ ਸਾਹਿਬ ਜੀ ਦਾ, ਭਾਈ ਗੁਰਦਾਸ ਜੀ ਦਾ, ਨੌਵੀਂ ਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਆਖਰੀ ਪੌੜੀ, ਭਾਈ ਸਾਹਿਬ ਕਹਿੰਦੇ ਹਨ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਉੱਥੇ ਸਿੱਖ ਨੂੰ ਮੁਰਦਾ ਕਿਹਾ ਹੈ। ਵੈਸੇ ਓਪਰਾ ਜਿਹਾ ਲੱਗੇਗਾ ਸਾਨੂੰ ਦ੍ਰਿਸ਼ਟਾਂਤ, ਪਰ ਹੈ ਹੀ ਸੱਚ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਗੁਰੂ ਨੂੰ ਉੱਥੇ ਕਬਰ ਨਾਲ ਤਰਜੀਹ ਦਿੱਤੀ ਗਈ ਹੈ, ਸਿੱਖ ਨੂੰ ਮੁਰਦੇ ਨਾਲ। ਹੁਣ ਮੁਰਦੇ ਨੂੰ ਭਾਵੇਂ ਕੁਝ ਉਹਦੇ ਉੱਤੇ ਰੱਖ ਰਹੇ ਹਾਂ, ਮੁੜ ਕੇ ਆਪਣੇ ਹੱਥੀਂ ਕਰ ਰਹੇ ਹਾਂ ਸਭ ਕੁਛ। ਜਿਹੜਾ ਬੰਦਾ ਇੱਕ ਕੰਡੇ ਦੀ ਪੀੜ ਨਹੀਂ ਬਰਦਾਸ਼ਤ ਕਰਦਾ, ਕਦੀ ਉਜਰ ਕੀਤਾ ਫਿਰ ਮੁਰਦੇ ਨੇ ਨਹੀਂ ਕੀਤਾ, ਨਹੀਂ ਕਰਦਾ ਫਿਰ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਗੁਰੂ ਗੋਰ ਹੈ,
ਤੇ ਗੌਰ ਦੇ ਵੀ ਕੁਝ ਲੱਛਣ ਹਨ, ਕੁਝ ਬਰਕਤਾਂ ਉਹਦੀਆਂ ਵੀ ਹਨ। ਜਦੋਂ ਸਾਰੇ ਹੀ ਕਹਿੰਦੇ ਹਨ ਕੋਈ ਥਾਂ ਦੇਣ ਨੂੰ ਤਿਆਰ ਨਹੀਂ, ਬੱਚੇ ਵੀ ਕਹਿੰਦੇ ਹਨ ਕੀ ਕਰੀਏ ਅੱਕ ਗਏ ਆ। ਸੱਚ ਆ ਉਦੋਂ ਇਹ ਕਹਿੰਦੀ ਆ ਕਬਰ, ਜਦੋਂ ਤੇਰਾ ਕੋਈ ਨਾ ਹੋਵੇ ਮੈਂ ਜੂੰ ਆ ਤੇਰੇ ਵਾਸਤੇ, ਤੇ ਫਿਰ ਦੂ ਲੋਕ ਤੇ ਤੇਰੇ ਫੋਲਣੇ ਫੋਲਣਗੇ, ਤੇਰੇ ਐਬ ਫੋਲਣਗੇ, ਮੈਂ ਤੈਨੂੰ ਟੱਕ ਲਵਾਂਗੀ, ਮੈਂ ਤੇਰੇ ਤੇ ਪੜਦਾ ਪਾਵਾਂਗੀ। ਸੱਚ ਆ ਮੇਰਾ ਗੁਰੂ ਵੀ ਮੇਰੇ ਐਬ ਨਹੀਂ ਵੇਖਦਾ, ਮੇਰਾ ਸਤਿਗੁਰੂ ਵੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ, ਆਲ ਮੁਲ ਅਸਤਾਰ ਗੁਰ ਗੋਬਿੰਦ ਸਿੰਘ, ਅਬਰ ਰਹਿਮਤ ਬਾਰ ਗੁਰ ਗੋਬਿੰਦ ਸਿੰਘ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਡੇ ਪਰਦੇ ਭੱਜਦੇ ਹਨ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿਮਤ ਦੀ ਬਰਸਾਤ ਹਨ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਹਨ ਸ਼ਬਦ ਸੁਰਤ ਲਿਵ ਲੀਨ ਹੋਏ, ਕੈਸਾ ਇਹ ਸਿੱਖ ਹੋਵੇ ਜਿਹਦਾ ਸ਼ਬਦ ਸੁਰਤ ਦਾ ਮਿਲਾਪ ਐਨ ਲਿਵ ਲੀਨ, ਉਹ ਆਪ ਗੁਆਵੈ ਚਰਨ ਤੂੜੀ। ਨਿਮਰਤਾ ਕੀ ਹੋਵੇ, ਸਾਡੀ ਕਿਤੇ ਹੌਂ ਟੁੱਟ ਜਾਏ, ਸਾਡਾ ਹੰਕਾਰ ਕਿਤੇ ਟੁੱਟ ਜਾਏ ਸ਼ਬਦ ਦੀ ਬਰਕਤ ਨਾਲ। ਸ਼ਬਦ ਸੁਰਤ ਲਿਵ ਲੀਨ ਹੋਏ, ਉਹ ਆਪ ਗੁਆਵੈ ਤਨ ਧਰਤੀ ਕਰ ਧਰਮ ਸਾਨ, ਇਸ ਸਰੀਰ ਨੂੰ ਧਰਮਸਾਲ ਬਣਾਵੇ। ਇਹੋ ਸਰੀਰ ਸਭ ਧਰਮ ਹੈ, ਗੁਰੂ ਰਾਮਦਾਸ ਜੀ ਦਾ ਬਚਨ ਹੈ। ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹ ਜ ਰਤਨ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਜ। ਹੁਣ ਇੱਥੇ ਰਹਿਮਤ ਕਰਦੇ ਤਨ ਧਰਤੀ ਕਰ ਧਰਮਸਾਲ, ਇਸ ਤਨ ਨੂੰ ਵੀ ਇਸ ਧਰਤੀ ਨੂੰ ਵੀ ਧਰਮਸਾਲ ਬਣਾ। ਤਨ ਧਰਤੀ ਕਰ ਧਰਮਸਾਲ, ਮਨ ਦੱਬ ਵਛਾਵੈ, ਮਨ ਨੂੰ ਦੱਬ ਵੰਗੂ। ਕਬੀਰ ਸਾਹਿਬ ਜੀ ਦਾ ਵੀ ਇੱਕ ਸਲੋਕ ਹੈ ਨਾ ਵਾਹਿਗੁਰੂ ਫਰੀਦ ਸਾਹਿਬ ਜੀ ਦਾ, ਫਰੀਦਾ ਥੀਓ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ, ਇੱਕ ਛਿਜੈ ਬਿਆ ਲਤਾੜੀ ਹੈ ਤਾਂ ਸਾਈ ਦਾ ਦਰਵਾੜੀ ਹੈ। ਬਜ਼ੁਰਗਾਂ ਨੂੰ ਉਹ ਸੀਨਰੀ ਆ ਜਾਏਗੀ ਅੱਖਾਂ ਗਾੜੀ। ਅਸੀਂ, ਮੈਂ ਖੁਦ ਦਰਿਆ ਦੇ ਕੰਢੇ ਰਹਿਣ ਵਾਲਾ, ਰੇਤਲਾ ਇਲਾਕਾ ਹੈ ਉਹ, ਦਰਿਆ ਦਾ ਕੰਢਾ ਕੁਦਰਤੀ ਐਸਾ ਹੁੰਦਾ ਘਾਟੀਆਂ। ਅੱਜ ਵੀ ਜਦੋਂ ਮੁਸਲਮਾਨ ਵੀਰ ਸਬਜ਼ੀਆਂ ਲਾਉਂਦੇ ਹਨ ਨਾ, ਜਿੱਥੇ ਗੱਡੀਆਂ ਦੀ ਪੇਸ਼ ਨਹੀਂ ਜਾਂਦੀ, ਸਲਿਪ ਕਰਦੀਆਂ ਹਨ, ਉਹ ਕਾਈ ਤੇ ਦੱਬ ਵਿਛਾ ਦਿੰਦੇ ਹਨ ਉਹਨਾਂ ਲੀਹਾਂ 'ਚ, ਉਹਦੇ ਉੱਤੋਂ ਦੀ ਗੱਡੀਆਂ ਲੰਘ ਲੰਘ ਕੇ, ਤੇ ਉਸ ਦੱਬ ਦੀ ਵੈਸੇ ਦੱਬ ਬੜੀ ਜਰਾ ਕੁ ਹੱਥ ਨੂੰ ਲੱਗ ਜੇ ਚੀਰ ਦਿੰਦੀ ਹੈ, ਜੇ ਕਿਤੇ ਪੈਰ 'ਚ ਉਹਦਾ ਸੂਆ ਲੱਗ ਜਾਏ ਬਹੁਤ ਦੁਖੀ ਕਰਦੀ ਹੈ, ਬੜਾ ਤਿੱਖਾ ਸੂਆ। ਪਰ ਜਦੋਂ ਵੇਚ ਜਾਂਦੀ ਹੈ ਨਾ, ਤੇ ਵਿਸੀ ਦੇ ਉੱਤੋਂ ਦੀ ਗੱਡੀਆਂ ਫਿਰ ਲੰਘਦੀਆਂ ਹਨ, ਗੱਡੀਆਂ ਲੰਘ ਲੰਘ ਕੇ ਉਸ ਦੱਬ ਦੀ ਕੋਈ ਮੇਰ ਨਹੀਂ ਮੁੜ ਕੇ ਰਹਿ ਜਾਂਦੀ। ਬਾਬਾ ਫਰੀਦ ਜੀ ਕਹਿੰਦੇ ਹਨ ਮਾਲਕ ਨੂੰ ਚਾਹੁੰਦਾ ਨਾ, ਮਾਲਕ ਦੀ ਪ੍ਰਾਪਤੀ ਚਾਹੁੰਦਾ ਤੇ ਫਿਰ ਇਹ ਦੱਬ ਕੋਲੋਂ ਕੁਝ ਮੱਤ ਲੈ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ, ਤੂੰ ਮਾਲਕ ਨੂੰ ਚਾਹੁੰਦਾ ਤੇ ਆ ਦੱਬ ਵੱਲ ਵੇਖ ਇਹਦਾ ਕੀ ਹਾਲ ਹੈ। ਇੱਕ ਛਿਜੇ ਬਿਆ ਲਤਾੜੀ ਹੈ ਤਾਂ ਸਾਈ ਦਾ ਦਰਵਾੜੀ ਹੈ, ਇੱਕ ਤੇ ਸੇਵਾ ਵੀ ਕਰ, ਇੱਕ ਲੋਕਾਂ ਦੀਆਂ ਤਰਕਾਂ ਵੀ ਚੱਲ, ਇੱਕ ਦੂਸਰਿਆਂ ਦੀਆਂ ਤਰਕਾਂ ਵੀ ਚੱਲ, ਕਹਿਣਗੇ ਲੁਟੇਰਾ ਹੈ। ਇਹਨਾਂ ਗੱਲਾਂ ਨੂੰ ਸਾਰੀਆਂ ਨੂੰ ਬਰਦਾਸ਼ਤ ਕਰਨ ਦਾ ਮਾਦਾ ਰੱਖ। ਅਸਲ ਵਿੱਚ ਚਰਨ ਤੂੜੀ ਉਸ ਤੇ ਨਹੀਂ ਪ੍ਰਾਪਤ ਹੋਵੇਗੀ ਜਿਸ ਦਿਨ ਦੂਸਰੇ ਦਾ ਵਾਧਾ। ਹਾਂ, ਪਿਆਰ ਨਾਲ ਤੇ ਆਪਾਂ ਬੜਾ ਕੁਝ ਕਰ ਸਕਦੇ ਹਾਂ, ਦਲੀਲ ਦੇ ਸਕਦੇ ਹਾਂ, ਪਰ ਇਸ ਘਰ ਵਿੱਚ ਨਿਮਰਤਾ ਨੂੰ ਥਾਂ ਹੈ।

प्रेमा भगती अंदर गुरु दी याद रख हां वरसा निजर तार होए नाले तरका भी चल ते जिवें एक टक सोमे दा पानी निकलदा ना गुरु नानक दे दर वल नूं इस तरह आ। ए नहीं मैं सवेरे भी अज बेनती कीती सी कोई शाबाश मिल रही है कोई वड्याई पंक्ति सी सवेर दी कर सेवा सेवक प्रभ अपने जिन मन की इच्छ पजाई अपने गुरु दे दर दी सेवा सेवक बन के कर सेवक को सेवा बन आई हुक्म बूझ परम पद पाई बस वर्ष है निजर तार होए संगत चल आवे बस जेड़ा अपने आप नूं इत्थे टका ले ए फिर है असल विच चरण धूड़ी दा इशनान जिस नूं असी माघ दे महीने राही गुरु दे पवित्र बोल सतगुरु जी दे माघ मज्जन संग साधुआ लोकी इलाहाबाद दा त्रिवेणी दा करदे सन सतगुरु कहिंदे हन सतसंगत दी चरण धूड़ी दा कर इशनान माघ मज्जन संग साधुआ तूड़ी कर इशनान हर का नाम त्याए सुन सबना नू कर दान एदे नाल जन्म करम मल उतरै मन ते जाए गुमान जन्मा जन्मा दे माड़े कर्मा दी मैल मना जेड़ी तेरे अंदर बैठी है ना वो निकल जाएगी। भाई साहब जी दा चरण तूड़ी ते ऐसे ही इशनान ते भाई साहब जी ने एक होर सुंदर सवैया भी जिक्र किया है। वैसे ते सच है मेरे सतगुरां जो बख्शिश कीती है ना भाई गुरदास जी दी पवित्र बाणी धन गुरु गुरु ग्रंथ साहब जी दी कुंजी दा वर बड़े भेत खोले हन भाई साहब जी ने बहुत भेत बाणी नूं समझना होवे भाई गुरदास जी नूं पहलों सानूं उन्हां नाल गल्लां करनियां ही पैणगियां ਉਹਨਾਂ ਨਾਲ ਬਚਨ ਬਲਾਸ ਸਾਂਝੇ ਉਹਨਾਂ ਦੇ ਸਵਈਆਂ ਰਾਹੀਂ ਉਹਨਾਂ ਦੀਆਂ ਵਾਰਾਂ ਰਾਹੀਂ ਕਰਨੇ ਹੀ ਪੈਣਗੇ। ਭਾਈ ਸਾਹਿਬ ਕਹਿੰਦੇ ਹਨ ਚਰਨ ਕਮਲ ਰਜ ਮੱਜਨ ਪ੍ਰਤਾਪ ਅਤ ਬੜੀ ਮਹਾਨਤਾ ਹੈ ਇਸ ਇਸ਼ਨਾਨ ਦੀ ਚਰਨ ਤੂੜੀ ਦੇ ਇਸ਼ਨਾਨ ਦੀ ਬੜੀ ਮਹਾਨਤਾ ਹਾਂ ਤੀਰਥ ਕੋਟ ਗੁਰ ਚਰਨ ਸ਼ਰਨ ਹੈ ਗੁਰੂ ਦੇ ਚਰਨਾਂ ਦੀ ਤੂੜੀ ਦਾ ਇਸ਼ਨਾਨ ਮਿਲ ਜਾਏ ਸੱਚ ਹੈ ਕਰੋੜਾਂ ਤੀਰਥਾਂ ਦਾ ਵਾਸਾ ਹੈ ਮੇਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਸ ਸਮਝ ਲੈਣਾ ਕਰੋੜਾਂ ਤੀਰਥਾਂ ਦਾ ਇਸ਼ਨਾਨ ਹੋ ਗਿਆ ਜੇ ਇਹ ਚਰਨ ਧੂੜੀ ਦਾ ਇਸ਼ਨਾਨ ਮਿਲ ਗਿਆ। ਚਰਨ ਕਮਲ ਰਜ ਮੱਜਨ ਪ੍ਰਤਾਪ ਅਤ ਦੇਵੀ ਦੇਵ ਸੇਵਕ ਹੋਏ ਪੂਜਿਤ ਚਰਨ ਹੈ ਮੇਰੇ ਸਤਿਗੁਰੂ ਜੀ ਦੀ ਚਰਨ ਧੂੜੀ ਦਾ ਮਹਾਤਮ ਇਸ਼ਨਾਨ ਦਾ ਮਹਾਤਮ ਕੁੱਲ ਦੇਵੀ ਦੇਵਤੇ ਇੱਥੇ ਮੇਰੇ ਸਤਿਗੁਰਾਂ ਦੇ ਚਰਨ ਪੂਜਦੇ ਹਨ ਭਾਵ ਕਿਸੇ ਹੋਰ ਦੀ ਪੂਜਾ ਦੀ ਲੋੜ ਹੀ ਨਹੀਂ ਰਹਿ ਜਾਂਦੀ। ਭਾਈ ਲਹਿਣਾ ਜੀ ਦਾ ਭੁਲੇਖਾ ਨਿਕਲ ਗਿਆ ਸੀ ਕਹਿਣ ਲੱਗੇ ਤੂੰ ਵੀ ਇੱਥੇ ਹੀ ਹੈ ਝਾੜੂ ਇੱਥੇ ਹੀ ਕਰ ਰਹੀ ਹੈ ਪ੍ਰਤੀਤ ਐਸਾ ਹੋ ਗਿਆ ਉਸੇ ਦਿਨ ਹੀ ਅੰਮ੍ਰਿਤ ਵੇਲੇ ਕਹਿਣ ਲੱਗੇ ਇੱਥੇ ਹੀ ਝਾੜੂ ਕਹਿਣ ਲੱਗੀ ਇੱਥੋਂ ਹੀ ਤੇ ਬਰਕਤਾਂ ਲੈਣੀ ਹੈ ਸੱਚ ਹੈ ਗੁਰੂ ਨਾਨਕ ਸਾਹਿਬ ਜੀ ਦਾ ਦਰ ਦੇਵੀ ਦੇਵ ਸੇਵਕ ਹੋਏ ਪੂਜਿਤ ਚਰਨ ਹੈ ਚਰਨ ਕਮਲ ਰਜ ਮੱਜਨ ਪ੍ਰਤਾਪ ਅਤ ਬੜੀ ਮਹਾਨਤਾ ਹੈ ਇਸ ਚਰਨ ਤੂੜੀ ਦੇ ਇਸ਼ਨਾਨ ਦੀ ਕਾਰਨ ਅਧੀਨ ਕੀਨ ਕਾਰਨ ਕਰਨ ਹੈ ਜਿਹੜੇ ਕੱਲ ਕਾਰਨਾਂ ਦੇ ਅਧੀਨ ਸਨ ਕਿਸੇ ਕੋਲੋਂ ਵਰ ਲੱਭਦੇ ਸਨ ਕਿਸੇ ਦੇ ਸਰਾਪ ਤੋਂ ਡਰਦੇ ਸਨ ਕੋਈ ਸਰਾਪ ਨਾ ਦੇ ਦੇਵੇ ਕਿਸੇ ਕੋਲੋਂ ਬਖਸ਼ਿਸ਼ ਲਈਏ ਬਸ ਜਿਹੜੇ ਕੱਲ ਕਾਰਨਾਂ ਦੇ ਅਧੀਨ ਸਨ ਨਾ ਉਹ ਕਾਰਨ ਕਰਨ ਹੈ ਮੇਰੇ ਸਤਿਗੁਰੂ ਜੀ ਦਾ ਪਿਆਰ ਮਿਲ ਜਾਏ ਸ਼ਬਦ ਦੀ ਸ਼ਬਦ ਸੁਰਤ ਦਾ ਮਿਲਾਪ ਹੋ ਜਾਏ ਸੱਚ ਉਹ ਕਾਰਨਾਂ ਦੇ ਕਰਨ ਵਾਲੇ ਬਣ ਜਾਂਦੇ ਹਨ। ਇਤਿਹਾਸ ਵਿੱਚ ਇੱਕ ਐਸੀ ਸਾਖੀ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਨਗਰ ਬਾਰਾਮੂਲਾ ਗੁਰੂ ਪਿਤਾ ਇੱਥੇ ਪਹੁੰਚੇ ਹਨ ਉਸ ਮਾਂ ਦੀ ਸ਼ਰਧਾ ਭਾਗ ਭਰੀ ਉਹਦਾ ਵਿਸ਼ਵਾਸ ਹੈ ਸਾਰਾ ਨਗਰ ਵੀ ਮਾਹੌਲ ਕਰਦਾ ਹੈ ਬੇਟਾ ਵੀ ਕਰਦਾ ਹੈ ਕਹਿੰਦਾ ਮਾਂ ਕਿਹੜੇ ਖਿਆਲ 'ਚ ਪੈ ਰਹੀ ਹੈ ਜਿਹੜੇ ਸਤਿਗੁਰੂ ਅਕਾਲ ਤਖ਼ਤ ਸਾਹਿਬ ਦੀ ਸੇਵਾ ਕਰ ਰਹੇ

ਚਾਦਰ ਦੇ ਚੋਲੇ ਨੂੰ ਲੈਣ ਆਉਣਾ ਉਹਨਾਂ ਕਿਤੇ। ਪਰ ਸੱਚ ਹੈ ਮੇਰੇ ਸਤਿਗੁਰੂ ਸ਼ਰਧਾ ਵੇਖਦੇ ਹਨ, ਪਿਆਰ ਵੇਖਦੇ ਹਨ। ਕਿਸੇ ਦੇ ਹਿਰਦੇ ਦਾ ਪਿਆਰ ਕੀ ਹੈ, ਉਹਦੀ ਭਾਵਨਾ ਕੀ ਹੈ। ਸਤਿਗੁਰੂ ਸਾਰਾ ਹੀ ਕਾਰਜ ਛੱਡ ਕੇ ਗਏ ਸਨ। ਕੁਝ ਦਿਨ ਇੱਥੇ ਸੰਗਤ ਕੀਤੀ, ਸਤਿਗੁਰੂ ਜੀ ਦੇ ਹੁੰਦਿਆਂ ਹੀ ਇਸ ਸਮਾਨ ਚੜ੍ਹਾਈ ਕੀਤੀ ਸੀ। ਖੈਰ ਮੇਰਾ ਉਹ ਵਿਸ਼ਾ ਨਹੀਂ ਇੱਧਰ ਹੈ ਜੋ ਮੈਂ ਦੱਸਣਾ ਚਾਹੁੰਦਾ। ਬਹੁਤ ਦਿਨਾਂ ਤੋਂ ਅੱਜ ਸੰਗਤ ਹੋਰ, ਕੱਲ੍ਹ ਹੋਰ, ਪਰਸੋਂ ਹੋਰ ਸੰਗਤ ਜੁੜਨੀ ਸ਼ੁਰੂ ਹੋ ਗਈ। ਦੂਰੋਂ ਦੂਰੋਂ ਆਉਣੀ ਸੰਗਤ ਸ਼ੁਰੂ ਹੋ ਗਈ। ਅੱਜ ਸੰਗਤ ਗੱਡੇ 'ਤੇ ਜਾ ਰਹੀ ਹੈ ਅਤੇ ਜਦੋਂ ਗੱਡੇ 'ਤੇ ਜਾ ਰਹੀ ਹੈ, ਰਸਤੇ 'ਚ ਇੱਕ ਗੁਰਸਿੱਖ ਜਿਹਦਾ ਨਾਮ ਸੀ, ਨਾਮ ਹੈ ਭਾਈ ਕੱਟੂ ਸ਼ਾਹ, ਇਹ ਮਿਲ ਪਿਆ। ਸੰਗਤ ਵੱਲ ਵੇਖ ਕੇ ਹੁਲੀਏ ਤੋਂ ਪਹਿਚਾਣਿਆ, ਜਾਪਦਾ ਮੇਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾ ਰਹੀ ਹੈ ਸੰਗਤ। ਆਉਂਦਿਆਂ ਸਾਂਝ ਪਾਈ, ਨਤਮਸਤਕ ਹੋਇਆ, ਕਹਿਣ ਲੱਗਾ ਗੁਰਮੁਖੋ ਕਿੱਥੇ ਚੱਲੇ ਹੋ? ਕਹਿਣ ਲੱਗੇ ਸਤਿਗੁਰਾਂ ਦੇ ਦਰਸ਼ਨ ਕਰਨ ਚੱਲੇ। ਕਹਿਣ ਲੱਗਾ ਜੇ ਦਰਸ਼ਨ ਕਰਨ ਚੱਲੇ ਹੋ ਤੇ ਗੁਰੂ ਵਾਸਤੇ ਭੇਟਾ ਕੀ ਲੈ ਕੇ ਚੱਲੇ ਹੋ? ਕਹਿਣ ਲੱਗੇ ਜੀ ਇਹ ਛੋਟੀ ਮੱਖੀ ਦਾ ਸ਼ਹਿਦ ਹੈ ਜਿਹੜਾ ਦਵਾਈਆਂ ਦੇ ਕੰਮ ਆਉਂਦਾ ਹੈ, ਬੜਾ ਮੈਡੀਸਨ 'ਚ ਵਰਤਿਆ ਜਾਂਦਾ ਹੈ, ਇਹ ਲੈ ਕੇ ਚੱਲੇ ਹਾਂ। ਕਹਿਣ ਲੱਗੇ ਅੱਛਾ ਬਹੁਤ ਵਧੀਆ। ਕਹਿਣ ਲੱਗੇ ਬਹੁਤ ਵਧੀਆ। ਕਹਿਣ ਲੱਗੇ ਫਿਰ ਕਿਰਪਾ ਕਰ ਦਿਓ ਕਿਤੇ ਥੋੜ੍ਹਾ ਮੈਨੂੰ ਵੀ ਦੇ ਦਿਓ, ਮੇਰਾ ਕੁਝ ਸਾਹ ਰੁਕਦਾ ਹੈ, ਮੈਨੂੰ ਲੋੜ ਹੈ। ਜੇ ਤੁਸੀਂ ਸਿਫਤ ਬੜੀ ਕੀਤੀ ਹੈ ਤੇ ਮੈਨੂੰ ਕਿਸੇ ਦੱਸਿਆ ਸੀ ਛੋਟੀ ਮੱਖੀ ਦਾ ਸ਼ਹਿਦ, ਜੇ ਤੁਸੀਂ ਥੋੜ੍ਹਾ ਮੈਨੂੰ ਦੇ ਦਿਓ। ਕਹਿਣ ਲੱਗੇ ਇਹ ਨਹੀਂ ਕਦੀ ਹੋ ਸਕਦਾ। ਕਹਿਣ ਲੱਗੇ ਨਹੀਂ ਗੁਰਮੁਖੋ, ਤੁਸੀਂ ਸਿਫਤੇ ਦੀ ਕੀਤੀ ਹੈ, ਬਹੁਤ ਨਾ ਦਿਓ, ਮੇਰੀ ਤਲੀ 'ਤੇ ਥੋੜ੍ਹਾ ਪਾ ਦਿਓ। ਕਹਿਣ ਲੱਗੇ ਨਹੀਂ, ਗੁਰੂ ਪਾਤਸ਼ਾਹ ਵਾਸਤੇ ਹੀ ਪਹਿਲੋਂ ਪਹੁੰਚੇਗਾ। ਆਖਰ ਸਿੱਖ ਨੇ ਕਿਹਾ ਚਲੋ ਬਹੁਤ ਨਹੀਂ, ਪੋਟੇ ਨਾਲ ਲਾ ਕੇ ਮੇਰੀ ਤਲੀ 'ਤੇ ਹੀ ਲਾ ਦਿਓ, ਮੈਂ ਵੇਖ ਤੇ ਲਵਾਂ ਕਿਸ ਤਰ੍ਹਾਂ ਦਾ ਸ਼ਹਿਦ ਮੇਰੇ ਸਤਿਗੁਰੂ ਵਾਸਤੇ। ਕਹਿਣ ਲੱਗੇ ਬਿਲਕੁਲ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗਾ ਮੇਰੀ ਮਿੰਨਤ ਹੈ, ਅਕਸਰ ਤੇ ਤੁਸੀਂ ਕੁਝ ਖਾਸ ਵੀ ਤੇ ਲੈ ਕੇ ਚੱਲੇ ਹੀ ਹੋਵੋਗੇ, ਮੈਂ ਤੁਹਾਨੂੰ ਇਹ ਯਕੀਨ ਦਵਾਉਂਦਾ, ਵੇਖੋ ਗੁਰੂ ਦਾ ਭਰੋਸਾ ਸਿੱਖ ਨੂੰ ਕਿੰਨਾ ਹੈ। ਕਹਿਣ ਲੱਗਾ ਤੁਸੀਂ ਜੋ ਮੇਰੇ ਸਤਿਗੁਰਾਂ ਕੋਲੋਂ ਮੰਗਣਾ ਹੈ ਨਾ, ਤੁਸੀਂ ਮੈਨੂੰ ਸ਼ਹਿਦ ਚੱਕ ਕੇ ਮੈਂ ਵੇਖ ਲਵਾਂ, ਸੱਚ ਹੈ ਜੋ ਤੁਸੀਂ ਮੰਗਣਾ, ਮੈਂ ਵੀ ਉਸੇ ਗੁਰੂ ਦਾ ਸਿੱਖ ਹਾਂ, ਮੈਂ ਹੀ ਦੇ ਦਿਆਂਗਾ। ਜਿਹੜੇ ਕਾਰਨਾਂ ਦੇ ਅਧੀਨ ਕਾਰਨਾਂ ਦੇ ਕਰਨ ਵਾਲੇ। ਕਹਿਣ ਲੱਗੇ ਹਾਂ, ਲੀਰਾਂ ਲਮਕਣ ਲੱਗੀਆਂ ਹੋਈਆਂ। ਵੈਸੇ ਮੇਰੇ ਸਤਿਗੁਰੂ ਸਿੱਖਾਂ ਵਿੱਚ ਕਦੀ ਮਾਤਾ ਦਮੋਦਰੀ ਜੀ ਨੇ ਵੀ ਖਾਣ ਵਾਸਤੇ ਵਸਤੂ ਨਹੀਂ ਸੀ ਨਾ ਦਿੱਤੀ? ਸਤਿਗੁਰੂ ਕਹਿੰਦੇ ਜਾਓ ਲਿਆਓ, ਨਹੀਂ ਦਿੱਤੀ, ਮਠਿਆਈ ਨਹੀਂ ਦਿੱਤੀ। ਕਹਿਣ ਲੱਗੇ ਫਿਰ ਹੁਣ ਮੁਗਲ ਹੀ ਚੱਕਣਗੇ। ਪਤਾ ਸੀ, ਅਨੁਮਾਨ ਸੀ ਕਿ ਇਹ ਕੁਝ ਹੋਣ ਲੱਗਾ ਹੈ, ਇਹ ਕੁਝ ਹੋਣ ਹੀ ਵਾਲਾ ਹੈ। ਕਹਾਂ ਤੁਛ ਥੀ ਵੋ ਮਠਿਆਈ ਜੋ ਸਿੱਖਣ ਕੇ ਕਾਮਨਾ ਆਈ। ਹਾਂ ਸਿੱਖ ਮੇਰਾ ਰੂਪ ਹਨ, ਇਹ ਪਦਾਰਥ ਕਿਹੜੇ ਕੰਮ? ਖੈਰ ਜਦੋਂ ਗਏ ਇਹ ਆਪ ਸਾਰੇ ਸਾਥੀ ਜਾਣਦੇ ਹੋ, ਸ਼ਹਿਦ ਹੀ ਖਰਾਬ। ਕਹਿਣ ਲੱਗੇ ਸਤਿਗੁਰੂ ਇਹ ਕੀ ਬਦਬੂ ਵਾਲੀ ਵਸਤੂ? ਕਹਿੰਦੇ ਸਤਿਗੁਰੂ ਸ਼ਹਿਦ ਤੇ ਕਦੀ ਖਰਾਬ ਹੀ ਨਹੀਂ ਹੋਇਆ, ਪਤਾ ਨਹੀਂ ਕਾਰਨ ਕੀ ਹੈ। ਕਹਿਣ ਲੱਗੇ ਰਸਤੇ 'ਚ ਮੈਂ ਮੰਗਿਆ, ਤੁਸੀਂ ਦਿੱਤਾ ਨਹੀਂ, ਹੁਣ ਤੁਸੀਂ ਦੇਣ ਦਾ ਯਤਨ ਕਰਦੇ ਹੋ, ਇਹ ਕਿਵੇਂ ਪ੍ਰਵਾਨ ਹੋਵੇ? ਕਹਿਣ ਲੱਗੇ ਸਤਿਗੁਰੂ ਤੁਸੀਂ ਨਹੀਂ ਸੀ ਮੰਗਿਆ, ਇੱਕ ਗਰੀਬ ਸਿੱਖ ਸੀ। ਕਹਿਣ ਲੱਗੇ ਤੁਹਾਡੇ ਅੰਦਾਜ਼ੇ 'ਚ ਗਰੀਬ ਸਿੱਖ ਸੀ, ਉਹ ਮੇਰਾ ਰੂਪ ਹੈ। ਸੱਚ ਹੈ ਜਿਹੜਾ ਪਵਿੱਤਰ ਬਾਣੀ ਤੇ ਚਰਨ ਧੂੜ ਕਾਰਨਾਂ ਦੇ ਕਰਨ ਵਾਲਾ, ਉਹਦੇ ਬੋਲਾਂ ਤੇ ਮੇਰੇ ਮਾਲਕ ਵਸ ਜਾਂਦੇ ਹਨ। ਇੱਕ ਟਿਕਾਣਾ ਐਸਾ, ਉਹਦੇ ਬੋਲ ਪੂਰੇ ਹੁੰਦੇ ਹਨ। ਕਾਰਨ ਕਰਨ ਹੈ, ਚਰਨ ਕਮਲ ਰਜ ਮਜਨ ਪ੍ਰਤਾਪ ਅਤ ਪਤਤ ਪੁਨੀਤ ਪੈ ਤਾਰਨ ਤਰਨ ਹੈ। ਜਿਹੜੇ ਜੀਵਨ ਤੋਂ ਡਿੱਗੇ ਬੰਦੇ ਕੱਲ ਸਮਾਜ ਦੇ ਦਰਕਾਰੇ ਹੋਏ, ਜਦੋਂ ਮੇਰੇ ਗੁਰੂ ਦੇ ਚਰਨ ਤੂੜੀ ਦਾ ਇਸ਼ਨਾਨ, ਨਿਮਰਤਾ, ਪਿਆਰ ਅੰਦਰ ਆ ਜਾਂਦਾ, ਸ਼ਬਦ ਵਸ ਜਾਂਦਾ, ਸੱਚ ਹੈ ਸਤਿਗੁਰੂ ਕਹਿੰਦੇ ਹਨ, ਫਿਰ ਉਹਨਾਂ ਦੀਆਂ ਬਰਕਤਾਂ ਤਾਰਨ ਤਰਨ ਹੈ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੈ ਨ ਭਿੱਖ। ਉਹ ਤਾਰਨ ਦੀ ਜੁਗਤ ਉਹਨਾਂ ਨੂੰ ਆ ਜਾਂਦੀ ਹੈ, ਤਰਦੇ ਹਨ ਤੇ ਤਾਰ ਦਿੰਦੇ ਹਨ।
ਸਤਿਗੁਰੂ ਬਖਸ਼ਿਸ਼ ਕਰਦੇ ਹਨ, ਬਸ ਇਹ ਚਰਨ ਤੂੜੀ ਹਾਂ, ਅੱਗੇ ਰਹਿਮਤ ਕਰਦੇ ਹਨ। ਅੰਤਰ ਬਾਹਰ ਸਦਾ ਹਜ਼ੂਰੇ, ਜਿਹਨੂੰ ਇਹ ਚਰਨ ਤੂੜੀ ਦਾ ਇਸ਼ਨਾਨ ਮਿਲ ਗਿਆ ਉਹਦਾ ਫਿਰ ਜੀਵਨ ਕੀ ਹੋਵੇਗਾ? ਅੰਤਰ ਬਾਹਰ ਸਦਾ ਹਜ਼ੂਰੇ, ਭਾਵੇਂ ਆਪਣੇ ਅੰਦਰ ਹੈ ਉਹਦੀ ਸੁਰਤ ਤੇ ਭਾਵੇਂ ਸਮਾਜ 'ਚ ਬਾਹਰ ਵਿਚਰਦੇ ਹੈ, ਸਦਾ ਹਜ਼ੂਰੀ 'ਚ ਵਿਚਰੇਗਾ, ਸਦਾ ਹਜ਼ੂਰੀ 'ਚ। ਮੈਂ ਬੇਨਤੀ ਕਰਾਂ, ਹਾਜ਼ਰੀ ਹੋਰ ਗੱਲ ਹੈ, ਹਜ਼ੂਰੀ ਹੋਰ ਗੱਲ ਹੈ। ਹਾਜ਼ਰੀ ਆਉਣਾ, ਅੱਠੀ ਪੈਰੀ ਲਾ ਲੈਣੀ, ਇਹ ਗੱਲ ਹੋਰ ਹੈ, ਪਰ ਅੱਠੇ ਪੈਰ ਗੁਰੂ ਦੀ ਹਜ਼ੂਰੀ 'ਚ ਰਹਿਣਾ ਇਹ ਬੜਾ ਕਠਿਨ ਹੈ, ਬਹੁਤ ਕਠਿਨ ਤਪੱਸਿਆ ਹੈ। ਜਦ ਮੇਰੇ ਗੁਰੂ ਕਿਰਪਾ ਕਰਦੇ ਹਨ ਨਾ, ਬਖਸ਼ਿਸ਼ ਕਰਦੇ ਹਨ, ਉਹਨਾਂ ਨੂੰ ਤਾਂ ਫਿਰ ਮਸਤੀ ਐਸੀ ਚੜ ਜਾਂਦੀ, ਉਹਨਾਂ ਵਾਸਤੇ ਕੋਈ ਕਠਿਨ ਨਹੀਂ ਹੁੰਦਾ ਜਿਨ੍ਹਾਂ ਨੂੰ ਮੇਰੇ ਮਾਲਕ ਇਹ ਰੰਗ ਲਾ ਦਿੰਦੇ ਹਨ। ਪਰ ਸੱਚ ਹੈ, ਸ਼ੁਰੂਆਤ ਵਿੱਚ ਐਸਾ ਲੱਗੇਗਾ। ਹੁਣ ਆ ਕੇ ਅੱਠੀ ਪੈਰੀ ਨੱਤ ਬਸਤ ਕਰਕੇ ਚਲੇ ਜਾਣਾ ਕੁਝ ਹੋਰ ਗੱਲ ਹੈ, ਅੱਠੇ ਪੈਰ ਬਾਜ਼ਾਰ 'ਚ ਵਿਚਰਦਿਆਂ ਵੀ ਕੋਈ ਭੈਣ ਕੋਈ ਮਾਂ ਇਹ ਸੋਚੇ ਮੇਰੇ ਸਿਰ ਤੋਂ ਕੱਪੜਾ ਲੱਥ ਗਿਆ ਨਾ, ਮੇਰੇ ਕਲਗੀਧਰ ਦੀ ਸਿੱਖੀ ਦੀ ਬਦਨਾਮੀ ਹੋ ਜਾਏਗੀ। ਉਹਦੇ ਮਨ 'ਚ ਇਹ ਆ ਜਾਏ ਕਿ ਮੈਂ ਆਰ ਬਾਜ਼ਾਰ ਹੋਵਾਂ ਤੇ ਮੇਰੀ ਇੱਥੇ ਵੀ ਪਹਿਚਾਣ ਹੋਵੇ, ਇਹ ਜ਼ਰੂਰ ਕਲਗੀਧਰ ਦੀ ਬੱਚੀ ਹੋਵੇ, ਇਹ ਗੁਰੂ। ਵੈਸੇ ਇੱਥੇ ਤੇ ਆਪਾਂ ਸਾਰੇ ਹੀ ਇਹ ਕਰ ਲਵਾਂਗੇ। ਸੱਚ ਹੈ, ਸਿੱਖ ਜਦੋਂ ਹਜ਼ੂਰੀ 'ਚ ਅਤੀ ਕਠਿਨ ਹੈ, ਨਾਲ ਮੈਂ ਬੇਨਤੀ ਕੀਤੀ ਹੈ, ਪਰ ਜਿਨ੍ਹਾਂ ਨੂੰ ਇਹ ਪਿਆਰ ਮਿਲ ਜਾਂਦਾ, ਜਿਸ ਦਿਨ ਹਜ਼ੂਰੀ 'ਚ ਵਿਚਰਾਂਗੇ ਤੇ ਜਿਹੜੇ ਸੋਫੇ ਤੇ ਆਪਾਂ ਬੈਠਾਂਗੇ ਨਾ, ਸੱਚ ਹੈ ਪ੍ਰਤੀਤ ਹੋਵੇਗਾ ਮੇਰੇ ਗੁਰੂ ਗੋਬਿੰਦ ਸਿੰਘ ਵੀ ਇੱਥੇ ਹੀ ਬੈਠੇ ਹੋਏ ਹਨ, ਗੁਰੂ ਨਾਨਕ ਸਾਹਿਬ ਵੀ ਇੱਥੇ ਹੀ ਬੈਠੇ ਹੋਏ ਹਨ। ਤੇ ਜਦੋਂ ਕਿਤੇ ਗੁਰੂ ਦੀ ਕਿਰਪਾ ਨਾਲ ਇਹ ਪ੍ਰਤੀਤ ਹੋ ਜਾਏ ਵੀ ਮੇਰੇ ਗੁਰੂ ਵੀ ਇੱਥੇ ਬੈਠੇ ਹੋਏ ਹਨ, ਕੀ ਫਿਰ ਸਿੱਖ ਕਿਸੇ ਨੂੰ ਉਸ ਮੇਜ਼ ਤੇ ਸ਼ਰਾਬ ਰੱਖਣ ਦੇਵੇਗਾ ਜਾਂ ਰੱਖ ਸਕੇਗਾ? ਨਹੀਂ ਰੱਖ ਸਕੇਗਾ। ਜੇ ਗੁਰੂ ਦੀ ਹਜ਼ੂਰੀ ਮਿਲ ਜਾਏ ਨਾ, ਨਸ਼ੇ ਨੂੰ ਟੱਚ ਵੀ ਨਹੀਂ ਕਰ ਸਕਦਾ। ਤੰਬਾਕੂ ਜਿਹਨੂੰ ਜਗਤ ਜੂਠ ਕਿਹਾ, ਅੱਜ ਸਾਡੀ ਜਵਾਨੀ ਜਿਹਨੂੰ ਕਦੀ ਰੰਗਲਾ ਪੰਜਾਬ ਕਿਹਾ ਸੀ, ਕਿਹਾ ਜਾਂਦਾ ਸੀ, ਜਿਹਨੂੰ ਅਸੀਂ ਯਾਦ ਕਰਦੇ ਹਾਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਜਿਹਨੂੰ ਗੁਰੂਆਂ ਦੀ ਧਰਤੀ ਆਪਾਂ ਕਹਿੰਦੇ ਹਾਂ, ਅੱਜ ਉੱਥੇ ਗੰਦ ਕਿਉਂ ਹੈ? ਇੱਕ ਹੀ ਕਾਰਨ, ਸਾਡੇ ਕੋਲ ਵਿਖਾਵਾ ਤੇ ਹੈ, ਅਸੀਂ ਹਜ਼ੂਰੀ 'ਚ ਨਹੀਂ ਵਿਚਰੇ। ਜੇ ਕਿਤੇ ਆਪ ਵਿਚਰੇ ਹੋਏ ਨਾ, ਜਿਹੜਾ ਮਾਤਾ ਪਿਤਾ ਆਪ ਹਾਜ਼ਰ ਨਾਜ਼ਰ ਜਾਣਦਾ, ਨਾ ਬੇਟਾ ਕੋਈ ਗਲਤੀ ਨਾ ਕਰਨੀ, ਮੇਰਾ ਮਾਲਕ ਹਰ ਥਾਂ ਵੇਖਦਾ ਹੈ। ਸੱਚ ਹੈ, ਉਹ ਫਲਵਾੜੀਆਂ ਅੱਜ ਵੀ ਹਰੀਆਂ ਭਰੀਆਂ ਹਨ, ਉਹਨਾਂ ਦੇ ਬੱਚੇ ਅੱਜ ਵੀ ਚੜ੍ਹਦੀ ਕਲਾ 'ਚ ਹਨ। ਮੈਂ ਬੇਨਤੀ ਕਰਾਂ, ਇੱਕ ਹੀ ਕਰਮ ਕਿਤੇ ਇਹ ਬਖਸ਼ਿਸ਼ ਹੋ ਜਾਏ, ਮੰਗਿਆ ਕਰੋ ਦਾਨ, ਸਤਿਗੁਰੂ ਜੀ ਮੈਨੂੰ ਹਜ਼ੂਰੀ 'ਚ ਵਿਚਰਨ ਦੀ ਬਰਕਤ ਕਿਤੇ ਬਖਸ਼ਿਸ਼ ਕਰ ਦਿਓ, ਮੈਂ ਸਮਝ ਸਕਾਂ ਗੁਰ ਮੇਰੇ ਅੰਗ ਸੰਗ ਹੈ ਨਾਲੇ, ਸਿਮਰ ਸਿਮਰ ਤਿਸ ਅਦਾਸ ਸੰਭਾਲੇ, ਮੈਂ ਸਿਮਰਾਂ ਤੇ ਯਾਦ ਕਰਾਂ ਤੇ ਇਹ ਪ੍ਰਤੀਤ ਹੋ ਜਾਏ। ਮੈਂ ਇੱਕ ਮਾਂ, ਖੈਰ ਉਹਦਾ ਬੇਟਾ ਸ਼ਹੀਦ ਹੋ ਗਿਆ ਸੀ ਪਹਿਲੋਂ ਅਕਾਲ ਤਖ਼ਤ ਸਾਹਿਬ ਇਸ ਘਟਨਾ 'ਚ, ਮੇਰੇ ਨਗਰ ਦੀ ਸੀ ਮਾਂ, ਪਰ ਉਹ ਮਾਂ ਦੇ ਬੋਲ ਬੜੇ ਪਿਆਰੇ ਸਨ। ਜਦੋਂ ਕਿਤੇ ਉਹਦਾ ਮੈਂ ਪਤਾ ਲੈਣ ਜਾਣਾ ਨਾ, ਬਾਣੀ ਪੜ੍ਹਨ ਲੱਗਿਆ ਵਾਰ ਵਾਰ, ਸਤਿਗੁਰੂ ਜੀ ਫਿਰ ਮੈਂ ਹੁਣ ਬਾਣੀ ਪੜ੍ਹ ਲਵਾਂ, ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਮੈਂ ਜਦੋਂ ਉਹਦੇ ਬੋਲ ਸੁਣਨੇ ਨਾ, ਮੇਰੇ ਅੰਦਰ ਵਰਾਗ ਆ ਜਾਣਾ। ਆਨੰਦ ਉਸ ਦਿਨ ਜਿੱਤ ਦੁਨੀਆਂ ਕਹੇਗੀ ਤੇ ਝੱਲਾ ਜਾਪਦਾ ਹੋ ਗਿਆ। ਗੱਲ ਹੈ ਗੁਰੂ ਦੇ, ਕਦੀ ਕਿਹਾ ਸੀ ਨਾ ਸਤਿਗੁਰਾਂ, ਮਾਤਾ ਤ੍ਰਿਪਤਾ ਕਹਿਣ ਲੱਗੀ ਨਾਨਕ, ਬੇਟਾ ਵੇਖ ਤੇਰੀ ਹਾਲਤ ਵੇਖ ਕੇ ਦਾਸੀਆਂ ਮਖੌਲ ਕਰਦੀਆਂ ਹਨ, ਜਿਹੜੀ ਦਾਸੀ ਨੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਮੱਥਾ ਲਾਇਆ, ਆਪਣੀ ਰਸਨਾ ਟੱਚ ਕਰ ਦਿੱਤੀ, ਉਹਨੂੰ ਤਿੰਨਾਂ ਲੋਕਾਂ ਦੀ ਗਿਆਸ ਹੋ ਗਈ। ਸਤਿਗੁਰੂ ਕਹਿਣ ਲੱਗੇ ਤੇ ਝੱਲੀ ਹੈ ਮਾਂ, ਤੁਸੀਂ ਇਹਦੀ ਗੱਲ ਕਿਉਂ ਸੁਣਦੇ ਹੋ? ਖੈਰ ਸੰਸਾਰ ਵੱਲੋਂ ਵੇਖਣ ਨੂੰ ਝੱਲੀ, ਪਰ ਸੱਚ ਹੈ ਤਿੰਨਾਂ ਲੋਕਾਂ ਦੀ ਗਿਆਸ। ਆਨੰਦ ਉਸ ਦਿਨ ਹੀ ਜੀਵਨ ਵਿੱਚ ਸਾਡੇ 'ਚ ਬਰਕਤ ਆਵੇਗੀ ਜਿਸ ਦਿਨ ਗੁਰੂ ਦੀ ਹਜ਼ੂਰੀ ਮਿਲ ਜਾਏਗੀ। ਹੁਣ ਸਤਿਗੁਰੂ ਰਹਿਮਤ ਕਰਦੇ ਹਨ, ਅੰਤਰ ਬਾਹਰ ਹਜ਼ੂਰ, ਅੰਤਰ ਬਾਹਰ ਸਦਾ ਹਜ਼ੂਰੇ,
परमेश्वर प्रभ साथे, परमेश्वर उन्हां दे अंग संग साथ विच, मिटे दुख कल्याण कीर्तन, कीर्तन दी बरकत, उहदी सिफत सलाह दी बरकत, सारे दुख मिट जांदे हन, कल्याण सुख आनंद प्राप्त हो जांदा, बहुत जोन ना पावां, बार बार फिर ऐसे प्यारे जूना विच नहीं पैंदे। बिनमंत नानक गुर शरण तरीय अपने प्रभ पावा। सतगुरु गुरु अर्जन देव महाराज बेनती रूप विच पंक्ति, हे मालक केवल ते केवल तेरी शरण विच पै के ही असी जीव तर सकते हाँ। वो कदों जदो चरण तोड़ी तेरे चरणा दी तूड़ी दा इशनान साडा कीता तेनू पा जाए, ये कीता पा जाए। सृष्टि नूं ते हो सकदा सी लगन लग पईए ठीक है, पर मालक जे तेनू पा जाइए। सतगुरु जी दा बचन तीर्थ नावां जे तिस पावां, बिन भाणे के नाए करी। जे मैं तीर्थां ते तां ही नावां जे मैं नहाता उहनूं चंगा लग जावां, ते जे मेरा नहाया उहनूं कबूल ही ना होवे मेरे नहाउण दा लाभ की होवेगा। बस सच है मालक, असी चरण तूड़ी असल रूप विच बढ़ जाइए, तेरे प्यारियां दी तेरे चरणा दी होईयां गलतियां मुआफ जी, अगे तो सुधारता समर्थ इनियां बेनतियां प्रवान करो। सतगुरु जी दा पावन पवित्र शब्द विचारां करदियां एक नहीं अनेक कई प्रकार दियां गलतियां भुल्लां त्रुटियां हो जांदियां हन। गुरु पातशाह जीओ गुरु की संगत बख्शनहार है, होईयां गलतियां मुआफ करनियां जी, अगे तो सुधारता समर्थ इनियां बेनतियां प्रवान करो। गुरु फतेह सांझ पाओ जी। वाहे गुरु जी का खालसा, वाहे गुरु जी की।

ਚਵਰ ਸਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਜੇ ਦੀਵਾਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੱਜੇ ਦੀਵਾਨਾਂ ਵਿੱਚ ਆਪ ਜੀਆਂ ਨੇ ਗੁਰਮੁਖ ਜਨਾਂ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਜੀਵਨ ਸ਼ਹੀਦੀ ਦਿਹਾੜੇ 'ਤੇ ਆਪਾਂ ਸਾਂਝ ਪਾ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ

ਕੇ ਬੱਚੇ ਦੇ ਦਰਸ਼ਨ ਕੀਤੇ, ਨਾਲ ਇਤਿਹਾਸ ਨੇ ਸਿੱਧ ਕੀਤਾ ਭਾਈ ਬਿਧੀ ਚੰਦ ਜੀ, ਬਾਬਾ ਬੁੱਢਾ ਜੀ, ਭਾਈ ਜੇਠਾ ਜੀ, ਕੁਝ ਗੁਰਸਿੱਖ ਦਰਸ਼ਨ ਕੀਤੇ। ਸਤਿਗੁਰੂ ਜੀ ਨਤਮਸਤਕ ਹੋਏ, ਪ੍ਰਤੀਤ ਹੋ ਗਿਆ ਜਿਵੇਂ ਇਸ ਬੱਚੇ ਨੂੰ ਸਤਿਗੁਰਾਂ ਨੇ ਨਾ ਮੱਥਾ ਟੇਕਿਆ ਹੈ, ਨਮਸਕਾਰ ਕੀਤੀ ਹੈ। ਵੈਸੇ ਸਤਿਗੁਰੂ ਹਰ ਬੱਚੇ ਹੀ ਤਕਰੀਬਨ ਜਦੋਂ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਾਹਿਬਜ਼ਾਦੇ ਵੱਡੇ ਪੁੱਤਰ ਧੀਰਮਲ ਜੀ ਆਏ ਸਨ, ਉਦੋਂ ਵੀ ਸਤਿਗੁਰੂ ਗਏ ਸਨ, ਬਚਨ ਉਦੋਂ ਵੀ ਕੀਤੇ ਸਨ। ਸਤਿਗੁਰੂ ਅਜੇ ਵੇਖ ਰਹੇ ਹਨ, ਬਾਬਾ ਬੁੱਢਾ ਜੀ ਦੇ ਮੁੱਖ ਚੋਂ ਨਿਕਲ ਗਿਆ ਸੀ, ਸਤਿਗੁਰੂ ਜੀ ਤੁਹਾਡੇ ਤਾਇਆ ਜੀ ਫਿਰ ਆ ਗਏ ਹਨ, ਭਾਵ ਪ੍ਰਿਥੀ ਚੰਦ ਜੀ ਆ ਗਏ ਹਨ। ਜਦੋਂ ਹਰ ਰਾਏ ਸਾਹਿਬ ਜੀ ਛੋਟੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸਨ, ਵੱਡੀ ਵਸਤੂ ਭਾਰੀ ਵਸਤੂ ਦਾ ਗਾਹਕ।

0: ਇਸੇ ਤਰ੍ਹਾਂ ਅੱਜ ਪਰ ਇਹ ਸਮਝ ਨਾ ਲੱਗੀ ਕਿਉਂਕਿ ਬਚਨ ਨਹੀਂ ਸੀ ਕੋਈ। ਸਿੱਖਾਂ ਨੇ ਬੇਨਤੀ ਖਾਸ ਤੌਰ ਤੇ ਭਾਈ ਬਿਧੀ ਚੰਦ ਨੇ, ਕਹਿਣ ਲੱਗੇ ਸਤਿਗੁਰੂ ਸਾਹਿਬਜ਼ਾਦੇ ਤੇ ਅੱਗੇ ਵੀ ਆਏ ਘਰ ਵਿੱਚ, ਅੱਗੇ ਵੀ ਬਹੁਤ ਵਾਰੀ ਨਾਲ ਹੋ ਕੇ ਦਰਸ਼ਨ ਕੀਤੇ, ਪਰ ਸਤਿਗੁਰੂ ਅੱਜ ਮੈਂ ਹੈਰਾਨ ਹੋ ਗਿਆ। ਇਹ ਮੇਰੀ ਸਮਝ 'ਚ ਗੱਲ ਨਹੀਂ ਆਈ, ਕੋਈ ਬਾਪ ਆਪਣੇ ਪੁੱਤਰ ਨੂੰ ਮੱਥਾ ਟੇਕੇ ਉਹਨੂੰ ਨਤਮਸਤਕ ਹੋਵੇ, ਇਹ ਮੇਰੀ ਸਮਝ 'ਚ ਨਹੀਂ ਆਈ। ਸਤਿਗੁਰੂ ਕਹਿਣ ਲੱਗੇ, ਭਾਈ ਬਿਧੀ ਚੰਦ, ਮੈਂ ਪੁੱਤਰ ਨੂੰ ਨਹੀਂ ਮੱਥਾ ਟੇਕਿਆ, ਬਲਕਿ ਇਸ ਬੱਚੇ ਦੀ ਕਰਨੀ ਨੂੰ ਮੱਥਾ ਟੇਕਿਆ। ਇਸ ਬੱਚੇ ਨੇ ਸ੍ਰਿਸ਼ਟੀ 'ਚ ਉਹ ਕੰਮ ਕਰਨੇ ਹਨ ਜਿਹੜੇ ਅੱਜ ਤੱਕ ਦੁਨੀਆਂ 'ਤੇ ਕੋਈ ਕਰ ਨਹੀਂ ਸਕਿਆ। ਨਾਲ ਕਹਿ ਦਿੱਤਾ, ਇਹਨੇ ਲੈਣਾ ਨਹੀਂ, ਇਹਨੇ ਦੇਣਾ ਹੀ ਦੇਣਾ ਹੈ। ਵੈਸੇ ਜਿਹੜੀ ਚੋਣ ਸੀ ਨਾ ਨਾਮ ਦੀ, ਤਿਆਗ ਮਲ ਜੀ, ਇਹ ਵੀ ਮੇਰੇ ਸਤਿਗੁਰੂ ਜੀ ਦੀ ਆਪਣੀ ਚੋਣ ਸੀ। ਹਰ ਮਾਂ ਬਾਪ ਹੀ ਯਤਨ ਕਰਦਾ, ਭਾਵੇਂ ਸਲਾਹਾਂ ਕਿੰਨੀਆਂ ਲਵੇ ਨਾ, ਆਪਣੇ ਬੱਚੇ ਦੇ ਨਾਂ ਦੀ ਚੋਣ ਕਰਨ ਲੱਗਿਆ ਤਕਰੀਬਨ ਆਪਣੀ ਮੱਤ ਵਰਤਦਾ। ਮੇਰੇ ਸਤਿਗੁਰੂ ਜੀ ਦੀ ਸ੍ਰੇਸ਼ਟ ਸਮਤ ਸਤਿਗੁਰੂ ਜੀ ਨੇ, ਕਿਉਂਕਿ ਤਿਆਗ ਵਿੱਚੋਂ ਹੀ ਕੁਝ ਦਿੱਤਾ ਜਾ ਸਕਦਾ ਹੈ। ਤਿਆਗ ਮਲ, ਫਿਰ ਇੰਨਾ ਪਿਆਰ ਸਤਿਗੁਰਾਂ ਜੀ ਨੇ ਜਿੱਥੇ ਕਰਨੀ ਦਾ ਇਹ ਵਰਣਨ ਕੀਤਾ, ਉੱਥੇ ਨਾਲ ਇਹ ਜ਼ਿਕਰ ਕੀਤਾ, ਇਹਨਾਂ ਦੇ ਘਰ ਉਹ ਦਸਵੀਂ ਜੋਤ ਪੈਦਾ ਹੋਵੇਗੀ ਜਿਨ੍ਹਾਂ ਦਾ ਸਾਨੀ ਕੋਈ ਨਹੀਂ ਤੇ ਜਿਨ੍ਹਾਂ ਸ੍ਰਿਸ਼ਟੀ ਤੇ ਖਾਲਸਾ ਪੰਥ ਸਾਜਣਾ ਹੈ। ਖੈਰ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਵੀ ਦੀਵਾਨ ਸੱਜਣਾ, ਛੋਟੀ ਉਮਰ ਦੀਆਂ ਕੁਝ ਕੁ ਘਟਨਾਵਾਂ ਕਹਿੰਦੇ ਹਨ, ਕਦੀ ਵੀ ਉੱਚੀ ਧੌਣ ਕਰਕੇ ਸਤਿਗੁਰੂ ਜੀ ਵੱਲ ਨਹੀਂ ਸਨ ਵੇਖਦੇ। ਸਤਿਗੁਰੂ ਦਰ ਜਾਣ ਦਾ ਢੰਗ ਸੀ ਇਹਨਾਂ ਦਾ, ਐਨ ਨੀਵੀਂ ਪੌਣੀ। ਮੇਰੇ ਸਤਿਗੁਰੂ ਜੀ ਨੇ ਆਪ ਉਚੇਚਾ ਇਸ਼ਾਰਾ ਕਰਕੇ ਨਾ, ਜਿੱਥੇ ਚੌਂਕੜਾ ਵੱਜਾ ਹੋਣਾ, ਸਤਿਗੁਰੂ ਜੀ ਨੇ ਆਪਣਾ ਗੋਡਾ ਪੁੱਟ ਕੇ ਇਸ ਸਹਿਜਾਦੇ ਨੂੰ ਬਹਾਲ ਲੈਣਾ, ਇੰਨਾ ਪਿਆਰ ਕਰਨਾ। ਛੋਟੀ ਉਮਰ ਦੇ ਕਾਰਨਾਮੇ, 4 ਸਾਲ ਦੇ ਹੀ ਸਨ ਅਜੇ, ਤਕਰੀਬਨ ਇਹ 1625 ਦੀ ਵਾਰਤਾ ਹੈ। ਬਾਬਾ ਗੁਰਦਿੱਤਾ ਜੀ ਦੀ ਬਰਾਤ, ਉਹ ਵੀ ਬਟਾਲੇ ਹੀ ਆਈ ਸੀ। ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵਾਸਤੇ ਤੁਰਨ ਲੱਗੇ, ਹਰ ਮਾਂ ਨੂੰ ਰੀਝ ਹੈ, ਮੈਂ ਬਰਾਤ ਵਾਲੇ ਦਿਨ ਮੇਰਾ ਬੱਚਾ ਇੱਕ ਖਾਸ ਪੁਸ਼ਾਕੇ ਵਿੱਚ ਹੋਵੇ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ। ਮਾਤਾ ਨਾਨਕੀ ਜੀ ਨੇ ਖਾਸ ਪੁਸ਼ਾਕਾ ਤਿਆਰ ਕੀਤਾ, ਪਹਿਨਾ ਦਿੱਤਾ। ਜਦੋਂ ਬਰਾਤ ਚੜ੍ਹੀ ਦਾ, ਜਿੱਥੇ ਸ਼ਬਦ ਗਾਇਨ ਹੋ ਰਹੇ ਸਨ, ਸ਼ਹਿਰ ਦੇ ਬੱਚੇ ਸਾਰੇ ਖੁਸ਼ੀ ਨਾਲ ਵੇਖ ਰਹੇ ਸਨ। ਸਿਆਲ ਦੀ ਰੁੱਤ, ਪਰ ਇੱਕ ਬੱਚਾ ਉਹ ਕੀ ਕਰਦਾ, ਜਿੱਤੇ ਉਹਦਾ ਵੀ ਕਰਦਾ ਮੈਂ ਅੱਗੇ ਹੋਵਾਂ, ਪਰ ਆਪਣਾ ਨੰਗੇਜ ਵੇਖ ਕੇ ਸ਼ਰਮ ਕਰ ਜਾਂਦਾ ਹੈ, ਕਿਵੇਂ ਮੈਂ ਦੂਸਰੇ ਬੱਚਿਆਂ ਨਾਲ ਹੋਵਾਂ। ਬਿਲਕੁਲ ਅਲਪ ਨੰਗਾ ਤੇ ਸਰਦੀ ਰੁੱਤ, ਪੈਰ ਵੀ ਕੁਛ ਨਹੀਂ। ਗੁਰੂ ਤੇਗ ਬਹਾਦਰ ਤਿਆਗ ਮੱਲ ਜੀ ਨੇ ਵੇਖਿਆ, ਹਿਰਦਾ ਪਸੀਜ ਗਿਆ, ਉਹਦੇ ਨੇੜੇ ਗਏ ਮਯੂਸ ਹੋਏ ਦੇ, ਕਹਿਣ ਲੱਗੇ, ਤੂੰ ਕੁਝ ਪਾਇਆ ਨਹੀਂ, ਤੇਰੇ ਪੈਰੀ ਕੋਈ ਜੋੜਾ ਨਹੀਂ। ਬੱਚਾ ਰੋ ਪਿਆ, ਰੋ ਕੇ ਕਹਿਣ ਲੱਗਾ, ਕਿਹੜੀ ਐਸੀ ਨਿਭਾਗੀ ਮਾਂ ਹੈ, ਜਦੋਂ ਸੱਚ ਕਿਹਾ ਨਾ ਤਿਆਗ ਮੱਲ ਜੀ ਨੇ, ਤੇਰੀ ਮਾਂ ਨੇ ਤੈਨੂੰ ਕਿਉਂ ਨਹੀਂ ਕੁਛ ਪਾਇਆ। ਕਹਿਣ ਲੱਗੇ, ਕਿਹੜੀ ਐਸੀ ਨਿਭਾਗੀ ਮਾਂ ਹੈ ਜਿਹੜੀ ਕਵੇ ਮੇਰੇ ਬੱਚੇ ਨੂੰ ਕੁਝ ਪਵੇ ਨਾ। ਹਰ ਮਾਂ ਵਧੀਆ ਤੋਂ ਵਧੀਆ ਪਹਿਨਾਉਣ ਕਰਦੀ ਹੈ, ਪਰ ਕੀ ਕਰਾਂ, ਘਰ 'ਚ ਹੈ ਹੀ ਕੁਛ ਨਹੀਂ, ਮੇਰੀ ਮਾਂ ਦੀ ਵੀ ਬੇਵਸੀ। ਦਿਲ ਪਸੀਜ ਗਿਆ ਇਹੋ ਜਿਹੇ ਮੌਕੇ ਤੇ ਆਪਣੀ ਪੁਸ਼ਾਕ ਲਾ ਕੇ ਉਸੇ ਵੇਲੇ ਉਸ ਬੱਚੇ ਨੂੰ ਪਹਿਨਾ ਦਿੱਤੀ। ਮਾਤਾ ਨਾਨਕੀ ਜੀ ਜਦੋਂ ਪਤਾ ਲੱਗਾ ਨਾ, ਘਰ ਆਏ, ਕਹਿਣ ਲੱਗੇ, ਬੇਟਾ ਇਹ ਕੀ। ਗੁੱਸਾ ਵੀ, ਪਰ ਕਹਿਣ ਨੂੰ ਕੋਈ ਚਿੱਤ ਨਹੀਂ, ਇੱਕਦਮ ਹੁਣ ਮੈਂ ਵਰਦੀ ਕਿੱਥੋਂ, ਇੰਨਾ ਸੁੰਦਰ ਸੂਟ ਕਿੱਥੋਂ ਬਣਾ ਦੇਵਾਂ, ਇਹ ਪੁਸ਼ਾਕਾ ਕਿੱਥੇ, ਕੀ ਕਰਾਂ। ਮਾਂ ਇੱਕ ਬੱਚਾ ਐਸਾ ਪਰ ਸੱਚ ਹੈ ਉਹਨਾਂ ਦਾ ਗੁੱਸਾ ਵੇਖ ਕੇ ਹੀ ਮੇਰੇ ਸਤਿਗੁਰੂ ਜੀ ਨੇ ਕਿਹਾ ਸੀ, ਗੁੱਸਾ ਨਾ ਕਰੋ, ਹੌਂਸਲਾ ਕਰੋ, ਕੰਮ ਇਹਨਾਂ ਜੋ ਕਰਨਾ ਨਾ ਇਹਨਾਂ ਦੁਨੀਆਂ ਦੇ ਪੜਦੇ ਹੀ ਕੱਢਣੇ ਹਨ। ਇੰਨਾ ਹੈ ਜਿਹੜਾ ਕੰਮ ਲੇਟ ਕਰਨਾ ਉਹ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਇੰਨਾ। ਤੇ ਸੱਚ ਹੈ ਮੇਰੇ ਸਤਿਗੁਰੂ ਸਾਰੀ ਉਮਰ ਪੜਦੇ ਹੀ ਟੱਕਦੇ ਰਹੇ। ਸਤਿਗੁਰੂ ਜੀ ਦਾ ਤਿਆਗ ਮਲ ਤੋਂ ਨਾਮ ਮੁੜ ਕੇ ਤੇਗ ਬਹਾਦਰ, ਇਹ ਵੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਹੀ ਪਰਤਿਆ ਸੀ। ਜਦੋਂ 13 ਸਾਲ ਦੀ ਉਮਰ ਵਿੱਚ ਕਰਤਾਰਪੁਰ ਸਾਹਿਬ ਪੈਂਦੇ ਖਾਂ ਕਾਲੇ ਖਾਂ ਨੂੰ ਨਾਲ ਪ੍ਰੇਰ ਕੇ ਜੰਗ ਵਾਸਤੇ ਆ ਗਿਆ ਸੀ, ਐਸੀ ਤੇਗ ਚਲਾਈ ਸਤਿਗੁਰੂ ਜੀ ਨੇ ਆਪ ਵੇਖਿਆ। 13 ਸਾਲ ਦੀ ਉਮਰ ਚ ਉਮਰ ਕਿਤੇ ਕਿੰਨੀ ਹੁੰਦੀ ਹੈ, ਅਜੇ ਬਹੁਤ ਵਾਰੀ ਤੇ ਮਸ਼ਹਿਰਾ ਵੀ ਨਹੀਂ ਫੁੱਟਿਆ ਹੁੰਦਾ। ਇਸ ਉਮਰ ਚ ਇੰਨਾ ਜੰਗ ਭਿਆਨਕ ਕੀਤਾ, ਇੰਨੀ ਤੇਗ ਚਲਾਈ। ਸਤਿਗੁਰੂ ਕਹਿੰਦੇ ਤਿਆਗ ਮਲ ਨਹੀਂ ਬੇਟਾ, ਤੂੰ ਤੇਗ ਬਹਾਦਰ ਹੈ। ਉਸ ਦਿਨ ਤੋਂ ਤੇਗ ਬਹਾਦਰ ਨਾਮ ਪ੍ਰਪਕ ਹੋ ਗਿਆ। ਖੈਰ ਸਤਿਗੁਰੂ ਇੱਥੋਂ ਹੀ ਕੀਰਤਪੁਰ ਸਾਹਿਬ ਚਲੇ ਗਏ ਸਨ। ਇੱਥੋਂ ਹੀ ਕੀਰਤਪੁਰ ਸਾਹਿਬ ਜਾ ਕੇ ਆਖਰੀ ਸਮਾਂ ਗੁਰੂ ਪਾਤਸ਼ਾਹ ਜੀ ਦਾ ਇੱਥੇ ਜੋਤੀ ਜੋਤ ਇੱਥੇ ਹੀ ਸਮਾਏ ਸਨ। ਇੱਥੇ ਹੀ ਗੁਰੂ ਹਰ ਰਾਇ ਸਾਹਿਬ ਤੇ ਆਪਣੇ 5 ਬੱਚਿਆਂ ਚੋਂ ਕਿਸੇ ਤੇ ਬਖਸ਼ਿਸ਼ ਗੁਰਤਾ ਗੱਦੀ ਦੀ ਨਹੀਂ, ਬਲਕਿ ਆਪਣੇ ਪੋਤਰੇ ਤੇ। ਬਸ ਜਦੋਂ ਪੋਤਰੇ ਤੇ ਬਖਸ਼ਿਸ਼ ਹੋਈ ਸੀ, ਉਸ ਵੇਲੇ ਮਾਤਾ ਨਾਨਕੀ ਜੀ ਨੇ ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਕਹਿਣ ਲੱਗੇ, ਸਤਿਗੁਰੂ ਜੀ ਜਿਸ ਪੁੱਤਰ ਨਾਲ ਇੰਨਾ ਪਿਆਰ ਕਰਦੇ ਸੋ, ਭੋਲਾ ਪੁੱਤਰ, ਤੇ ਕਦੀ ਇਹਨੂੰ ਕੋਈ ਅਸੀਸਾਂ ਦਿੰਦੇ ਸੋ, ਇਹਦਾ ਕੀ ਧਿਆਨ ਕੀਤਾ ਜੇ, ਇਹਦੇ ਵੱਲ ਕੀ ਖਿਆਲ ਕੀਤਾ ਜੇ? ਕਹਿਣ ਲੱਗੇ, ਕੋਈ ਗੱਲ ਨਹੀਂ, ਸਮਾਂ ਆਵੇਗਾ, ਸਭ ਕੁਝ ਰਹਿਮਤਾਂ ਹੋਣਗੀਆਂ, ਪਰ ਅਜੇ ਸਤਿਗੁਰੂ ਜੀ ਨੇ ਇੱਕ ਕਟਾਰ, ਇੱਕ ਰੁਮਾਲ, ਇੱਕ ਪੋਥੀ ਉਹ ਝੋਲੀ ਚ ਪਾ ਦਿੱਤਾ। ਕਹਿਣ ਲੱਗੇ, ਆ ਲਓ, ਕਮਾਈ ਕਰੋ, ਜਦੋਂ ਸਮੇਂ ਨਾਲ ਆਪੇ ਫਲ ਦੀ ਪ੍ਰਾਪਤੀ ਹੋਵੇਗੀ। ਫਿਰ ਇੰਨੀ ਕਮਾਈ ਕੀਤੀ, ਨਤਮਸਤਕ ਹੋ ਗਏ ਪਿਤਾ ਜੀ ਦੇ ਹੁਕਮ ਨੂੰ ਗੁਰੂ ਹਰਿਰਾਇ ਸਾਹਿਬ ਜੀ ਨੇ। ਉੱਥੋਂ ਫਿਰ ਬਾਬਾ ਬਕਾਲਾ ਸਾਹਿਬ ਬਹੁਤ ਲੰਮਾ ਸਮਾਂ 26 ਤੋਂ ਵੀ ਉੱਤੇ ਬੰਦਗੀ ਸਿਮਰਨ ਸ਼ਬਦ ਦਾ ਅਭਿਆਸ ਬਹੁਤ ਘੱਟ ਕਿਤੇ ਬਾਹਰ ਨਿਕਲਦੇ ਸਨ, ਬਹੁਤ ਘੱਟ, ਵੇਲਾ ਕਵੇਲਾ ਹਨੇਰੇ ਸਨੇਰੇ, ਨਹੀਂ ਤੇ ਜ਼ਿਆਦਾਤਰ ਇਕਾਂਤ ਬਸ। ਖੈਰ ਇੱਥੋਂ ਹੀ ਮੇਰੇ ਸਤਿਗੁਰੂ ਜੀ ਨੇ ਬੰਦਗੀ ਕਰਦਿਆਂ ਸਮਾਂ ਆਇਆ ਗੁਰੂ ਹਰ ਰਾਇ ਸਾਹਿਬ ਤੋਂ ਬਖਸ਼ਿਸ਼ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ। ਜਦੋਂ ਭਿਆਨਕ ਬਿਮਾਰੀ ਚੇਚਕ ਦੀ ਫੈਲੀ, ਉਸ ਵੇਲੇ ਲੋਕ ਸ੍ਰਿਸ਼ਟੀ ਦੇ ਦੁੱਖ ਵੰਡਾਉਣ ਵਾਸਤੇ ਸਤਿਗੁਰੂ ਪਹੁੰਚੇ ਸਨ। ਦੁਨੀਆ ਦੇ ਦੁੱਖ ਆਪਣੇ ਤੇ ਲੈ ਲਏ ਸਾਰੇ, ਆਪਣਾ ਸਰੀਰ ਦਾ ਤਿਆਗ ਕਰ ਦਿੱਤਾ। ਐਨ ਜਦੋਂ ਬੇਹੋਸ਼ੀ ਦੀ ਹਾਲਤ ਚੋਂ, 2 ਦੀ ਬੇਹੋਸ਼ੀ ਦੀ ਹਾਲਤ ਚੋਂ ਥੋੜੇ ਹੋਸ਼ ਚ ਪਰਤੇ, ਕਹਿਣ ਲੱਗੇ, ਸਤਿਗੁਰੂ ਜੀ ਰਹਿਮਤ ਕਰੋ, ਬਖਸ਼ਿਸ਼ ਕਿੱਥੇ ਕਰ ਚੱਲੇ ਹੋ? ਸਰੀਰ ਦੀ ਹਾਲਤ ਵੇਖ ਕੇ ਸਿੱਖਾਂ ਨੇ ਬੇਨਤੀ ਕੀਤੀ। ਸਤਿਗੁਰਾਂ ਨੇ ਉਸ ਵੇਲੇ ਉਹ ਨਲੀਏਰ, ਉਹ ਥੋੜੀ ਵਸਤੂ ਹੱਥ ਫੜ ਕੇ ਨਾ ਗੁਰਤਾ ਗੱਡੀ ਦੀ, ਤੇ ਹੱਥ ਨਾਲ ਹੀ ਇਸ ਤਰ੍ਹਾਂ ਪਰਿਕਰਮਾ ਕਰ ਦਿੱਤੀਆਂ ਸਨ। ਕਹਿਣ ਨਾਲ ਇਸ਼ਾਰਾ ਕਰ ਦਿੱਤਾ ਸੀ, ਬਾਬਾ ਬਸੈ ਗ੍ਰਾਮ ਬਕਾਲੇ, ਨਾਮ ਹੀ ਬਕਾਲਾ ਨਗਰ ਸੀ। ਬਾਬਾ ਬਕਾਲਾ ਤੇ ਬਾਅਦ ਵਿੱਚ ਜੁੜਦਾ, ਜਦੋਂ ਇਹੀ ਬਚਨ ਸਤਿਗੁਰਾਂ ਕਿਹਾ, ਇਹਦੇ ਤੋਂ ਜੁੜਿਆ ਨਾਮ ਮੁੜ ਕੇ। ਬਾਬਾ ਬਸੈ ਗ੍ਰਾਮ ਬਕਾਲੇ, ਬਨਗੁਰ ਸੰਗਤ ਸਕਲ ਸੰਭਾਲੇ। ਖੈਰ ਗੁਰ ਤਾਂ ਗੱਦੀ ਬਖਸ਼ਿਸ਼ ਹੋਈ, ਭਾਵੇਂ ਬਹੁਤ ਕੁਝ ਹੋਇਆ, ਪਰ ਭਾਈ ਮੱਖਣ ਸ਼ਾਹ ਦੀ ਦ੍ਰਿੜਤੀ, ਸੱਚਾ ਸਿੱਖ ਹੀ ਪੂਰੇ ਗੁਰੂ ਤੱਕ ਪਹੁੰਚ ਸਕਦਾ। ਅਧੂਰੀ ਸੁਰਤ ਦਾ ਸਿੱਖ, ਸੱਚ ਹੈ ਪੂਰੇ ਗੁਰੂ ਤੱਕ ਪਹੁੰਚਣਾ, ਅਧੂਰੇ ਰਸਤੇ ਚ ਬੜੇ ਬੈਰੀਅਰ ਲਾ ਕੇ ਖੜੇ ਹਨ। ਪੂਰੀ ਸੁਰਤ ਦਾ ਮਾਲਕ ਹੀ ਪੂਰੇ ਗੁਰੂ ਤੱਕ ਪਹੁੰਚਦਾ ਹੈ। ਸਤਿਗੁਰੂ ਜੀ ਨੂੰ ਪ੍ਰਗਟ ਕਰਨਾ, ਮਾਤਾ ਨਾਨਕੀ ਜੀ ਦੀ ਕੁਰਬਾਨੀ, ਕਹਿਣ ਲੱਗੇ ਇਹ ਨਹੀਂ ਚਾਹੁੰਦੇ, ਕਦੀ ਭਾਈ ਗੜੀਆ ਜੀ ਨੂੰ ਸੱਦ ਲੈਣਾ, ਦੁਆਰਕਾ ਦਾਸ ਨੂੰ ਗੋਇੰਦਵਾਲ ਸਾਹਿਬ ਤੋਂ, ਗੁਰੂ ਅਮਰਦਾਸ ਜੀ ਦੀ ਕੁਲ ਵਿੱਚੋਂ ਵਿਦਵਾਨ ਸਨ, ਭਾਈ ਗੜੀਆ ਜੀ ਵੀ ਵਿਦਵਾਨ ਸਨ, ਇਹਨਾਂ ਨੂੰ ਸੱਦ ਕੇ ਇੱਧਰੋਂ ਭਾਈ ਮੱਖਣ ਸ਼ਾਹ ਨੇ ਆ ਕੇ ਪ੍ਰਗਟ ਕਰ ਦੇਣਾ ਸਾਰਿਆਂ ਨੂੰ। ਜਦੋਂ ਦੋ ਧਰਨੀਆਂ ਤੇ ਸਾਰਿਆਂ ਏਜੰਟ ਘੱਲਣਾ। ਸਮਝ ਲਿਆ ਮੇਰਾ ਗੁਰੂ ਮੰਗਤਾ ਹੋ ਹੀ ਨਹੀਂ ਸਕਦਾ, ਜਿਸ ਤਰ੍ਹਾਂ ਇਹ ਮੰਗਾਂ ਕਰ ਰਹੇ ਹਨ ਮੇਰਾ ਗੁਰੂ ਮੰਗਤਾ ਨਹੀਂ ਹੋ ਸਕਦਾ, ਅੰਦਰ ਤਸੱਲੀ ਨਹੀਂ। ਜਦੋਂ ਇਹ ਪਤਾ ਲੱਗਾ ਕਿ ਸਤਿਗੁਰੂ ਜੀ ਇੱਕ ਮਾਤਾ ਕੋਲੋਂ ਕਿ ਭੋਰੇ ਵਿੱਚ ਹਨ, ਉਹਨਾਂ ਦਾ ਨਾਮ ਜੋ ਉਸ ਵੇਲੇ ਪ੍ਰਚਲਿਤ ਸੀ ਉਹ ਬਹੁਤੇ ਸਤਕਾਰਕ ਅੱਖਰ ਵੀ ਨਹੀਂ ਸਨ ਲੋਕਾਂ ਨੇ ਪਾਏ ਹੋਏ, ਇਹਨਾਂ ਬਾਈਆਂ ਮੰਜੀਆਂ ਦੇ ਇਸ ਤਰ੍ਹਾਂ ਕੀਤੀਆਂ। ਖੈਰ ਜਦੋਂ ਪ੍ਰਗਟ ਹੋਏ ਨਾ ਸਿੱਖ ਦੀ ਦ੍ਰਿੜਤਾ, ਖੈਰ ਮੈਂ ਇੱਧਰ ਸਮਾਂ ਨਾ ਲਵਾਂ, ਮੈਨੂੰ ਉੱਧਰ ਇਸ਼ਾਰਾ ਹੋ ਰਿਹਾ ਟਾਈਮ ਦਾ, ਮੈਂ ਚਾਹੁੰਦਾ ਥੋੜ੍ਹਾ ਜਿਹਾ ਮੈਂ ਲਾਗੇ ਚਲਾ ਜਾਵਾਂ, ਬਾਕੀ ਦੋ ਕਥਾ 'ਚ ਹੋਰ ਮੈਂ ਯਤਨ ਕਰਾਂਗਾ। ਖੈਰ ਜਦੋਂ ਆ ਰਹੇ ਸਨ ਨਾ, ਸਤਿਗੁਰੂ ਜੀ ਨੇ ਕਿਹਾ ਜਾ ਭਾਈ ਗੜੀਆ ਜੀ ਨੂੰ, ਕਿਉਂਕਿ ਪਹਿਲੋਂ ਪਤਾ ਲੱਗ ਗਿਆ ਜਦੋਂ ਮੋਹਰਾਂ ਰੱਖੀਆਂ ਸਤਿਗੁਰਾਂ ਨੇ ਮੋਢਾ ਨੰਗਾ ਕਰਕੇ ਵਿਖਾ ਦਿੱਤਾ। ਖੈਰ ਇਸ ਵਾਸਤੇ ਨਹੀਂ ਸੀ ਕਿ ਦਸਵੰਧ ਮਿਲ ਜਾਵੇ, ਇਸ ਵਾਸਤੇ ਸੀ ਕਿ ਸਿੱਖੀ ਦਾ ਬੇੜਾ ਡੋਲਦਾ ਇਹ ਤਰ ਜਾਵੇ, ਇਹਨਾਂ ਦਾ ਸਿੱਧਕ ਭਰੋਸਾ ਬਣ ਜਾਏ, ਇਹ ਸੱਚੇ ਗੁਰੂ ਦੀ ਪਰਖ ਕਰ ਰਿਹਾ। ਵੈਸੇ ਮੈਂ ਵੀ ਇੱਕ ਬੇਨਤੀ ਕਰਾਂ, ਬਾਰ ਬਾਰ ਜੀਵਨ 'ਚ ਗੁਰੂ ਦੀ ਪਰਖ ਨਹੀਂ ਕਰਨੀ ਚਾਹੀਦੀ। ਵੈਸੇ ਇੱਕ ਅੱਧੀ ਵਾਰੀ ਉਹ ਐਸਾ ਚਾਣ 'ਚ ਹੁੰਦਾ ਜਦੋਂ ਸਿੱਖ ਦੇ ਜੀਵਨ 'ਚ ਘੜੀਆਂ ਆ ਜਾਂਦੀਆਂ ਹਨ, ਗੁਰੂ ਸਾਡੀ ਪਰਖ ਕਰੇ। ਵੈਸੇ ਅਸੀਂ ਪਰਖ 'ਚ ਨਿੱਤਰ ਵੀ ਨਹੀਂ ਸਕਦੇ ਗੁਰੂ ਦੀ ਪਰਖ 'ਚ, ਗੁਰੂ ਰਹਿਮਤ ਕਰੇ ਤੇ ਸਿੱਖ ਦਾ ਜੀਵਨ ਕਿਤੇ ਗੁਰੂ ਨੂੰ ਸਮਰਪਿਤ ਹੋ ਜਾਏ। ਗੁਰੂ ਲੱਖ ਵਾਰੀ ਕਰੇ ਪਰ ਜੇ ਇੱਕ ਵਾਰੀ ਸਿੱਖਾ ਤੇਰੇ ਜੀਵਨ 'ਚ ਐਸਾ ਤਜਰਬਾ ਹੋ ਗਿਆ, ਬਾਰ ਬਾਰ ਇਮਤਿਹਾਨ ਨਹੀਂ ਪਾਉਣਾ, ਰਜਾ ਵਿੱਚ ਰਾਜੀ ਰਹਿਣਾ, ਇਹ ਸਿੱਖ ਦਾ ਕਰਮ ਹੈ। ਖੈਰ ਕਹਿਣ ਲੱਗੇ ਗੁਰੂ ਕੋਲ ਆਈਏ ਤੇ ਇਸ ਤਰ੍ਹਾਂ ਨਹੀਂ ਆਈਦਾ, ਨਾਲ ਫੌਜ ਸੀ ਬੜੀ ਚੜ੍ਹਤ ਨਾਲ, ਬਸ ਜੋੜਾ ਲਾ ਕੇ ਫੌਜ ਨੂੰ ਪਿੱਛੇ ਕਰਕੇ ਫਿਰ ਗਏ। ਖੈਰ ਉਹ ਸੱਚੀ ਆਵਾਜ਼ ਸਾਚਾ ਗੁਰਲਾਦੋ ਰੇ ਦਿੱਤੀ, ਤੇ ਫਿਰ ਨਾਲ ਹੀ ਜੋ ਵਰਤਿਆ ਉਹ ਮੇਰਾ ਹੁਣ ਚੇਤੇ ਕਰਦਾ, ਮੈਂ ਸੁਣਾ ਨਹੀਂ ਸਕਦਾ। ਇੱਥੋਂ ਹੀ ਗਏ ਸਨ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਅੱਜ ਵੀ ਜਿਵੇਂ ਗੁਰੂ ਘਰਾਂ 'ਚ ਕਈ ਵਾਰੀ ਹੋ ਜਾਂਦਾ, ਇਹੀ ਕੁਝ ਹਰਜੀ ਨੇ ਕੀਤਾ ਪ੍ਰਿਥੀ ਚੰਦ ਜੀ ਦੇ ਪੋਤਰੇ। ਉਹਨੇ ਸਾਰੀਆਂ ਚਾਬੀਆਂ ਬੰਦ ਕਰਕੇ ਨਾ ਗੇਟ, ਤੇ ਚਾਬੀਆਂ ਸਰੋਵਰ ਸੁੱਟ ਦਿੱਤੀਆਂ। ਸਤਿਗੁਰੂ ਜੀ ਕਿਸੇ ਝਗੜੇ ਕਲੇਸ਼ ਨੂੰ ਨਹੀਂ ਲੱਗਦੇ, ਚਾਰੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕਦੀ ਕਲੇਸ਼ ਨਾ ਕਰੀਏ, ਵੱਧ ਤੋਂ ਵੱਧ ਆਪਾਂ ਬਰਦਾਸ਼ਤ ਕਰਨ ਦਾ ਮਾਦਾ ਰੱਖੀਏ, ਪਰ ਇਹ ਵੀ ਨਹੀਂ ਕਿ ਲੋੜ ਤੋਂ ਵੱਧ ਧੱਜੀਆਂ ਉੱਡਦੀਆਂ ਹੋਣ ਤੇ ਆਪਾਂ ਚੁੱਪ ਕਰ ਜਾਈਏ, ਇਹ ਵੀ ਨਹੀਂ। ਇੱਕ ਸਟੇਜ ਆ ਜਾਂਦੀ ਹੈ ਜਿੱਥੇ ਆਪਾਂ ਨੂੰ ਬੋਲਣਾ ਹੀ ਪਵੇਗਾ, ਜਿੱਥੇ ਕੁਝ ਕਹਿਣਾ ਹੀ ਪਵੇਗਾ, ਪਰ ਸਿੱਖ ਦੀ ਸ਼ਰਧਾ ਹੁੰਦੀ ਮੈਂ ਲੱਗਦੇ ਚਾਰੇ ਐਸਾ ਕੁਛ ਨਾ ਕਰਾਂ। ਖੈਰ ਇਹੀ ਕੁਛ ਕੀਤਾ, ਬਾਹਰੋਂ ਹੀ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਪ੍ਰਚਾਰਕ ਦੌਰਾ ਕਰਕੇ ਆਨੰਦਪੁਰ ਸਾਹਿਬ, ਇੱਥੇ ਹੀ ਪਹਿਲਾ ਅਸਾਮ ਵੱਲ ਦਾ ਦੌਰਾ ਪ੍ਰਚਾਰਕ ਦੌਰਾ, ਜਿੰਨਾ ਲੰਮਾ ਪ੍ਰਚਾਰਕ ਦੌਰਾ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਇੰਨਾ ਤੇ ਖੈਰ ਕਿਸੇ ਮੁੜ ਕੇ ਸਰੀਰ 'ਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਨਹੀਂ ਕੀਤਾ। ਜੇ ਸਭ ਤੋਂ ਵੱਧ ਕੀਤਾ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ ਹੈ। ਇਹ ਨਹੀਂ ਵੀ ਕੀਤਾ ਨਹੀਂ, ਕੀਤਾ ਹੈ, ਪਰ ਸਭ ਤੋਂ ਵੱਧ ਮੁੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਖੈਰ ਇਸੇ ਹੀ ਪ੍ਰਚਾਰਕ ਦੌਰੇ ਵਿੱਚ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਣਾ ਪਟਨਾ ਸਾਹਿਬ ਦੀ ਧਰਤੀ ਤੇ, ਇੱਥੋਂ ਹੀ ਸਤਿਗੁਰੂ ਜੀ ਨੇ ਫਿਰ ਪਟਨਾ ਸਾਹਿਬ 4-5 ਸਾਲ ਦੇ ਵਕਵੇ ਬਾਅਦ ਸਾਹਿਬਜ਼ਾਦੇ ਨੂੰ ਮਿਲ ਕੇ ਆਨੰਦਪੁਰ ਸਾਹਿਬ, ਸਮੇਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ, ਗੋਬਿੰਦ ਰਾਏ ਨੇ ਵੀ ਆਉਣਾ, ਇੱਥੇ ਸਮਾਂ ਬਣਨਾ। ਉਹ ਔਰੰਗਜ਼ੇਬ ਦੀ ਮਾਰੂ ਕੱਟੜ ਨੀਤੀ, ਜਿਹੜਾ ਬੰਦਾ ਇੱਕ ਹੀ ਗੱਲ ਵੇਖਦਾ ਤਵਸਬ ਦੀ ਪੱਟੀ ਬੰਨ ਕੇ, ਧਰਮ ਵਿੱਚ ਵੈਸੇ ਲੋੜ ਤੋਂ ਵੱਧ ਕੱਟੜਤਾ ਸ਼ੋਭਾ ਨਹੀਂ ਪਾਉਂਦੀ। ਆਪਣੇ ਧਰਮ 'ਚ ਪਰਪੱਕ ਹੋਈਏ ਲੱਖ ਵਾਰੀ, ਐਸਾ ਕਦੀ ਨਾ ਸੋਚੀਏ ਕਿ ਦੂਜੇ ਧਰਮਾਂ ਨੂੰ ਵੀ ਆਪਣੇ 'ਚ ਰਲਾਉਣ ਦਾ ਯਤਨ ਕਰੀਏ, ਨਹੀਂ ਹਰ ਧਰਮ ਦਾ ਸਤਿਕਾਰ ਕਰਨਾ ਕਿਤੇ ਬੰਦੇ ਨੂੰ ਆ ਜਾਏ। ਵੈਸੇ ਧਰਮਾਂ ਦੀ ਦੌੜ ਇੱਧਰ ਹੀ ਲੱਗੀ ਹੋਈ ਹੈ, ਜਿਹਦੇ ਕਰਕੇ ਸਾਰੀ ਹਲਚਲ ਮੱਚੀ ਹੋਈ ਹੈ। ਖੈਰ ਔਰੰਗਜ਼ੇਬ ਦੀ ਆਪਣੇ ਮਨੋਂ ਕਿ ਮੈਂ ਸ਼ਾਇਦ ਸੇਵਾ ਕਰਾਂ, ਆਪ ਅਸਲਾਮ ਦੀ ਕੀ ਸੇਵਾ, ਮੈਂ ਦੂਸਰਾ ਕੋਈ ਧਰਮ ਰਹਿਣ ਹੀ ਨਾ ਦੇਵਾਂ। ਸੱਚ ਹੈ ਇਸੇ ਨੀਤੀ ਅਨੁਸਾਰ ਇਹਨੇ ਅਫਜ਼ਲ ਖਾਂ ਦੀ ਸ਼੍ਰੀਨਗਰ ਕਸ਼ਮੀਰੀ ਡਿਊਟੀ ਲਾਈ। फिर रोज सवा मन जन्यू लेना, ए 1674 दा आर्डर है दा। ते इधरों 1675 च ए लोग तरला करदे हन, सतगुरु साडा धर्मशीन हो रहा है, आके आनंदपुर साहब दी धरती ते बच्चे भी बुजुर्ग भी बच्चिया भी इन्हां ने सीन इस ढंग दा बनाया सी कि असी साडा धर्मशीन हो गया, साडा रियाई कुछ नहीं। सच है भी दुखी सन, सब तो वध भयानक जीवन च घटना हुंदी है जदो किसे नूं अपना धर्म छड्डना पवे, सब तो वध दर्दनाक घटना जेड़े धर्मी परपक्क हुंदे हन ओ जदो उन्हां दर्द पीस की पेश कीता, सतगुरु बैठे होए हन, गोबिंद राय जी आए, रोंदियां नूं वेख के कहण लगे पिता जी ए की गल, खैर सारे जानने हैं। सतगुरु जी ने कहा एक की इन्हां दा हल है, कोई महापुरश शहीदी देवे, कुरबानी चाहीदी ओहदी अहुति। सतगुरु गोबिंद राय जी ने कह दिता सतगुरु गुरु नानक साहब जी दे घर तो वध इस वेले सृष्टि ते महापुरश कौन है, सतगुरु आप ही इन्हां दा दुख वंडाओ। सतगुरा गलवकड़ी च लिया, जो मैं आस करदा सां गोबिंद राय, मैं चाहुंदा भी यही सां कि तेरी मन की हालत की होगी। खैर सवाल कुछ किते, गोबिंद राय कभी तू सोचा तेरे नाल की वापरेगा, यतीमी च आके 9 साल की उम्र है, तेरे नाल की वापरेगा। ते वैसे जदो दृढ़ता दसी सी ना, कहन लगे मन की हालत कभी सोची है जे मैं शहीद होवां ते की होवेगा, तेरी राखी तेरा परवश ये कौन करेगा, मेरे बाप दे कुछ फर्ज हैं। वैसे इम्तिहान वास्ते सब कुछ कर रहे हैं सतगुरु। उस वेले 9 साल की उम्र च कहे सन बचन सतगुरु जी नू, पिता गुरु जी नू, जब थे 9 मास के तब था राखा सोए। सतगुरु जदों मैं 9 महीनिया दा माता दे गर्भ च तब था राखा सोए, अब पे 9 बरस के क्यों ना सहाई होए। सतगुरु हुण ते मैं 9 साल दा वा। खैर सतगुरु जी ने अपनी दृढ़ता प्रपक कर दिती, कह दियो जाके गुरु तेग बहादुर महाराज नू मुसलमान बना लो, असी सारे बन जावांगे। देखो अपने आप, मैनू ते एक पछमी फिलासफर वो बड़ा सुंदर लिखदा, कहिंदा एक पंछी है ओदा नाम फीनैक्स भी क्या है, इंग्लिश च फीनैक्स है, साडी बोली च आपां कुक नूं कहिंदे आ उसनूं, आकाश दा पंछी। वो कहिंदे सारी उम्र आकाश ते उड़दा है ते जदों ओदा अंतम समा आउंदा फिर धरती ते उतर आउंदा है, धरती ते उतर के अपनी चुंझ नाली लकड़ां कट्ठियां करदा है, लकड़ां कट्ठियां करके छोटियां छोटियां ऐसे प्यार विचो दीप की राग गाउंदा है। कहिंदे हन उहनां लकड़ां नूं अग लग जांदी है, अग लगण ते ओहदे विच सड़ के सवाह हो जांदा है, सवाह ठंडी होण दे पिछों की वेखिया जांदा है, उस सवाह विच इक अंडा हुंदा है, वेखदिआं वेखदिआं थोड़े समय च उस अंडे चो पंछी निकलदा है, कुक नूं फिर आकाश नूं उड जांदा है। बस इसे तरह धन गुरु गुरु तेग बहादुर जी अज ते हुक्मनामा भी यही है, मन रे कौन कुमत तै लीनी। सतगुरु जी ने आखरी पंक्तियां भी कहियां, बहुत जन्म परमत तै हारे हो अस्तर मत नहीं पाई, टिकवी भरोसे वाली जेड़ी मत डोले ना। सतगुरु सारी उम्र आकाश की उडारियां लाउंदे रहे, चेतना है तो चेत लै निस दिन मैं प्राणी, सिम सिम औद बिहात है फूटे कट ज्यो पानी, सारी उम्र आकाश च जो नर दुख मैं दुख नहीं मन, सुख स्नेह और पै नहीं जाता कंचन माटी मन। ये आकाश दियां अडारियां हन। आम बंदा कहिंदा है वैसे सिखां ने नभा के दस दिता सब कुछ, खैर सतगुरु जी ने आप ही लकड़ां कट्ठियां कीतियां, आप ही उन्हां नूं आख्या जाओ कह दी ए आप ही लकड़ां कट्ठियां करना, आप ही लकड़ां कट्ठियां करके आप ही अग बाली, आप ही अपनी अहुति अपने शरीर दी ठीक करफोर दिल्ली सुतेर कर दिता। ते सच है उस राख विचों खालसा पंथ पैदा होया। वो पता नहीं मिथिहासक कुक नूस किसे ने वेख्या कि नहीं वेख्या, वो अनल किसे ने वेख्या कि नहीं वेख्या, पर खालसा पंथ अज भी आकाश से उड़ारियां ला रहा है, सदा चढ़ती कला। खैर ये नहीं कि असी केवल इन्हें चीज टिक जाइए, गुरु कृपा करन सतगुरु जी इतों तुरे आगरे जाके गिरफ्तारी देनी। गुरु पातशाह जी ने दिल्ली सतगुरां नूं गिरफ्तार करके लियाउणा, इत्थे सतगुरां दे सन्मुख फतवे लाए जाने। सारे भाई मती दास जी भाई सती दास जी ये दोवे भरा सन ते भाई परागा जी दे पुत्र सन, जिन्हां ने गुरु हरगोबिंद साहिब महाराज जी दे जंगा समय हिस्सा लिया। ते तीसरे सन भाई दयाला जी, भावें आनंदपुर साहब तो पंज तुरे सन पर अपनी मर्जी नाल ही दोवां नूं अलग कर दिता सतगुरु जी ने। खैर भाई दयाला जी भाई माई दास जी दे पुत्र ते भाई बल्लू जी दे पुत्र, भाई बल्लू जी वह भी अमृतसर साहब वाली जंग च शहीद होए सन। कभी उन्हों का इतिहास पढ़िए, भाई दयाला जी 12 भरा सन ते 12 विचों 11 शहीद, भाई मनी सिंह इन्हों के भरा सन। भाई दयाला जी 12 भरावां विचों 11 शहीद, ते भाई मनी सिंह जी 10 भरा सन, 10 विचों 7 शहीद, ते भाई मनी सिंह जी दे 10 पुत्र 10 शहीद। इतिहास ने लिखा 10 शहीद, जिथे 10 पुत्र 10 चो 7 शहीद, ते अगो 10 फिर पोतरे, ओ दसे दे दसे शहीद, इस तरह कुल मिला के 29 जीव बनते हैं। खैर इन्हां दियां वक्खरे वक्खरे ढंग नाल शहादतां फतवा लाया गया भाई मती दास जी ते कि इन्हां नूं आरे नाल लकड़ां च बन्ह के आरे नाल चीर के शहीद किया जाए। इसे तरह ही शहादत होई चांदनी चौंक, अज भी असी सत्कार नाल दर्शन करने हैं जाके। इत्थे ही भाई मती दास जी नूं आखरी खास पुछी गई सी। मैं ते वैसे कई बारी सतगुरु जी दी बाणी आकाश दी पढ़ी है ना, सतगुरु कहिंदे हन संग सखा सब तज गए को ना निभेओ साथ, कि सतगुरु जी दे संग साथ छड गए सन? नहीं, ऐसा ना समझना। नहीं, असल विच सतगुरु दुनियावी रिश्तेदारियां दी गल कर रहे हन। की करदे हन दुनियावी लोक? धोखा दे जांदे हन, मेरे सतगुरु का साथ ते ऐसा कोई नहीं। किड्डी दृढ़ता गुरसिखां च, ते किद्दां मेरे सतगुरु जी दी सिखां नाल मित्रता ते गुरु सिख दा नाता भी। कदी कोई सतपुरश ओदी शहीद होण दी वारी आई सी, अज उहनूं पता सी कि मैं फड़े जाणा है। ईसा मसीह वेखो नूं इन्ना भरोसा नहीं अपने 12 चेलियां ते, कहन लगा दिन चढ़दे तक तुसी मेरे तो 12 ही मुनकर हो जाओगे, 12 दे 12 ही सच दिन चढ़दे नूं मुनकर हो गए। जदों पुछया गया कल्ले कल्ले नूं तुसी उहनूं जाणदे हो, कहन लगे बिल्कुल नहीं, तुसी उहनूं जाणदे हो बिल्कुल नहीं। 12 दे 12 दा एक बयान सी, पर तन गुरु तेग बहादुर महाराज तुहाडी कमाई ते तन तुहाडी सिक्खी। मैं ते कहिंदा उदों ही नहीं, अज भी चढ़दी कला च है, अज भी उस तरह वह लड़ी भाई दयाला जी भाई मती दास जी की। तुरी आ रही जदों पुछया ना, कह लगे एक ही कम है, जदों आ रहा धरो उदों मेरे सतगुरु वाल मेरा मुख कर दियो। खैर शहीदी होई, दूसरी शहीदी सी भाई दयाला जी। भाई दयाला जी की जदों शहीदी दसिया गया, सामने पिंजरे च कैद सन गुरु तेग बहादुर महाराज जी। ऐसा पिंजरा जिदे च ना सतगुरु जी ढो लग सकती है, ना बैठ सकते हैं ते ना खड़ोई सकते हैं, ना ढोई लग सकती। इधर उधर चार छफेरे बरकियां तिखियां शरीर च, उत्ते भी नहीं होया जा सकता, उत्तों थले नूं लगियां हन। पुछया सी इन्ने तशद्दद दा तुहाडे ते को असर, तुहानू कोई इहदे फिक्र नहीं? कहण लगे इही ते 26 साल अभ्यास कीता समाधी दा, होर कीता की है? 26 साल यही ते अभ्यास किया है, ਸਮਾਧੀਆਂ ਇਸ ਵਾਸਤੇ ਨਹੀਂ ਕਿ ਲੋਕਾਂ ਨੂੰ ਲੁੱਟਿਆ ਕਿਵੇਂ ਜਾਏ, ਸਮਾਧੀਆਂ ਇਸ ਵਾਸਤੇ ਕਿ ਸ੍ਰਿਸ਼ਟੀ ਵਾਸਤੇ ਸੈਕਰੀਫਾਈਸ ਕਿਵੇਂ ਹੋਣਾ, ਆਪਾਂ ਦੂਜਿਆਂ ਵਾਸਤੇ ਕੁਰਬਾਨ ਆਪਣੇ ਆਪ ਨੂੰ ਕਿਵੇਂ ਕਰਨਾ। ਤੁਹਾਨੂੰ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਦੂਸਰੀ ਜਦੋਂ ਸ਼ਹਾਦਤ ਹੋਣ ਲੱਗੀ ਨਾ, ਭਾਈ ਦਿਆਲਾ ਜੀ ਨੂੰ ਪੁੱਛਿਆ ਤੇ ਉਹਨਾਂ ਇੱਕ ਹੀ ਗੱਲ ਕਹੀ, ਬਸ ਦੇਗ ਚ ਰੱਖੋ ਵੜਦਿਆਂ ਮੇਰਾ ਮੁੱਖ ਮੇਰੇ ਸਤਿਗੁਰੂ ਜੀ ਵੱਲ, ਤੇ ਬੇਨਤੀ ਕੀਤੀ ਸੀ ਸਨਮੁੱਖ ਹੋ ਕੇ ਦੇਗ ਚ ਬੈਠਣ ਲੱਗਿਆ। ਕਹਿਣ ਲੱਗੇ ਸਤਿਗੁਰੂ ਜੀ, ਪੰਜਵੇਂ ਸਰੂਪ ਚ ਤੁਸੀਂ ਆਪ ਦੇਗ ਚ ਉਬਲੇ ਸੋ, ਤੇ ਹੁਣ ਸਤਿਗੁਰੂ ਜੋ ਲੈਸਨ ਤੁਸੀਂ ਸਿੱਖੀ ਨੂੰ ਪੜਾਇਆ ਨਾ, ਅੱਜ ਤੁਸੀਂ ਸਿੱਖ ਦੇ ਰੂਪ ਵਿੱਚ ਉਬਲਣਾ ਤੁਸੀਂ ਹੈ, ਸਤਿਗੁਰੂ ਰਹਿਮਤ ਮੇਰੇ ਤੇ ਕਰ ਦੇਣੀ ਹੈ। ਜਿਹੜਾ ਸਿੱਖ ਇਹ ਜਾਣੇਗਾ ਨਾ, ਧਰਮ ਚ ਕਦੀ ਨਹੀਂ ਡੋਲੇਗਾ। ਅੱਜ ਅਸੀਂ ਕਿਉਂ ਡੋਲ ਰਹੇ ਹਾਂ, ਅਸੀਂ ਆਪ ਦ੍ਰਿੜ ਨਹੀਂ, ਸਾਡੇ ਬੱਚੇ ਕਿਵੇਂ ਦ੍ਰਿੜ ਹੋ ਜਾਣ। ਕਦੀ ਪੁੱਛਿਆ ਗਿਆ ਸੀ ਭਾਈ ਬਚਿੱਤਰ ਸਿੰਘ ਨੂੰ, ਤੇਰੀ ਡਿਊਟੀ ਲੱਗ ਗਈ ਹੈ 4.5 ਫੁੱਟ ਕੱਦ, ਕਹਿ ਦਿੱਤਾ ਸੀ ਮੇਰੀ ਡਿਊਟੀ ਕਾਹਦੀ ਲੱਗ ਗਈ ਆ, ਹਾਥੀ ਤੇ ਮੇਰੇ ਸਤਿਗੁਰੂ ਦੇ ਬਚਨ ਨੇ ਮਾਰ ਦਿੱਤਾ ਹੈ, ਬਸ ਮੇਰਾ ਨਾਂ ਹੀ ਕਰਨਾ ਮੇਰੇ ਸਤਿਗੁਰੂ ਨੇ। ਜਿਹੜਾ ਐਸਾ ਜਾਣੇਗਾ ਸਿੱਖੀ ਤੋਂ ਕਦੀ ਨਹੀਂ ਡੋਲੇਗਾ। ਭਾਈ ਦਿਆਲਾ ਜੀ ਉਬਾਲੇ ਗਏ, ਸ਼ਹੀਦੀ ਹੋਈ। ਤੀਸਰੀ ਸ਼ਹੀਦੀ ਸੀ ਭਾਈ ਸਤੀ ਦਾਸ ਜੀ ਦੀ। ਖੈਰ ਇਹ ਸ਼ਹੀਦੀ ਰੂਹ ਲਪੇਟ ਕੇ ਚਾਰ ਸਫੇਰੇ ਰੱਸੀਆਂ ਬੰਨ ਕੇ ਇੱਥੋਂ ਤੱਕ ਲੋਹੇ ਦਾ ਥੱਲੇ ਇੱਕ ਤਾਰ ਬੰਨ ਕੇ ਤੇ ਭਾਈ ਸਾਹਿਬ ਜੀ ਨੂੰ ਇੱਕ ਥੱਲੇ ਮਜ਼ਬੂਤ ਕਿੱਲੇ ਨਾਲ ਤਾਰ ਬੰਨ ਦਿੱਤੀ ਗਈ ਤਾਂ ਕਿ ਹਿੱਲ ਵੀ ਨਾ ਸਕੇ, ਕਿਉਂਕਿ ਉਹਨਾਂ ਦੇ ਮਨ 'ਚ ਸੀ ਭਾਵੇਂ ਕਿ ਸਿੱਖ ਨੇ ਸ਼ਹੀਦੀ ਸਨਮੁੱਖ ਹੋ ਕੇ ਦੇਣੀ ਹੈ, ਪਰ ਉਹਨਾਂ ਦੇ ਮਨ 'ਚ ਸੀ ਅੱਗ ਦੇ ਆਪਾਂ ਨੇੜੇ ਤੇ ਆ ਨਹੀਂ ਸਕਾਂਗੇ। ਹੋ ਸਕਦਾ ਇਹ ਲੇਟ ਵੀ ਜਾਵੇ, ਹੋ ਸਕਦਾ ਐਸਾ ਵੀ ਹੋਵੇ ਇਹ ਦੌੜ ਭੱਜ ਕਰੇ, ਪਰ ਨਹੀਂ, ਸ਼ਹੀਦੀ ਹੋਈ ਸਨਮੁੱਖ ਹੋ ਕੇ ਸਤਿਗੁਰੂ ਜੀ ਦੇ। ਤੇ ਫਿਰ ਆਖਰੀ ਅਗਲੇ ਦਿਨ ਦੀ ਸ਼ਹੀਦੀ ਭਾਵ 11 ਨਵੰਬਰ 1675 ਨੂੰ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਸਤਿਗੁਰੂ ਜੀ ਨੂੰ ਆਖਰ ਦੀ ਬਾਕੀ ਤਿੰਨ ਗੱਲਾਂ। ਤਿੰਨ ਬੰਦੇ ਆਏ ਸਨ ਸਤਿਗੁਰੂ ਦੇ ਸਨਮੁੱਖ, ਇੱਕ ਦਾ ਨਾਂ ਸੀ ਅਬਦੁਲ ਬੋਹਰਾ, ਵਾਹਿਗੁਰੂ ਅਬਦੁਲ ਬੋਹਰਾ, ਉਹ ਸੀ ਕਾਜੀ। ਦੂਸਰਾ ਸੀ ਅਬਦੁੱਲਾ, ਇਹ ਸੀ ਕੋਤਵਾਲ। ਤੀਜਾ ਸੀ ਜਲਾਲੋਦੀਨ, ਇਹ ਸੀ ਕਾਤਲ ਭਾਵ ਜਲਾਦ। ਇਹਨਾਂ ਤਿੰਨਾਂ ਨੇ ਆਪਣੀ ਇੰਟਰੋਡਕਸ਼ਨ ਦਿੱਤੀ, ਆਪਣੇ ਬਾਰੇ ਦੱਸਿਆ। ਕਹਿਣ ਲੱਗਾ ਕਾਜੀ, ਕਹਿਣ ਲੱਗਾ ਸਤਿਗੁਰੂ ਜੀ ਸੁਣ ਲਓ, ਗੱਲਾਂ ਆ ਤਿੰਨ ਹਨ, ਜਾਂ ਤੁਸੀਂ ਮੁਸਲਮਾਨ ਹੋਣਾ ਕਬੂਲ ਕਰ ਲਓ, ਜਾਂ ਕਰਾਮਾਤ ਵਿਖਾ ਦਿਓ, ਤੇ ਜਾਂ ਫਿਰ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਸਤਿਗੁਰੂ ਕਹਿਣ ਲੱਗੇ ਤਿੰਨੇ ਤਰ੍ਹਾਂ ਹੀ ਸ਼ਹੀਦ ਹੋਣਾ ਹੈ ਵਾਹਿਗੁਰੂ, ਤਿੰਨੇ ਤਰ੍ਹਾਂ ਮੌਤ ਤੇ ਸਰੀਰ ਦੀ ਤਿੰਨੇ ਤਰ੍ਹਾਂ ਹੀ ਹੈ, ਪਰ ਸ਼ਹੀਦੀ ਹੋਵੇਗੀ ਜੋ ਮੈਂ ਕਬੂਲ ਕਰਾਂਗਾ। ਕਹਿਣ ਲੱਗੇ ਜਿਹੜਾ ਮੁਸਲਮਾਨ ਬਣਨਾ ਹੈ, ਜਾਂ ਇਸ ਤਰ੍ਹਾਂ ਕਹੀਏ ਕਿ ਕਰਾਮਾਤ ਵਿਖਾਉਣੀ ਹੈ, ਇਹ ਧਰਮ ਦੀ ਮੌਤ ਹੋਵੇਗੀ, ਸੁਤੰਤਰਤਾ ਦੀ ਮੌਤ ਹੋਵੇਗੀ, ਸੱਚ ਦੀ ਮੌਤ ਹੋਵੇਗੀ, ਨਹੀਂ ਵਿਖਾਵਾਂਗੇ। ਕਹਿਣ ਲੱਗੇ ਤੀਸਰੀ ਮੌਤ, ਉਹਨੂੰ ਮੈਂ ਸ਼ਹੀਦੀ ਦਾ ਰੂਪ ਦਿਆਂਗਾ, ਉਹ ਹੀ ਸਭ ਤੋਂ ਕਬੂਲ ਹੈ, ਤਾਂ ਕਿ ਸੱਚ ਬਚ ਜਾਵੇ, ਧਰਮ ਦੀ ਸੁਤੰਤਰਤਾ ਬਚ ਜਾਵੇ। ਸਤਿਗੁਰੂ ਜੀ ਨੇ ਇਹ ਸ਼ਹੀਦੀ, ਉਹ ਇੰਟਰੋਡਕਸ਼ਨ ਜਦੋਂ ਹੋਈ ਨਾ, ਕਹਿਣ ਲੱਗੇ ਦੂਸਰੇ ਨੇ, ਪਹਿਲੇ ਨੇ ਕਿਹਾ ਕਿ ਕਾਜੀ ਖਾਨਦਾਨੀ, ਦੂਜੇ ਨੇ ਕਿਹਾ ਕਿ ਮੈਂ ਕੋਤਵਾਲ ਖਾਨਦਾਨੀ ਹਾਂ, ਤੀਸਰੇ ਨੇ ਕਿਹਾ ਕਿ ਮੈਂ ਜਲਾਦ ਖਾਨਦਾਨੀ ਹਾਂ। ਸਤਿਗੁਰੂ ਜੀ ਹੱਸ ਪਏ। ਤੇ ਵੈਸੇ ਇਹੋ ਜਿਹਾ ਸਮਿਆਂ ਚ ਕਮਾਈ ਵਾਲੀਆਂ ਰੂਹਾਂ ਹੱਸ ਸਕਦੀਆਂ ਹਨ। ਆ ਪਿਛਲਾ ਸਮਾਂ ਲੰਘਿਆ, ਹੱਸਦੇ ਗਏ ਕਈ, ਅੱਜ ਵੀ ਹੱਸਦੇ ਜਾ ਰਹੇ ਹਨ, ਕਬੂਲ ਕਰਦੇ ਹਨ ਆਪਣੀ ਸ਼ਹਾਦਤ ਨੂੰ ਆਪ ਪਹਿਲਾਂ। ਸਤਿਗੁਰੂ ਹੱਸੇ, ਕਹਿਣ ਲੱਗੇ ਬੜਾ ਆਨੰਦ ਆਇਆ, ਤੂੰ ਖਾਨਦਾਨੀ ਜਲਾਦ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਤੇ ਤੂੰ ਖਾਨਦਾਨੀ ਕਾਜੀ ਹੈ। ਕਹਿਣ ਲੱਗੇ ਮੇਰੇ ਬਾਰੇ ਸੁਣ ਲਓ, ਮੈਂ ਖਾਨਦਾਨੀ ਸ਼ਹੀਦ ਹਾਂ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ, ਮੇਰੇ ਅਜਦਾਦ ਸੇ ਮੁਝ ਕੋ ਮਿਲਾ ਵਿਰਸਾ ਸ਼ਹਾਦਤ ਕਾ, ਮੇਰੇ ਵੱਡਿਆਂ ਨੇ ਮੇਰੇ ਨਾਲ ਜ਼ਮੀਨ ਨਹੀਂ ਕੋਈ ਲਾਈ, ਮੇਰੇ ਵੱਡਿਆਂ ਨੇ ਮੇਰੇ ਨਾਂ ਸ਼ਹਾਦਤ ਦਾ ਵਿਰਸਾ ਹੀ ਲਾਇਆ ਹੈ। ਮੇਰੇ ਅਜਦਾਦ ਸੇ ਮੁਝਕੋ ਮਿਲਾ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੋ ਜੰਗੀਰ ਹੈ ਜਾਮੇ ਸ਼ਹਾਦਤ ਕੀ। ਮੈਂ ਅੱਗੋ ਆਪਣੇ ਪੁੱਤਰ ਤੇ ਆਪਣੇ ਪੋਤਰਿਆਂ ਦੇ ਨਾਂ ਕੋਈ ਜ਼ਮੀਨਾਂ ਜਾਇਦਾਦਾਂ ਨਹੀਂ ਬਲਕਿ ਸ਼ਹਾਦਤ ਹੀ ਲਾ ਕੇ ਜਾਵਾਂਗਾ। ਤੁਹਾਡੀ ਲਾਈਨ ਤੇ ਕਾਤਲਾਂ ਦੀ ਟੁੱਟ ਸਕਦੀ ਹੈ, ਯਾਦ ਰੱਖਿਓ ਸ਼ਹੀਦਾਂ ਦੀ ਲਾਈਨ ਨਹੀਂ ਟੁੱਟੇਗੀ। ਸਤਿਗੁਰੂ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਬਾਕੀ ਮੈਂ ਕਿਵੇਂ ਹੋਇਆ, ਕਿਵੇਂ ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ, ਕਿਵੇਂ ਮੇਰੇ ਸਤਿਗੁਰੂ ਜੀ ਦੇ ਬਚਨ, ਉਹ ਮੈਂ ਫਿਰ ਸਾਂਝੇ ਕਰਾਂਗਾ। ਗੁਰੂ ਕਿਰਪਾ ਕਰਨ ਹੋਈਆਂ ਗਲਤੀਆਂ ਮੁਆਫ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਵਾਰੇ ਆਪਸ ਸੰਤਾਨ ਪੜ੍ਹਨ ਮਾਨ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ

ਪਵਹਿ ਨਾ ਭਿਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹੈ ਹੈਂ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀਂ ਸੁਮਾਰ ਤੌਲ ਧਰਮ ਹੁੰਦਾ ਕਪੂਤ ਸੰਤੋਖ ਤਾਪ ਰੱਖਿਆ ਜਨ ਸੂਤ। ਜੇ ਕੋ ਬੁਝੈ ਹੋਵੈ ਸਦਿਆਰ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਹਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਿਸ ਤੇ ਹੋਏ ਲਖ ਦਰੀਆਉ। ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਸੰਖ ਪਾਉ ਅਸੰਖ ਪੂਜਾ ਅਸੰਖ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹਨ ਲਿਵਲਾਏ ਤਾਰ। ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੈਸ ਸਿਰ ਨਾਹੀਂ ਜਗ ਫੁਰਮਾਏ ਤਿਵਤ ਪਾਏ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀਂ ਕੋ ਥਾਉ। ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਐਸਾ ਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੀ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੁਤ ਹੋਏ। ਭਰੀਐ ਮਤ ਬਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵਹੁ ਜਾਹੁ। ਤੀਰਥ ਦਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਹਾਂ ਕਵਣ ਜਿਤ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਉ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ। ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪ ਜਾਣੇ ਅੱਗੇ ਗਿਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਕੋੜ ਕੋੜ ਕਪਾਲ ਥੱਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣ ਕਤੇ ਬਾਂਸ ਲੂਹ ਕਤਾਤ। ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਹ ਪਵਹੇ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਅੰਤ ਨਾ ਸਿਫਤੀ ਕਰਨ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ
अंत कारण किते बिल लाही ताकि अंत न पाए जाहि। एहि अंत न जाने कोए बहुता कही है बहुता होए। वड्डा साहिब ऊंचा थाउ ऊंचे ऊपर ऊंचा नाउ। एवड़ ऊंचा होवै कोए तस ऊंचे को जाने सोए। जेवड़ आप जाने आप आप नानक नदरी करमिंगा। बहुता कर्म लिखा ना जाई वड्डा दाता तिल न तमाई। केते मंगह जो दार केत्या गणत नहीं विचार। केते खब तो टैम बेकार केते लै लै मुकुर पाहे। केते मूर्ख खाही खाए केत्या दुख भू सद मार। ए पेदात तेरी दातार बंद खलासी पाणे होए होर आख ना सकै कोई। जे को खाए काखण पाए ओ जाने जे तियां मुँह खाए। आपे जाने आपे दे आख है से पे गई के। जिसनु बख्शे सिवत सलाल नानक पातशाही पातशाह। अमुल गुण अमुल व्यापार अमुल व्यापारी अमुल भंडार। अमुल आवहे मुल लै जाही मुल पाई मुला समाहे। अमुल धर्म मुल दीवान अमुल तुल मुल प्रवान। अमुल बख्शीस अमुल निशान अमुल कर्म मुल फरमान। अमुलो मुल आख न जाए आख आख रहे लिबलाए। आख है वेद पाठ पुराण आख है पढ़े करें वख्याण। आख है ब्रह्म आख है इंद आख है गोपी तय गोविंद। आख है ईश्वर आख है सिद्ध आख है केते गीते बुद्ध। आख है दानव आख देव आख है सुर नर मुंजन सेव। केते आख है आखण पाहे केते कह कह उठ उठ जाहे। एते गीते होर करे ताख न सकै कई के। जेवड़ पावे तेवड़ होए नानक जाने सचा सोए। जे को आखे बोल बिगाड़ ता लिखिए सिर गवार गवार। सोदार केहा सु कर केहा जित वह सर्व संभाले। वाजे नाद अनेक असंखा केते बावन हारे। केते राग परिसों कही अन केते गावन हारे। गावे तो न पौन पानी बसंतर गावे राजा धर्म द्वारे। गावे हैं चित गुप्त लिख जाने लिख लिख धर्म विचारे। गावे हैं ईश्वर ब्रह्मा देवी सोहन सदा सवारे।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਤਿਰ ਪਾਤ ਨਹਿਨ ਗੇਹ ਰੂਪ ਰੰਗ ਅਰ ਦੇਖ ਬੇਖ ਕਉ ਕਹਿ ਨਾ ਸਕਤ ਗੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤ ਉਜ ਕਹਿ ਜੈ ਕੋਟ ਇੰਦਰ ਇੰਦਰਾ ਅਣਸਾ ਸ਼ਹਾਨ ਗਿਣ ਜੈ ਤਿਰ ਪਵਣ ਮੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪਰਿਆਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਭੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਉਧਾਰੇ ਨਮਸਤੰਗ ਅਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਾਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਾਸਤਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵਾਯ ਨਮਸਤੰਗ ਅਪੇਵਾਯ ਨਮਸਤੰਗ ਅਜਨਮੇ ਨਮਸਤ ਸੁਬਨਮੇ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਵਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੋਖੰਗ ਨਮੋ ਸਰਬਭੋਖੰਗ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾ ਭੂਹਾ ਲੇਖਾ ਬੇਖਾ ਨਾਮ ਹੈ ਕਾਮ ਹੈ ਅਦੇਹ ਪੇਹ ਜੀਤਾ ਪੀਤਾ ਤਿਰਮਾਨ ਨਿਦਾਨ ਤ੍ਰਿਵਰਗੈ ਸਰਗੈ ਅਨੀਲ ਹੈ ਅਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਣ ਭੂਤ ਹੈ ਵਰਣੈ ਅਗੰਜ ਹੈ ਪੰਜ ਹੈ ਚੂਜ ਹੈ ਚਾਂਜ ਹੈ ਮੀਕਰ ਫੀਕ ਹੈ ਦੰਦ ਹੈ ਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਜਾਲ ਹੈ ਅੱਲਾਹ ਹੈ ਜਾ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਪੀਤ ਹੈ ਬਾਹ ਗਾਏ ਅਮਾਨ ਹੈ ਨਿਧਾਨ ਹੈ ਨੇਕ ਹੈ ਬਰੇਕ ਹੈ ਭੁਜੰਗ ਪਰਿਆਤ ਛੰਦ ਨਮੋ ਸਰਬਮਾਨੇ ਸਮਾਜ ਦਿਨ ਦਾਨੇ ਨਮੋ ਦੇਵ ਦੇਵੇ ਅਭੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਦੰਗੀ ਪਰਮਾਥੇ ਨਮੋ ਭਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਭਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਬਰਬੰਗੀ ਪਰਮਾਥੇ ਸਮਾਧਿ ਬਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਪਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਭੁਗਤੇ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹਾਂ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਸੰਗ ਸ਼ਨਾਨੇ
Namo Mantra Mantrang, Namo Jantra Jantrang, Namo Ishte Ishte, Namo Dantra Dantrang, Sada Satchidananda Satrang Pranas, Sarbang Pranasi, and Upe Rupe Samatul Nevasi. Sada Siddhata Buddhata Brita Karta, Adu Urdha Ardhanga Gango Gharta, Parang Param Parameshwarang Proshpalang, Sada Sarvada Siddhata Dayalang, Ashediya Pediya Namanga Kamang, Samastu Braji Samastu Sadamang, Tira Jur Jajri Shambh, Jaleha Saleha Pita Veya, Prabhu Ajuva Desa Besai, Pujanga Parayat Shambh, Agadiya Badiya Nandisarupe Namansaru Mani Samastu Nadhani, Namastvang Narnathi Namastvang Paramathi Namastvang Aganje Namastvang Apanje, Namastvang Akali Namastvang Apali, Namosarva Desi Namosarva Peste, Namo Raj Raji Namo Saj Saji Namo Sahi Namo Mahamahi Namo Gita Gita Namo Brita Brita Namo Rok Soke Namo Sok Soke Namo Sarva Roke Namo Sarva Poke Namo Sarva Jitang Namo Sarva Bhitang Namo Sarva Gyan Mantrang Namo Sarva Gyanang Namo Brahmatanang Namo Sarva Mantrang Namo Sarva Jantrang Namo Sarva Dresang Namo Sarva Kresang Namo Sarva Rangay Drapangi Anangay Namo Jeeva Jeevang Namo Bij Bijaya Kijaya Bijaya Samadang Prasijaya Kirpalang Srupe Vukarmang Pranasi Sada Sarvadar Disadeng Navasi Charpata Shandu Dag Prasad Amrit Karme Amrit Dharme Akal Jogya Chalpoke Achal Rajya Tal Saji Akal Tarman Lak Karman Sarvang Data Sarvang Gyata Sarvang Pane Sarvang Mane Sarvang Pranang Sarvang Tranang Sarvang Pukta Sarvang Jukta Sarvang Devang, Sarvang Pevang, Sarvang Kale, Sarvang Pale, Ruval Shandu Dag Prasad Adrupan Admurjun Prakaparu, Sarvamantra Mandeva Pevadu Daru, Sarvapalaka Sarvakalaka, Sarvakopanakalu Jatarjatra Vraji of Dudru Prasalu, Namthavana Jajaka Rubrangana Reko, Adbrukhad Admurjun Adaseko, Desavarna Pesjaka Rubrikana Rago, Jatarjatra Visavisa, Vali Vanarago. Nam kam in begudamuna jahi, servamans, vatermans, devamans, dahi. Ek murtane, darshana, kinrupane, kilkila, kilkilan, and the kobreka. Dev, vevnajani, jebizarka, deva, rubrangana, jasbasu, jajani, kejevo, dadamadana, jajakur, janam, barnabahina. Chakarbaka, firajatar, jakaman, hibardina, loke, jodanki, vikai, jakijapi, jajapu, adhivo, nad murta, tapus of jetapu. Param Rupa Panita Murta Purna Purkha Paharu Sarva Sura Chiyosu Yampa Pukadam Panjan Haru Kalihim Kalasin Yukta Kal Purkha Desa Dharmatamsa Paramarata Bhutala Kapesa Angaragana Rangijaka Jat Bhadana Nama Angarpa Panjan Doshta Panjan Mokta Daika Kama Aap Rupa Mika Anastata Eka Purkha Vatuta Garpa Panjan Sarva Panjan Adrupa Suta Angahina Panganatama, Ekapurka Bar, Sarvalaki Sarukaiko, Sarukopur the Bar, Sarusatana Jani Sarvalaki Sarukaki Sarukopur the Bar, Sarvaganta Sarvahanta, Sarvatiana Peko, Sarusatana Jani, Jerubrangaradek Parambit Brahman Jakahe, Neta Bakhata Netta, Gold Simmer the Brahman Sastra, Na Ava Ivocheta, Mother Parshanda, Dag Prasad Gungano the Armahama Bar, Asana Bango Manango, Anapaprakashan is in an Ajan Bhajan Shah, Rajan Raju Pananapan Devana Devupamahan, Indran Indra Balanabalu, Rankana Ranka Galanakalu, Anapudhangu, Apa Bangu. God made the power of Gungano, the Armun, Gana Pranam, the Panic Arm, Arthur Dot Brachandu, Mitigatia Kandu Alistair Karma, the Sat Arman, Sarva Pranati, Arnad and Abadi, and Chajri Shandu, the Prasad Gobinde Makande, Udari, Pari, Hariyang, Karyangarna, Meka, Mapujanga Prayat Shandu Chatter Jagger Garda, the Jagger Harda, the Jagger Dani, the Jagger Jani, the Jagger Bharti, the Jagger Bharti, the Jagger Bali, the Jagger Gali, the Jagger Basi, the Jagger Vasi, Chatter Jagger Mani, the Jagger Dani, Jajri Shambhu Nasatrana Midrana Barmana Bidrahe Nakarmana Kaye, the Manga Jay, and Jatrana Midra Parabu, Drapati Sadi Sadri Sagrisa, Bhagavati Shandra Prasad.
कासते किया सज देशा किया बज बेशा किया बंजरो किया देश किया गंज पर मैं किया गंज कर मैं किया गंज कर मैं किया पंज पर मैं किया बजलो का किया दस लोग का किया दूत भरने के भूत करने के राजन प्रभाएं के धर्मं तो जाएं के अशोक भरने के सर्वा भरने के जगदंग रति हैं के शत्रंग शत्री हैं के ब्राह्मण स्वरूप है के अनुपन रूप है के आद दीव है के आप भीवाएं के चतरंग बहिन है के कह दीन है के रोजी रजा करी मेरा हाय कह के बाक भी है भाई के गैबल गए भाई के आप बोल गुनाएं के शाह निशाएं के कारण गुनंद है के रोजी रहंद है के राज करीम है के कर्म करीम है के सर्वंगली है के सर्वंगली है के सर्वतर माने आएंगे सर्वतर दाने आएंगे सर्वतर गाँव आएंगे सर्वतर गाँव आएंगे सर्वतर देश आएंगे सर्वतर देश आए के सर्वतर राज्य आएंगे सर्वतर राज्य आएंगे सर्वतर दीन आएंगे सर्वतर लीन आए के सर्वतर जाहो के सर्वतर पाहो के सर्वतर देश आएंगे सर्वतर देश आएंगे सर्वतर काल आएंगे सर्वतर पाल आएंगे सर्वतर हंता के सर्वतर गंता के सर्वत्र पेखी के सर्वत्र पेखी के सर्वत्र काज है के सर्वत्र राज्य है के सर्वत्र सुख है के सर्वत्र भूख है के सर्वत्र त्राण है के सर्वत्र प्राण है के सर्वत्र देश है के सर्वत्र देश है के सर्वत्र मान्य है सदैव प्रधान्य है के सर्वत्र जाप्य है के सर्वत्र थाप्य है के सर्वत्र पान्य है के सर्वत्र मान्य है के सर्वत्र इंद्र है के सर्वत्र चंद्र है के सर्वंगली मैं के परमंग फीम है के अकल लाम है के सैव कलाम है के ओसनो बजुना तमाम रजू है हमेशल सलाम है सलीख समदाम है के नीवन सरसा है गरीबल परास्ता है बलंदर मकान है जमीन और जमान है तमीजल तमाम है रुजुअल निदान है हरी फल जी मर जाए गिर गिर नानी एकल तरंग है वेद है भंग है अजीजल नवाज है गरीबल खराज है निरुक्त स्वरूप है त्रिमुक्त भूत है पर भगत प्रवाह है सुजुक्त सुदा है सदैव स्वरूप है वेदी अनूप है समास्तु प्राज है सदा सर्वसाज है समास्तु सलाम है सदा सदैव काम है निर्वास रूप है गाद रूप है ओंगाद रूप है नाद रूप है नंगी नाम है ओंगाद रूप है नाश रूप है नंगी नाम है त्रिपंगी त्रिकामे त्रिवर्गं त्रिवाद्य गंजे अगा देशवंग सर्वभागे सुसर्वान राखे त्रिभुग स्वरूप है स जयसूत है के नरकं प्रणास है पृथ्वील प्रवास है निरोक्त प्रवाह है सदैव सदा है विभक्त स्वरूप है प्रज्योत अनूप है निरोक्त सदा है विभक्त प्रवाह है अनोक्त स्वरूप है प्रज्योत अनूप है चाचरी छंद अपंग है नंग है बेखालीख है ब्रह्म कर्म नाद जुगाद है जय है भय भूत है दूत है नास है उदास है दंद है बंद है अभगत है विरक्त है नाश है प्रकाश है निजंत सुनंत लेख देख अलीख है पीख है टहा है गाय शंभ है गम है नीला नाद है नेत सुनेत जात है जात है जरपुट शांत है प्रसाद सर्वगंता सर्वगंता सर्वंग छता सर्वंग ज्ञाता सर्वंग हर

ஜனமோச்சந்திர சந்திரே நமோ ராஜராஜே நமோ இந்திரேந்திரே நமோ அந்தகாரி நமோ தேஜ் தேஜே நமோ பிருந்த பிருந்தே நமோ வீ வீஜே நமோ ராசிங் தாம் சிங் சாந்த் ரூபே நமோ பரம தத்தங்க தத்தங்க ஸ்வரூபே நமோ ஜோக ஜோகே நமோ ஜான ஜானே நமோ மந்திர மந்திரே நமோ தியான தியானே நமோ ஜுத் ஜுத்தே நமோ ஜான ஜானே நமோ பூஜ பூஜே நமோ பான பானே நமோ கலே கர்த்த நமோ சாந்த ரூபே நமோ இந்திரேந்திரே நாதங்க பிரபுத்தே கலங்கார ரூபே அலங்கார அலங்கே நமோ ஆசாசி நமோ பாங்க பங்கே அபங்கீஸ் ரூபே அரங்கிய நாமே திர பங்கி திர காலே அரங்கிய காமே ஏகா ஸ்ரீ சாந்த அஜய அலய பய பய பூவஜுநாத காசு காண்டே பஞ்ச லக்ஷ பாக கால தயாலி கபி ஹோ நாம காம காட்ட ஆனாதி பிரமதே ஜுனி மோனி யக ਨਰਾਗੇ ਨਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਸ਼ਾਮਲ ਨਿਵਾਸ ਤੁਲ ਪ੍ਰਣਾਮੇ ਸਮਾਧ ਤੁਲ ਪ੍ਰਣਾਸੇ ਅਗੰਜਲੋ ਨਾਮੇ ਸਮਾਧ ਤੁਲ ਨਿਵਾਸ ਇੰਦਰ ਕਾਮੰ ਬਭੂਤੇ ਸਮਾਧ ਤੁਲ ਸਰੂਪੇ ਗੋ ਕਰਮੰ ਪ੍ਰਣਾਸੀ ਸੋ ਧਰਮੰ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਗਰਿੰਦਾ ਸਮਾਧ ਤੁਲ ਨਿਵਾਸੀ ਅਜੈਬ ਬਭੂਤੇ ਅਜੈਬ ਗਨੀਮੇ ਹਰੀ ਅੰਗਰੀਅੰ ਗਰੀਮ ਰਹਿਮੇ ಚತುರ್ಜಕರ ಭಾರತಿ ಚತುರ್ಜಕರ ಭೂತೇ ಸ್ವಯಂಭವ ಶುಭಂಗ ಸರ್ವದಾಸ ಜುಗತೆ ದುಗಾಲಂ ಪ್ರಣಾಸಿ ದಯಾಲಂ ಸ್ವರೂಪೇ ಸದಾಂಗ ಸಂಗೇ ಭಂಗಂಗ ಭೂತೇ ಚತುರ್ಜಕರ ಭಾರತಿ ಚತುರ್ಜಕರ ಭೂತೇ ಸ್ವಯಂಭವ ಶುಭಂಗ ಸರ್ವದಾಸ ಜುಗತೆ ದುಗಾಲಂ ಪ್ರಣಾಸಿ ದಯಾಲಂ ಸ್ವರೂಪೇ ಸದಾಂಗ ಸಂಗೇ ಭಂಗಂಗ ಭೂತೇ ಸತನಾಮ ಶ್ರೀ ವಾಹಿಗುರು ಸಾಹಿಬ್ ಜೀಯೋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਫਿਰੋ ਕਾਜੋ ਦਿਖੇ ਸੂਰ ਸਰਾਵਦਨ ਸ਼ੁੱਧ ਸੁਧਾਰਕ ਸਮੂਹ ਅਨੇਕ ਮਤੀ ਗਏ ਸਾਰੇ ਹੀ ਦੇਸ਼ ਕੋ ਦੇਖ ਰਹੇ ਮਦ ਗੁਰ ਦੇ ਸਿਰ ਭਾਵਤੀ ਗਏ ਸ੍ਰੀ ਪਾ ਸ੍ਰੀ ਭਗਵਾਨ ਇਹ ਕਰਤੀ ਬਨੇ ਗਣਾ ਇਹ ਕਰਤੀ ਗਏ ਮਾਤੇ ਮਤੰਗ ਚਰ ਚਰ ਸੰਗ ਅਨੂਭਵ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੀ ਪਾਰੀ ਪੁਜਾਨ ਕੇ ਭੂਪਲੀ ਵਿਦ ਨਿਆਪਤ ਸੀ ਨਾ ਜਾਤ ਵਿਚਾਰੀ ਤੇ ਭਾਈ ਦੁਕਾਮ ਪੈ ਭੂਪਤ ਅੰਤ ਕੋ ਨਾਂਗੀ ਭਾਈ ਬਲਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੁੜ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੀ ਭੂਤ ਭਵਿੱਖ ਭਗਵਾਨ ਕੇ ਭੂਤ ਹੈ ਕੌਣ ਕਹਿੰਦੇ ਨਹੀਂ ਜਾ ਵਿਚਾਰੇ ਸ੍ਰੀ ਪਾਸਰੀ ਭਗਵਾਨ ਭਜੇ ਅੰਤ ਕੌਣ ਕੇ ਦਮ ਸਾਰੀ ਤੀਰਥ ਨਾਨ ਦੈ ਦਮਦਾਨ ਸੁਸੰਜਮ ਨੇ ਮਨੇਕ ਵਸੇਖੈ ਵੇਦ ਪੁਰਾਣਕ ਦੇਵ ਗ੍ਰਾਂਡ ਜੀਵਨ ਜਵਾਨਕ ਵੇਖੈ ਪੌਣ ਹਾਰਿਆਧਾਰ ਸਰਗਨ ਲਿਖੈ ਸਰੀ ਪਾ ਸ੍ਰੀ ਭਗਵਾਨ ਭਜੇ ਬਿਨ ਇਹ ਕਰਤੀ ਬਨੇਕ ਨਾਲ ਲਿਖੈ ਸ਼ੁੱਧ ਸਬਾਦੁਰ ਅੰਤ ਦਵਾਸ ਸਾਖ ਸੁਨਾ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰੋ ਪਰਬਤ ਪੰਖਾਲੀ ਨਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਨੰਗਨ ਮਾਨ ਮਲਾਏਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗੜ ਗੜਾਨ ਕੋ ਤੋੜਨ ਹਾਰ ਉਸ ਬਾਤਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਵਦੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਸਲਮੈ ਬਾਲੀ ਬਲ ਮੈਂ ਸਭ ਸਭ ਥਪੈਂਗੇ ਬੁਨ ਪ੍ਰਤਾਪਨ ਬਾਣ ਜੈਤ ਦੋਨ ਬਾਪਨ ਕੇ ਬਹੁ ਪੁੰਜ ਖਪੈਂਗੇ ਮਾਨ ਵਿੰਦਰ ਗਜਿੰਦਰ ਨਾਥ ਭਜੋਨ ਤਰਲ ਕੋ ਰਾਜ ਕਰੈਂਗੇ ਕੋਟ ਇਸ਼ਨਾਨ ਕਰਨਿਕ ਦਾਨ ਅਨੇਕ ਸਵੰਬਰ ਸਾਜ ਕਰੈਂਗੇ ਬ੍ਰਹਮ ਮਹੇਸ਼ਰ ਸਤੀ ਪਦ ਅੰਤ ਫਲਗਮ ਭਾਸ ਭਰੈਂਗੇ ਜੇ ਨਾਰ ਸਰੀ ਪਦ ਕੇ ਬਰਸੈ ਭਾਗ ਦੇਹ ਨਾਲ ਫੇਰ ਨਾ ਦੇਹ ਕਰੈਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਂ ਲਗਾਇਓ ਨਹਾਤ ਫਿਰੋ ਲਈ ਸਾਸ ਸਮੁੰਦਰਨ ਲੋਕ ਉੱਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਰੇਲਗੜੀ ਟਕਾਇਓ ਕਾਹੂ ਲਿਖ ਹਰ ਵਾਚੀ ਦਸਵੇਂ ਕਾਹੂ ਪਛਾ ਕੋ ਸੀਸ ਨਵਾਇਓ ਕਉ ਬਦਾਨ ਕੋ ਪੂਜਤ ਹੈ ਪਾਸ ਕਉ ਮਰਦਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ

ਵਾਜੇ ਪੰਜ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਦੂਤ ਤੁਧ ਵਸ ਕੀਤੇ ਗਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਨਿਵੈਬਨ ਦੇ ਨਿਮਾਣੀ ਦੇ ਨਿਮਾਣੀ ਦੇ ਵਾਜ ਕਿਆ ਕਰੇ ਵਿਚਾਰੀਆ ਤੁਧ ਵਾਸ ਸਮਰੱਦ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਂ ਨਾ ਹੀ ਸ਼ਬਦ ਲੱਗ ਸਵਾਰੀ ਆ ਕਹਿ ਨਾਂਗਲੇ ਬਾਬਾ ਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨ ਕਾ ਮੋਹ ਟੁੱਟਾ ਤਿੰਨ ਕਾ ਸਭ ਸੱਚ ਸਵਾਰਿਆ ਕਹੇ ਨਾਨਕ ਇਹ ਕੰਮ ਹੈ ਆਨੰਦ ਗੁਰੂ ਦੇ ਜਾਣਿਆ ਕਹੇ ਨਾਨਕ ਹੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਜਨ ਪਾਵੇਂ ਪਾਵੇਂ ਤਾਂ ਸੋਜਨ ਦੇ ਜਿਸ ਨੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਨਾ ਪਾਉਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਕਥ ਗੇਰੀ ਗਿਤ ਦੁਆਰੇ ਪਾਈਐ ਤਾਨ ਮਾਨ ਧਾਨ ਸਾਭ ਸਾਂਭ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕਿਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਥ ਕਹਾਣੀ ਇਹ ਮਨ ਚੰਚਲਾ ਚਤਰਾਈ ਗਿਨੈ ਨਾ ਪਾਇਆ ਚਤਰਾਈ ਨਾ ਪਾਇਆ ਗਿਨੈ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਹਣੀ ਜਿਵੇਂ ਪਰਮ ਬੁਲਾਇਆ ਮਾਇਆ ਤਾਂ ਮੋਹਣੀ ਤਿੰਨਾਂ ਚ ਕੀਤੀ ਜੰਡਗੋਲੀ ਪਾਈ ਕੁਰਬਾਨ ਕੀਤਾ ਦਿਸੇ ਬਿਟੋ ਜਿਨ ਮੂੰਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਗਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਆ ਗਿਆ ਕੋ ਅੱਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨਜਨ ਅੰਮ੍ਰਿਤ ਗੋਇ ਦੇਸ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਜੀ ਜੰਤ ਸਭ ਤੋਂ ਪਾਇਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਜੂਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉਠਾ ਦਿਨ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵੇਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਦਿੱਖੀ ਵਾਲੋ ਨਿੱਕੀਏ ਤੇ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਈ ਤਿਵ ਚੱਲਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਚਲਾਈ ਤਿਵੇਂ ਚੱਲਾਂ ਜਿਨ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸਨੋ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕਹਿ ਮਨ ਵਸਿਆ ਜੰਦਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਅਪਵਿੱਤ ਹੋਏ ਸੀ ਜਨਾ ਜਨੀ ਹਰਦਿਆਇਆ ਹਰਦਾਇਆ ਅਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨ ਗੁਰਮੁਖ ਹਰਦਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿ ਸਹਿ ਸਹਿ ਸਨਾ ਜਾਈ ਨ ਜਾਏ ਸਹਿ ਸਹਿ ਸਹਿ ਨ ਜਾਏ ਕਿਤੇ ਸਾਹਿਬ ਸਹਿ ਸਾਹਿਬ ਸਹਿ ਸਾਹਿਬ ਜਾਈ ਸਹਿ ਸਹਿ ਜੀਉ ਮਲੀਨ ਹੈ ਕਤ ਸਾਂਝ ਮਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸੁਰ ਹਉ ਚਿਤ ਲਾਈ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਹਾਇ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਬਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਗੂੜੇ ਲਾ ਕੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰ ਤੋਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਖ ਸਮਾਣੀ ਜਨਮ ਰਤਨ ਜਿਨੀ ਖਟਿਆ ਬੜੇ ਸਿਪਣ ਜਾ ਰਹੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸ੍ਰੀ ਸਨਮੁਖ ਗੁਰੂ ਸ੍ਰੀ ਸਨਮੁਖ ਹੋਵੇ ਸਨਮੁਖ ਸਿੱਖ ਕੋਈ ਜੀਵ ਰਹੇ ਗੁਰ

ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤ ਮਨ ਸੰਭਾਲੇ ਆਪ ਛੁੱਟ ਸਦਰ ਪਰਣੇ ਗੁਰੂ ਨਵਰ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮ ਖੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਮੁਵੇ ਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾ ਆਏ ਕਹੇ ਨਾਨਕ ਵਿਚਾਰ ਦੇਖੋ ਭੈਣ ਸਤਿਗੁਰ ਮੁਕਤ ਨਾ ਪਾਏ ਆਵ ਸਿੱਖ ਸਤਿਗੁਰੂ ਕੇ ਪਿਆਰੇ ਹੋਵ ਸੱਚੀ ਬਾਣੀ ਜਿਨ ਕੋ ਨਜ਼ਰ ਕਰਨ ਹੋਵੇ ਹਿਰਦੇ ਦਿਨ ਸਮਾਣੀ ਪੀਓ ਅੰਮ੍ਰਿਤ ਸਵਰ ਹੋਰ ਰਹਿੰਦੋ ਜਪੇ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਣਦਾ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਡਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸਭ

ਕਹਿ ਕਿਸੇ ਵਟੁਰੇ ਲੋਕ ਬਿਲ ਲਾਈ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਈ। ਜਿਸ ਦਾ ਜੀਉ ਤਿਸ ਮਿਲ ਰਿਹਾ ਹਰ ਵਸੈ ਮਨ ਆਈ, ਹਰ ਆਪ ਮੁਲਕ ਹੈ ਭਗਤ ਨਾਗ ਨਾਨਕਾ ਜਨ ਹਰ ਬੱਲੇ ਪਾਈ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ, ਹਰ ਹਰ ਜੋ ਜੀਵ ਰਾਹ ਖੱਟੇ ਦਿਹਾੜੀਏ, ਤਨ ਤੁਨਾ ਮਿਲਿਆ ਜਿਨ ਹਰ ਪੇ ਪਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵੇ ਵਣਜਾਰਾ, ਹੀ ਰਸਨਾ ਤੂੰ ਅੰਦ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਬੱਲੇ ਨਾ ਪਾਏ, ਹਰ ਰਸ ਪਾਏ ਬੱਲੇ ਵੀ ਹਰ ਰਸ ਬੌੜਾ ਦ੍ਰਿਸ਼ਾਂ ਲਾ ਕੇ ਆਏ। ਇਹ ਅਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਦਰਸਾ ਵਿਸਰੇ ਜਾਂ ਹਰ ਵਸਾ ਮਨ ਆਈ। ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ, ਹਰਿਆ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ, ਹਰਿਆ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਬਾਈ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਜਲਦ ਹੋਇਆ ਜਲਦ ਨਦੀ ਆਇਆ, ਕਹੇ ਨਾਮ ਸ੍ਰੇਠ ਕਾ ਮੁੱਲ ਲੱਜਿਆ ਜੋਤ ਰਾਖੀ ਤਾਂ ਜਾਤ ਯੁਗ ਮੈਂ ਆਇਆ। ਮਨ ਚਾਹੁ ਪਿਆ ਪ੍ਰਭਾਗ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾ ਕੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰੂ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੋ ਚਤਲਾਇਆ, ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ, ਹਰ ਬਿਨਵਰ ਨਾ ਦੇਖੋ ਕੋਈ, ਹਰ ਬਿਨਵਰ ਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੋਂ ਦੇਵੇ। ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ, ਗੁਰਪ੍ਰਸਾਦੀ ਬੁੱਝਿਆ ਦਾ ਵਿਕਾਰ ਕਹੇ, ਹਰ ਬਿਨਵਰ ਨਾ ਕੋਈ, ਕਹੇ ਨਾਨਕੇ ਨੇਤਰਾਂ ਦੱਸੇ ਸਤਿਗੁਰ ਮਿਲਿਆ ਦਾ ਬਿਰਾਟ ਹੋਈ। ਇਹ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ, ਸਾਚਾ ਸੁਣਦਿਆਂ ਨੂੰ ਬਿਠਾਏ, ਸਰੀਰ ਲਾਹੀ ਸੁਣੋ ਸਤਬਾਣੀ, ਜਦ ਸੁਣੀ ਮੰਤਰ ਹਰਿਆ ਹੋਆ ਰਸਨਾ ਰਸ ਬਾਣੀ, ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਦਿਆਂ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਦਾ ਕਹਿ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨਾਮ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ,

ਗੁਫਾ ਅੰਦਰ ਰੱਖ ਕੇ ਵਾਜਿਆ ਪਵਨ ਵਜਾਇਆ। ਇਹ ਸਾਚਾ ਸੁਹਿਲਾ ਸੱਚੇ ਕਰ ਗਾ ਬਹੂ ਗਾਵਤ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵੇ ਸਚੁ ਧਿਆਵੇ ਜਾਤ ਦੁਬਾਵੇ ਗੁਰਮੁਖ ਜਨਾ ਬੁਝਾਵੇ। ਸੱਚ ਸਭਨਾ ਕਾ ਖਸੁ ਹੈ ਜਿਸ ਬਖਸ਼ੇ ਸੁਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਬਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੁਨਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Satguru Sev Sukh Ho Jo Ichho

0: ਇੱਥੇ ਚੰਨ ਹੁੰਦਿਆਂ ਗੁਰਬਿੰਨ ਕੂਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁਚੇਤ, ਛੁੱਟੇ ਤਿਲਬਾੜ ਜੋ ਸੰਜੈ ਅੰਦਰ ਖੇਤ, ਚੇਤੇ ਅੰਦਰ ਛੁੱਟੇ ਆਹ ਕਹੋ ਨਾਨਕ ਸਿਓ ਨਾ, ਫਲੀਆ ਫੁਲੀਆ ਬਪੜੇ ਪੀਤਨ ਵਿੱਚ ਸਵਾ, ਪੌੜੀ ਆਪਣੇ ਪ੍ਰਸਾਦਿਓ।

ਸਾਜੀਏ ਕਰਿਆ ਸਿੰਧ ਦਾਤਾ ਤੂੰ ਤੂੰ ਜਾਣੋ ਸਭ ਸੇ ਦਿਲ ਐਸੇ ਜਿੰਦ ਕਵਾਓ ਕਰਿਆ ਸਿੰਧ।

0: ਮਹਲਾ ਪਹਿਲਾ ਸੱਚੇ ਤੇਰੇ ਖਣ ਸੱਚੇ ਬ੍ਰਹਮਣ ਸੱਚੇ ਤ੍ਰੇਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਿਰ ਵਿਚਾਰ ਸੱਚਾ ਤੇਰਾ ਮਨ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚੇ ਸਰਤਾਨ ਸੱਚੇ ਸਬਜੋਰ ਸੱਚੀ ਤੇਰੀ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚੈ ਸੱਚ ਜੋ ਮਰਜ ਮੈਂ ਚੁਕਤ ਨਿਕਟ ਮਹੱਲਾ ਪਹਿਲਾ
1: ਵੱਡੂੜੇ ਜਾਂ ਵੱਡਾ ਨਾਂ ਵੱਡੂੜੇ ਜਾਂ ਸੱਚ ਨਾਂ ਵੱਡੂੜੇ ਜਾਂ ਨਿਚਲਥਾ ਵੱਡੂੜੇ ਜਾਣ ਆਲਾ ਵੱਡੂੜੇ ਬੁਝੇ ਸਭਾ ਵੱਡੂੜੇ ਜਾਂ ਪੁੱਛਣਾਉਂਦਾ ਵੱਡੂੜੇ ਜਾਂ ਆਪੇ ਆ ਨਾਨਕ ਕਾਰਨ ਅਕਤ ਨੂੰ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾਲ ਚਵਾਸ ਇਕਨਾ ਕੁੰਜ ਮਾਇ ਲੈ ਇਕਨਾ ਹੁਕਮ ਕਰੇ ਵਿਨਾਸ
1: ਇਕ ਨਾ

0: ਸਲੋਕ ਮਹੱਲਾ ਪਹਿਲਾ ਰਿਸਮਾਦ ਨਾ ਰਿਸਮਾਦ ਵੇ ਰਿਸਮਾ ਜੀ ਸਮਾਦ ਤੇਦ ਇਸਮਾਦ ਰੂ ਇਸਮਾਦ ਰੰਗ ਇਸਮਾਦ ਨੰਗੇ ਫਿਰੇ ਜੰਤ ਇਸਮਾਦ ਪਾਉਣ ਇਸਮਾਦ ਪਾਣੀ ਇਸਮਾਦ ਅਗਨੀ ਖੇਡੇ ਵਿਡਾਣੀ ਇਸਮਾਦ ਧਰਤੀ ਇਸਮਾਦ ਖਾਣੀ ਇਸਮਾਦ ਸਾਰ ਲੱਗੇ ਪ੍ਰਾਣ ਇਸਮਾਦ ਸਿੰਜੋਗ ਇਸਮਾਦ ਵਿਜੋਗ ਇਸਮਾਦ ਭੁੱਖ ਇਸਮਾਦ ਭੋਗ ਇਸਮਾਦ ਸਿੱਤ ਇਸਮਾਦ ਸਲਾਹ ਇਸਮਾਦ ਦੁੱਜੜੀ ਇਸਮਾਦ ਰਹਾ ਇਸਮਾਦ ਨੇੜੇ ਇਸਮਾਦ ਦੂ ਇਸਮਾਦ ਦੇਖਿਆ ਜਰਾ ਜੂਤ ਵੇਖ ਵਡਾਂ ਰਿਹਾ ਇਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦੱਸਿਆ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸੰਪਕਾਰ ਕੁਦਰਤ ਵੇ ਪ੍ਰਾਣ ਕਿਤੇ ਬਾ ਕੁਦਰਤ ਸਰ ਵਿੱਚ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਤਿਆ ਕੁਦਰਤ ਜਾਤੀ ਜਿਨਸੀ ਜੰਗੀ ਕੁਦਰਤੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਰਤੀਖਾ ਸਭ ਤੇਰੀ ਕੁਦਰਤੋਂ ਕਾਦਰ

0: ਪੈ ਵਿੱਚ ਪਾਉਣ ਰਹਿਸ ਦੁਆ ਪੈ ਵਿੱਚ ਚੱਲੇ ਲਖਦਰੀਆ ਪੈ ਵਿੱਚ ਅਗਨ ਕੜੇ ਦੇ ਗਾਰ ਪੈ ਧਰਤੀ ਦੱਬੀ ਪਾਰ ਪੈ ਵਿੱਚ ਇੰਦਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰ ਪੈ ਵਿੱਚ ਚੰਨ ਕੋ ਕਰੋੜੀ ਚਲਪਨਾਂਤ ਪੈ ਵਿੱਚ ਸਿੱਧ ਬੁੱਧ ਸੁਨਾ ਪੈ ਵਿੱਚ ਆਡਾਣੀ ਆਕਾਸ਼ ਪੈ ਵਿੱਚ ਜੋਤਮਾ ਬਲਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਾਉ ਲਿਖਿਆ ਸਿਰਲੇਖ ਨਾਨਕ ਮਨ ਪਉ ਨਿਰੰਕਾਰ ਸੱਚ ਇੱਕ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿਰਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਹਾਲ ਪਤਾ

ਚੇਤਨ ਹੋ ਵੈਸ਼ਾ ਜਾ ਨਾ ਗਲੀ ਢੂੰਡਿਆ ਕਤਨਾ ਕਰੜਾ ਸਾਰ ਕਰਮ ਰਤਾ ਪਾਈ ਹੈ ਹੁਕਮ ਤੋ ਹੁਕਮ ਖੁਆਰ ਪੌੜੀ ਨਦ ਕਰੇ ਦੇ ਆਪਣੀ।

ਤੁਹਾਡੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ। ਇਹ ਜੀਵ ਬਹੁਤੇ ਜਿਨ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣੀਓ ਲੋਕ ਸੁਭਾਇਆ। ਸਤਿਗੁਰੂ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸਤ ਬੁਝਾਇਆ ਜਿਨ ਸੱਚੋ ਸਤ ਬੁਝਾਇਆ।

సేవ శ్రీ విక్రమ చూడా నిరాంజన మనుషా సిక్కీ సిక్కియా గురు విచార నగరీ కర లంగాయే పా ਕੋਲੂ ਚਰਕਾ ਚੱਕੀ ਚੱਕ ਛੱਲ ਵਾਰੋਲੇ ਬਹੁਤ ਅਨੰਤ ਲਾਟੂ ਮਦਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣ ਚੱਟ ਪਏ ਜੰਤ ਨਾਨਕ ਪਾਉਂਦੇ ਆ ਗਣਤ ਨਯੰਤ ਬੰਧਨ ਬੰਦ ਪਵਾਏ ਸੋ ਪੈ ਕਿਰਤਨ ਚ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰ ਹੋਏ ਉੱਡਣਾ ਜਾਏ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਉ ਤਿਨਾ ਮਨ ਭਉ ਪੜਨਾ ਪ੍ਰਾਨ ਕਰ ਹੈ ਨਾਨਕ ਨਾ ਜਾਈਐ

ਹੈ ਜੇ ਲੋੜੇ ਚੰਗਾ ਆਪਣਾ ਕਰਪਨੋ ਨਿਸਦਾਈ ਹੈ ਜੇ ਜਰਵਾਣਾ ਪਰ ਹਰਿਆ ਜਰਵੇ ਸਰਿੰਦੀ ਆਈ ਹੈ ਕੋ ਰਹਿਣਾ ਭਰੀਏ ਪਾਈਏ ਕੋ ਰਹੇ।

ਦੀਦਾਰ ਬੰਦੇ ਸੇ ਜੇ ਕੋਈ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਸਾਲਾ ਅੰਦਰ ਸਰੂ ਪਾਰ ਤੀਰਥ ਨਾਲ ਅਰਚਾ ਪੂਜਾ ਗ੍ਰਸ ਬੇਕਾਰ ਜੋਗੀ ਸੁਣਤਿਆ।

ਆਕਾਰ ਸਤਿਆ ਮਨ ਸੰਤੋ ਖੁਬਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਗੁਣਾ ਸੋਕਰੇ ਸੰਸਾਰ ਚੋਰਾ ਜਾ

0: ਸਤਨਾਮਾਦਾਰ ਸਦਾਨੰਦ ਰਹਿ ਦਨਾਤੀ ਗੁਣਵੰਤੀਆ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਭੇੜਾ ਪੇ ਕੁਮਾਰ, ਘਰ ਪਾਂਡੇ ਟਾਕੀਆਂ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ ਚੜ ਚੜ ਪਵਾਂਗੇ, ਨਾਰਗਿਨ ਕਰਤੇ ਕਾਰਨ ਕੀ ਹੈ ਸੋ।

ਜੰਮਿਆ ਜਮੂਆ ਹੌਂ ਜਿੱਤਾ ਚੁੱਲਿਆ ਹੌਂ ਖਟਿਆ ਗਿਆ ਹੌਂ ਚਿਆਰ ਕੁੜਿਆਰ ਹੌਂ ਪਾਪੁਨ ਵਿਚਾਰ ਹੌਂ ਚ ਨਰਕ ਸੁਰਗ ਅਵਤਾਰ ਹੌਂ ਚਸੈ ਹੌਂ ਚ ਰੋਵੈ ਹੌਂ ਪਰਿਆ ਹੌਂ ਇਤੋਵੈ ਹੌਂ ਜਾਤਿ ਜੀ ਸਿੱਖੋ ਵੈ ਹੌਂ ਮੂਰਖੋਂ ਸਿਆਣਾ ਮੁਖ ਮੁਕਤੀ ਸਾਰ ਨਾ ਜਾਣਾ ਹੌਂ ਮਾਇਆ ਹੌਂ ਛਾਇਆ ਹੋਮੇ ਕਰ ਕਰ ਜੰਤ ਉਪਾਇਆ ਹੋਮੇ ਬੂਜੈ ਤਾਂਦਰ ਸੁਜੈ ਗਿਆਨ ਵਿਉਣਾ ਕਤ ਕਤ ਲੂਜੈ ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ ਹੋਮੇ ਜਸ ਹੋਮੇ ਤਨੁ ਕਮਾਏ ਹੋਮੇ ਇਹ ਬੰਦਨਾ ਤਿਰ ਤ੍ਰਿਜੁਨੀ ਪਾਏ ਹੋਮੇ ਕਿਥੋਂ ਪਜੈ ਕਿਥ ਸੰਜਮੇ ਜਾਏ ਹੋਮੇ ਇਹ ਹੁਕਮੈ ਪੈ ਪਿਰਾਏ ਹੋਮੇ ਦੀਰਘ

0: ਸੰਤਾ ਨਾਨਕ ਜੰਤੂ ਪਾਇ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕਿਆ ਚਿੰਤਾ ਪੇ ਕਰਨੀ ਤਾਲ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਦੀਵਾਨ ਅਪਗ ਨਾਨ ਸਚੇਨਾ ਬਿਨ ਕਿਆ ਟਿੱਕਾ ਕਿਆ ਤਦ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਸਤਿ ਤੀਰਥਾਂ ਸਹਿਜੋਗ ਬੇਬਾਨ ਲੱਖ ਸੁਰਤੋਂ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗਿਆ ਚੰਨ ਪੜੇ ਪਾਠ ਪੁਰਾਣ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ

ਪੌੜੀ ਸੱਚਾ ਸਾਹਿਬ ਤੂੰ ਜਿਨ ਸੋਚੋ ਸੱਚ ਵਰਤਾਇਆ ਜਿਸ ਤੂੰ ਦੇ ਸਿਮਰੇ ਸੱਚਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

પરપડ ગડી લઈએ પરપડ પડીએ સાત પરપડ બે પાઈએ પરપડ ગડીએ ખાત પડીએ જેતે વર્ષ ભર પડીએ જેતે માસ પડીએ જેતી હરી જા પડીએ જેતી સાસ નાનક લિખે ગલ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਚੇਤਾ ਕਰਿਆ ਬਹੁਤ ਤੀਰਥ ਪਵਿਆ ਚੇਤੋ ਲਵਿਆ ਬਹੁ ਭੇਖ ਕੀ ਆ ਜੇ ਦੁਖਦੀ ਆ ਸੋਵੇ ਜੀ ਆਪਣਾ ਕੀ ਆ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸ ਸਰਨਾ

ਕਮਾਣਾ ਅਲ ਮਲਖਾਈ ਸਿਰ ਸ਼ਾਹੀ ਭਾਈ ਮੂਰਖਿਆ ਪਤ ਗਵਾਈ ਵਿੜਨਾਵੈ ਕਿਸ ਤਾਏ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਅੰਧ ਨਾ ਜਾਣ ਫਿਰ ਪਛਤਾਣੀ ਸਤਿਗੁਰ ਪੇਤੇ ਸੋ ਸੁਖ ਪਾਏ ਹਰ ਕਾ ਨਾਮ ਅਨ ਵਸਾਏ ਨਾਨਕ ਕਰੇ ਸੋ ਪਾਏ ਆਸ ਅੰਦੇ ਸੇ ਤੇ ਨੇ ਕੇਵਲ ਓਮ ਮੈਸ਼ਾ ਬਦੇ ਜਿਲਾਏ ਪੌੜੀ ਭਗਤ ਰੇ ਮਨਤਾਮ।

ਕੌੜੀ ਭਗਤ ਤੇਰੇ ਮਨ ਭਾਉਂਦੇ ਦਰਸੋਂ ਕੀ ਸਗਾਉਂਦੇ ਨਾਨਕ ਕਰਮਾ ਬਾਰੇ ਦਾ ਢੋਨਾ ਲੈਣੀ ਧਾਮਦੇ ਇੱਕ ਮੂਲਾ ਬੂਝਣੇ ਆਪਣਾ ਅਣ ਹੁੰਦਾ ਅਗਨਾਏ ਦੇ ਹਾਂ ਤੁਹਾਡੀ ਕਾਨੀ ਜਾਤ ਰੁਤਮ ਜਾ ਸਦਾਏ ਦੇ ਤਿੰਨ ਮੰਗਾਂ ਜਿੱਤ ਜਿੱਤ ਆਏ ਦੇ ਤਿੰਨ ਮੰਗਾਂ ਜਿੱਤ ਜਿੱਤ ਆਏ ਦੇ।

ਨਾਉ ਸੁਣਮਨ ਰਸੀਐ ਤਾਂ ਪਾਏ ਮੋਖ ਦੁਆਰ। ਸੱਚ ਸਾ ਪਰ ਜਾਣਿਆ ਜਾਂ ਜੁਕਤ ਜਾਣਾ ਜੀਓ ਤਰਤ ਕਾ।

ਗਿਆਨ ਕਰੇ ਸੱਚਤਾ ਪਰ ਜਾਣਿਆ ਜਾਂ ਆਤਮ ਤੀਰਤ ਕਰੇ ਨਿਵਾਸ ਸਤਿਗੁਰ ਨੂੰ ਪੁੱਛ ਕੇ ਬੈਰਿਆ ਕਰੇ ਨਿਵਾਸ ਸਤ ਸਭਨਾ ਹੋਏ ਦਾਰੂ ਪਾਪ ਕੱਢਿਆ ਧੋਏ ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੇ ਦਾਨ ਮਹੰਡਾ ਤਲਿਖਾ।

0: ਤਮਸਕ ਲਾਈਏ ਹੈ, ਕੂੜਾ ਲਾਲ ਛੱਡੀਏ, ਹੋਇਤ ਮੈਂ ਅਲਗ ਤੇ ਆਈਏ, ਫਲ ਤੇ ਵੇਹੋ ਪਾਈਏ, ਜਿਵੇਂ ਹੀ ਕਰ ਕਮਾਈਏ, ਜੇ ਹੋਵੇ ਪੁਰ ਵਿਖਿਆ ਤਾਂ ਧੂੜ ਨਾ ਦੀ ਪਾਈਏ, ਮੈਂ ਥੋੜੀ ਸੇਵ ਗਵਾਈਏ, ਮੈਂ ਥੋੜੀ ਸੇਵ ਗਵਾ।
1: ਹਮ ਕਿਆ ਗੁਣ ਤੇਰੇ ਵਿਤਰੇ ਸਵਾਮੀ ਤੂੰ, ਅਪਰਿਆ ਪਾਰੁ ਰਾਮ ਰਾਜੇ, ਹਰ ਨਾਮ ਸਰ

ਆਇਆ ਇਹਨਾਂ ਜਨਤਾ ਕੇ ਬਸ ਕਿਛ ਨਹੀਂ ਤੇ ਦੇਖੀ ਜਲ ਤੂੰ ਪਾਇਆ ਇੱਕ ਨਾ ਨੂੰ ਤੂੰ ਮੇ ਲੈ ਕੇ ਆਪਾਂ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ ਸਹਿਜੇ ਹੀ ਸਭ ਸਮਾਇਆ ਸਹਿਜੇ

बसंत की वार महल पंजवा क्यों कर सतगुर प्रसाद।

ਕਰ ਪਾਏ ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿੱਤ ਮਿਲਿਆ ਕਸਮ ਸੰਭਾਲਿਆ ਜੇ ਕਰਵੇ ਜਨਮ ਦਿੰਦੀਆ ਇਹਨੇ ਨੇ ਤੇਰੀ ਜਗਤ ਨਿਹਾਲਿਆ ਕਸਮ ਹੋਰ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ

0: ਤੀਸ ਨੂੰ ਆਈਆ ਕਿਆ ਥੀ ਹੈ
1: ਨਾਨਕ ਨੇ ਚੁੱਕਿਆ ਫਿਰ ਸਤਿਗੁਰ
2: ਛੱਡ ਦੁਨੀਆਂ ਅੰਦਰ ਜਾਵਣਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਾਉਤੀ ਜੀ ਸਹਾਈ ਵਾਰ। ਸ੍ਰੀ ਭਗਾਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਾਉਤੀ ਸਿਮਰਕ ਹੈ ਗੁਰੂ ਨਾਨਕ ਲੈ ਤੇ ਆਏ। ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ

ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੋਗਾ ਟਲ, ਧਰਮ ਕਾ ਜੈਕਾਰ, ਬੋਲੋ ਬੋਲੋ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਪਵਾ, ਹੇ ਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਉਲਟ ਕਮਾਫ ਕਰਨੀ ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੂਆਂ ਦੀ ਅਰਦਾਸ। ਸੱਚੇ ਪਾਤਸ਼ਾਹ ਜੀਓ ਸਰਬੱਤ ਸਾਧ ਸੰਗਤ ਨੂੰ

ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਏ ਬੰਧ ਹੋਵਣ ਨਾਨਕ।

0: ਤਗਨਾ ਸੁਟ ਸੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥਪੈਨ ਦਾੜੀ ਤਗਨਾ ਪੈਰੀ ਤਗਨਾ ਅੱਖੀ ਤਗਨਾ ਜੇਵਾ ਤਗਨਾ ਅੱਖੀ ਵੇ

0: ਨਾਲ ਕੁਝ ਮੁਕਿਲਦਾ ਸ਼ੁਦ ਹੈ ਹਰ ਭਗਤ ਹਰ ਲੀ ਜੈ ਹਰ ਲੀ ਜੈ
1: ਸਲੋਕ ਮਹਲਾ ਪਹਿਲਾ ਗੋ ਬ੍ਰਾਹਮਣ ਕੋ ਕੁਰਲਾਵੋ ਕੋ ਬਰਤਨਾ ਜਾਏ ਸੁਤੀ ਚਿੱਕਾ ਤੇ ਜਮਾਲੀ ਧਰਮ ਰਿਸ਼ਾ ਖਾਈ ਅੰਤਰ ਪੂਜਾ ਪੜਕ ਤੇ ਬਾਸ ਨੀ ਕਿਰਪਾ ਪਾਈ ਛੋਡੀ ਲੇ ਪਖੰਡਾ ਨਾਮ ਚੈਤਨ ਦਾ ਮਹੱਲਾ ਪਹਿਲਾ ਮਾਨਸ ਖਣ ਕਰੇ ਨਿਵਾਸ ਸ੍ਰੀ ਵਗਾਇ ਤਿੰਨ ਗਲ ਤਾਪ ਤਿੰਨ ਕਰ ਬ੍ਰਾਹਮਣ ਪੂਰੇ ਨਾਥ ਉਹਨਾਂ ਪਿਆਵਿਓ ਇਸ

ਨਾਨਕ ਪੂੜਿਆ ਭਰਪੂਰ ਮੱਥਾ ਟਿੱਕਾ ਤੂੰ ਤੇੜ ਧੋਤੀ ਕਖਾਈ ਹੱਥ ਸ੍ਰੀ ਜਗਤ ਫਸਾਈ ਬਸ ਲੈ ਪਾਰੇ ਹੋਏ ਪ੍ਰਾਣ ਨਿਸਥਾਨ ਲੈ ਪੂਜੇ ਪ੍ਰਾਣ ਆਪਾਂ

ਬਰਾਦਰੀ ਹੇਠ ਚਲਾਏਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵਡਮੇਦਲੀ ਸਿਰਾ ਸਿਰ ਧੰਦੇ ਲਾਏਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਭਾਉ ਕਰਾਏਦਾ ਦਰ ਮੰਗਣ

ਵੱਡੀ ਹੈ ਹੱਥ ਦਲਾਲ ਕੈ ਮੁਸੀ ਇਹੋ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ ਜੋ ਜੋ

ਕੋਠੇ ਮੁੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ, ਚੀਜ ਕਰਨ ਮਨ ਪਾਉਂਦੇ ਹਰ ਬੁਜਨ ਆਈ ਹਾਰਿਆ, ਹਰ ਫਰਮਾਇਸ਼ ਖਾਇਆ ਵੇਖ ਮੈਂ ਤੁਮਨ ਵਿਸਾਰਿਆ ਦਰਿਆਈ।

0: ਨਾਨਕ ਉਤਰੈ ਗਿਆਨ ਉਤਾਰੇ ਤੋਈ ਮਹੱਲਾ ਪਹਿਲਾ।
1: ਮਨ ਕਾ ਸੁਖ ਲੋਭ ਹੈ ਜੇਵਾ ਸੁਖ ਰੱਖੀ ਸੁਖ ਵੇਖਣਾ ਪਰਤ ਰਿਹਾ ਪਰਤ ਰੂਪ ਕੰਨੀ ਸੁਖ ਕੰਨ ਪਹਿਲਾ।

0: ਨਾਨਕ ਜਿਨੇ ਗੁਰਮੁਖ ਬੁਝਿਆ ਤਿੰਨਾ ਸੂਤ ਖਣਾਏ
1: ਪੌੜੀ ਸਭ ਨੂੰ ਵੱਡਾ ਕਰ ਚਲਾ
0: ਜਿਸ ਵਿੱਚ
1: ਵੱਡੀਆਂ ਵੱਡਿਆਈਆਂ ਸਭ ਨੇ ਜਾਤ
0: ਸਪਾੜਾ ਸਾਰਾ ਨਵਸਾਈਆਂ ਕਰੋ।

ਵੀ ਸਭ ਤੋਂ ਵੱਡਾ ਕਲਸਾ ਲਾਈਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬ ਮਿਲੇ ਤਨ ਦਰੀਆਈਆਂ, ਜਦ ਭਾਣਾ ਤਮਨ ਮਸਾਈਆਂ, ਕਰ ਹੁਕਮ ਸਖਾਤਾ ਵਿੱਚ ਮਾਰ ਕੱਢੀਆਂ ਬੁਰੀਆਈਆਂ, ਸਹਿ ਤੁੱਠੇ ਲਾਉਣ ਦੇ ਪਾਈਆਂ, ਸਹਿ ਤੁੱਠੇ ਲਾਉਣ।

ਸਿੱਖਾ ਸੰਡੀਏ ਡਰਨਾ ਨਹੀਂ ਹੈ ਜਗਤਾ ਕਾਇਤ ਗਰਭ ਹੰਡੀਏ ਮੰਦਾ ਕਿਸਨਾ ਕੀਏ ਪੜਖਰੇ ਬੁਝੀਏ ਮੂਰਖੇ ਨਾ ਲਲ ਜੀਏ ਮੂਰਖੇ ਨਾ ਲਲ।

ਸਲਾਮ ਜਵਾਬ ਦੋਵੇਂ ਕਰੇ ਮੁੱਦੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਸਾਹਿਬ ਸਦਾ ਸਮਾਲੀਏ।

ਗੁਰੂ ਜਿਸੇ ਵੀ ਸੁਖ ਪਾਈਏ ਸੋ ਸਾਹਿ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ ਸਾ ਘਰ ਬੁਰੀ ਕਿਉਂ ਕਾਲੀਏ। ਮੰਦਾ ਮੂਲ ਕੀ ਚਾਹੀਦੇ ਨਵੀਂ ਨਦਰ ਨੇ ਹਾਲੀਏ। ਜੋ ਸਾਹਿਬ ਨਾਨਾ ਹਾਰੀਏ ਤੇ ਵਿਆਹ ਪਾਸਾ ਢਾਲੀਏ। ਕਿਛ ਲਾਹੇ ਉੱਪਰ ਕਾਲੀਏ ਕਿਛ ਲਾਹੇ।

ਮਹੱਲਾ ਦੂਜਾ ਨਾਲਿਆਂ ਨੇ ਦੋਸ਼ੀ ਕਦਨ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਪੋ ਨਿਰਦਾਸ ਵਸਤੂ ਅੰਦਰ ਵਸਤ ਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਤੂੰ ਚੱਲਿਆ ਕਈ ਬਣਿਆ ਰਹਿਦਾ ਕੂੜ ਕਮਾਣਾ ਕੂੜ ਹੋਵੇ।

वाहेगुरु जी की फतेह।

0: Waheguru Ji Ki Fateh.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਆਰ ਗੁਰੇ ਨਮੈ ਜਗਾਦ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰੂ ਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਉ ਕਲ ਕਲੇਸ਼ ਤਨ ਮਾਹੀ ਮਟਾਉ ਸਿਮਰੁ ਜਸ ਬਸੰਬਰ ਇਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਖ ਕਿੰਨੇ ਰਾਮ ਨਾਮ ਇਕ ਆਖ ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਏਕ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੇ ਉਡਾਰੂ ਸੁਖਮਨੀ ਸੁਖ ਅੰਮ੍ਰਿਤ ਤਬ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਤਬ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਜਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਨਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਸਤੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਰ ਤੇ ਉੱਚਾ ਪ੍ਰਭ

साधक संग अजय सभ्याप आपे दान साध बढ़ाई नानक साध प्रभु बने आई साधक संग न कभ पावे साधक संग सदा सुख पावे साध संग भक्त गोचर लह साधु कै संग अजर सह साधक संग बसे थान ऊंचे साधु कै संग महल पहुंचे साधक संग दृढ़ सब धर्म साधक संग केवल पार ब्रह्म साधक संग पाए नाम ननान नानक साधु कै कुर्बान साधक संग सकुल उधारे साधु संग साजन मीर कुटम निस्तारे साधु कै संग सो तन पावे जिस तन पे सबको बसावे साधु संग धर्म राय करे सेवा साधु कै संग सो बासुर देवा साधु कै संग पाप पलायन साधु संग अमृत गुण गायन साधु कै संग सर्व थान गम नानक साधु कै संग सफल जन्म साधु कै संग नहीं कछ काल दर्शन भेटत होत निहाल साधु कै संग कलूख तहरे साधु कै संग नरक पर हरे साध कै संग इहा उहा सहेला साध संग बिचरत हर मेला जो इच्छा है सोई फल पावे साध कै संग न बिरथा जावे पार ब्रह्म साध रिद बसे नानक उदरे साध सुन रसे साध कै संग सुनो हर नाव साध संग हर के गुण गाव साध कै संग न मन ते बिसरे साध संग सर पर निस्तरे साध कै संग लगे परम मीठा साधु कै संग घट घट दीठा साध संग पे अज्ञाकारी साध संगत पई हमारी साध कै संग मिटे सब रोग नानक साध पीटे संजोग सार की नाम वेद न ज्ञान है देता सुन है ते ताब ख्यान है साध की उपमा ते गुण ते दूर साध की उपमा रही भरपूर साध की शोभा का नाही अंत सार की शोभा सदा बेअंत साध की शोभा ऊंच ते ऊंची साध की शोभा मूच ते मूची साध की शोभा साध बने आई नानक सार प्रभु भेद न पाई श्लोक मन सच्चा मुख सच्चा सोए अवर न पेख एक बिन कोए नानक ए लक्षण ब्रह्म ज्ञानी होए अस्परी ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख जैसे सूर सर्व को शोक ब्रह्म ज्ञानी कदर समान जैसे राज रंग को लगे तुल पवान ब्रह्म ज्ञानी कै तीर देख ज्यो वस्तुदा को खुद को चंद्र लेप ब्रह्म ज्ञानी का यह गनाव नानक ज्यो पाव का सह स्वभाव ब्रह्म ज्ञानी निर्मल ते निर्मला जैसे मैल न लगे जला ब्रह्म ज्ञानी कै मन हुए प्रकाश जैसे तर ऊपर आकाश ब्रह्म ज्ञानी कै मित्र सत्र समान ब्रह्म ज्ञानी कै न यमान ब्रह्म ज्ञानी ऊंच ते ऊंचा मन अपने है सब ते नीचा ब्रह्म ज्ञानी से जन पये नानक जिन प्रभ आप करे ब्रह्म ज्ञानी सगल की रीना आत्म रस ब्रह्म ज्ञानी कीना ब्रह्म ज्ञानी की सब ऊपर मया ब्रह्म ज्ञानी ते कछ बुरा न पया ब्रह्म ज्ञानी सदा समदर्शी ब्रह्म ज्ञानी की दृष्ट अमृत वर्षी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ज्ञान ब्रह्म ज्ञानी एक उपरयास ब्रह्म ज्ञानी का नहीं बनाश ब्रह्म ज्ञानी कै गरीबी समाहा ब्रह्म ज्ञानी पर उपकार उमाह ब्रह्म ज्ञानी कै नाही तंदा ब्रह्म ज्ञानी ले तावत बंदा ब्रह्म ज्ञानी कै हुए सो भला ब्रह्म ज्ञानी सफल भला ब्रह्म ज्ञानी संग सगल उधार नानक ब्रह्म ज्ञानी जपै सगल संसार ब्रह्म ज्ञानी कै एक रंग ब्रह्म ज्ञानी कै बसै प्रभ संग ब्रह्म ज्ञानी कै नाम आधार ब्रह्म ज्ञानी कै नाम परवार ब्रह्म ज्ञानी सदा सद जागत ब्रह्म ज्ञानी अहम भूत्यागत ब्रह्म ज्ञानी कै मन परमानंद ब्रह्म ज्ञानी कै कार सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कै हुए चिंत ब्रह्म ज्ञानी का निर्मल मन ब्रह्म ज्ञानी क्रय प्रभ्याप ब्रह्म ज्ञानी का बट प्रताप ब्रह्म ज्ञानी का दर्श बट भागी पाई है ब्रह्म ज्ञानी को बल बर जागिए ब्रह्म ज्ञानी को खोज महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी का सगल मन माहे ब्रह्म ज्ञानी का कौन जाने भेद ब्रह्म ज्ञानी को सरा आदेश ब्रह्म ज्ञानी का कथया न जाए अदाख ब्रह्म ज्ञानी सर्व का ठाकुर ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्टि का कर्ता ब्रह्म ज्ञानी सद जीव नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुख बधाता ब्रह्म ज्ञानी नाथ का नाथ ब्रह्म ज्ञानी का सभी ऊपर हाथ ब्रह्म ज्ञानी का सगल आकार ब्रह्म ज्ञानी आप निरंकार।
ਪਿਆਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਪੁਰ ਧਾਰੈ ਜੋ ਅੰਤਰ ਨਾਮ ਸਰਬ ਮੈ ਭਿਖੈ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੈ ਨਾਨਕ ਪਰਸ ਸਰਬ ਨਿਸਤਾਰੈ ਅਸ਼ਟਪਦੀ ਮਿਥਿਆ ਰਾਹੀ ਰਤਨਾ ਪਰਸ ਮਨ ਮੈ ਪ੍ਰੀਤ ਨਿਰੰਜਨ ਦਰਸ ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਸ ਨ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਗੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਇਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਇ ਨਿਹਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਰੜੈ ਅਵਰਾ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਤੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਇਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਯਾਵੈ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਤੂਲ ਕਹੋ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਭ ਕੋ ਗਿਆਨ ਚੌਵਰ ਨਾਮ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਫਸਟ ਪ੍ਰੇਰ ਮੁਗਧ ਪਾਤਰ ਕੋ ਤਾਰੈ ਸਰਬ ਰੋਗ ਕਾ ਔਕਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਦੁਰਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਇਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈਨਾ ਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਕਾਟੀ ਐਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਦੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਥਾਂ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਮ ਆਪੇ ਕਰਨ ਕਰਾਮਨ ਯੋਗ ਪ੍ਰਭ ਭਾਵੈ ਸੋਈ ਫੁਣ ਹੋਗ ਅਸਰਿਓ ਆਪ ਹੋਏ ਅੰਤ ਤਰੰਗ ਲਕੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਪੁਸਤਕ ਕਰੈ ਅਨੇਕ ਜਨ ਅੰਤਨਾ ਪਾਰਾਵਾਰ ਨਾਨਕ ਰਚਨਾ ਪ੍ਰਵਰਤੀ ਬਹੁਗਤ ਅਣਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਮਨ ਭਰਮੈ ਉਦਾਸੀ ਕਈ ਕੋਟ ਬੇਰ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾਂਤ ਨਾ ਪਾਵ ਹੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁਖ ਨਾ ਕਰੈ ਹੈ ਕਈ ਕੋਟ ਮਾਇਆ ਚਰਮ ਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਰ ਸੂਰ ਨਖਿਅਤਰ ਕਈ ਕੋਟ ਦੇਵ ਦਾਨ ਇੰਦਰ ਸ਼ਿਰਛਤਰ ਸਗਲ ਸਮਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਸੁਤਾਮ ਸੁਸਾਤਕ ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸ ਕਈ ਕੋਟ ਕੀਏ ਰਤਨ ਸੁਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਰੇ ਕਈ ਕੋਟ ਗਿਰੀ ਮੇਰ ਸਵਰਨ ਤੀਵੇ ਕਈ ਕੋਟ ਜਖ ਕਿਨਰ ਪਸਤਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇੜੈ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀ ਵਹਿ ਮਰੈ ਕਈ ਕੋਟ ਬਹੁ ਜੋ ਨੀਪਿਆ ਹੈ ਕਈ ਕੋਟ ਬੈਠ ਧੀ ਕਾਹੇ ਕਈ ਕੋਟ ਘਲ ਥਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਾਂ ਜਹਾਂ ਪਾਣਾ ਤਾਂ ਤਾਂ ਰਾਖੀ
ਪਏ ਨਾਨਕ ਸਭ ਕਿਛੁ ਪ੍ਰਭੁ ਹਾਤੇ ਕਈ ਕੋਟ ਭਏ ਵੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਂਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਅੰਕਾਰ ਕਈ ਕੋਟ ਕੀਨੇ ਬਹੁਪਾਤ ਪ੍ਰਭ ਤੇ ਹੋਏ ਪ੍ਰਮਾ ਹਿਸਮਾਤ ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰ ਹੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਕੀ ਵਹ ਅਮਰ ਭਏ ਸਦ ਸਦ ਹੀ ਜੀਵਹ ਕਈ ਕੋਟ ਨਾਮ ਗੁਣ ਗਾਵਹ ਆਤਮ ਰਸ ਸੁਖ ਸਹਿ ਸਮਾਵਹ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਪੇ

ਜਲ ਥਲ ਮਹੀ ਲਸੋਏ ਅਸ਼ਟਪਦੀ ਕਰਨ ਕਰਾਮ ਕੰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਖਿਨਮੈ ਤਾਪ ਉਥਾਪ ਨਹਾਰਾ ਅੰਤ ਨਹੀ ਕਿਚ ਪਾਰਾ ਵਾਰਾ ਹੁਕਮੇ ਧਾਰ ਅਦਲ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅੰਤ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਤਰ ਤਰਾਵੈ ਸਭ ਭਾਵੈ ਬਿਨ ਸਾਸ ਕੇ ਰੱਖੈ ਸਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤ ਉਡਾਰੈ ਆਪ ਕਰੈ ਆਪਨ ਵਿਚਾਰੈ ਦੁਹਾਂ ਸਿਨਿਆ ਕਾ ਆਪ ਸੁਆਮੀ ਖਿਲੈ ਬਿਖਤੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਉ ਮਨੁੱਖ ਤੇ ਕਿਆ ਹੋਇ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੈ ਹਾਥ ਹੋਏ ਤਾਂ ਸਭ ਕਿਚਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਲਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ ਧਰਮੇ ਭੁੱਲਾ ਦੈਤ ਸਤਾਵੈ ਨਿਮਕ ਮਾਹੀ ਚਾਰ ਕੁੰਟ ਫਿਰਿਆ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ।

ਆਵੇ ਇਹ ਸਤਕਾਲ ਦਇਆ ਦਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾਲੇ ਕਾ ਨਾ ਗਣੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਮਨਾਈ ਨਾਨਕ ਜੀਵੈ ਤੇਕ ਬਡਾਈ ਇਸ ਕਾ ਬਲ ਨਾਹੀ ਇਸ ਹਾਤ ਕਰਨ ਕਰਾਮ ਨੂੰ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਖੁਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ

ਸਿਮਰਹੁ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋਇ ਕੈ ਭਗਵਾਨ ਜਿਸਕੈ ਦੀਐ ਹੈ ਅਗਾਏ ਬਹੁਰ ਨ ਤਿਸਨਾ ਲਾਗੈ ਆਏ ਮਾਰੈ ਰਾਖੈ ਇਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸਕਾ ਹੁਕਮ ਬੂਝ ਕੋਇ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਏ ਪੁਸਤਤ ਮਨ ਮਹਿ ਕਰ ਨੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਉ ਨੈਣੋ ਪੇਖਾ ਕੁਰਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਨ ਮਾਰ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਮਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ ਵੱਡ ਭਾਗੀ ਤੇਜਾ ਨਿਜਗ ਮਾਹੇ ਸਰਾ ਸਰਾ ਹਰ ਕੀ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇਤ ਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਰਾ ਸਰਾ ਜਾਨੋ ਕੇ ਸੁਖੀ ਏਕੋ ਏਕ ਏਕ ਪਛਾਣੈ ਇਕ ਉਰਕੀ ਉਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਰੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਂਦਿਨ ਕੀਰਤਨ ਕੇਵਲ ਬਿਖਾਨ ਗ੍ਰਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਜਿਸਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਤ ਨਾਨਕ ਤਿਸੈ ਨਾ ਲਾਗੈ ਦੂਖ ਜਿਸ ਕੋ ਹਰ ਪ੍ਰਭ ਮਾਨ ਚੇਤੇ ਆਵੈ ਸੋ ਸੰਤ ਸਹੇਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਏ ਅਸਤੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਣ ਚਲਤ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅੰਕ ਜੁਗਤ ਰਚ ਥਾਪ ਉਥਾਪ ਅਵਨਾਸੀ ਨਾਹੀ ਕਿਸ ਖੰਡ ਧਾਰਨ ਤਾਰ ਰਹੇ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਰਵ ਕੇ ਸੇਵਕ ਸਗਲ ਉਧਾਰਨ ਰਵ ਕੇ ਸੇਵਕ ਰੂਪ ਬਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨ ਕੀ ਸੇਵਾ ਸੋ ਹੀ ਲਾਗੈ ਜਿਸਨੂੰ ਕਿਰਪਾ ਕਹੈ ਵੱਡ ਭਾਗੈ ਨਾਮ ਜਪਤ ਪਾਲ ਹੈ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨ ਜਿਸਤੇ ਉਪਜੇ ਇਸ ਮਾਹੇ ਸਮਾਏ ਸੁਖ ਨਨਾਨ ਉਨਹੂ ਬਨਿਆਏ ਆਪ ਸਤੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇਕੋ ਜਾਨ ਸਲੋਕ ਸਭ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਰਿਹਾਰ ਅਸਪਦੀ ਟੁੱਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਇਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਇਸ ਬਿਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਉਹ ਹੈ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਨਾ ਸਭ ਤੇ ਸਿਫਤਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬੈ ਦਤਾਰ ਕਿਸ ਦੇਨ ਹਾਰ ਜਾਨੈ ਗਵਾਰ ਜਿਸ ਗੁਰਪ੍ਰਸਾ ਟੂਟੈ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕਹੋ ਤਾਂ ਮੈਂ ਥੰਮਣ ਤੂੰ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਵ ਚੜ੍ਹਤੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਤਵ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਹੀ ਸੁਖਮਾਨ ਭੁੱਲਾ ਕਾਹੇ ਫਿਰੈ ਅਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋ ਵੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਥ ਤੇਤੀ ਘਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੇ ਮਨ ਬੋਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇਵ ਸੰਤਾਂ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਚਰਨ ਸਾਧ ਕੇ ਧੋਏ ਧੋਏ
पियो हर प्रसाद को अपना जियो साध के तूर करो स्नान साध ऊपर जाइए कुर्बान साध सेवा भागी पाई है साध संग हर कीर्तन गाई है अनक विघ्न से साधु राख है हर गुण गाये अमृत तक है ओट गही संत हम दरियाया सर्व सुख नानक ते पाया मृतक को ज्वालन हार भूखे को देवत आधार सर्व निदान जाकी दृष्टि माहे पूर्व लेके का लेना पाहे सबके सिस का करने जोग जिस बिन दूसर हुआ ना होग जप जान सदा सदा दिन रहनी सब ते ऊच निर्मल एक करनी कर कृपा जिसको नाम दिया नानक सो जन निर्मल किया जाके मन गुर की पतीत तिस दने आवे हर प्रभ जीत पगर पगर सुनिए ते लोए जाके हृदय को होए सच करनी सच ता की रहत सच हृदय सतमुख कहत सच

ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਪਰੀ ਚਰਨ ਸਤ ਸਤ ਪਸਮ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਤ ਸਤ ਸਤ ਜਸ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਹਿ ਜਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਡਾਂਕਾ ਹਿਰਦੈ ਵਿਸ਼ਵਾਸ ਪ੍ਰਭਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸ ਮਾਹੀ ਲੈ ਬਸ ਗਡਾਈ ਤਾਂ ਕੋ ਪਿੰਨ ਨ ਕਹਿਣਾ ਜਾਈ ਬੂਝਿਆ ਬੂਝਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆ ਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕਹੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਹੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਕੁਮਾਰੈ ਆਪਣੇ ਜਨ ਕਾ ਪ੍ਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤਮਿਤ ਹੋਏ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀ ਮੈਂ ਕਲ ਰਾਖੈ ਭਸਮ ਕਰੈ ਲਸ਼ਕਰ ਕੋਟ ਲਾਖੈ ਜਿਸ ਦਾ ਸਾਸ ਨਾ ਘਾਟ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸ ਤੇ ਕਰਤਵ ਬਿਰਥ ਜਾਤ ਮਾਰੈ ਨਾ ਰਾਖੈ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਣਾਣੀ ਬਾਰੰਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਮਨ ਤਨ ਧਰਪੀ ਹੈ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦਿਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਦਸ ਜਿਹ ਬਾਧਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰਹਿ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਦੋਹੋ ਆਹੋਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮੈਂ ਮਕੋਨ ਬਖਾਨੂ ਤਿਸਕਾ ਗੁਣ ਕਹਿ ਇਕ ਨ ਜਾਣੂ ਆਠ ਪੈਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਨ ਸਰਬ ਸੁਖ ਪਾਵੈ ਤਿਸ ਕੈ ਦਰ ਸੋ ਸਭ ਪਾਪ ਮਟਾਵੈ ਅਵਸਿਆਨ ਪਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਇਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਗੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਕਾਰ ਕੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਪਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨੇ ਕਾਮੀ ਜਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਾਤਲੇ ਬੀਸ ਬਿਸਰੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਹਰ ਕਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਅਰਸਤ ਚਰਨ ਗਤ ਨਿਰਮਲ ਰੀਤ ਏਤਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਗਾਨੀ ਮਨ ਸੰਤੋਖ ਆਤਮ ਪਤਿਆਨੀ ਪੂਰਾ ਗੁਰ ਅਖ ਹੋ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਲਾਏ ਜੇ ਬਾ ਏਕ ਪੁਸਤਕ ਅਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਰਕਰੈ ਚਰਨ ਕਮਲ ਹਿਰਦੈ ਸਿਮਰੈ ਸਭ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ
ਹਰ ਰਸ ਪਾਵੈ ਜਲ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੁ ਹੋਏ ਉਸ ਪੁਰਖ ਕਾ ਨਾ ਇੰਕਰੇ ਬਿਨਾ ਜਾਂ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸਤ ਬਦੇ ਸੇਵਕ ਹੋ ਦੇ ਉਹ ਮਾਇਆ ਕੈ ਸੰਗ ਨ ਲੇਪ ਮਨ ਮੈ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੇ ਨਾਸੇ ਤਬ ਤਮਾਏ ਠਾਂਡ ਵਰਤਾਈ ਅਨੰਦ ਪਿਆ ਦੁਖ ਨਾ ਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਉਹ ਚੁੱਕਾ ਨਿਰਭੋ ਹੋਏ ਬਸੇ ਸਗਲ ਵਿਆਜ ਮਨ ਤੇਖੈ ਨਸੇ ਜਿਸ ਕਾ ਸਚਿਨ ਕਿਰਪਾ ਤਾਰੀ ਸਾਧ ਸੰਗ ਡਪਨਾ ਮਰਾਰੀ ਚਿਤ ਪਾਈ ਚੂਕੇ ਪਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾ ਜਿਨ ਸਗਲੀ ਮੋਹੀ ਆਪਣੇ ਚਿਰ ਪ੍ਰਵਿਆਪ ਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਤਮਾ ਚੱਲੈ ਬਿਨ ਭਜਨ ਨੂੰ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਣਾ ਨਾਨਕ ਕੀ ਸੰਸਾਰ ਅਸ਼ਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਲ ਸੰਬੀਤ ਵਸਾਰੋ ਚਰਨ ਕਮਲ ਰਿਧ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਸਤ ਮਤ ਦ੍ਰਿੜ ਕਰ ਗਹੋ ਨਾਮ ਹਰ ਵਤ ਏ ਤਨ ਸੰਚੋ ਹੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬੰਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਜ ਹਰ ਕੀਰਤਨੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਡਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹੱਕੈ ਨਾਏ ਦੈ ਦਿਸ ਧਾਵਤ ਆਵੈ ਥਾਏ ਤਾਂ ਕੋ ਬਿਘਨ ਨਾ ਲਾਗੈ ਕੋਏ ਜਾਂ ਕਹਿ ਰਿਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਰਾ ਸੁਖ ਪਾਓ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਚਿਤ ਕਰ ਜਾਏ ਬਸੈ ਅਨਾਸੀ ਕਹੁ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਸਤੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਰਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵ ਨਛੂਤ ਨਹਾਰੇ ਸਿਮਰਤ ਪਾਸਟ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਿਤ ਨਾਨਕ ਪਰ ਪਾਏ ਸਾਂਗਣਾ ਚਾਲ ਸਤੇਰੈ ਧਨਾ ਤੂੰ ਕਿਆਲ ਪਟਾਵੈ ਮੂਰਖ ਮਨਾ ਸੁਤ ਮੀਤ ਕਟਮ ਅਰਬਨਤਾ ਇੰਤੇ ਕਹੋ ਤੁਮ ਕਮਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਨ ਛੁਟਕਾਰ ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿੰਦੀਏ ਤਿਸ ਬੁਜੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪ੍ਰਸੰਨ ਗੁਰ ਕੀ ਮਤ ਤੂੰ ਲੇ ਆਣੀ ਭਗਤ ਬਿਨਾ ਬਹੁ ਡੂਬੇ ਸਿਆਣੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਪੁੱਤਰ ਸਮੈਲ ਬਿਨਸ ਜਾਏ ਹਉ ਮੈਂ ਬਿਖ ਫੈਲ ਹੋਏ ਅਚਿੰਤ ਵਸੈ ਸੁਖ ਨਾਲ ਸਾਸ ਗ੍ਰਹ ਸਰ ਨਾਮ ਸਮਾਲ ਸ਼ਾਦ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਹਾਂ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਇੱਕੋ ਦੇਖ ਕਹੋ ਨਾਨਕ ਜਾਂ ਕਹਿ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨਿਆਏ ਏਕ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ।

0: ਕੇਵੋਦੀਰਨ ਗਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874. Okay.

ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਪਿਆਰੀ ਸੰਗਤ ਜੀਓ ਅਤੇ ਦੂਰ ਦਰਾਜ ਟੀਵੀ ਮਾਧਿਅਮ ਰਾਹੀਂ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੇ ਸ਼ਬਦ ਦੀ ਵਿਚਾਰ ਸਰਵਨ ਕਰ ਰਹੀ ਗੁਰੂ ਪਿਆਰੀ ਸੰਗਤ ਜੀਓ ਪਿਆਰ ਸਹਿਤ ਗੁਰੂ ਸਤ

ਮੰਨਣ ਵਾਲੇ ਧਾਰਮਿਕ ਅੰਧ ਵਿਸ਼ਵਾਸ ਵੱਲ ਸਾਡਾ ਧਿਆਨ ਅਜਿਹੇ ਸਾਥੀ ਨੇ ਜਾਣ ਦਿੱਤਾ ਹੀ ਨਹੀਂ। ਜਿਤ ਗ੍ਰਹਿ ਗੁਣ ਗਾਵਤੇ, ਗ੍ਰਹਿ ਅਰਥ ਹੈ ਘਰ, ਘਰ ਹੈ ਜਿਹੜਾ ਇੱਟਾਂ ਦਾ ਬਣਿਆ ਹੋਇਆ ਹੈ, ਸੀਮੈਂਟ ਦਾ ਬਣਿਆ ਹੈ, ਲੱਕੜੀ ਦਾ ਬਣਿਆ ਹੈ, ਇੱਥੋਂ ਵੀ ਘਰ ਕਿਹਾ ਗਿਆ ਹੈ। ਇੱਕ ਘਰ ਹੈ ਸਾਡਾ ਸਰੀਰ, ਅਤੇ ਸਾਡੇ ਸਰੀਰ ਦੇ ਅੰਦਰ ਜੋ ਦਿਮਾਗ ਹੈ ਅਤੇ ਦਿਮਾਗ ਦੇ ਅੰਦਰ ਜੋ ਚੇਤਨਤਾ ਹੈ ਉਹਨੂੰ ਘਰ ਕਿਹਾ ਗਿਆ ਹੈ। ਘਰ ਦਾ ਪਿਆਰ ਇੱਕ ਪੁਸਤਕ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ, ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਦੇ ਸ਼ਬਦਾਰਥ ਤਿਆਰ ਕਰਵਾਏ। ਇੱਕ ਟੀਮ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਚਾਰ ਭਾਗਾਂ ਅੰਦਰ ਉਹਨਾਂ ਨੇ ਸ਼ਬਦਾਰਥ ਤਿਆਰ ਕਰਵਾਇਆ ਔਰ ਉਸ ਸ਼ਬਦਾਰਥ ਦੀ ਪਹਿਲੀ ਪੋਥੀ ਅੰਦਰ ਗੁਰਬਾਣੀ ਨੂੰ ਪੜ੍ਹਨ ਦੇ ਬਹੁਤ ਹੀ ਸਰਲ ਨੇਮ ਅਤੇ ਸਰਲ ਵਿਆਕਰਨ ਸਾਡੇ ਸਾਹਮਣੇ ਉਹਨਾਂ ਨੇ ਰੱਖੀ ਹੈ। ਉਹ ਘਰ ਦੇ ਪਿਆਰ ਦੇ ਅੰਦਰ ਇੱਕ ਲਾਈਨ ਲਿਖਦੇ ਨੇ, ਉਹ ਕਹਿੰਦੇ ਨੇ ਇੱਟਾਂ ਪੱਥਰਾਂ ਸੀਮੈਂਟ ਅਤੇ ਲੱਕੜ ਦੇ ਬਣੇ ਹੋਏ ਨੂੰ ਘਰ ਨੂੰ ਕਿਹਾ ਗਿਆ। ਘਰ ਉਸ ਨੂੰ ਕਿਹਾ ਗਿਆ ਹੈ ਜਿੱਥੋਂ ਆਦਰ ਸਤਿਕਾਰ ਪਿਆਰ ਭਾਵਨਾ ਦੀਆਂ ਤਰੰਗਾਂ ਨਿਕਲਣਾ, ਜਿੱਥੋਂ ਆਏ ਗਏ ਦੇ ਸਤਿਕਾਰ ਦੀ ਭਾਵਨਾ ਜਨਮ ਲਏ, ਆਏ ਗਏ ਦਾ ਸਤਿਕਾਰ ਹੋਵੇ। ਅਤੇ ਜੇ ਇਹ ਵਸਤੂਆਂ ਨਹੀਂ ਤਾਂ ਫਿਰ ਇੱਕ ਚਾਰ ਦੀਵਾਰੀ ਕਹੀ ਜਾ ਸਕਦੀ ਹੈ, ਉਹਨੂੰ ਘਰ ਨਹੀਂ ਕਿਹਾ ਜਾ ਸਕਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕੋ ਗੱਲ ਕਿਹਾ ਕਿ ਘਰ ਘਰ ਅੰਦਰ ਧਰਮਸਾਲ, ਭਾਵ ਹਰ ਸਿੱਖ ਦਾ ਜਿਹੜਾ ਘਰ ਹੈ ਉਹ ਦੂਸਰੇ ਦੀ ਲੋੜ ਵਾਸਤੇ ਹੈ। ਖੈਰ ਜਿਤ ਗ੍ਰਹਿ ਗੁਣ ਗਾਵਤੇ, ਕਿਹਦੇ ਗੁਣ? ਪਰਮਾਤਮਾ ਦੇ। ਗਾਵਤੇ ਦਾ ਕੀ ਅਰਥ ਹੈ? ਉਹਨਾਂ ਗੁਣਾਂ ਦੀ ਵਰਤੋਂ ਕਰਨੀ। ਦੇਖੋ ਸਾਰੇ ਅਸੀਂ ਗਾ ਨਹੀਂ ਸਕਦੇ, ਰਾਜੀਵ ਸਿੰਘਾਂ ਨੇ ਵੀ ਸ਼ਬਦ ਗਾ ਕੇ ਸੁਣਾਉਣਾ ਤੇ ਪੰਜ ਚਾਰ ਸਾਲ ਦੀ ਘੱਟੋ ਘੱਟ ਮਿਹਨਤ ਕਰਨੀ ਪੈਣੀ ਹੈ। ਇੱਥੇ ਗਾਵਤੇ ਦਾ ਅਰਥ ਹੈ ਗੁਣਾਂ ਦੀ ਵਰਤੋਂ ਕਰਨੀ, ਸੰਤੋਖ ਦੀ ਵਰਤੋਂ ਕਰਨੀ, ਪਿਆਰ ਦੀ ਵਰਤੋਂ ਕਰਨੀ, ਹਲੇਮੀ ਦੀ ਵਰਤੋਂ ਕਰਨੀ, ਭਾਈਚਾਰੇ ਦੇ ਦੁੱਖਾਂ ਦੇ ਸ਼ਰੀਕ ਹੋਣਾ ਵਰਤੋਂ ਕਰਨੀ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਪਰਮਾਤਮਾ ਦੇ ਗੁਣਾਂ ਨੂੰ ਗਾਇਆ ਗਿਆ। ਪਰਮਾਤਮਾ ਨਿਰਭਉ ਹੈ, ਉਸ ਨਿਰਭਉ ਦੀ ਆਪਾਂ ਵਰਤੋਂ ਕਰਨੀ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਰਾਮ ਦਾ ਅਰਥਾ ਰਮਿਆ ਹੋਇਆ। ਰਾਮ ਇੱਕ ਦਸ਼ਰ ਦਾ ਬੇਟਾ, ਸੀਤਾ ਦਾ ਘਰ ਵਾਲਾ ਜਾਂ ਲਕਸ਼ਮਣ ਦਾ ਵੱਡਾ ਪ੍ਰਾਪਤ ਨਹੀਂ, ਇੱਥੇ ਰਾਮ ਦਾ ਅਰਥਾ ਰਮਿਆ ਹੋਇਆ, ਜਿਹੜੇ ਵਿਰੇਂਦਰ ਵਿਆਪਕ। ਉਹਦੇ ਜਿਹੜੇ ਗੁਣ ਨੇ ਉਹਨਾਂ ਗੁਣਾਂ ਦੀ ਵਰਤੋਂ ਕਰਨੀ, ਜਿਹੜਾ ਹਿਰਦਾ। ਹੁਣ ਸਾਡਾ ਮਨ ਅਤੇ ਸਾਡਾ ਘਰ, ਪਹਿਲਾਂ ਮਨ ਵਿੱਚ ਇਹਨਾਂ ਗੁਣਾਂ ਨੂੰ ਲੈ ਕੇ ਆਵਾਂਗੇ, ਫਿਰ ਵਰਤੋਂ ਕਰਾਂਗੇ, ਫਿਰ ਇਹਨਾਂ ਗੁਣਾਂ ਦੀ ਪਰਿਵਾਰ ਵਰਤੋਂ ਕਰੇਗਾ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ। ਉਸ ਹਿਰਦੇ ਵਿੱਚ ਵਾਜੇ ਪੰਜ ਸ਼ਬਦ ਵੰਡ ਭਾਗ ਮਥੋਰਾ ਇੱਕ ਤੁਕ ਹੈ। ਵਾਜੇ ਪੰਜ ਸ਼ਬਦ, ਇਹਦਾ ਭਾਵ ਅਰਥ ਹੈ ਪੰਜ ਪ੍ਰਕਾਰ ਦੇ ਸਾਜਾਂ ਦੀ ਆਵਾਜ਼। ਇਹਦਾ ਭਾਵ ਅਰਥ ਇਹ ਹੈ ਕਿ ਸਾਡੇ ਜੀਵਨ ਦੇ ਅੰਦਰ ਇਕਸਾਰਤਾ ਆ ਜਾਂਦੀ ਹੈ, ਘਬਰਾਹਟ ਕ੍ਰੋਧ ਈਰਖਾ ਖਤਮ ਹੁੰਦੀ ਹੈ। ਵਾਜੇ ਪੰਜ ਸ਼ਬਦ, ਇੱਥੇ ਕਈਆਂ ਨੇ ਧੁਨੀਆਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ, ਕੁਝ ਲੋਕ ਇਹ ਵੀ ਕਹਿੰਦੇ ਕੁਝ ਗਾਇਕ ਡਿੱਗਦਾ ਆ, ਕੋਈ ਅੰਮ੍ਰਿਤਾਸ ਡਿੱਗਦਾ ਹੈ। ਗੁਰੂ ਸਾਹਿਬ ਵਾਲੇ ਇਹ ਸਾਰੇ ਸ਼ਬਦ ਜੀਵਨ ਜਾਤ ਨਾਲ ਸੰਬੰਧ ਰੱਖਦੇ ਨੇ, ਇੱਕ ਰਸ ਆ ਜਾਂਦਾ ਹੈ। ਵਾਜੇ ਪੰਜ ਸ਼ਬਦ ਵੱਡ ਭਾਗ ਮਥੋਰਾ, ਮਥੋਰਾ ਮਣ ਮੱਥਾ, ਮੱਥੇ ਦਾ ਵਿਆਖਿਆ ਦਿਮਾਗ ਚੇਤਨਤਾ, ਉਹਦੇ ਵਿੱਚ ਵੰਡਪਣ ਆ ਜਾਂਦਾ ਹੈ, ਉਹਦੇ ਵਿੱਚ ਸਿਆਣਪ ਆ ਜਾਂਦੀ ਹੈ, ਉਹ ਚੰਗਾ ਬਣ ਜਾਂਦਾ, ਵੱਡਿਆਂ ਭਾਗਾਂ ਵਾਲ ਯਾਦ ਬਣ ਜਾਂਦਾ ਹੈ। ਹੁਣ ਜਿੱਥੇ ਰੱਬੀ ਗੁਣਾਂ ਦੀ ਵਰਤੋਂ ਹੋਈ ਹੈ,
ਰੱਬੀ ਗੁਣ ਕਿੱਥੋਂ ਮਿਲੇ ਨੇ? ਬਾਣੀ ਦੇ ਵਿਚਾਰ ਵਿੱਚ ਉਹਦਾ ਨਤੀਜਾ ਕੀ ਮਿਲਿਆ? ਗੁਰੂ ਸਾਹਿਬ ਦੀ ਅਗਲੀ ਪੇਟੰਗ ਸਾਡੇ ਸਾਹਮਣੇ ਨਤੀਜਾ ਰੱਖਦੇ ਨੇ ਕਿ ਜਿਹੜਾ ਮਨ ਜਿਸ ਘਰ ਦੇ ਅੰਦਰ ਜਿਸ ਕੌਮ ਦੇ ਅੰਦਰ ਰੱਬ ਦੇ ਗੁਣ ਗਾਏ ਜਾਂਦੇ ਨੇ ਉਹਦਾ ਨਤੀਜਾ ਕੀ ਹੈ? ਤਿੰਨ ਜਨ ਕੇ ਉਸ ਸੇਵਕ ਦੇ ਜੰਗ ਸਰਦਾਸ ਤਿੰਨ ਜਨ ਕੇ ਸਭ ਪਾਪ ਗਏ। ਪਾਪ ਕੀ? ਇੱਕ ਹੈ ਪਾਪ, ਇੱਕ ਹੈ ਅਪਰਾਧ। ਪਹਿਲਾਂ ਮਨ ਦੇ ਅੰਦਰ ਪਾਪ ਜਨਮ ਲੈਂਦਾ ਹੈ, ਅਤੇ ਪਾਪ ਦਾ ਅਰਥ ਕੀ ਹੋਇਆ? ਮਲੀਨ ਸੋਚ। ਜਦੋਂ ਬੰਦੇ ਨੇ ਗਲਤੀ ਕਰਨੀ ਹੈ, ਆਪਣੀ ਗਲਤੀ ਨੂੰ ਛੁਪਾਉਣ ਲਈ ਪਹਿਲਾਂ ਬਹਾਨੇ ਜਾਂ ਦਲੀਲਾਂ ਜਿਹੜੀਆਂ ਨੇ ਉਹ ਘੜੇਗਾ। ਜਦੋਂ ਬੰਦਾ ਗਲਤੀ ਕਰਨ ਲੱਗਦਾ ਹੈ ਤੇ ਗਲਤੀ ਨੂੰ ਦਰੁਸਤ ਕਰਨ ਲਈ, ਦਰੁਸਤ ਦੱਸਣ ਲਈ ਉਹ ਜੋ ਦਲੀਲਾਂ ਘੜੇਗਾ ਤੇ ਦਲੀਲਾਂ ਦੇਵੇਗਾ ਕਿ ਮੈਂ ਗਲਤ ਕੁਝ ਵੀ ਨਹੀਂ ਕੀਤਾ। ਅਦਾਲਤਾਂ ਵਿੱਚ ਵੀ ਇਹੋ ਕੁਝ ਹੈ, ਸਾਡੇ ਪਰਿਵਾਰ ਵਿੱਚ ਵੀ ਇਹੋ ਕੁਝ ਹੈ। ਜਦੋਂ ਵੀ ਬੰਦਾ ਗਲਤੀ ਕਰਦਾ ਹੈ ਤੇ ਗਲਤੀ ਕਰਨ ਤੋਂ ਪਹਿਲਾਂ ਗਲਤੀ ਨੂੰ ਠੀਕ ਠਹਿਰਾਉਣ ਲਈ ਦਲੀਲਾਂ ਦੇ ਅਮਾਰ ਲਗਾ ਦਿੰਦਾ ਹੈ। ਤਿੰਨ ਜਾਣ ਕੇ ਸਭ ਪਾਪ ਦੇ। ਪਾਪ ਹੈ ਮਨ ਦੀ ਮਲੀਨ ਸੋਚ, ਪਾਪ ਦਿਸਦਾ ਨਹੀਂ। ਜਦੋਂ ਪਾਪ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ ਫਿਰ ਅਪਰਾਧ ਬਣਦਾ ਹੈ। ਅਪਰਾਧ ਸਰੀਰ ਦੇ ਤਲ ਦੁਆਰਾ ਹੈ ਤੇ ਪਾਪ ਮਨ ਦੇ ਤਲ ਦੁਆਰਾ ਹੈ। ਪਹਿਲਾਂ ਪਾਪ ਜਨਮ ਲੈਂਦਾ, ਫਿਰ ਉਹਨੂੰ ਆਪਣੇ ਗਿਆਨ ਇੰਦਰੀਆਂ ਰਾਹੀਂ, ਫਿਰ ਆਪਣੇ ਸਰੀਰ ਦੁਆਰਾ ਉਹਨੂੰ ਪ੍ਰਗਟ ਕਰਦੇ ਹਾਂ, ਉਹ ਅਪਰਾਧ ਬਣ ਗਿਆ। ਅਪਰਾਧ ਦੀ ਸਜ਼ਾ ਹੈ ਪਰ ਪਾਪ ਦੀ ਸਜ਼ਾ ਸਾਬਤ ਨਹੀਂ ਕੀਤੀ ਜਾ ਸਕਦੀ। ਤਿੰਨ ਜਾਣ ਕੇ ਸਭ ਪਾਪ ਗਏ। ਜਿੱਥੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਉਹਦੀ ਪਹਿਲੀ ਵਡਿਆਈ ਇਹ ਹੁੰਦੀ ਹੈ ਕਿ ਉਹਦੀ ਜਿਹੜੀ ਸੋਚ ਹੈ ਉਹ ਪਾਪਾਂ ਤੋਂ ਮੁਕਤ ਹੁੰਦੀ ਹੈ, ਮਲੀਨ ਸੋਚ ਤੋਂ ਮੁਕਤ ਹੁੰਦੀ ਹੈ। ਤਿੰਨ ਜਾਣ ਕੇ ਸਭ ਪਾਪ ਗਏ, ਮਲੀਨ ਸੋਚ ਚਲੇ ਗਏ। ਦੋ ਸਭ ਦੋਸ਼ ਗਏ। ਦੋਸ਼ ਕੀ ਹੈ? ਦੋਸ਼ ਦੀਆਂ ਭੈੜੀਆਂ ਆਦਤਾਂ, ਭੈੜਾ ਸੁਭਾਅ, ਭੈੜੀ ਵਾਦੀ, ਜਿਹਨੂੰ ਕਹਿੰਦੇ ਨੇ ਵਾਦੜੀਆਂ, ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ ਇੱਕ ਐਬ ਲੱਗ ਗਿਆ। ਉਸ ਐਬ ਨੂੰ ਛੱਡਣ ਲਈ ਤਿਆਰ ਨਹੀਂ। ਭੈੜੇ ਐਬ ਬੰਗਣ ਲੱਗ ਜਾਂਦੇ ਨੇ ਕਿ ਗੁਰੂ ਦੀ ਸਿੱਖਿਆ ਤੋਂ ਪ੍ਰੇਮ ਕਰਕੇ ਰੱਬੀ ਗੁਣਾਂ ਦੀ ਵਰਤੋਂ ਕਰਦੇ ਹਨ, ਇਹ ਭੈੜੇ ਐਬ ਕਿਨਾਰਾ ਕਰ ਲੈਂਦੇ ਨੇ। ਦੇਖੋ, ਲੁਹਾਰ ਦੀ ਪੱਠੀ ਵਿੱਚ ਲੋਹੇ ਨੂੰ ਸੇਤ ਵੱਧ ਲੱਗ ਜਾਏ ਉਹ ਸੜ ਜਾਂਦਾ, ਖਿੰਗਰ ਬਣ ਜਾਂਦਾ, ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਜੇ ਮਨੁੱਖ ਆਪਣੇ ਜੀਵਨ ਦੇ ਵਿੱਚ ਖਿੰਗਰ ਬਣ ਗਿਆ ਹੈ ਤੇ ਗੁਰਬਾਣੀ ਇਹ ਫੈਸਲਾ ਦਿੰਦੀ ਹੈ ਕਿ ਉਹ ਫਿਰ ਵੀ ਆਪਣਾ ਮਨ ਕਰਕੇ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਦੀ ਸਿੱਖਿਆ ਨੂੰ ਅਪਣਾ ਲਵੇ, ਉਹ ਖਿੰਗਰ ਵੀ ਸੋਨਾ ਬਣ ਸਕਦਾ ਹੈ। ਭਏ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਕਨੇਹਾ। ਇਹ ਵਡਿਆਈ ਹੈ ਗੁਰੂ ਸਾਹਿਬ ਜੀ ਦੀ। ਜਿਤ ਗ੍ਰਹੇ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਛਬਦ ਵਿਦ ਭਾਗ ਮਥੋਰਾ। ਤਿੰਨ ਜਾਣ ਕੇ ਸਭ ਪਾਪ ਗਏ, ਸਭ ਦੋਹ ਗਏ, ਸਭ ਰੋਗ ਗਏ। ਪੂਰੇ ਰੋਗਾਂ ਦਾ ਨਾਂ ਆ ਜਾਂਦਾ ਹੈ। ਅਸੀਂ ਸਮਝਦੇ ਹਾਂ ਕਿ ਸਾਡੇ ਸ਼ਾਇਦ ਸਰੀਰ ਦੇ ਤਾਲੇ ਰੋਗ ਚਲੇ ਜਾਂਦੇ ਨੇ, ਤੇ ਇਹਦੇ ਅੰਦਰ ਹੀ ਆਪਾਂ ਉਲਝਦੇ ਸਰਵ ਰੋਗ ਔਖਦ ਨਾਮ ਤੇ ਗੁਰੂ ਪਿਆਰ ਵਾਲੇ ਇੱਕ ਲੰਮਾ ਇਤਿਹਾਸ ਬਣ ਜਾਣਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਮੱਝ ਦੀ ਧਰਤੀ ਉੱਤੇ, ਤਰਨ ਤਾਲ ਦੀ ਧਰਤੀ ਉੱਤੇ ਪਹਿਲਾ ਘੋੜੀ ਘਰ ਬਣਾਇਆ। ਗੁਰੂ ਹਰਿਰਾਜ ਸਾਹਿਬ ਜੀ ਦਾ ਦਵਾਖਾਨਾ ਕੀਰਤਪੁਰ ਅੰਤ ਦੀ ਰਾਸ਼ਟਰੀ ਪੱਧਰ ਦਾ ਸੀ ਤੇ ਗੁਰੂ ਸਾਹਿਬ ਜੀ ਨੇ ਜਿੱਥੇ ਮਾਨਸਿਕ ਰੋਗਾਂ ਦਾ ਇਲਾਜ ਕੀਤਾ, ਉੱਥੇ ਸਰੀਰਕ ਰੋਗਾਂ ਲਈ ਦਵਾਖਾਨੇ ਵੀ ਬਣਾਏ ਨੇ। ਪਰ ਕਈ ਵਾਰੀ ਕੋਈ ਵੀਰ ਇਹ ਵੀ ਕਹਿੰਦੇ ਨੇ ਕਿ ਕੇਵਲ ਆਹ ਤੁਕਾਂ ਪੜਨ ਦੇ ਨਾਲ
ਆ ਰੋਗ ਜਿਹੜਾ ਹੈ ਇਹ ਦੂਰ ਹੋ ਜਾਂਦਾ ਹੈ ਜੇ ਉਹਨਾਂ ਦੇ ਆਪਣੇ ਮਨ ਦੇ ਖਿਆਲ ਨੇ ਗੁਰਬਾਣੀ ਦੀ ਸਿੱਖਿਆ ਨਹੀਂ। ਕਿਉਂਕਿ ਸਾਨੂੰ ਗੁਰਬਾਣੀ ਵਿੱਚ ਇਹ ਦੇਖਣਾ ਪਏਗਾ ਕਿ ਰੋਗ ਕੀ ਹੈ, ਨਾਨਕ ਹਉਮੈ ਰੋਗ। ਅੰਦਰਲੇ ਰੋਗਾਂ ਦੀ ਗੱਲ ਕੀਤੀ ਸੀ, ਪਰ ਸੁਸਾਇਟੀਆਂ ਬਣਾ ਲਈਆਂ ਸਭ ਰੋਗ ਔਖ ਬਨਾਮ

उन्होंने तोता ने अंदर एक शर्त रखी है, गुरु की शिक्षा को पूर्ण करके तुम आत्मक काल के उत्ते सुख की प्राप्ति होगी, तेरे परिवार में भी सुख होगा, पर तू सुख गुरु की शिक्षा में छड़ के होना थावान से भालमने लभन तुरते हैं। पर गुरु साहब ने अगले सुख के अंदर बड़ा स्पष्ट उपदेश देता है, गुर का शब्द मन हो दिया, शब्द दबे में सुहारी है, एक शब्द द्वारा, शब्द राही, शब्द नाल, गुरु के शब्द द्वारा मन भेजी है कि गुना ने प्रो लिए, जिस तरह हार दे सू लंघा के पिछे धागा होंगे हार बन जाता है, इस तरह गुरु का शब्द का भाव है कि सिक्ख्या ने सू प्रो लिए सदा हर नाल। फिर ये सिक्ख्या शब्द की विचारधारा हर वे तेरे नाल रहेगी, ये हर वे नाल रहेगा, अच्छा परमात्मा तेरे नाल है, गुर मेरे संग सदा है नाले, भाव गुरु की सिक्ख्या मेरे नाल है, और गुरु की सिक्ख्या परमात्मा के गुणा की लिखायत है। इसे रोक थोड़ी आप हम विचार करेंगे, गुरु पाला गुरबाणी अंदर लगभग प्रतीक साड़िया पिंडा के साड़ी रोजमर जिंदगी विचों ले गए हैं, इन प्रतीकों में समझ असी अपने सुभा के तब्दीली लियानी सी, समाज में तब्दीली लियानी सी, जड़िया समाजिक रीतियां ने उन्हों को बचना सी, धर्म के अंदर जोड़ा अंधविश्वास आया है उस असी बचना सी, गुरबाणी की सेध लैनी सी, पर इस तरह होया नहीं, क्यों? क्योंकि लंबा समा सतगुरां दी बाणी और शब्द की विचार सिद्धांतक ढंग दे नाल होई नहीं, इसलिए साड़ियां घरां विच साडे जीवन के अंदर साड़ियां परिवारों के अंदर गुरबाणी वाली सिक्ख्या घट है, तो वख वख धर्मां दीआं सिक्ख्यावां साडे घर दे विच बहुत ज्यादा ने। गुरु साहब सानूं समझा रहे हैं गुर का शब्द मन भेली है, गुर सेवा ते सतपाई है, देखो तोता दो किनिया कमाल दिया ने, किनिया प्यारिया ने, हो सुख ना पार, यदा अर्थ गुरु के दल के बिना तेन होर कितों भी सुख की प्राप्ति नहीं होनी। तो जब अभी पंजाब वाल देखते हैं तो लगभग 50,000 हल हल करता फिर संत फिर जब पंजाब की धरती वाल निगाह मारते हैं 12,700 पिंड है तो 13,000 डेरे ने, फिर अर्थ है कि सिख गुरु ने भी मत्था टेकता है तो सुख की प्राप्ति वास्ते उन्हें लोगों के पिछले भी तुरै फिर, तो कई बार हैरान होगा कि जोड़ा बाबा अपने परिवार के जीवन में कपड़े लैन तो भजया हुआ विह नहीं कराया, न्याणे दलकारियां सुन तो भज के डेरा वाला बन गया, बिहंगम हो गया, तो साडा समाज उस बंदे को अरदासा करवा रहे कि बाबा जी अरदास करो साढ़े घर पोतरा हो जाए, बंदा तुम तो आ गया नहीं करवा चले नहीं तो अरदास करेगा, होर से सुख ना पाए। तो पहला प्रमाण गुरु नानक पातशाह की बाणी विचों आज संगत के नाल साझा किया जा रहा, तो ना ये देखना है असं गुरु के नाल किन्ना जुड़े हैं कि गुरु के नालों असं दूर किन्ना है। गुरु नानक पातशाह जी घर में बैठे हैं, उन्होंने अपने आले दुआले में निहारिया है, देखा है, उन्होंने आले दुआले में वेख के ख्याल जोड़े ने साड़ी झोली पाए ने, उन्हों ख्यालों का ना रखा जैसी मैं आवे खसम की बाणी कैसड़ा करी ज्ञान दे लगे। घर के लिए चक्की है, एक जमाना सी जो चक्की द्वारा आटा तैयार किया जाता है, गुरु नानक पातशाह महाराज ने चक्की भी देखा है और बड़ा प्यारा प्रतीक साढ़े सामने पेश किया है। मेरी उम्र के बजुर्गों को पता, मातावान को पता कि चक्की द्वारा पहला आटा तैयार किया जाता है, मां ने सज्जे हाथ नाल चक्की के उपले पौड़ी हथे दे नाल जोड़ा देना, तो खब्बे हथ दे नाल विचकार एक सेंटर एक्सल जिन्हें सही किया जाता है वो दाने पाए जाने,
ਜਿਵੇਂ ਮਾਣੀ ਕੱਚੀ ਦੇ ਧੁਰੇ ਤੇ ਦਾਣੇ ਪਾਈ ਜਾਣੇ, ਕਿਵੇਂ ਕਿਵੇਂ ਚੱਸੀ ਦਾ ਜੋੜਾ ਆਈ ਜਾਣਾ ਤੇ ਦਾਣਿਆਂ ਨੇ ਧੁਰੀ ਦਾ ਸਾਥ ਛੱਡਦੇ ਜਾਣਾ ਤੇ ਦਾਣੇ ਆਟਾ ਬਣ ਜਾਣੇ। ਪਿੰਡਾਂ ਦੇ ਵਿੱਚ ਆਮ ਕਰਕੇ ਚੱਸੀ ਦੇ ਉਪਲੇ ਪੋਣੀ ਚੋਕੇ ਤੇ ਮਾਂ ਕੱਪੜੇ ਨਾਲ ਉਹਨੂੰ ਪਰੋੜਾ ਕਿਹਾ ਜਾਂਦਾ ਸੀ, ਸਾਫ਼ ਕਰ ਦੇਣਾ ਤਾਂ ਕਿ ਕੁੱਤਾ ਇਤਿਹਾਸਿਕ ਚੱਕੀ ਨੂੰ ਨਾ ਚੱਕਦਾ ਰਹੇ। ਚੱਕੀ ਦਾ ਪੁਰ ਮਾਂ ਜੋ ਚੁੱਕਦੀ ਹੈ ਤੇ ਕੁਝ ਦਾਣੇ ਸਾਫ਼ ਰਹਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚੱਕੀ ਨੂੰ ਦੇਖਿਆ, ਦਾਣੇ ਨੂੰ ਦੇਖਿਆ, ਝੁੱਲੀ ਦੇਖਿਆ ਤੇ ਸਾਡੀ ਭਾਸ਼ਾ ਦੇ ਵਿੱਚ ਉਹਨਾਂ ਨੇ ਉਪਦੇਸ਼ ਕੀਤਾ ਹੈ। ਜਿਵੇਂ ਪਿਛਲੀ ਗੱਲ ਇਹ ਵਿਚਾਰ ਆਪ ਸੰਗਤਾਂ ਸਾਂਝੇ ਕਰ ਗਿਆ ਸੀ ਕਿ ਸੋਕਾਰ ਸਾਹਿਬ ਲਾਣੇ ਨੇ ਦੋ ਗੱਲਾਂ ਸਾਡੇ ਪਿੰਡਾਂ ਵਾਲਿਆਂ ਨੂੰ ਸਮਝਾਉਣ ਦਾ ਯਤਨ ਕੀਤਾ। ਇੱਕ ਤਾਂ ਤੁਸੀਂ ਬਾਣੀ ਨਾ ਪੜ੍ਹਿਓ, ਤੁਹਾਡੇ ਕੋਲ ਗਲਤ ਪੜ੍ਹੀ ਜਾਏਗੀ ਤੇ ਤੁਹਾਨੂੰ ਪਾਪ ਲੱਗੇਗਾ, ਮੱਝ ਦੁੱਧ ਦੇਣ ਤੋਂ ਭੱਜ ਜਾਏਗੀ, ਟਰੱਕ ਦਾ ਐਕਸੀਡੈਂਟ ਹੋ ਜਾਏਗਾ, ਫਸਲ ਮਾਰੀ ਜਾਏਗੀ ਕਿਉਂਕਿ ਬਾਣੀ ਗਲਤ ਪੜ੍ਹੀ ਗਈ। ਦੂਸਰਾ ਉਹਨਾਂ ਨੇ ਖਿਆਲ ਇਹ ਦਿੱਤਾ ਕਿ ਬਾਣੀ ਦੇ ਅਰਥ ਕੋਈ ਨਹੀਂ ਕਰ ਸਕਦਾ। ਇਹਨਾਂ ਦੋਨਾਂ ਖਿਆਲਾਂ ਵਿੱਚ ਜਨ ਸਧਾਰਨ ਬੰਦਾ ਫਸ ਗਿਆ ਤੇ ਗੁਰੂ ਪਿਆਰ ਵਾਲੇ ਆ ਪ੍ਰਤੀਕ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ। ਜੇ ਗੁਰਬਾਣੀ ਅਸੀਂ ਪੜ੍ਹਾਂਗੇ ਨਹੀਂ, ਜੇ ਸਮਝਾਂਗੇ ਨਹੀਂ ਤੇ ਕੌਣ ਸਮਝੇਗਾ, ਕੌਣ ਵਿਚਾਰੇਗਾ? ਗੁਰੂ ਪਿਆਰ ਵਾਲੇ ਬਾਣੀ ਦਾ ਸਾਡੀ ਬੋਲੀ ਦੇ ਵਿੱਚ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੈ, ਫਿਰ ਉਹਨਾਂ ਨੇ ਇਹ ਆਧਾਰ ਬਣਾ ਕੇ ਗੁਰਬਾਣੀ ਦਾ ਕੀਰਤਨ ਛੱਡ ਕੇ ਤੇ ਆਪਣੀਆਂ ਧਾਰਨਾ ਜਿਹੜੀਆਂ ਨੇ ਲੋਕਾਂ ਨੂੰ ਤੇ ਬੋਲੀਆਂ ਪਾਉਣ ਵਾਲੀਆਂ ਲੋਕ ਗੀਤਾਂ ਦੇ ਆਧਾਰਿਤ ਉਹ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਹੈਰਾਨ ਹੋਈਦਾ ਦੋ ਘੰਟੇ ਤਿੰਨ ਘੰਟੇ ਸੰਗਤ ਅੱਗੇ ਸਿਰ ਹਿਲਾ ਕੇ ਉਹਨਾਂ ਲੋਕ ਬੋਲੀਆਂ ਨੂੰ ਸੁਣ ਕੇ, ਸਾਧਾਂ ਨੇ ਆਪਣੀਆਂ ਬਣਾਈਆਂ ਹੋਈਆਂ ਨੂੰ ਸੁਣ ਕੇ ਘਰਾਂ ਨੂੰ ਤੁਰ ਜਾਂਦੀ ਹੈ ਤਾਂ ਬਾਣੀ ਕਦੇ ਵੀ ਸੁਣਨ ਦਾ ਯਤਨ ਨਹੀਂ ਕੀਤਾ, ਜਿਹਦਾ ਨਤੀਜਾ ਇਹ ਨਿਕਲਿਆ ਹੈ ਕਿ ਸਾਡੇ ਘਰਾਂ ਦੇ ਵਿੱਚ ਸਾਡੇ ਪਿੰਡਾਂ ਵਿੱਚ ਰੰਗ ਬਿਰੰਗੇ ਸਿੱਖੀ ਦੇ ਰੰਗ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ। ਹੁਣ ਕਿੰਨਾ ਸਖੈਣ ਭਾਸ਼ਾ ਦੇ ਵਿੱਚ ਖੇਡ ਪੰਜਾਬੀ ਦੇ ਵਿੱਚ ਗੁਰੂ ਸਾਹਿਬ ਨੇ ਚੱਕੀ ਦਾ ਨਾਂ ਲਿਆ, ਸਰੀ ਦਾ ਨਾਂ ਲਿਆ, ਦਾਣਿਆਂ ਦਾ ਨਾਂ ਲਿਆ, ਇਸ ਰੋਜ਼ ਲੱਗਦੇ ਨੇ। ਜੋ ਡਰ ਰਹੇ ਸੋ ਉਧਰ ਹੈ, ਦੋ ਦਾ ਅੱਖ ਦੋ, ਪੁੜ ਦੇ ਅੱਖ ਇੱਕ ਥੱਲੇ ਵਾਲਾ ਪੁੜ, ਕੋਈ ਪਹਿਲਾ ਪੁੜ ਜੋੜ ਕੇ ਪੀਸਣ ਆਏ ਬਹੁਤ। ਜੋ ਡਰ ਰਹੇ ਸੋ ਉਧਰ ਹੈ, ਨਾਨਕ ਅਗਮ ਦੇਖ। ਹੁਣ ਦੇਖੋ ਕਿੰਨਾ ਦੁੱਖ ਹੈ ਕਿ ਦੋ ਪੁੜ ਚੱਕੀ ਜੋੜ ਕੇ ਆਪਣੇ ਘਰਾਂ ਦੇ ਅੰਦਰ ਇੱਕ ਮਿੱਟੀ ਪਾ ਕੇ ਜਾਂ ਇੱਟਾਂ ਦੀ ਇੱਕ ਛੜੀ ਬਣਾ ਕੇ ਉਹਦੇ ਵਿੱਚ ਇੱਕ ਪੁੜ ਨੂੰ ਫਿਕਸ ਕੀਤਾ ਜਾਂਦਾ ਸੀ, ਉਹਦੇ ਵਿੱਚ ਇੱਕ ਲੋਹੇ ਦੀ ਧੁਰੀ ਫਿੱਟ ਕੀਤੀ ਜਾਂਦੀ ਸੀ, ਉਹਦੇ ਵਿੱਚ ਇੱਕ ਪੁੜ ਹੋਰ ਜਿਹੜਾ ਉਹ ਚਲਾਇਆ ਜਾਂਦਾ ਸੀ ਤੇ ਮਾਂ ਨੇ ਧੁਰੀ ਦਾਣੇ ਪਾਉਣੇ। ਜਿਵੇਂ ਜਿਵੇਂ ਮਾਂ ਨੇ ਵੇੜਾ ਕਰਨਾ ਤਿਵੇਂ ਤਿਵੇਂ ਦਾਣਿਆਂ ਸਾਥ ਛੱਡਦਾ ਜਾਣਾ, ਆਟਾ ਬਣਦਾ ਜਾਣਾ। ਪਰ ਕੁਝ ਦਾਣੇ ਸਾਬਤ ਸੀ, ਦੋ ਪੁੜ ਜੋੜ ਕੇ ਪੀਸਣ ਆਏ ਬਹੁਤ। ਜੋ ਡਰ ਹੈ ਸੋ ਉਧਰ ਹੈ, ਨਾਨਕ ਅਗਮ ਦੇਖ। ਜੋ ਡਰ ਰਹੇ ਜਿਹੜੇ ਧੁਰੇ ਨਾਲ ਜੁੜੇ ਰਹੇ ਉਹ ਦਾਣੇ ਸਾਬਤ ਨੇ, ਜਿੰਨਾ ਸਾਥ ਛੱਡੇ ਤਾਂ ਉਹ ਆਟਾ ਬਣ ਗਿਆ। ਇਹ ਇੱਕ ਪ੍ਰਤੀਕ ਹੈ, ਇਹ ਚੱਕੀ ਦਾ ਨਿਯਮ ਹੈ, ਜਿਹੜਾ ਬੱਚਾ ਜਿਹੜਾ ਦਾਣਾ ਥੱਲਿਆ ਜੋ ਆਟਾ ਬਣਨਾ। ਇੱਕ ਪ੍ਰਤੀਕ ਬੜਾ ਪਿਆਰਾ ਹੈ ਕਿ ਜਿਹੜਾ ਵੀ ਆਪਣੇ ਧੁਰੇ ਦੇ ਨਾਲ ਜੁੜਿਆ ਹੈ ਉਹ ਸਾਬਤ ਹੈ। ਹੁਣ ਗੁਰੂ ਪਿਆਰੇ ਸਾਡਾ ਧੁਰਾ ਕੀ ਹੈ? ਸਾਡਾ ਧੁਰਾ ਹੈ ਗੁਰੂ ਗ੍ਰੰਥ, ਸਾਡਾ ਧੁਰਾ ਹੈ ਗੁਰਦੁਆਰਾ। ਜਿਹੜਾ ਉਸ ਧੁਰੇ ਦੇ ਨਾਲ ਜੁੜਿਆ ਰਿਹਾ, ਇੱਕ ਬੜਾ ਪਿਆਰਾ ਖਿਆਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੁਰਾ ਹੈ, ਇਹਦੀ ਰੋਸ਼ਨੀ ਦੇ ਵਿੱਚ ਸਾਡੇ ਪੁਰਖਿਆਂ ਨੇ ਇੱਕ ਕੋਡ ਔਫ ਕੰਡਕਟ ਜਿਹਨੂੰ ਕਿਹਾ ਜਾਂਦਾ ਪੰਥ ਪ੍ਰਵਾਨ ਰਹਿਤ ਮਰਿਆਦਾ, ਇੱਕੋ ਬਣਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਧੁਰੇ ਨਾਲ ਜੁੜਿਆ ਹੈ ਤੇ ਪੰਥ ਪ੍ਰਵਾਨ ਰਹਿਤ ਮਰਿਆਦਾ ਨਾਲ ਜੁੜਿਆ ਹੈ ਤੇ ਗੁਰੂ ਪਿਆਰੇ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਉਭਰੇ, ਉਹ ਸਮਾਜ ਦੀਆਂ ਕੁਰੀਤੀਆਂ ਤੋਂ ਬਚਿਆ ਹੋਇਆ ਹੈ। ਜਿਹਨੇ ਇਸ ਧੁਰੀ ਦਾ ਸਾਥ ਛੱਡ ਦਿੱਤਾ, ਗੁਰੂ ਗ੍ਰੰਥ ਦੀ ਵਿਚਾਰਧਾਰਾ ਦਾ ਸਾਥ ਛੱਡ ਦਿੱਤਾ,
ਜਿਵੇਂ ਉਹ ਦਾਣੇ ਆਟੇ ਬਣਦੇ ਨੇ, ਇਸ ਤਰ੍ਹਾਂ ਸਾਡਾ ਜਿਹੜਾ ਜੀਵਨ ਹੈ ਉਹ ਵੀ ਇਹ ਰਹੁ ਰੀਤੀਆਂ ਵਿੱਚ, ਕਰਮ ਕਾਂਡਾਂ ਵਿੱਚ ਪਿਸਦਾ ਜਾ ਰਿਹਾ ਹੈ। ਸਾਡਾ ਤੇਰਾ ਹੈ ਗੁਰੂ ਗ੍ਰੰਥ, ਔਰ ਸਾਡਾ ਤੇਰਾ ਹੈ ਪੰਥ ਪਵਾਨ ਰਹਿਤ ਮਰਿਆਦਾ। ਇਸ ਤੇਰੇ ਨਾਲ ਅਸੀਂ ਜੋੜਨਾ। ਹੁਣ ਦੇਖਿਆ ਜਾਂਦਾ ਹੈ ਕਿ ਸਾਡਿਆਂ ਘਰਾਂ ਦੇ ਅੰਦਰ ਪੰਥ ਪ੍ਰਵਾਨ ਜਿਹੜੀ ਰਹਿਤ ਮਰਿਆਦਾ ਹੈ, ਉਹਦੇ ਅਨੁਸਾਰ ਸਮਾਜਿਕ ਧਾਰਮਿਕ ਰੀਤੀ ਰਿਵਾਜ ਨਹੀਂ ਨਿਭਾਏ ਜਾ ਰਹੇ, ਬਲਕਿ ਵੱਖ ਵੱਖ ਧਰਮਾਂ ਦੇ ਮੰਗ ਮੰਗਾ ਕੇ ਅਸੀਂ ਆਪਣੇ ਘਰਾਂ ਵਿੱਚ ਰੀਤੀ ਰਿਵਾਜ ਲੈ ਕੇ ਆਏ ਹਾਂ। ਜੋ ਦੱਸ ਕੇਂਦਰ ਹੈ ਨਾਨਕ ਅੱਜ ਵਿਦੇਸ਼ ਸਲੋਕ ਨੂੰ ਫਿਰ ਦੁਹਰਾ ਕੇ ਅੱਗੇ ਚੱਲਣਾ। ਦੋ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਤ, ਜੋ ਡਰ ਰਹੇ ਤੇ ਇੰਦਰ ਹੈ ਨਾਨਕ ਅੱਜ ਵਿਦੇਸ਼। ਜਿਹੜੇ ਗਾਣੇ ਨੇੜੇ ਨੇ ਸਾਥ ਨੇ, ਜਿਹੜਾ ਗੁਰੂ ਦਾ ਪਿਆਰ ਵਾਲਾ ਬਾਣੀ ਪੜ੍ਹਦਾ ਵਿਚਾਰਦਾ ਹੈ ਅਮਲ ਕਰਦਾ ਹੈ, ਉਹਨੂੰ ਕਿਹਾ ਜਾ ਸਕਦਾ ਨਿਰਮਲ ਪੰਥ ਦਾ ਪੰਧੀ ਹੈ, ਉਹਨੂੰ ਕਿਹਾ ਜਾ ਸਕਦਾ ਇਹ ਨਿਆਰਾ ਖਾਲਸਾ ਹੈ। ਅਤੇ ਜੋ ਗੁਰੂ ਪਿਆਰ ਵਾਲੇ ਮੱਥਾ ਤਾਂ ਜ਼ਰੂਰ ਟੇਕਿਆ ਪਰ ਗੁਰੂ ਦੀ ਮਾਤਾ ਜੀ ਮਾਂ ਨਾ ਮੰਨਿਆ ਤੇ ਗੁਰੂ ਦਾ ਫੈਸਲਾ ਦੇ ਰਹੇ ਜੇ ਹੋ ਸੁਖ ਨਾ ਪਾਏ ਗੁਰ ਸੇਵਾ ਤੇ ਸੁਖ ਪਾਈਏ। ਹਰ ਬੰਦੇ ਨੂੰ ਕਹਿਣਾ ਆ ਮੈਂ ਸੁਖੀ ਹੋਵਾਂ ਤੇ ਸੁਖ ਤੈਨੂੰ ਤਾਂ ਹੀ ਮਿਲਣਾ ਆ ਜੇ ਗੁਰੂ ਦੇ ਨਾਲ ਜੁੜੇਗਾ, ਵਿਚਾਰ ਧਾਰਨਾ ਜੁੜੇਗਾ। ਹੋਰ ਸੁਖ ਨਾ ਪਾਏ ਹੋਰ ਨਾ ਖਾਵਾਂ ਤੇ ਤੈਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਗੁਰ ਕਾ ਸ਼ਬਦ ਮਨ ਭੋਗੀ ਹੈ, ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਵਿਲ ਲੈ, ਭਾਵ ਆਪਣੇ ਮਨ ਵਿੱਚ ਵਿਖਾ ਲੈ। ਤੇ ਜਦੋਂ ਸ਼ਬਦ ਦੀ ਵਿਚਾਰ ਧਾਰਾ ਨੂੰ ਮਨ ਵਿੱਚ ਵਿਖਾ ਲਿਆ, ਸਦਾ ਪਰਮਾਤਮਾ ਫਿਰ ਤੇਰੇ ਨਾਲ ਹੈ ਤੇ ਤੂੰ ਪਰਮਾਤਮਾ ਦੇ ਨਾਲ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਵੀ ਇਸੇ ਤਰ੍ਹਾਂ ਦਾ ਹੀ ਗੁਰਬਾਣੀ ਵਿੱਚ ਬੜਾ ਪਿਆਰਾ ਫਰਮਾਨ ਹੈ। ਗੁਰੂ ਸਾਹਿਬ ਜੀ ਨੇ ਵੀ ਜਿਹੜਾ ਪ੍ਰਤੀਕ ਦਿੱਤਾ ਹੈ ਉਹ ਖਾਸ ਤੌਰ ਤੇ ਸਾਡਿਆਂ ਪਿੰਡਾਂ ਦੀ ਜ਼ਮੀਨ ਵਿੱਚ ਉੱਗੇ ਹੋਏ ਅੱਕ ਦਾ ਦਿੱਤਾ ਹੈ। ਅੱਕ ਹਰ ਬੰਦੇ ਨੇ ਦੇਖਿਆ ਹੈ ਜਿਹਨੇ ਵੀ ਪਿੰਡਾਂ ਦੀ ਜ਼ਿੰਦਗੀ ਮਾਣੀ ਹੈ। ਅੱਕ ਗੁਰੂ ਅਰਜਨ ਪਾਤਸ਼ਾਹ ਵੀ ਦੇਖਿਆ, ਉਹਨਾਂ ਦੇ ਦੇਖਣ ਵਿੱਚ ਸਾਡੇ ਦੇਖਣ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ। ਅੱਕ ਦੇਖ ਕੇ ਸਾਨੂੰ ਸਿੱਖਿਆ ਦਿੱਤੀ ਹੈ, ਅਸੀਂ ਅੱਕ ਦੇ ਕੋਲ ਨੂੰ ਲੰਘ ਲੈਂਦੇ ਹਾਂ। ਅੱਕ ਦੀ ਟਾਣੀ ਨਾਲ ਫੁੱਲ ਲੱਗਦਾ, ਫੁੱਲ ਤੋਂ ਬਾਅਦ ਫਲ ਬਣਦਾ, ਉਹ ਫਲ ਵੱਡਾ ਹੁੰਦਾ ਤੇ ਤੁਸੀਂ ਖੱਖੜੀ ਆਖ ਲਓ। ਖੱਖੜੀ ਬਾਹਰੋਂ ਮੁਲਾਇਮ ਹੈ, ਕੂੜੀ ਹੈ, ਜਦੋਂ ਪਾਣੀ ਨਾਲ ਜੁੜੀ ਹੈ ਤੇ ਅੰਬ ਦਾ ਝੋਲਾ ਪੈਂਦਾ, ਬੜੀ ਮੁਲਾਇਮ ਹੈ, ਬੜੀ ਗੁਦਗੁਦੀ ਹੈ। ਔਰ ਕਈ ਵਾਰੀ ਪਸ਼ੂ ਚਾਰਦੇ ਹਾਂ, ਸੋਟੀਆਂ ਦੇ ਨਾਲ ਖੱਖੜੀਆਂ ਨੂੰ ਤੋੜਿਆ ਵੀ ਜਾਂਦਾ ਸੀ। ਟੁੱਟੀਆਂ ਨੂੰ ਖੱਖੜੀ ਜਦੋਂ ਸੁੱਟ ਜਾਂਦੀ ਹੈ ਉਹਦਾ ਬਾਹਰ ਵਾਲਾ ਫੌਲ ਹੈ ਉਹ ਫਟ ਜਾਂਦਾ ਹੈ। ਜਦੋਂ ਖੱਖੜੀ ਫਟ ਜਾਂਦੀ ਹੈ ਉਹਦਾ ਟੂੰਬਾ ਟੂੰਬਾ ਹੋ ਕੇ ਉੱਡਦਾ ਜਾਂਦਾ ਹੈ। ਤੇ ਕਈ ਵਾਰੀ ਬੱਚੀਆਂ ਨੇ ਪਸ਼ੂ ਚਾਰਦੀਆਂ ਉਹਨਾਂ ਟੂੰਬਿਆਂ ਦੇ ਪਿੱਛੇ ਵੀ ਭੱਜਣਾ, ਪਰ ਹਵਾ ਦੇ ਜ਼ੋਰ ਨਾਲ ਉੱਡ ਜਾਂਦੇ ਸੀ, ਟੂੰਬੇ ਪਕੜੇ ਨਹੀਂ ਜਾਂਦੇ। ਦੇਖਿਆ ਜਾਣਾ ਉਹ ਦੇਖੋ ਝਾਟਾ ਉੱਡਦਾ ਜਾਂਦਾ, ਫੜਿਆ ਜੇ ਫੜਿਆ ਜੇ, ਪਰ ਫੜਿਆ ਨਾ ਜਾਂਦਾ। ਖੱਖੜੀ ਕੀ ਹੈ, ਅੱਕ ਕੀ ਹੈ, ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਾਰ ਸੋੜਾ ਧਨੀ ਸਿਉਂ ਨਾਨਕ ਸਹਿਸ ਹੈ ਗੰਠ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ, ਖੱਖੜੀਆਂ ਸੋਹਣੀਆਂ ਲੱਗਦੀਆਂ ਨੇ।

ਬੋਲੀ ਲੱਗਦੀ ਹੈ, ਖੱਖਰੀਆਂ ਸਹਾਣੀਆਂ। ਦੇਖੋ ਔਖਾ ਪ੍ਰਤੀਕ ਨਹੀਂ ਹੈ, ਮੈਨੂੰ ਸੁਖੈਨ ਭਾਸ਼ਾ ਵਿੱਚ ਗੁਰੂ ਸਾਹਿਬ ਨੇ ਦੁਨੀਆਂ ਨੂੰ ਇੱਕ ਉਪਦੇਸ਼ ਦਿੱਤਾ ਹੈ। ਉਹ ਵੱਖਰੀ ਗੱਲ ਹੈ, ਅਸੀਂ ਗੁਰਬਾਣੀ ਦਾ ਅਭਿਆਸ ਛੱਡ ਚੁੱਕੇ ਹਾਂ, ਕਿਉਂਕਿ ਲੜੀਆਂ ਦੇ ਪਾਠ ਤੇ ਸਾਨੂੰ ਜ਼ਿਆਦਾ ਯਕੀਨ ਹੁੰਦਾ, ਸੰਕਟ ਪਾਠਾਂ ਦੇ ਜ਼ਿਆਦਾ ਅਸੀਂ ਯਕੀਨ ਹੋ ਗਏ। ਗੁਰਬਾਣੀ ਅਸੀਂ ਮੰਤਰਾਂ ਵਾਂਗ ਰਟਣ ਲੱਗ ਪਈਆਂ। ਮਹਾਰਾਜ ਦਾ ਫੈਸਲਾ ਸਾਧਗੁਰ ਨੂੰ ਸਭ ਤੋਂ ਦੇਖਦਾ, ਜੇਤਾ ਜਲਦ ਸੰਸਾਰ ਬੈਠੇ ਮੁਗਤ ਨਾ ਹੋਵੇ, ਜਿਕਰ ਸ਼ਬਦ ਨਾ ਕਰੇ ਵਿਚਾਰ, ਸ਼ਬਦ ਵਿਚਾਰ ਕਰਾਂਗੇ ਤੇ ਉਹਦੇ ਉੱਤੇ ਅਮਲ ਕਰਾਂਗੇ। ਤੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਖੱਖੜੀਆਂ ਸਹਾਵੀਆਂ ਲੱਗੜੀਆਂ ਅੱਖ ਕੰਠ ਬਿਰਾ ਵਿਛੋੜਾ ਧਨੀ ਸੀ ਨਾਨਕ ਸਹਿਸੇ ਸਸਮਣ ਹਜ਼ਾਰਾਂ ਗੰਠਮਣ ਗੱਠਾਂ। ਖੱਖੜੀ ਦੇ ਅੰਦਰ ਜਿੰਨੇ ਵੀ ਟੂੰਡੇ ਨੇ ਉਹ ਜੁਦਾ ਹੋ ਜਾਂਦੇ ਨੇ, ਉਹ ਉੱਡ ਜਾਂਦੇ ਨੇ। ਖੱਖੜੀ ਕੀ ਹੈ ਪਿਆਰੇ? ਖੱਖੜੀਆਂ ਅਸੀਂ। ਟਾਣੀ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ? ਟਾਣੀ ਕੀ ਹੈ? ਪੰਥ ਪ੍ਰਵਾਨ ਰਹਿਤ ਮਰਿਆਦਾ। ਜੇ ਅਸੀਂ ਇਸ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਹਾਂ, ਅਸੀਂ ਦੇਖਣ ਨੂੰ ਸਿੱਖ ਵੀ ਲੱਗਾਂਗੇ, ਨਿਆਰੇ ਲੱਗਾਂਗੇ, ਨਰਮ ਹੋਵਾਂਗੇ। ਅਤੇ ਜਿਸ ਟਾਣੀ ਨਾਲ ਟੁੱਟ ਗਏ ਤੇ ਤੂੰਬਾ ਤੂੰਬਾ ਹੋ ਕੇ ਅਸੀਂ ਉੱਡ ਜਾਵਾਂਗੇ। ਸਾਡੇ ਦਿਨ ਤੂੰਬਾ ਤੂੰਬਾ ਹੋ ਕੇ ਉੱਡ ਜਾਣਗੇ, ਉਹ ਐਸੇ ਉੱਡਦੇ ਨੇ ਕੱਪੜੇ ਨਹੀਂ ਜਾਂਦੇ। ਕਿੰਨਾ ਪਿਆਰਾ ਪ੍ਰਤੀਕ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ ਹੈ। ਇਸ ਵਾਸਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਅੱਜ ਬੜੇ ਪਿਆਰ ਦੇ ਨਾਲ ਇੱਕ ਉਪਦੇਸ਼ ਦਿੱਤਾ ਵੀ ਸਿੱਖਾ ਹੋਸ਼ ਦਾ ਸੁੱਖ ਨਾ ਭਾਲ। ਪਰ ਅਸੀਂ ਗੁਰੂ ਸਾਹਿਬ ਦਾ ਡਰ ਛੱਡ ਕੇ ਹੋਰਨਾਂ ਥਾਵਾਂ ਤੋਂ ਸੁੱਖ ਲੱਭਣ ਦਾ ਯਤਨ ਕਰ ਰਹੇ ਹਾਂ। ਪਿਛਲੇ ਦਿਨਾਂ ਵਿੱਚ ਮੋਗੇ ਦੀ ਧਰਤੀ ਤੇ ਇੱਕ ਪਰਿਵਾਰ ਦਾ ਆਨੰਦ ਕਾਰਜ, ਪਰਿਵਾਰ ਦੇ ਬੱਚੇ ਬੱਚੀ ਦਾ ਆਨੰਦ ਕਾਰਜ ਕਰਾਉਣ ਦਾ ਸਮਾਂ ਬਣਿਆ। ਅਤੇ ਕੀ ਦੇਖਿਆ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਹੋਰ ਨੇਤਾ ਦਾ ਗੁਰਦੁਆਰਾ, ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਹਦੇ ਆਲੇ ਦੁਆਲੇ ਮਰਦ ਲਾ ਕੇ ਦੀਵਾਰਾਂ ਕੀਤੀਆਂ ਨੇ, ਨਿੱਕੀਆਂ ਨਿੱਕੀਆਂ ਕਾਕੀਆਂ ਰੱਖੀਆਂ, ਅਗਲੇ ਪਾਸੇ ਇੱਕ ਛੋਟਾ ਜਿਹਾ ਦਰਵਾਜ਼ਾ ਸ਼ੀਸ਼ੇ ਰੱਖਿਆ। ਗੁਰੂ ਸਾਹਿਬ ਦੇ ਦੀਵਾਰ ਕਿੱਦਾਂ ਕਰਦੇ ਨੇ ਪੁੱਛਿਆ ਭਾਈਆ, ਤੇ ਪਹਿਲੀ ਦਫ਼ਾ ਦੇਖਿਆ ਵੀ ਗੁਰਦੁਆਰੇ ਅੰਦਰ ਇੱਕ ਹੋਰ ਗੁਰਦੁਆਰਾ। ਕਹਿੰਦੇ ਜੀ ਮਹਾਰਾਜ ਦੇ ਬਸਤਰ ਤਬਦੀਲ ਕੀਤੇ ਜਾਂਦੇ ਨੇ, ਇਸ ਵਾਸਤੇ ਚਾਰ ਦੀਵਾਰੀ ਬਣਾਈ ਹੈ। ਕਿਤੇ ਐਸਾ ਤਾਂ ਨਹੀਂ ਹੋ ਰਿਹਾ ਕਿ ਕਿਤੇ ਸੰਗਤ ਨੂੰ ਗੁਰੂ ਸਾਹਿਬ ਨਾਲੋਂ ਦੂਰ ਕੀਤਾ ਜਾ ਰਿਹਾ ਹੈ? ਚੱਲ ਕਰੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲੈਪਟਾਪ ਇੰਟਰਨੈਟ ਤੇ ਮੋਬਾਈਲ ਦੇ ਵਿੱਚ ਆਮ ਪਾ ਕੇ ਸਿੱਖ ਪੜ੍ਹ ਰਿਹਾ ਹੈ, ਸੁਣ ਰਿਹਾ ਹੈ। ਪਰ ਗੁਰਦੁਆਰਿਆਂ ਵਿੱਚ ਆਮ ਕਰਕੇ ਸੰਗਤ ਨੂੰ ਅਸੀਂ ਗੁਰੂ ਸਾਹਿਬ ਨਾਲੋਂ ਬਹੁਤ ਦੂਰ ਕਰੀ ਜਾ ਰਹੇ ਹਾਂ। ਇਸ ਵਾਸਤੇ ਜਦੋਂ ਬਾਣੀ ਪੜ੍ਹਾਂਗੇ ਨਹੀਂ ਤੇ ਸੋਚਦਾ ਕਿ ਸੁੱਖ ਕਿਸੇ ਬੰਦੇ ਕੋਲ ਮਿਲ ਸਕਦਾ, ਉਸ ਵੇਲੇ ਬੰਦਾ ਕਿਸੇ ਬੰਦੇ ਦੇ ਪਿੱਛੇ ਸੁੱਖ ਲੱਭਣ ਲਈ ਤੁਰ ਪੈਂਦਾ ਹੈ। ਤੇ ਇੱਕ ਪ੍ਰਤੀਕ ਕਬੀਰ ਸਾਹਿਬ ਜੀ ਦਾ ਆਪ ਸੰਗਤ ਨਾਲ ਮੈਂ ਰੱਖਣਾ ਚਾਹੁੰਦਾ। ਕਬੀਰ ਸਾਹਿਬ ਜੀ ਨੇ ਜਿਹੜੇ ਪ੍ਰਤੀਕ ਦਿੱਤੇ ਨੇ ਉਹ ਸਾਡੇ ਪਿੰਡਾਂ ਦੀ ਜ਼ਿੰਦਗੀ ਨਾਲ ਸੰਬੰਧ ਰੱਖਦੇ ਨੇ। ਕਬੀਰ ਸਾਹਿਬ ਬਨਾਰਸ ਰਹਿੰਦੇ ਨੇ ਤੇ ਬਨਾਰਸ ਦੇ ਵਿੱਚ ਅੰਬਾਂ ਦੀ ਫਸਲ ਬਹੁਤ ਹੁੰਦੀ ਹੈ। ਬਨਾਰਸੀ ਲੰਗੜਾ ਅੰਬ ਬੜਾ ਮਸ਼ਹੂਰ ਹੈ। ਕਬੀਰ ਸਾਹਿਬ ਬਾਗ ਵਿੱਚ ਗਏ ਨੇ, ਲੰਘ ਵੀ ਆਉਂਦੇ ਨੇ, ਨੇਤਾ ਪ੍ਰਤੀ ਦੇਖਦੇ ਨੇ, ਖਿਆਲ ਦਿੱਤਾ ਵੀ ਉਹਨਾਂ ਨੇ ਬੜਾ ਕਮਾਲ ਦਾ। ਆਮ ਪਿੰਡਾਂ 'ਚ ਅਖੰਡ ਪਾਠ ਸਾਹਿਬ ਜੀ ਹੁੰਦਾ ਨੇ ਅਤੇ ਚੰਗੀ ਆਵਾਜ਼ ਵਾਲੇ ਪਾਠੀ ਬੜੇ ਪਿਆਰ ਨਾਲ ਸੰਗਤ ਨੂੰ ਸਲੋਕ ਸੁਣਾਉਂਦੇ ਨੇ। ਅਤੇ ਪਿੰਡਾਂ ਦੇ ਸੰਗਤ ਵੀ ਬੜੇ ਪਿਆਰ ਦੇ ਨਾਲ ਬਾਣੀ ਪੰਨ ਸੁਣ ਵਾਸਤੇ ਜਾਂਦੀ ਸੀ, ਪਰ ਅੱਜ ਦੇ ਪਿੰਡਾਂ ਵਿੱਚ ਅਸੀਂ ਦੇਖਦੇ ਹਾਂ ਉਹ ਭਾਵਨਾ ਨਹੀਂ ਰਹੀ। ਪਾਠੀ ਸਿੰਘ ਇਕੱਲੇ ਪਾਠ ਕਰੀ ਜਾਣਗੇ, ਜਦੋਂ ਭੋਗ ਪੈਂਦਾ ਹੈ ਦੋ ਬੰਦੇ ਤਿੰਨ ਬੰਦੇ ਸਲੋਕ ਸ਼ੁਰੂ ਕਰਦੇ ਆ ਅਤੇ ਲੱਗਣ ਦੇ ਲੋਕ ਪਾਉਣੇ ਸ਼ੁਰੂ ਹੋ ਜਾਂਦੇ ਆ ਵੀ ਚਲੋ ਭਾਈ ਹੁਣ ਤਾਂ ਭੋਗ ਪੈ ਜਾਣਾ, ਚਲੋ ਹਾਜ਼ਰੀ ਲਗਾ ਆਈਏ, ਚਲੋ ਮੂੰਹ ਮਿਲਾਇਆ ਮੱਥੇ ਲੱਗਦੇ ਹਾਂ, ਚਲੋ ਮੱਥਾ ਟੇਕ ਆਈਏ। ਪੁਰਾਣਾ ਸਮਾਂ ਸੀ ਜਦੋਂ ਗੁਰਦੁਆਰੇ ਅਖੰਡ ਪਾਠ ਸਾਹਿਬ ਹੋਣਾ, ਸਾਰਾ ਨਜ਼ਰ ਆਣ ਕੇ ਮਹਾਰਾਜ ਦੀ ਬਾਣੀ ਨੂੰ ਪਿਆਰ ਨਾਲ ਸਰਵਣ ਕਰਦੇ ਸੀ। ਕਬੀਰ ਸਾਹਿਬ ਦਾ ਬੜਾ ਪਿਆਰਾ ਵਿਚਾਰ, ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਮ, ਜਾਏ ਪਹੁੰਚਿਓ ਖਤਮ ਕਹੋ ਜੋ ਬੀਜ ਨਾ ਖਾਈ
कांड करी सारे लागे फलन पाकि लागे आंद जाए कहूं से फसी कर जो बीज ना खाई कांड पूरे से कांड कांड थोड़ा हलारा चढ़ा उन्होंने समझने वास्ते थोड़ा जहा अंबा में समझ लीजिए चोर दिन महीने अंबा ने दूर समझा तो दूर के बाद अंबी बन गई है। एक फल ऐसा है जोड़ा पहला सी मेल है तो मुड़ के मेल का रूप धारण कर दिया है। पहला अंबी है फिर अंब बनता है। अंब फल एक ऐसा जो जिन्हें बंदा मूंह पा के शुद्ध महाराज में चूर सकता है। यह फल इस तरह का है चोर दिन महीने दूर पैदा है दूर तो अंबिया बन गई ने जो अंबिया थोड़िया वड्डिया हो गई ने तो जोर के महीने तेज हनेरिया होंगे ने वाग रोले आए हैं जो वाग रोले आने ने तेज हनेरिया होंगे ने तो टांग के नाल लग्या हुआ जो अंब है वो झटका खा जाता है। जो झटका खा जाता है तो पासा वह सुक जाता है तो दूजा पासा वह हरिया रहा है। मालू भी तोड़ता नहीं क्योंकि किसी काम का नहीं। अंब भी एक मंजिल है जा अचार बन गए तो जो पासो तैयार हो गए किसी मूह पै गए भाव तो फल जोड़ा है छके जाए खाधा जाए अंब की मंजिल जी है वो तो सफल है। पर जो टाणी नाल जुड़े हुए हैं झटके खा गए हैं एक पास हरिया दिखता दूजे पास सुक है माली तोड़ता नहीं कबीर फल लागे फलन पाकने लागे आंब जाए कहीं कोई खत्म करो जो बीज ना खाई कांड जिस अंब ने झटका नहीं खाधा वो मालक के पास पहुंच गया जोड़ा झटका खा गया देखने अद्धा अंब लगेगा तो अद्धा सुकया वह किसे काम का नहीं। बस ऐसे हम देखना कि अंब की टाणी है गुरु ग्रंथ साहब महाराज जी तो अंब हाँ असी हूँ देखिए कि तुम झटके का नहीं खा गए देखने से छिक लगते हैं पर अंगले साढ़े रीति रिवाज ने वो सारे वक् वक् धर्मों के अपनाए हुए जो चल करे देखने से छिक लगते हैं। पंच परवान तो रहत मर्यादा में लिखा अनमता का त्यौहार गुरुद्वार से नहीं मनाया जाता है और तमाम जोड़े त्यौहार मनाए जा रहे थे। पंच प्रवान प्रहर मर्यादा में कितने भी लिखे है कि बच्चे का जन्म देना आना आदा चेक कटिया जाए देखने से सिख लगते हैं कि रीति रिवाज निभा रहे हैं ईसाई मत वाले चेक लिया ख्याल करो झटका खाधा या नहीं खाधा फैसला तुम्हें करना है। चेक लिया उसे भी कर दें मोमबत्तियां गड दें दस साल का बच्चा दस गज दें नौ गज दें नौ साल का तो फिर कहने का मारसा फूल कर दे दीवे बिल गुरु प्यारे वाले जिस बच्चे ने सात साल की अठ साल की उम्र दीवे बजाने की जांच दस रहे हो जगाएगा कभी भला जिन्हें दस साल में कहने दीवे बिल कर दे तो गुरु प्यारे वाले व्डा होकर लोग ड्रम खाए गए खाए गए तो सड़क की बदली छकेगा ही छकेगा। इस वास्ते ये साडा रवाज तो है नहीं सी और सोच के उदो हों जब गुरुआ के आगमन गुरबुटे भी गुरुद्वारे कुंटे कुंटे के चेत बन के आ रहे हैं। इस वास्ते देखने सिख लगते हैं तो रीति रिवाज असं लोगों के निभा रहे हैं। कहना पड़ेगा कि गुरु ग्रंथ साहब की टाणी में जुड़े हुए हैं पर उन्हें धर्मों का तेज हनेरी तेज जी राग रोड़ा तो सू झटका मार गया है बाहरों देखने सिख लगते हैं पर रीति रिवाज साढ़े वक् वक् धर्म वाले से आनंद कार्ज नहीं लैदे पंच प्रवान रहत मर्यादा अंदर आनंद कार्ज की मर्यादा लिखी हुई है। जदों पंच प्रवान रहत मर्यादा होंगे तो लिखी आई उदों अग्नि के नाल आम करके फेरे पीते जाते जब पंच प्रवान रहत मर्यादा आई है उदों आनंद कार्ज का
ਜਿਹੜਾ ਸਾਰਾ ਸਬਜੈਕਟ ਹੈ ਉਹ ਸਾਡੇ ਸਾਹਮਣੇ ਰੱਖੇ ਹੈ। ਉਹਨੂੰ ਆਪਾਂ ਨਾ ਤਾਂ ਕਦੀ ਪੜ੍ਹਿਆ ਅਤੇ ਨਾ ਕਦੀ ਵਿਚਾਰਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾ ਰਹਿਤ ਵੰਡੀ ਜਾਂਦੀ ਹੈ ਅਤੇ ਮੈਂ ਤਾਂ ਸਮਝਦਾ ਵੀ ਹਰ ਸਿੱਖ ਦੇ ਕੋਲ ਦੋ ਦੋ ਚਾਰ ਚਾਰ ਹੋਣ ਜਿਹੜਾ ਮੇਰੇ ਨੂੰ ਅੱਗੇ ਝਗੜਾ ਦਿੱਤੀ ਜਾਵੇ। ਉਹਦੇ ਵਿੱਚ ਲਿਖਿਆ ਕਿ ਲੜਕੀ ਦੇ ਪਰਿਵਾਰ ਵਾਲੇ ਬੱਚੇ ਨੂੰ ਘੋਲ ਵਿੱਚ ਮਿੱਠਾ ਪਾਉਣ, ਪਰ ਆਪਾਂ ਮਿੱਠੇ ਦੀ ਮਿਕਦਾਰ 'ਚ ਨਹੀਂ ਰੱਖੀ ਹੈ, 10 ਕਿਲੋ 20 ਕਿਲੋ, ਫਿਰ ਗਾਂ ਫਲ, ਫਿਰ ਗਾਂ ਕੱਪੜੇ, ਚਲੋ ਕੰਮ ਨਿਬੜੀਏ। ਪਰ ਅਸੀਂ ਇੱਥੋਂ ਵੱਖ ਵੱਖ ਧਰਮਾਂ ਦੀਆਂ ਰੀਤੀ ਰਿਵਾਜ਼ ਆਪਣੇ ਘਰਾਂ ਵਿੱਚ ਨਿਭਾਉਣ ਦਾ ਯਤਨ ਕਰਦੇ ਹਾਂ, ਫਿਰ ਸੁੱਖ ਲੱਭ ਜਾਈਏ, ਫਿਰ ਕਿੰਨੇ ਚੁੰਨੀ ਚੜ੍ਹਾਉਣੀ। ਆਪ ਬਹੁਤ ਸਾਰੀ ਸੰਗਤ ਨੂੰ ਗਿਆਨ ਆ ਕਿ ਕਈਆਂ ਸਟੇਟਸ ਦੇ ਵਿੱਚ, ਖਾਸ ਤੌਰ 'ਤੇ ਰਾਜਸਥਾਨ ਦੇ ਅੰਦਰ ਚੁੰਨੀ ਚੜ੍ਹਾਉਣਾ ਮੁਕੰਮਲ ਇੱਕ ਵਿਆਹ ਹੈ। ਪਰ ਸਿੱਖਾਂ ਨੇ ਇਹ ਵੀ ਰੀਤੀ ਲੈ ਲਈ, ਅਖੰਡ ਪਾਠ ਸਾਹਿਬ ਵੀ ਕਰਵਾਇਆ, ਪਰ ਪੰਥ ਪ੍ਰਵਾਨ ਤੇ ਰਹਿਤ ਮਰਿਆਦਾ ਦੇ ਮੰਨਿਆ ਦੇ ਕੋਈ ਨਾ। ਅਸੀਂ ਖਾਲਸਾ ਫੈਲਾਉਣਾ ਨੂੰ ਚਾਹੁੰਦੇ ਹਾਂ, ਪਰ ਖਾਲਸੇ ਵਾਲੇ ਰੀਤੀ ਰਿਵਾਜ਼ ਨੂੰ ਨਹੀਂ ਬਣਾਉਣਾ ਚਾਹੁੰਦੇ। ਤੁਸੀਂ ਖਿਆਲ ਕਰੋ ਕਿ ਚੁੰਨੀ ਚੜ੍ਹਾਉਣ ਦੀ ਰਸਮ ਸਾਡਿਆਂ ਘਰਾਂ ਵਿੱਚ ਹੈ ਜਾਂ ਨਹੀਂ ਹੈ, ਸਮਾਜ ਵਿੱਚ ਹੈ ਜਾਂ ਨਹੀਂ ਹੈ। ਇਸ ਰਾਸਤੇ ਝਟਕਾ ਅਸੀਂ ਖਾ ਚੁੱਕੇ ਹਾਂ। ਕਮੀਰ ਫਲ ਲਾਗੇ ਸਾਨੂੰ ਪਾਕਣ ਲਾਗੇ ਆਮ, ਜਾਓ ਪਹੁੰਚੋ ਖਸੀ ਪਏ ਜੋ ਬੀਜ ਨਾ ਖਾਈ ਕਾਂਡ। ਅਤੇ ਗੁਰੂ ਘਰ ਵਾਲੇ ਬਹੁਤ ਸਾਰੇ ਝਟਕੇ ਆਨੰਦ ਕਾਰਜਾਂ ਉੱਤੇ, ਫਿਰ ਜਦੋਂ ਬੱਚੀ ਬੱਚੇ ਆਨੰਦ ਕਾਰਜ ਹੁੰਦਾ, ਗੁਰਦੁਆਰਿਆਂ 'ਚ ਸੰਗਤ ਬਹੁਤ ਘੱਟ ਹੈ, ਮੈਂ ਪਾਰਸੀ ਬਹੁਤ ਦੇਖੀ ਹੈ, ਯੂਨ ਸਟੇਜ 'ਤੇ ਸੁਭਾਵ ਜੋੜੀ ਹੁੰਦੀ ਹੈ ਅਤੇ ਵੇਟਰਾਂ ਨੇ 2 ਹਾਰ ਬਣਾ ਕੇ ਰੱਖੇ ਹੁੰਦੇ ਨੇ, ਲੈ ਜੀ ਪਾਓ ਇੱਕ ਦੂਜੇ ਵਿੱਚ ਗਾਇ ਵਿੱਚ ਜੈ ਮਾਇਆ। ਇਹ ਰੀਤੀ ਕਰਨ ਵਾਲੀ ਰਹਿ ਗਈ ਸੀ, ਹੈ ਜਾਂ ਨਹੀਂ ਹੈ ਫੈਸਲਾ ਤੁਸੀਂ ਕਰਨਾ। ਇਸ ਵਾਸਤੇ ਗੁਰੂ ਪਿਆਰ ਵਾਲੇ ਝਟਕੇ ਅਸੀਂ ਬਹੁਤ ਜ਼ਿਆਦਾ ਖਾ ਲਏ, ਜਾਣ ਕੇ ਦੱਸਣ ਦਾ ਯਤਨ ਕਰਾਂ, ਸਮਾਂ ਜਿਹੜਾ ਹੈ ਉਹ ਲੰਘਦਾ ਜਾਂਦਾ। ਇਸ ਵਾਸਤੇ ਬਹੁਤ ਸਾਰੇ ਹੀ ਝਟਕੇ ਖਾਧੇ ਨੇ। ਅੱਜ ਦੇ ਲੜੀਵਾਰ ਪਾਠ ਅੰਦਰ ਗੁਰੂ ਸਾਹਿਬ ਨੇ ਸਾਨੂੰ ਇੱਕ ਬੜਾ ਪਿਆਰਾ ਸੁਨੇਹਾ ਦਿੱਤਾ ਹੈ ਕਿ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਨੇ ਮਨੁੱਖੀ ਸਮਾਜ ਦੇ ਦੋ ਅੰਗ ਬਣਾਏ ਹਨ। ਇਸ ਵਿੱਚ ਇੱਕ ਮਰਦ ਹੈ ਔਰ ਦੂਸਰਾ ਇਸਤਰੀ ਹੈ। ਮਰਦ ਨੇ ਸੰਤਾਨ ਦਾ ਪਿਤਾ ਬਣਨਾ ਹੈ ਔਰ ਇਸਤਰੀ ਨੇ ਸੰਤਾਨ ਦੀ ਮਾਤਾ ਬਣਨਾ ਹੈ। ਇਸਤਰੀ ਔਰ ਮਰਦ ਦੇ ਇਸ ਸੁਮੇਲ ਨੂੰ ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ, ਆਪਣੇ ਦੱਸੇ ਹੋਏ ਆਗੂ ਦੀ ਰੀਤ ਅਨੁਸਾਰ ਇਸ ਰਸਮ ਨੂੰ ਅਦਾ ਕਰਨ ਦੀ ਜੁਗਤ ਬਣਾਈ ਔਰ ਇਸ ਰਸਮ ਦੇ ਨਾਮ ਵੀ ਵੱਖ ਵੱਖ ਰੱਖ ਦਿੱਤੇ। ਹਿੰਦੂ ਵੀਰ ਇਸ ਰਸਮ ਨੂੰ ਵਿਆਹ ਸ਼ਾਦੀ ਕਹਿੰਦੇ ਹਨ, ਮੁਸਲਮਾਨ ਵੀਰ ਇਸ ਰਸਮ ਨੂੰ ਨਿਕਾਹ ਕਹਿੰਦੇ ਨੇ, ਈਸਾਈ ਵੀਰ ਇਸ ਰਸਮ ਲਈ ਆਮ ਤੌਰ 'ਤੇ ਸ਼ਬਦ ਮੈਰਿਜ ਵਰਤਦੇ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਨੇ ਜੋ ਸ਼ਬਦ ਦਿੱਤਾ ਇਸ ਪਵਿੱਤਰ ਰਸਮ ਵਾਸਤੇ, ਉਹ ਹੈ ਆਨੰਦ ਕਾਰਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗ੍ਰਿਸ਼ਟ ਦੇ ਮਾਰਗ ਨੂੰ ਬੜੀ ਵੱਡੀ ਪ੍ਰਧਾਨਤਾ ਦਿੱਤੀ ਗਈ ਹੈ। ਭਾਵਾਂ ਕਿ ਆਮ ਤੌਰ 'ਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਗ੍ਰਿਸ਼ਟ ਇੱਕ ਆਸ਼ਰਮ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਦੇ ਅੰਦਰ ਗ੍ਰਿਸ਼ਟ ਨੂੰ ਆਸ਼ਰਮ ਨਹੀਂ, ਗ੍ਰਿਸ਼ਟ ਨੂੰ ਇੱਕ ਧਰਮ ਦੀ ਪਦਵੀ ਦਿੱਤੀ ਅਤੇ ਉਹਨਾਂ ਦਾ ਇਹ ਸ਼ਬਦ, ਉਹਨਾਂ ਦੇ ਇਹ ਲਫ਼ਜ਼ ਬੜੇ ਅਰਥ ਭਰਪੂਰਨ ਮੇ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸ਼ਟ ਪ੍ਰਧਾਨ ਹੈ। ਸਭ ਤੋਂ ਪ੍ਰਧਾਨ ਗ੍ਰਿਸ਼ਟ, ਗ੍ਰਿਸ਼ਟ ਨਾਲ ਸ਼ਬਦ ਉਹਨਾਂ ਧਰਮ ਵਰਤੇ, ਕਿਉਂਕਿ ਆਸ਼ਰਮ ਦੇ ਅਸੂਲ ਅਨੁਸਾਰ ਗ੍ਰਿਸ਼ਟ ਦਾ ਸਮਾਂ ਕੇਵਲ 25 ਸਾਲ ਹੈ। ਆਸ਼ਰਮ ਤਬਦੀਲ ਹੋ ਸਕਦਾ ਹੈ, ਪਰ ਧਰਮ ਜਿਹੜਾ ਉਹ ਕਦੀ ਤਬਦੀਲ ਨਹੀਂ ਹੁੰਦਾ। ਗ੍ਰਿਸ਼ਟ ਧਰਮ ਦਾ ਭਾਵ ਹੀ ਇਹ ਵੇ ਕਿ ਮਰਦ ਅਤੇ ਇਸਤਰੀ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਕੱਠੇ ਜੀਣ ਦਾ ਪ੍ਰਣ ਕਰਨਾ ਹੋਵੇ, ਉਸ ਨੂੰ ਤਾਂ ਜ਼ਿੰਦਗੀ ਆਪਣੇ ਅੰਤਲੇ ਸਮੇਂ ਤੱਕ ਨਿਭਾਉਣਾ, ਇਹ ਇੱਕ ਧਰਮ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਮਰਿਆਦਾ ਸਾਨੂੰ ਬਖਸ਼ੀ ਉਸ ਦਾ ਨਾਮ ਆਨੰਦ ਕਾਰਜ, ਆਨੰਦ ਦਾ ਅੱਖਰੀ ਅਰਥ ਖੇੜਾ, ਕਾਰਜ ਦਾ ਅਰਥ ਕੰਮ, ਉਹ ਕਾਰਜ ਜਿਹਦੇ ਵਿੱਚ ਮਨੁੱਖ ਦੇ ਤਨ ਨੂੰ ਵੀ ਖਿੜਾਓ ਮਿਲੇ ਅਤੇ ਮਨੁੱਖ ਦੇ ਮਨ ਨੂੰ ਵੀ ਖਿੜਾਓ ਮਿਲੇ। ਉਸ ਰਸਮ ਨੂੰ ਅਦਾ ਕਰਨ ਦੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੂਈ ਰਾਗ ਦੇ ਅੰਦਰ ਉਚਾਰਨ ਕੀਤੀਆਂ ਹੋਈਆਂ ਲਾਵਾਂ, ਉਹਨਾਂ ਦਾ ਪਾਠ ਕੀਤਾ ਜਾਂਦਾ ਹੈ। ਜਿਸ ਨੇ ਗੁਰਮਤਿ ਵਿੱਚ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰਨਾ ਹੈ, ਉਸ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹਨੇ ਲਾਵਾਂ ਦਾ ਪਾਠ ਸਰਵਣ ਕਰਨਾ, ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ। ਅਤੇ ਇਹਦਾ ਭਾਵ ਇਹ ਹੈ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਆਪ ਜੀ ਨੂੰ ਸਾਕਸ਼ੀ ਜਾਣ ਕੇ ਅੱਜ ਆਪ ਜੀ ਦੇ ਚਰਨਾਂ ਵਿੱਚ ਪ੍ਰਣ ਕਰਨੇ ਹਾਂ, ਅਰਦਾਸ ਕਰਕੇ ਕਿ ਸਾਡੀ ਜ਼ਿੰਦਗੀ ਦੋਨਾਂ ਦੀ ਅਸੀਂ ਇੱਕ ਦੂਜੇ ਦੇ ਅੰਤਲੇ ਸਮੇਂ ਤੱਕ ਜੀਵਨ ਸਾਥੀ ਬਣੇ ਰਹਾਂ। ਸਤਿਗੁਰੂ ਨੇ ਫਿਰ ਕਿਰਪਾ ਕੀਤੀ, ਕਹਿਣ ਲੱਗੇ ਜੇ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰ ਲੱਗੇ ਅਤੇ ਇਸ ਗ੍ਰਿਸ਼ਟ ਦਾ ਭਾਵ ਕੇਵਲ ਭੋਗ ਵਿਲਾਸ ਨਹੀਂ, ਤੂੰ ਇਸ ਗ੍ਰਿਸ਼ਟ ਵਿੱਚ ਰਹਿ ਕੇ ਉਸ ਪਰਮ ਆਨੰਦ ਤੱਕ ਪਹੁੰਚਣਾ ਜਿੱਥੇ ਦੁਨੀਆਂ ਦਾ ਕੋਈ ਦੁੱਖ, ਕੋਈ ਸੁੱਖ, ਕੋਈ ਖਰਗ, ਕੋਈ ਸੋਗ, ਕੋਈ ਖੁਸ਼ੀ, ਕੋਈ ਗਮੀ, ਜਿੱਥੇ ਵੈਰੀ ਮਿੱਤਰ ਵਾਲੀ ਬਿਰਤੀ ਵੀ ਮੁੱਕ ਜਾਏ, ਉਹ ਤੇਰੀ ਮੰਜ਼ਿਲ ਹੈ ਸਹਿਜ। ਸਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਚਾਰ ਲਾਵਾਂ ਜੋ ਉਚਾਰਨ ਕੀਤੀਆਂ ਨੇ। ਪਹਿਲੀ ਲਾਮ ਵਿੱਚ ਹਜ਼ੂਰ ਨੇ ਪ੍ਰਵਿਰਤੀ ਕਰਮ ਦਾ ਜ਼ਿਕਰ ਕੀਤਾ। ਸਾਹਿਬ ਗੁਰੂ ਰਾਮਦਾਸ ਬਖਸ਼ ਕਰਦੇ ਨੇ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਦਜਾਇਆ ਬਲਰਾਮ ਜੀਓ। ਕਿ ਇਹ ਮਨੁੱਖ ਤੇਰੀ ਜ਼ਿੰਦਗੀ ਵਿੱਚ ਪ੍ਰਵਿਰਤੀ ਕਰਮ ਹੋਣਾ ਅਤ ਜ਼ਰੂਰੀ। ਪ੍ਰਵਿਰਤੀ ਕਰਮ ਦਾ ਭਾਵ ਇੱਥੇ ਕੇਵਲ ਇਹ ਨਹੀਂ ਕਿ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰਕੇ ਦੁਨੀਆਂ ਦਾ ਮੌਜ ਮੇਲਾ ਮਾਨਣਾ, ਪ੍ਰਵਿਰਤੀ ਕਰਮ ਦਾ ਅਰਥ ਹੈ ਕਿ ਤੇਰੀ ਜ਼ਿੰਦਗੀ ਦਾ ਪਹਿਲਾ ਪੜਾਅ, ਤੇਰੇ ਜੀਵਨ ਦੀ ਪਹਿਲੀ ਲਾਮ ਜਿਹੜੀ ਹੈ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨਾ, ਧਰਮ ਨੂੰ ਕਮਾਉਣਾ ਹੀ ਪ੍ਰਵਿਰਤੀ ਕਰਮ ਹੈ। साहब गुरु रामदास कहिंदे ने प्रवृत्ति कर्म दा भाव के अपनी जिंदगी दा आसरा तू बाणी नू बना ली, अपने जीवन दा आसरा केवल तू नाम नू बनाई, ते जदो नाम नू दृढ़ करेगा अंदर दे पाप कुकर्मा दा नाश होवेगा, ए तेरे जीवन दी पहली लाभ है। साहब कहिंदे ने कि जदो धर्म विच कोई प्रवृत्त हुंदा है, बाणी सिमरन नाम नाल जुड़दा है, संगत विच बैठ के कथा कीर्तन सुनदा है, उदो मन विचों एक आवाज उठदी है कीर्तन दे शब्द राही बाणी दी विचार राही कि इस जिंदगी विच सहज तां आउणा है जे पूरे सतगुरु दी प्राप्ति होवे। खजूर कहिंदे ने जदो कोई धर्म दे कम्मां विच प्रवृत्त होवे ते उस दे जीवन विच दूसरी तब्दीली ए वे कि हर दूजड़ी लाम सतगुर पुरख मिलाया, बलराम जियो निरभउ भय मन होए, खौमै मैल गवाया बलराम जियो। सतगुरु जी दी प्राप्ति होई ते सतगुरु ने कृपा कर इस जीव नू मनुखे चाहे इस्त्री है इस नू उस परम पुरख विच लीन कर देने। सतगुरु दे चरणा विच जुड़ के अंदर निरभयता आ गई, मालक दी कृपा नाल खौमे दी मैल चली गई, जदो अंदर खिरदा पवित्र हो गया ते साहिब कहिंदे ने फिर जिंदगी विच तीसरी लाम ओह सी बैराग। जे धर्म कमाए सतगुरु दी प्राप्ति हो जाए ते सतगुरु कहिंदे ने जे मालक नू मिलना ही ते संसार विच रहिंदियां उपरामता जरूरी है, पर इस बैराग दा भाव निराशावादी नहीं, इस बैराग दे नाल तेरे हिरदे विच प्रभु नू मिलन वास्ते अनुराग भी पैदा होवे। सतगुरु ने तीसरी लाम विच बख्शिश कीती, हर तीजड़ी लाम मन चाओ पया बैरागिया बलराम जियो, संत जना हर मेल हर पाया वडभागी बलराम जियो। जदो सतगुरु नू मिले नाम दा अभ्यास कीता अंदर बैराग दी कांग उठी ते बैराग दे एक एक आंसू ने मनुख दे करोड़ां जन्मां दी मैल नू धो दिता। हजूर कहिंदे ने बैराग तो बाद फिर चौथी जो कृपा हुंदी है ओ जीवन विच सहज है। हजूर कृपा करदे ने हर चौथड़ी लाम मन सहज पया, हर पाया बलराम जियो गुरमुख मिलिया सुभाए, हर मन तन मीठा लाया बलराम जियो। धन गुरु रामदास बख्शिश करदे ने बैराग तो बाद सहज दी अवस्था है, ओ अवस्था जिदे विच मन नू भी सुख मिले तन नू भी सुख मिले, ओ अवस्था जिदे अंदर पूर्ण खड़ाओ हो जाए, जिस करके अंदर जीवन दे रूहानियत दी रहमत हो जाए। सतगुरु ने सहज दा भाव केवल दो चार घड़ियां मन दा टिकना नहीं, सहज अवस्था दा भाव है कि ओ परम आनंद जिदे विच आ के दुख आवे ते दुख व्यापे ना, सुख आवे ता साई भुले ना, जिथे दुनिया दी तृष्णा भुख कोई भी सताए ना, उस परम अवस्था नू सहज अवस्था कहा जाता है। सतगुरु ने इसे अवस्था विच जिक्र कीता कि गुरमुख अंतर सहज है, मन चढ़िया दसवें आकाश तिथै ऊंग न भुख है, हर अमृत नाम सुख वास, नानक दुख सुख व्यापत नहीं जिथै आत्म राम प्रगास। धन गुरु रामदास जी दे ए पावन पवित्र बचन आप जी नू सिख पंथ दे महान कीर्तनी जिन्हां उपर गुरु रामदास जी दी कृपा है भाई साहिब भाई हरजिंदर सिंह जी सरवण करानगे। वाहिगुरु जी का खालसा वाहिगुरु जी की फतह।
1: केरबू दी रंगीली धरती दे वसनीक स्रोतियो, तुसी ये प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नू होर भी खोज भरपूर बनाने लई तुसी सानू सुझाव दिंदे रहोगे।
2: साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3374 अते फैक्स नंबर एरिया कोड 250-392-3375।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
5: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874.

0: ਕਈ ਸਾਲ ਸੈਂਕੜੇ ਲੜਦਾ ਰਿਹਾ ਆਸ਼ਕ ਸ਼ਾਹ ਮਨਸੂਰ ਜਿਵੇਂ ਹੱਸ ਹੱਸ ਕੇ ਸੂਲੀ ਚੜਦਾ ਰਿਹਾ
1: ਲੋਹੇ ਦੇ ਚਣੇ ਚ ਬਾਦ ਤੇ ਨਾਦਰ ਜੇ ਵੇਖ ਲੁਟੇਰੇ ਨੂੰ ਲਖ ਵਾਰ ਵਾਰ

0: ਉਸ ਧਰਤੀ ਦੇ ਜੁਗ ਪਲਟ ਗਿਆ ਜਿੱਥੇ ਖੂਨ ਗਿਆ ਸੀ ਡੁੱਲ ਤੇਰਾ
1: ਕੱਟ ਦਿੱਤੀ ਰਾਤ ਗੁਲਾਮੀ ਦੀ ਕੱਟ ਦਿੱਤੀ ਰਾਤ ਗੁਲਾਮੀ ਦੀ ਤਾਂ ਸੱਦਿਆ।

0: ਸਿੱਖ ਲੈਂਦਾ ਫਿਰ ਮਰਨ ਬਤਾਉਂਦਾ ਜੀ ਜੀ ਕੇ ਲੱਖਾਂ ਨਾਲ ਕੱਲਾ ਡਟ ਜਾਂਦਾ ਅੰਮ੍ਰਿਤ ਦਾ ਘੁੱਟ ਹੈ ਪੀ ਪੀ ਕੇ
1: ਫਿਰ ਬਾਜੋ ਲੜਦਾ ਧੜ

0: ਮਨ ਦੀਆਂ ਕੰਧਾਂ ਤਾਈ ਇਸ ਦੇ ਹੀ ਝੰਡੇ ਝੁਲਦੇ ਰਹਿ
1: ਲਹਿਰੀ ਤੇ ਸੋਡੀ ਸੰਧੂ ਜੇ ਲਹਿਰੀ ਤੇ ਸੋਡੀ ਲਹਿਰੀ ਤੇ ਸੋਡੀ ਸੰਧੂ ਜੇ ਗਏ ਮਨ ਇਸ ਦੇ ਜੇੜੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
2: ਸੋਨਾ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸੈਲ ਸਤਿਗੁਰ ਪਾਤਸ਼ਾਹ ਜੀ ਦੀ ਪਾਕ ਹਜ਼ੂਰੀ ਅੰਦਰ ਬੈਠ ਕੇ ਇਤਿਹਾਸ ਦੀ ਪਾਕ ਮੁਕੱਦਸ ਕਥਾ ਆਪ ਜੀ ਸਰਵਣ ਕਰ ਰਹੇ ਸੀ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਸਤਿਗੁਰ ਪਾਤਸ਼ਾਹ ਦੁਆਰਾ ਆਨੰਦਪੁਰ ਸਾਹਿਬ ਜੀ ਦੀ ਮੁਬਾਰਕ ਧਰਤੀ ਉੱਤੇ ਖਾਲਸਾ ਕਿਵੇਂ ਪ੍ਰਗਟਿਆ ਖਾਲਸੇ ਨੂੰ ਸਤਿਗੁਰੂ ਜੀ ਨੇ ਕਿਵੇਂ ਸੰਸਾਰ ਦੇ ਅੰਦਰ ਇਜ਼ਾਦ ਕੀਤਾ ਤਾਮੀਰ ਕੀਤਾ ਖਾਲਸੇ ਦੀ ਇੱਕ ਐਸੀ ਸੰਸਾਰ ਦੇ ਅੰਦਰ ਸ਼ਖਸੀਅਤ ਘੜੀ ਸੰਸਾਰ ਦੇ ਸਾਹਮਣੇ ਜਿਹਦੇ ਵਰਗੀ ਹੋਰ ਕੋਈ ਸ਼ਖਸੀਅਤ ਸੰਸਾਰ ਵਿੱਚ ਹੋ ਨਹੀਂ ਸਕਦੀ ਉਹ ਸਾਰਾ ਸਾਰੇ ਹਾਲਾਤ ਆਪ ਜੀ ਨੂੰ ਗਿਆਨੀ ਸ਼ੇਰ ਸਿੰਘ ਜੀ ਸਰਵਣ ਕਰਾ ਕੇ ਗਏ ਹਨ ਕਥਾ ਰਾਹੀਂ ਅਤੇ ਗੁਰੂ ਕੇ ਸਿੱਖੋ ਆਓ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਸਮੁੱਚੇ ਸਿੱਖ ਸੰਸਾਰ ਦੇ ਅੰਦਰ ਸਮੁੱਚੀਆਂ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਬੇਅੰਤ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਅੰਦਰ ਆ ਕੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ ਉੱਥੇ ਨਾਲ ਹੀ ਗੁਰ ਇਤਿਹਾਸ ਕੀਰਤਨ ਕਥਾ ਵਿਚਾਰਾਂ ਦਾ ਸਤਿਕਾਰ ਵੀ ਕੀਤਾ ਹੈ ਪਿਆਓ ਖਾਲਸਾ ਜੀ ਅੱਜ ਦਾ ਦਿਨ ਇਹ ਕੇਵਲ ਸਾਡੇ ਸਿੱਖ ਇਤਿਹਾਸ ਦੀ ਹੀ ਮਹਾਨ ਘਟਨਾ ਨਹੀਂ ਸੀ 1699 ਵਾਲੀ ਵਿਸਾਖੀ ਸਗੋਂ ਇਹ ਦੁਨੀਆਂ ਦੇ ਇਤਿਹਾਸ ਦੀ ਵਿਲੱਖਣ ਘਟਨਾ ਸੀ ਕਿਉਂਕਿ ਇਸ ਘਟਨਾ ਵਾਲੇ ਦਿਨ ਜਦੋਂ ਇਹ ਘਟੀ ਤੇ ਇੱਥੇ ਕਈ ਜਿਹੜੇ ਪੁਰਾਣੇ ਸੋਚ ਪੁਰਾਣੀਆਂ ਜਿਹੜੀਆਂ ਰਵਾਇਤਾਂ ਸਨ ਦੁਨੀਆਂ ਦੇ ਅੰਦਰ ਉਹਨਾਂ ਨੂੰ ਇੱਥੇ ਖੰਡਿਤ ਕੀਤਾ ਗਿਆ ਉਹਨਾਂ ਦਾ ਖਾਤਮਾ ਹੋਇਆ ਤੇ ਬਹੁਤ ਸਾਰੇ ਨਵੇਂ ਕੀਰਤੀਮਾਨ ਸੰਸਾਰ ਦੇ ਅੰਦਰ ਕਾਇਮ ਕੀਤੇ ਗਏ ਜਿਨ੍ਹਾਂ ਦੀ ਦੁਨੀਆ ਵਾਲੇ ਕਲਪਨਾ ਵੀ ਨਹੀਂ ਸਨ ਕਰ ਸਕਦੇ ਤਮਾਮ ਮਜ਼ਹਬਾਂ ਦੇ ਅੰਦਰ ਤਮਾਮ ਧਰਮਾਂ ਦੇ ਅੰਦਰ ਜਿਹੜਾ ਗੁਰੂ ਕੇ ਸਿੱਖੋ ਰਾਹਬਰ ਹੁੰਦਾ ਹੈ ਨਾ ਧਰਮ ਨੂੰ ਆਜ਼ਾਦ ਕਰਨ ਵਾਲਾ ਤਾਮੀਰ ਕਰਨ ਵਾਲਾ ਬਣਾਉਣ ਵਾਲਾ ਦੁਨੀਆ ਦੇ ਅੰਦਰ ਧਰਮ ਨੂੰ ਕਾਇਮ ਕਰਨ ਵਾਲਾ ਬੰਦਾ ਉਹ ਕਿਸੇ ਵੀ ਧਰਮ ਦੇ ਅੰਦਰ ਚੇਲਾ ਬਣਿਆ ਨਹੀਂ ਮਿਲੇਗਾ ਜੀ ਤੁਹਾਨੂੰ ਕਿਸੇ ਵੀ ਧਰਮ ਦੇ ਅੰਦਰ ਦੁਨੀਆ ਭਰ ਦੇ ਧਰਮਾਂ ਦੀ ਹਿਸਟਰੀ ਲੈ ਲਓ ਪੜ੍ਹ ਲਓ ਬੜੇ ਵੱਡੇ ਵੱਡੇ ਧਰਮ ਪਏ ਨੇ ਦੁਨੀਆ ਉੱਤੇ ਕਿਸੇ ਵੀ ਮਜ਼ਹਬ ਦਾ ਬਣਾਉਣ ਵਾਲਾ ਬੰਦਾ ਬਣਾਉਣ ਵਾਲਾ ਰਾਬਰ ਉਹ ਤੁਹਾਨੂੰ ਚੇਲਾ ਬਣਿਆ ਨਹੀਂ ਦਿਖਾਈ ਦੇਗਾ ਜੀ ਤੇ ਇੱਥੇ ਜਿਹੜਾ ਬਹੁਤ ਸਾਰੀਆਂ ਤਬਦੀਲੀਆਂ ਦੇ ਅੰਦਰ ਇਹ ਵੀ ਸਭ ਤੋਂ ਮਜ਼ਬੂਤ ਜਿਹੜੀ ਨੀਂਹ ਸੀ ਨੀਂਹ ਪੱਥਰ ਸੀ ਸਤਿਗੁਰੂ ਦੁਆਰਾ ਇਸ ਦਿਨ ਰੱਖਿਆ ਗਿਆ ਕਿ ਇਹ ਰਵਾਇਤ ਤੋੜੀ ਗਈ ਜਿਹੜਾ ਰਹਿਬਰ ਹੈ ਉਹ ਇੱਥੇ ਚੇਲਾ ਵੀ ਬਣਿਆ ਤੇ ਚੇਲੇ ਇੱਥੇ ਗੁਰੂ ਦੇ ਗੁਰੂ ਬਣੇ ਨੇ ਗੁਰੂ ਚੇਲਾ ਬਣਿਆ ਚੇਲਾ ਗੁਰੂ ਬਣਿਆ ਸੋ ਇਸ ਕਰਕੇ ਇਹ ਜਿਹੜੀ ਘਟਨਾ ਹੈ ਅੰਮ੍ਰਿਤ ਸੰਚਾਰ ਦੀ ਪਹਿਲੀ ਜਦੋਂ ਪਹਿਲੀ ਵਾਰੀ ਇਹ ਖੰਡੇ ਕੀ ਪਹੁਲ ਸਤਿਗੁਰੂ ਜੀ ਨੇ ਕਿਰਪਾ ਕਰਕੇ ਤਿਆਰ ਕੀਤੀ ਇਹ ਸੰਸਾਰ ਦੀ ਵਿਲੱਖਣ ਘਟਨਾ ਹੈ ਤੇ ਉਹ ਖਾਲਸਾ ਜੀ ਸਵੇਰ ਤੋਂ ਹੀ ਆਪਾਂ ਇਸ ਇਤਿਹਾਸ ਦੇ ਨਾਲ ਨਾਲ ਜਿਨ੍ਹਾਂ ਸੰਗਤਾਂ ਨੇ ਸਵੇਰੇ ਹਾਜ਼ਰੀ ਭਰੀ ਦੁਪਹਿਰੇ ਹਾਜ਼ਰੀ ਭਰੀ ਉਹਨਾਂ ਨੇ ਆਰੰਭ ਤੋਂ ਲੈ ਕੇ ਇਹ ਜੋ ਸਮੁੱਚਾ ਇਤਿਹਾਸ ਹੈ ਉਹ ਸਰਵਣ ਕੀਤਾ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਭਾਈ ਜੈਤਾ ਜੀ ਦੇ ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲਾ ਲੰਬਾ ਸਮਾਂ ਸਿੱਖ ਨੂੰ ਖਾਲਸੇ ਵਿੱਚ ਕਨਵਰਟ ਕਰਨ ਦੀਆਂ ਤਿਆਰੀਆਂ ਵਿੱਚ ਲੱਗੇ ਰਹੇ ਨੇ 1699 ਦੀ ਵਿਸਾਖੀ ਆਉਂਦੀ ਹੈ ਤੇ ਸਤਿਗੁਰੂ ਜੀ ਇਸ ਵਿਸਾਖੀ ਉੱਤੇ ਸਪੈਸ਼ਲ ਪੈਗਾਮ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਭਾਰਤ ਭਰ ਵਿੱਚ ਜਿੱਥੇ ਜਿੱਥੇ ਵੀ ਸਿੱਖ ਸੰਸਾਰ ਵਸਦਾ ਸੀ ਉੱਥੇ ਉੱਥੇ ਸਪੈਸ਼ਲ ਹੁਕਮਨਾਮੇ ਭੇਜਦੇ ਆ, ਲਿਖਤੀ ਹੁਕਮਨਾਮੇ ਭੇਜਦੇ ਆ, ਜ਼ੁਬਾਨੀ ਪੈਗਾਮ ਭੇਜਦੇ ਆ। ਤੇ ਇਹ ਜਿਹੜੀ ਵਿਸਾਖੀ ਸੀ 1699 ਵਾਲੀ, ਇਹਦੇ ਉੱਤੇ ਪਹੁੰਚਣ ਦੀ ਜਦੋਂ ਖਾਸ ਤਗੀਦ ਸਤਿਗੁਰੂ ਕਰਦੇ ਆ ਨਾ ਵੀ ਭਾਈ ਇਲਾਕਿਆਂ ਦੇ ਜਿਹੜੇ ਜਥੇਦਾਰ ਸਨ, ਮੁਖੀ ਸਿੱਖ ਸਨ, ਉਹਨਾਂ ਦੀਆਂ ਡਿਊਟੀਆਂ ਸਤਿਗੁਰੂ ਲਾਉਂਦੇ ਆ ਕਿ ਆਪਣੇ ਆਪਣੇ ਇਲਾਕੇ ਵਿੱਚੋਂ ਤੁਸੀਂ ਸੰਗਤ ਲੈ ਕੇ ਆਉਣੀ ਹੈ। ਤੇ ਸਤਿਗੁਰੂ ਜੀ ਦੇ ਇਹ ਵਿਸ਼ੇਸ਼ ਹੁਕਮ ਜਦੋਂ ਇਸ ਵਿਸਾਖੀ ਉੱਤੇ ਪਹੁੰਚਦੇ ਆ ਤੇ ਗੁਰੂ ਕੇ ਸਿੱਖੋ ਆਮ ਆਵਾਮ ਦੇ ਅੰਦਰ ਹੈਰਾਨੀ ਫੈਲਣੀ ਉਹ ਕੁਦਰਤੀ ਸੀ, ਕਿਉਂਕਿ ਵਿਸਾਖੀ ਉੱਤੇ ਇਕੱਠੇ ਹੋਣ ਦਾ ਰਿਵਾਜ਼ ਤੇ ਬੜਾ ਪੁਰਾਣਾ ਸੀ ਗੁਰੂ ਘਰਾਂ ਦੇ ਅੰਦਰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਲੈ ਕੇ ਸੰਗਤ ਵਿਸਾਖੀ ਤੇ ਗੁਰੂ ਘਰ ਵਿੱਚ ਜੁੜਦੀ ਆ ਰਹੀ ਸੀ, ਪਰ ਅੱਜ ਤੱਕ ਕੋਈ ਖਾਸ ਪੈਗਾਮ ਭੇਜ ਕੇ, ਸੁਨੇਹ ਭੇਜ ਕੇ, ਹੁਕਮ ਭੇਜ ਕੇ ਸੰਗਤ ਨੂੰ ਨਹੀਂ ਸੀ ਬੁਲਾਇਆ ਗਿਆ। ਆਪਣੀ ਮਰਜ਼ੀ ਦੇ ਨਾਲ ਜਿੰਨੀ ਸੰਗਤ ਨੇ ਆਉਣਾ ਹੁੰਦਾ ਸੀ ਪਹੁੰਚਦੀ ਸੀ। ਪਰ ਇਸ ਵਿਸਾਖੀ ਉੱਤੇ ਜਦੋਂ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਹੁਕਮ ਭੇਜ ਕੇ ਸੰਗਤ ਨੂੰ ਬੁਲਾਉਂਦੇ ਆ ਤੇ ਸੰਗਤ ਵਿੱਚ ਇੱਕ ਅਲੱਗ ਜਿਹੀ ਚਰਚਾ ਚੱਲਦੀ ਹੈ ਬਈ ਕਿਉਂ ਇਸ ਵਿਸਾਖੀ ਉੱਤੇ ਸਤਿਗੁਰੂ ਜ਼ਿਆਦਾ ਜ਼ੋਰ ਦੇ ਰਹੇ ਹੈ, ਕਿਉਂ ਸੰਗਤ ਵੱਧ ਤੋਂ ਵੱਧ ਹੁਕਮ ਮਿਲਿਆ ਕਿ ਪਹੁੰਚੋ, ਇਹ ਕਿਹੜਾ ਕੰਮ ਜਿਹੜਾ ਹੈ ਉਹ ਕਰਨਾ ਚਾਹੁੰਦੇ ਨੇ ਸਤਿਗੁਰੂ ਇਸ ਵਿਸਾਖੀ ਉੱਤੇ, ਕਿਹੜਾ ਕੰਮ ਜਿਹੜਾ ਅੜਿਆ ਹੈ ਪੰਥ ਦਾ ਉਹ ਇਸ ਵਿਸਾਖੀ ਉੱਤੇ ਗੁਰੂ ਨੇ ਕਰਨਾ। ਆਮ ਸਿੱਖ ਸੰਸਾਰ ਦੇ ਅੰਦਰ, ਆਮ ਸਿੱਖ ਆਵਾਮ ਦੇ ਅੰਦਰ ਇਹ ਚਰਚਾ ਸੀ। ਚਾਹ ਗੁਰੂ ਕੇ ਸਿੱਖੋ ਵਿਸਾਖੀ ਦਾ ਦਿਹਾੜਾ ਨੇੜੇ ਆ ਰਿਹਾ ਹੈ ਤੇ ਭਾਰਤ ਭਰ ਦੇ ਵਿੱਚੋਂ ਚੱਲ ਕੇ ਸੰਗਤਾਂ ਅਨੰਦਪੁਰ ਸਾਹਿਬ ਵੱਲ ਨੂੰ ਤੁਰੀਆਂ ਨੇ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਜੀ ਕਿ ਅੱਜ ਵਰਗਾ ਭਾਰਤ ਨਹੀਂ ਸੀ ਜਿਹੜੇ ਸਮੇਂ ਦੀ ਆਪਾਂ 1699 ਦੀ ਗੱਲ ਕਰ ਰਹੇ ਹਾਂ ਨਾ, ਉਦੋਂ ਲੋਕਾਂ ਦੇ ਕੋਲ ਹਾਈ ਸਪੀਡ ਗੱਡੀਆਂ ਨਹੀਂ ਸਨ ਜੀ, ਨਾ ਹੀ ਅੱਜ ਵਰਗੀਆਂ ਸੜਕਾਂ ਸਨ, ਕੱਚੇ ਜੰਗਲਾਂ ਦੇ ਰਸਤੇ, ਕਾ ਦੱਬ ਦੇ ਕੰਡੇ, ਸੂਲਾ ਮਿੱਧਦੀ ਹੋਈ ਸੰਗਤ ਜਾਂਦੀ ਸੀ ਪੈਦਲ ਸਫ਼ਰ ਸਾਰੇ ਦਾ ਸਾਰਾ। ਤੇ ਇੰਨੀਆਂ ਔਖਿਆਈਆਂ ਹੋਣ ਦੇ ਬਾਵਜੂਦ ਵੀ ਗੁਰੂ ਕੇ ਸਿੱਖੋ ਰਿਕਾਰਡ ਇਕੱਠ ਹੁੰਦਾ ਹੈ ਅਨੰਦਪੁਰ ਦੀ ਧਰਤੀ ਉੱਤੇ, ਰਿਕਾਰਡ ਇਕੱਠ ਹੁੰਦਾ ਹੈ। 80,000 ਦਾ ਰਿਕਾਰਡ ਗੁਰੂ ਦੇ ਪੰਥ ਨੇ ਉਹਨਾਂ ਜ਼ਮਾਨਿਆਂ ਵਿੱਚ ਬਣਾਇਆ ਜਦੋਂ ਕਮਿਊਨੀਕੇਸ਼ਨ ਦਾ ਕੋਈ ਸਾਧਨ ਨਹੀਂ ਹੈ। ਅੱਜ ਤੇ ਫੋਨ ਮਾਰੋ ਜੀ ਦੁਨੀਆ ਭਰ ਵਿੱਚ ਘੁਮਾ ਦਿੰਦੇ ਨੇ ਇੱਕ ਮਿੰਟ ਵਿੱਚ ਮੈਸੇਜ ਲੋਕ, ਕੋਈ ਵੀ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਹੈ, ਕੋਈ ਵੀ ਪੈਗਾਮ ਭੇਜਣ ਦਾ ਸਾਧਨ ਨਹੀਂ ਹੈ, ਕੋਈ ਮੈਸੇਜ ਦੇਣ ਦਾ ਸਾਧਨ ਨਹੀਂ ਹੈ, ਬਸ ਇੱਕ ਤੋਂ ਦੂਸਰਾ ਸਿੱਖ ਹੀ ਇੱਕ ਦੂਸਰੇ ਨੂੰ ਦੱਸਦਾ। ਪਰ ਫਿਰ ਵੀ ਗੁਰੂ ਦਾ ਹੁਕਮ ਇੰਨੀ ਤੇਜ਼ੀ ਦੇ ਨਾਲ ਸੰਗਤ ਵਿੱਚ ਫੈਲਦਾ ਹੈ ਤੇ ਗੁਰੂ ਦੇ ਇੱਕ ਹੁਕਮ ਨੂੰ ਗੁਰੂ ਦਾ ਸੰਸਾਰ ਸਿੱਖ ਪੰਥ ਇੰਨੀ ਜ਼ਿਆਦਾ ਇੰਪੋਰਟੈਂਸ ਦਿੰਦਾ, ਇੰਨੀ ਮਹੱਤਤਾ ਦਿੰਦਾ ਕਿ ਗੁਰੂ ਕੇ ਸਿੱਖੋ 80,000 ਦਾ ਇਕੱਠ ਉਹਨਾਂ ਜ਼ਮਾਨਿਆਂ ਦੇ ਅੰਦਰ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੁੰਦਾ। ਤੇ ਇੱਥੇ ਅੱਜ ਵੀ ਆਪ ਜੀ ਅਨੰਦਪੁਰ ਸਾਹਿਬ ਜਾਓ ਵਿਸਾਖੀ ਤੇ ਜਾਂ ਕਿਸੇ ਹੋਰ ਜੋੜ ਮੇਲੇ ਤੇ ਜਾਓ ਤੇ ਬੰਦੋਬਸਤ ਜਿਹੜਾ ਹੈ ਅੱਜ ਵੀ ਕੀਤਾ ਜਾਂਦਾ ਹੈ ਸੰਗਤ ਦੇ ਰਹਿਣ ਦਾ, ਲੰਗਰ ਪਾਣੀ ਥਾਂ ਥਾਂ ਉੱਤੇ ਲੰਗਰ ਲੱਗਦੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਇਕੱਠ ਸੰਗਤ ਦਾ ਲਾਮਿਸਾਲ ਹੋਣਾ, ਰਿਕਾਰਡ ਇਕੱਠ ਹੋਣਾ, ਇਸ ਕਰਕੇ ਇਹ ਬੰਦੋਬਸਤ ਵੀ ਸਾਰੇ ਕੀਤੇ ਗਏ ਜੀ, ਖੁੱਲੇ ਲੰਗਰ ਚੱਲੇ। ਤੇ ਅਗਲੀ ਜਿਹੜੀ ਵੱਡੀ ਗੱਲ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਜੀ, ਜੋ ਸਤਿਗੁਰੂ ਜੀ ਕਰਨਾ ਚਾਹੁੰਦੇ ਨੇ ਇਸ ਵਿਸਾਖੀ ਉੱਤੇ ਕਿਸੇ ਨੂੰ ਨਹੀਂ ਪਤਾ, ਇਹ ਭੇਦ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਜਾਣਦੇ ਨੇ ਨਾ ਬਈ ਜੇਕਰ 80,000 ਦਾ ਇਕੱਠ ਹੋਇਆ ਤੇ ਵਿੱਚੋਂ 20-30,000 ਦੇ ਗਲ ਚ ਕਿਰਪਾਨਾਂ ਤੇ ਪੈਣੀਆਂ ਨੇ ਨਾ ਜੀ, ਸਤਿਗੁਰੂ ਜਾਣਦੇ ਨੇ। ਇਸ ਕਰਕੇ ਗੁਰੂ ਕੇ ਸਿੱਖੋ ਹੁਣ ਕਿਰਪਾਨਾਂ ਘਰਾਂ ਚੋਂ ਤੇ ਕੋਈ ਹੁਕਮ ਨਹੀਂ ਸੀ ਵੀ ਲੈ ਕੇ ਆਇਓ, ਕਿਰਪਾਨਾਂ ਦੇ ਕਾਰਖਾਨੇ ਵੀ ਸਤਿਗੁਰੂ ਜੀ ਨੇ ਅਨੰਦਪੁਰ ਖੋਲੇ ਖਲਾਏ, ਸ਼ਸਤਰ ਸਾਰੇ ਉੱਥੇ ਤਿਆਰ ਹੋਏ ਨੇ। ਸ਼ਿਕਲੀਗੜ੍ਹ ਭਾਈਚਾਰਾ ਸਾਡੇ ਪੰਥ ਦਾ ਬੜਾ ਅਨਿੱਖੜਵਾਂ ਅੰਗ ਹੈ, ਬੇਸ਼ੱਕ ਬੜੀ ਗੁਰਮਤ ਦੀ ਜ਼ਿੰਦਗੀ, ਬੜੀ ਗਰੀਬੀ ਦੀ ਜ਼ਿੰਦਗੀ ਅੱਜ ਵੀ ਉਹ ਜਿਉ ਰਹੇ ਨੇ, ਪਰ ਗੁਰੂ ਕੇ ਸਿੱਖੋ ਉਹਨਾਂ ਗਰੀਬ ਸਿੱਖਾਂ ਦਾ ਇੱਕ ਵੀ ਬੱਚਾ ਸਾਨੂੰ ਪਤਤ ਨਹੀਂ ਮਿਲਦਾ। ਅੱਜ ਸ਼ਿਕਲੀਗੜ੍ਹ ਸਿੱਖਾਂ ਦੇ ਬਾਰੇ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਚਰਚਾ ਚੱਲੀ ਹੈ ਸਿੱਖ ਸੰਸਾਰ ਵਿੱਚ, ਉਹਨਾਂ ਤੱਕ ਪੰਥ ਦੀਆਂ ਅਲੱਗ ਅਲੱਗ ਸੁਸਾਇਟੀਆਂ ਸਭਾਵਾਂ ਨੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਸਿਕਲੀਗਰ ਸਿੱਖਾਂ ਦੀਆਂ। ਉਹਨਾਂ ਦੀ ਡਿਊਟੀ ਹੈ ਜੀ ਇੱਥੇ ਸ੍ਰੀ ਸਾਹਿਬਾਂ ਉਹਨਾਂ ਨੇ ਤਿਆਰ ਕੀਤੀਆਂ ਨੇ, ਕਿਰਪਾਨਾਂ ਉਹਨਾਂ ਨੇ ਤਿਆਰ ਕੀਤੀਆਂ ਨੇ, ਲੋਹਾ ਉਹਨਾਂ ਨੇ ਕੁੱਟਿਆ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ। ਸੋ ਇਹ ਸਾਰੇ ਬੰਦੇ ਬੰਦੋਬਸਤ ਜਿਹੜੇ ਖਾਲਸਾ ਤਿਆਰ ਕਰਨ ਵਿੱਚ ਜਿੰਨੀਆਂ ਵੀ ਜ਼ਰੂਰਤਾਂ ਆਉਣ ਵਾਲੀਆਂ ਸਨ ਉਹਨਾਂ ਦੀ ਪੂਰਤੀ ਦੇ ਬੰਦੋਬਸਤ ਸਤਿਗੁਰੂ ਜੀ ਨੇ ਪਹਿਲਾਂ ਕੀਤੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ। ਆਓ ਖਾਲਸਾ ਜੀ, ਖੁੱਲੇ ਲੰਗਰ, ਖੁੱਲੀਆਂ ਰੌਣਕਾਂ, ਚਾਰੇ ਪਾਸੇ ਗੁਰੂ ਦਾ ਪੰਥ ਹੀ ਦਿਖ ਰਿਹਾ ਸੀ, ਜਿੱਧਰ ਨਜ਼ਰ ਮਾਰੋ ਸਿੱਖ ਹੀ ਸਿੱਖ, ਆਪਣੇ ਗੁਰੂ ਦਾ ਉਹ ਪੈਗਾਮ ਜਾਣਨ ਲਈ ਕਿ ਕੀ ਕਰਨਾ ਚਾਹੁੰਦੇ ਨੇ ਸਤਿਗੁਰੂ, ਕਾਹਦੇ ਵਾਸਤੇ ਸਾਨੂੰ ਬੁਲਾਇਆ। ਗੁਰੂ ਦਾ ਉਹ ਹੁਕਮ ਮੰਨ ਕੇ ਸੰਗਤ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚਦੀ ਹੈ। ਤਾਂ ਗੁਰੂ ਕੇ ਸਿੱਖੋ, ਸਵੇਰੇ ਆਪਾਂ ਇੱਥੋਂ ਤੱਕ ਦਾ ਸਫ਼ਰ ਕਰ ਲਿਆ ਸੀ, ਮੈਂ ਥੋੜਾ ਪਿੱਛੇ ਸ਼ੁਰੂ ਕੀਤਾ, ਬਹੁਤੀ ਸੰਗਤ ਸਵੇਰੇ ਨਹੀਂ ਸੀ, ਆਪਾਂ ਸਾਰਿਆਂ ਨੂੰ ਸਮਝ ਲੱਗ ਜਾਏ। ਹੁਣ ਦਿਨ ਚੜਿਆ ਜੀ 30 ਮਾਰਚ 1699 ਦਾ, ਉਦੋਂ ਦੀ ਵਿਸਾਖੀ 30 ਮਾਰਚ ਨੂੰ ਸੀ, ਅੱਜ ਜ਼ਿਆਦਾਤਰ 13 ਮਾਰਚ ਨੂੰ 13 ਅਪ੍ਰੈਲ ਨੂੰ ਆਉਂਦੀ ਹੈ। 30 ਮਾਰਚ 1699 ਦਾ ਚੜਿਆ ਜੀ ਦਿਨ, ਤੇ ਰਾਤ ਨੂੰ ਸਟੇਜ ਦਾ ਬੰਦੋਬਸਤ ਹੋਇਆ, ਕਿਉਂਕਿ ਸਵੇਰੇ ਦੀਵਾਨ ਆਰੰਭ ਹੋਣੇ ਨੇ ਸਮੇਂ ਨਾਲ, ਰਾਤ ਨੂੰ ਸਤਿਗੁਰੂ ਜੀ ਨੇ ਤਿਆਰੀ ਕੀਤੀ ਹੈ, ਕਰਵਾਈ ਹੈ, ਖੁੱਲਾ ਪੰਡਾਲ ਲੱਗਿਆ ਜਿਹਦੇ ਵਿੱਚ ਸਮੁੱਚਾ ਸਿੱਖ ਸੰਸਾਰ ਜਿੰਨੀ ਸੰਗਤ ਪਹੁੰਚੀ ਹੈ ਉਹ ਬੈਠ ਜਾਏ, ਉਹ ਸਮਾਜ ਆਏ। ਇੰਨਾ ਵੱਡਾ ਲੱਗਾ ਪੰਡਾਲ, ਪੰਡਾਲ ਦੇ ਬਿਲਕੁਲ ਫਰੰਟ ਤੇ ਮੱਥੇ ਉੱਤੇ ਸਟੇਜ ਸਜਾਈ ਗਈ। ਸਟੇਜ ਦੇ ਇੱਕ ਕੋਨੇ ਉੱਤੇ ਇੱਕ ਛੋਟਾ ਜਿਹਾ ਟੈਂਟ ਲੱਗਾ, ਇੱਕ ਕਨਾਤ ਸਟੇਜ ਦੇ ਇੱਕ ਕੋਨੇ ਉੱਤੇ ਲੱਗੀ ਹੈ। ਉਸ ਕਨਾਤ ਦੇ ਅੰਦਰ ਕੀ ਹੈ ਕੀ ਨਹੀਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਹੀ ਜਾਣਦੇ ਨੇ। ਸੋ ਆਓ ਖਾਲਸਾ ਜੀ, 80,000 ਦੇ ਕਰੀਬ ਬੰਦਾ ਬੈਠਾ ਹੈ ਉਸ ਪੰਡਾਲ ਦੇ ਅੰਦਰ। ਕੀਰਤਨ ਦੀ ਆਰੰਭਤਾ ਹੋਈ, ਬਾਣੀ ਪੜ੍ਹੀ ਗਈ, ਢਾਡੀ ਸਿੰਘਾਂ ਨੇ ਜੋਸ਼ੀਲੀਆਂ ਵਾਰਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ। ਉਸ ਤੋਂ ਬਾਅਦ ਕੱਲ ਕੀ ਧਿਰ ਸਤਿਗੁਰੂ ਜੀ ਆਪ ਸੰਗਤ ਦੇ ਸਾਹਮਣੇ ਪ੍ਰਗਟ ਹੁੰਦੇ ਹੈ, ਆ ਕੇ ਸੰਗਤ ਦੇ ਸਾਹਮਣੇ ਪਹਿਲਾਂ ਬੜੇ ਜਾਹੋ ਜਲਾਲ ਦੇ ਅੰਦਰ, ਬੜੇ ਵੀਰ ਰਸ ਦੇ ਅੰਦਰ ਗੁਰੂ ਕੀ ਬੈਠੀ ਹੋਈ ਸੰਗਤ ਨੂੰ ਸਤਿਗੁਰੂ ਜੀ ਤਕਰੀਰ ਕਰਦੇ ਹੈ। ਭਾਰਤ ਦੇ ਤਮਾਮ ਹਾਲਾਤ ਜਿਹੜੇ ਲੰਬੀ ਗੁਲਾਮੀ ਕਰਕੇ ਬੜੀ ਮਾੜੀ ਹਾਲਤ ਬਣ ਚੁੱਕੀ ਸੀ ਭਾਰਤੀਆਂ ਦੀ ਤੇ ਭਾਰਤ ਦੇ ਲੋਕਾਂ ਦੀ, ਜਿਵੇਂ ਇਹਨਾਂ ਦੇ ਇੱਥੇ ਮੰਦਰ ਟੁੱਟ ਰਹੇ ਸਨ, ਮੂਰਤੀਆਂ ਭੱਜ ਰਹੀਆਂ ਸਨ, ਧਰਮ ਦੀ ਬੇਹੁਰਮਤੀ ਹੋ ਰਹੀ ਸੀ, ਧੀਆਂ ਭੈਣਾਂ ਦੀਆਂ ਇੱਜ਼ਤਾਂ ਇਹਨਾਂ ਦੀਆਂ ਸਲਾਮਤ ਨਹੀਂ ਸਨ, ਉਹ ਸਾਰੇ ਹਾਲਾਤ ਸਤਿਗੁਰੂ ਜੀ ਨੇ ਬੈਠੀ ਹੋਈ ਸੰਗਤ ਦੇ ਸਨਮੁਖ ਬੜੇ ਜੋਸ਼ ਵਿੱਚ ਆ ਕੇ ਰੱਖੇ ਹੈ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਹੁਣ ਲੋਹਾ ਗਰਮ ਹੈ, ਸੰਗਤ ਅੰਦਰ ਪੂਰਾ ਜੋਸ਼ ਭਰ ਰਿਹਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿੰਨੇ ਸੰਗਤ ਪੰਡਾਲ ਵਿੱਚ ਬੈਠੀ ਹੈ, ਬਈ ਖੂਨ ਤੇ ਜਾਨਵਰਾਂ ਦੀਆਂ ਰਗਾਂ ਵਿੱਚ ਵੀ ਦੌੜਦਾ ਹੈ। ਜੇਕਰ ਖੂਨ ਦਾ ਸਰਕਲ ਹੀ ਜ਼ਿੰਦਗੀ ਹੈ ਤੇ ਇਹਦੀ ਕੋਈ ਮਹਾਨਤਾ ਨਹੀਂ, ਖੂਨ ਤੇ ਜਾਨਵਰਾਂ ਵਿੱਚ ਵੀ ਦੌੜਦਾ ਹੈ, ਪਰ ਸਮਾਂ ਆਉਣ ਤੇ ਜੇਕਰ ਖੂਨ ਅੱਖਾਂ ਵਿੱਚੋਂ ਨਾ ਵਗੇ ਤੇ ਬੰਦਾ ਹੋਣ ਦਾ ਫਾਇਦਾ ਕੀ ਹੈ। ਸਤਿਗੁਰੂ ਜੀ ਨੇ ਕਿਹਾ ਸੀ ਰਗੋ ਮੇ ਦੌੜ ਤੇ ਲਹੂ ਕਾ ਮੈਂ ਨਹੀਂ ਕਾਇਲ, ਰਗੋ ਮੇ ਦੌੜ ਤੇ ਲਹੂ ਕਾ ਮੈਂ ਨਹੀਂ ਕਾਇਲ, ਜੋ ਆਂਖੋਂ ਸੇ ਨਾ ਟਪਕਾ ਵੋ ਲਹੂ ਕਿਆ ਹੈ। ਜੇਕਰ ਅੱਖਾਂ ਵਿੱਚੋਂ ਦੀ ਖੂਨ ਨਾ ਵਗਿਆ ਸਮਾਂ ਆਉਣ ਤੇ ਉਹ ਬੰਦਾ ਕਾਹਦਾ। ਐਸੀਆਂ ਕੀਤੀਆਂ ਤਕਰੀਰਾਂ, ਸੰਗਤ ਵਿੱਚ ਜੋਸ਼ ਵੀਰ ਰਸ ਠਾਠਾ ਮਾਰਨ ਲੱਗਾ, ਲੂੰ ਕੰਡੇ ਖੜੇ ਹੋ ਗਏ ਜਦੋਂ ਸੰਗਤ ਦੇ, ਤੇ ਸਤਿਗੁਰੂ ਜੀ ਨੇ ਦੇਖਿਆ ਕਿ ਹੁਣ ਲੋਹਾ ਗਰਮ ਹੈ, ਹੁਣ ਸਮਾਂ ਬਣਿਆ, ਹੁਣ ਸੱਟ ਮਾਰਨ ਦਾ ਟਾਈਮ ਆਇਆ, ਸੰਗਤ ਵਿੱਚ ਵੀਰ ਰਸ ਠਾਠਾ ਮਾਰ ਰਿਹਾ। ਇੱਧਰ ਸਤਿਗੁਰੂ ਜੀ ਨੇ ਗਾਤਰੇ ਵਿੱਚੋਂ ਧੂਈ ਹੈ ਚੰਡੀ ਲੈ ਕੇ ਹੱਥ ਵਿੱਚ, ਸ੍ਰੀ ਸਾਹਿਬ ਖੜ ਕੇ ਆਪਣੇ ਪੰਥ ਦੇ ਸਾਹਮਣੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਥ ਨੂੰ ਇੱਕ ਵੰਗਾਰ ਪਾਉਂਦੇ ਨੇ ਕਿ ਇੰਨੀ ਵੱਡੀ ਗਿਣਤੀ ਵਿੱਚੋਂ ਕੋਈ ਇੱਕ ਸਿੱਖ ਉੱਠੋ ਜਿਹੜਾ ਮੇਰੀ ਤੇਗ ਦੀ ਪਿਆਸ ਬੁਝਾ ਸਕੇ। ਆਓ ਗੁਰੂ ਕੇ ਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸਿਰ ਦੀ ਮੰਗ 80,000 ਦੇ ਇਕੱਠ ਵਿੱਚੋਂ ਤਿਉਂ ਕਰਦੇ ਨੇ।
1: ਵੀਰ ਰਸ ਵਿੱਚ ਆਣ ਕੇ ਦਸ਼ਮੇਸ਼ ਜੀ ਬੋਲੇ, ਨੈਣਾ ਵਿੱਚੋਂ ਨਿਕਲਦੇ ਅਗਨੀ ਦੇ ਗੋਲੇ।

0: ਜਦੋਂ ਗੱਲ ਪਹੁੰਚੀ ਜੀ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮੰਗ ਲਿਆ ਇੱਕ ਸਿਰ ਜਿਹੜੇ ਸਰੀਰ ਹੁਣੇ ਹੀ ਜੋਸ਼ ਵਿੱਚ ਠਾਠਾ ਮਾਰ ਰਹੇ ਸਨ ਉਹ ਉਹਨਾਂ ਵਿੱਚੋਂ ਬਹੁਤੇ ਇੱਕਦਮ ਠੰਡੇ ਹੋ ਗਏ, ਕਿਸੇ ਦਾ ਬੀਪੀ ਅਪ ਹੋ ਗਿਆ ਤੇ ਕਿਸੇ ਦਾ ਡਾਊਨ ਹੋ ਗਿਆ। ਕਿਉਂਕਿ ਗੁਰੂ ਕੇ ਸਿੱਖੋ ਅੱਜ ਤੱਕ ਗੁਰੂ ਦੇ ਘਰ ਦੇ ਅੰਦਰ ਇਹ ਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਗੁਰੂ ਸਿਰ ਵੀ ਮੰਗ ਸਕਦਾ। ਅੱਜ ਤੱਕ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਭੇਟਾਵਾਂ ਲਈ ਕਿਹਾ ਗਿਆ ਸੀ, ਘੋੜੇ ਲੈ ਕੇ ਆਓ, ਸ਼ਸਤਰ ਲੈ ਕੇ ਆਓ, ਚੰਗੀਆਂ ਭੇਟਾਵਾਂ ਲੈ ਕੇ ਆਓ, ਰਸਤਾ ਲੈ ਕੇ ਆਓ। ਮਾਇਆ ਚੜ੍ਹਦੀ ਸੀ ਗੁਰੂ ਦੇ ਚਰਨਾਂ ਵਿੱਚ, ਪਰ ਸਿਰਾਂ ਦੀ ਲੋੜ ਵੀ ਗੁਰੂ ਨੂੰ ਪੈ ਸਕਦੀ ਹੈ ਇਹ ਕਿਸੇ ਨੇ ਸੋਚਿਆ ਨਹੀਂ ਸੀ। ਜਦੋਂ ਇੱਕਦਮ ਇਹ ਪੁਆਇੰਟ ਸਾਹਮਣੇ ਆਇਆ ਜੀ, ਮੇਰੇ ਵਰਗੇ ਜਿਹੜੇ ਬਹੁਤੇ ਰੌਲਾ ਪਾਉਣ ਵਾਲੇ ਉਹਨਾਂ ਨੇ ਤੇ ਨੀਵੀਆਂ ਪਾਣ ਲਵੇ, ਕਿਤੇ ਹੋ ਸਕਦਾ ਗੁਰੂ ਨੂੰ ਨਾ ਮੇਰਾ ਪਤਾ ਹੋਵੇ, ਇਸ ਕਰਕੇ ਇੱਕ ਦੂਜੇ ਦੇ ਪਿੱਛੇ ਧੌਣਾ ਨੀਵੀਆਂ ਕਰ ਰਹੇ ਨੇ।
1: ਦੁਨੀਆ ਸਮਗੇ ਵਾਂਗ ਕਬੂਤਰਾਂ ਦੇ ਜੋਸ਼ ਵਿੱਚ ਜਾ ਸੱਚੀ ਸਰਕਾਰ ਦੇਖੀ ਚੁੱਪ ਚਾਪ ਹੋ ਗਈ ਕੋਈ।

0: तक दी सोच दे अंदर केवल यही सी भाई जड़ी तलवार गुरु ने सिखा नू पहनाई है जा आप पहनी है ये दुश्मन दे सिर वड्डन वास्ते है। पंगाणी दी जंग गुरु लड़ चुके ने, चार जंगा सतगुरु हरगोबिंद साहब जी लड़ चुके सन मुगल हकूमत दे नाल। पंगाणी तो बाद नदौन की जंग, ते नदौन की जंग तो बाद दो छोटियां झड़पा आनंदपुर वालियां। इन्हां जंगां दे अंदर यह तलवार जिहड़ी दुश्मन उत्ते चली सी पर अपने उत्ते भी चल सकती है ये किसी के ज़हन विच नहीं सी, किसी की सोच विच नहीं सी। आओ गुरु के सिखो इत्थे हुण इतिहास कहिंदा कि जिहड़े मसंद जिहड़े जथेदार अखवाउण वाले सी ना जी उह पहला उठ के दौड़े ने। उन्होंने जाके माता गुजरी जी को शिकायत कर दिती है भाई बाला प्रीतम नूं पता नहीं की हो गया, उन्हें ते सिखां दे सिर वड्डने शुरू कर दिते है। त्यां गुरु के सिखो इस तरह एक दूजे नूं कूणियां मार रहे ने, नीवियां पा पा के भी उठिए चलीए। पर हुण सतगुरु सच्चे पातशाह जी का जाहो जलाल ऐसा है पिछले ते पिछों खिसकण लग पए, कुछ दरिया के धागे तोड़ी जाते हैं थले नूं मूंह करके, पर सतगुरु सच्चे पातशाह जी उसे जाहो जलाल दे अंदर बार बार एक सिर दी मंग करदे है। आओ खालसा जी सतगुरु सच्चे पातशाह जी दे पुकार उत्ते सिर दी मंग करन उत्ते पहला ते सोचिया होना भी चलो एक बारी कहणगे दो बारी कहणगे नहीं गल बनी ते आपे चुप कर जाणगे, इदां सोचिया होना जी बहुतिया ने। पर जदों सतगुरु सच्चे पातशाह जी एक वारी नहीं दो वारी नहीं तीसरी वारी भी सतगुरु जी ने एक सिर दी मंग कीती है ते इत्थे एक बंदा विचकारों जो उठिया जी संगत दे विचकारों जो उठिया इहदे गल विच पाया होया पर ना पाया होया सरूपा गल विच हाथ जोड़ के संगत वालों संगत दे विचों जो उठ के इस स्टेज वालों तुरिया है। रमा रमी पहुंचा स्टेज दे कोल जाके सतगुरु जी नूं इन्हें कीती है नमस्कार ते उस तों बाद कहण लगा सतगुरु मेरा सिर हाजर है। सतगुरु जी ने एदे वल भी लसियां नजरां दे नाल देखिया, उहदे तों बाद इहदी फड़ी बांह इहनू खिच्चिया चढ़ाया स्टेज उत्ते। सतगुरु सच्चे पातशाह जी कहण लगे भाई तुसीं कौण हो ते कित्थों आए हो, इहदा तारूफ इहदा एड्रैस सतगुरु जी ने पुछिया। इह बंदा कहण लगा जी मेरा नाम है दया राम ते मैं लाहौर दी धरती तों आया, मेरा नाम दया राम है मैं लाहौर की धरती तो आया। जदों दया ते लाहौर दोवें शब्द सतगुरु जी दे कन्नां विच श्रवणां विच पए ने, सतगुरु सच्चे पातशाह जी कहण लगे हैं लाहौर तो दया ए किवें हो सकदा है, वह लाहौर की धरती जिहदे उत्ते कदी दया देखी नहीं गई जिहदे उत्ते हमेशा अत्याचार ही हुंदे रहे ने, उत्थे दे हाकमां विच किसे प्रति कदी दया है ही नहीं सी। अजे कल दी गल है, दया दी मूर्त सतगुरु अर्जन देव जी नूं इसे धरती दे उत्ते तत्तियां लोहां उत्ते बिठा के शहीद किया गया। सतगुरु जी नूं देगां विच आलू वांगू उबालिया गया, इन्ने तसीहे दे दे के जिहड़ी धरती उत्ते पंचम पिता दया दी मूर्त नूं कतल किया गया शहीद किया गया, उस धरती उत्ते दया अजे भी जिउंदी है। उस धरती तों दया चल के जेकर साडे कोल आप आई ते मेरा पंथ दयावान भी बड़ा होवेगा, मेरा पंथ दयावान भी बड़ा होवेगा। हर दर उत्ते चल के आए ते दया करके ओहदे वास्ते मरन वाला होवेगा मेरा पंथ, ओहदे वास्ते मिटन वाला होवेगा मेरा पंथ। सतगुरु सच्चे पातशाह जी ने ये कीते ने जी वचन, इस बंदे दी फड़ी बांह लगे हुए टेंट दे अंदर लैके गए, तलवार चलन दी आवाज बैठी हुई संगत दे कन्नां विच पई। उसे ही पल थोड़े समय बाद दूसरी वारी सतगुरु जी सामने आउंदे आ संगत दे, इस वार तलवार दे विच्चों खून दियां बूंदां तो चो रहियां ने, तलवार सतगुरु जी दी खून नाल लथपथ है खून चो रिहा है। हुण खून नाल लहू भिज्जी तलवार एक वारी फिर सतगुरु जी संगत दे सामने मंडराउंदे आ कहिंदे एक सिर होर चाहीदा। जदों दूसरी वारी पहला ते बहुतियां ने सोचिया सी भी चलो गल बन गई बंदा चला गया हुण टल गया कम, पर जदों दूसरी वारी आके भी सतगुरु जी ने मंग लिया सिर जी फिर चिंता वध गई भी पता नहीं किन्ने मंगणगे अजे ਜੇਕਰ ਦੂਸਰੀ ਵਾਰੀ ਆ ਗਿਆ ਤੇ ਹੋਰ ਪਤਾ ਨੀ ਕਿੰਨੇ ਮੰਗਣਗੇ। ਆ ਗੁਰੂ ਕੇ ਸਿੱਖੋ ਸਤਿਗੁਰੂ ਜੀ ਦਾ ਉਹੀ ਜਾਹੋ ਜਲਾਲ ਹੈ, ਉਹੀ ਮੱਥਾ ਚਮਕ ਰਿਹਾ ਨੂਰਾਨੀ ਚਿਹਰਾ, ਲੱਖਾਂ ਸੂਰਜਾਂ ਨੂੰ ਮਾਤ ਪਾ ਰਿਹਾ ਸੀ ਸਤਿਗੁਰੂ ਜੀ ਦੇ ਚਿਹਰੇ ਦਾ ਨੂਰ, ਇੰਨਾ ਵੀਰ ਰਸ ਅੱਖਾਂ ਵਿੱਚੋਂ ਜਿਵੇਂ ਅੱਗ ਦੇ ਅੰਗਾਰੇ ਡਿੱਗ ਰਹੇ ਹੋਣ, ਉਹੀ ਵੀਰ ਰਸ ਬਣਿਆ ਹੋਇਆ। ਤੇ ਦੂਸਰੀ ਵਾਰੀ ਸਤਿਗੁਰੂ ਜੀ ਆਉਂਦੇ ਹੈ, ਆਓ ਬਾਰ ਬਾਰ ਪੁਕਾਰਨ ਉੱਤੇ ਇੱਕ ਕੋਨੇ ਤੋਂ ਇੱਕ ਬੰਦਾ ਹੋਰ ਉੱਠਿਆ, ਇਹ ਵੀ ਪਾ ਕੇ ਪੱਲਾ ਸਤਿਗੁਰੂ ਜੀ ਵੱਲ ਨੂੰ ਤੁਰਿਆ ਆਉਂਦਾ ਹੈ, ਪਹੁੰਚਾ ਸਟੇਜ ਦੇ ਕੋਲ, ਸਤਿਗੁਰੂ ਜੀ ਨੂੰ ਕੀਤੀ ਨਮਸਕਾਰ, ਉਹਦੇ ਤੋਂ ਬਾਅਦ ਬੇਨਤੀ ਕੀਤੀ ਹੈ, ਸਤਿਗੁਰੂ ਜੀ ਮੇਰਾ ਸਿਰ ਹਾਜ਼ਰ ਹੈ। ਪਾਤਸ਼ਾਹ ਜੀ ਨੇ ਇਹਦੀ ਵੀ ਫੜੀ ਬਾਹ ਸਟੇਜ ਉੱਤੇ ਚੜਾਇਆ, ਇਹਦਾ ਵੀ ਸਤਿਗੁਰੂ ਜੀ ਨੇ ਨਾਮ ਪਤਾ ਪੁੱਛਿਆ, ਗੁਰਮੁਖੋ ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ? ਇਸ ਬੰਦੇ ਨੇ ਜਵਾਬ ਦਿੱਤਾ, ਜੀ ਮੇਰਾ ਨਾਮ ਹੈ ਧਰਮਦਾਸ ਤੇ ਮੈਂ ਦਿੱਲੀ ਤੋਂ ਚੱਲ ਕੇ ਆਇਆ। ਪਾਤਸ਼ਾਹ ਜੀ ਕਹਿੰਦੇ ਦਿੱਲੀ ਧਰਮ, ਜਿਸ ਦਿੱਲੀ ਦਾ ਧਰਮ ਨਾਲ ਕਦੇ ਸੰਬੰਧ ਹੀ ਕੋਈ ਨਹੀਂ ਰਿਹਾ, ਹਰ ਧਰਮੀ ਬੰਦੇ ਨੂੰ ਦਿੱਲੀ ਕਤਲ ਕਰਦੀ ਰਹੀ ਹੈ, ਧਰਮ ਦੀ ਦੁਸ਼ਮਣ ਬਣੀ ਰਹੀ ਹੈ ਦਿੱਲੀ, ਅਜੇ ਕੱਲ੍ਹ ਦੀ ਗੱਲ ਹੈ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਧਰਮ ਦੀ ਮੂਰਤ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਧਰਮ ਦੀ ਹੋਈ ਗੱਲ ਕੀਤੀ, ਉਹਨਾਂ ਦਾ ਸਿਰ ਕਲਮ ਅਜੇ ਕੱਲ੍ਹ ਦਿੱਲੀ ਨੇ ਕੀਤਾ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੋਂ ਪਹਿਲਾਂ ਸਿਕੰਦਰ ਲੋਧੀ ਦੇ ਸਮੇਂ ਇੱਕ ਬੜਾ ਵਿਦਵਾਨ ਪੰਡਿਤ ਬੋਧਨ ਨਾਮ ਦਾ ਬ੍ਰਾਹਮਣ, ਉਹਦਾ ਕਤਲ ਦਿੱਲੀ ਦੀ ਧਰਤੀ ਉੱਤੇ ਸਿਕੰਦਰ ਲੋਧੀ ਨੇ ਕੇਵਲ ਇਸ ਕਰਕੇ ਕਰ ਦਿੱਤਾ ਸੀ, ਉਹਨੂੰ ਸਿਕੰਦਰ ਲੋਧੀ ਨੇ ਪੁੱਛਿਆ ਸੀ ਬਈ ਤੇਰੀ ਨਜ਼ਰ ਦੇ ਅੰਦਰ ਹਿੰਦੂ ਚੰਗਾ ਕਿ ਮੁਸਲਮਾਨ? ਇਸ ਬ੍ਰਾਹਮਣ ਨੇ ਕਹਿ ਦਿੱਤਾ ਸੀ ਜੀ ਮੁਸਲਮਾਨ ਵੀ ਚੰਗਾ ਤੇ ਹਿੰਦੂ ਵੀ ਠੀਕ ਹੈ, ਦੋਵੇਂ ਚੰਗੇ ਨੇ। ਸਿਕੰਦਰ ਲੋਧੀ ਨੂੰ ਚੜਿਆ ਗੁੱਸਾ ਵੀ ਤੂੰ ਮੁਸਲਮਾਨ ਦੇ ਬਰਾਬਰ ਹਿੰਦੂ ਨੂੰ ਚੰਗਾ ਕਿਉਂ ਕਹਿ ਦਿੱਤਾ? ਇੱਕ ਵਿਦਵਾਨ ਪੰਡਿਤ ਬੋਧਨ ਦਾ ਕਤਲ ਬਿਨਾਂ ਕਾਰਨ ਕਰ ਦਿੱਤਾ ਗਿਆ। ਇਸੇ ਸਮੇਂ ਹੀ ਮੀਆਂ ਬੂਆ ਨਾਮ ਦਾ ਇੱਕ ਮੁਸਲਮਾਨ ਫਕੀਰ, ਜਿਹੜਾ ਵਿਦਵਾਨ ਬੜਾ ਸੀ, ਉਹਨੇ ਜਿਹੜੇ ਮਹਾਵੈਦਿਕ ਗ੍ਰੰਥ ਨੇ ਜਿਨ੍ਹਾਂ ਦਾ ਤਾਲੁਕਾਤ ਹਿੰਦੂ ਧਰਮ ਨਾਲ ਸੀ, ਜਿਹੜੇ ਸੰਸਕ੍ਰਿਤ ਵਿੱਚ ਲਿਖੇ ਗਏ, ਹਿੰਦੂ ਸੰਸਕ੍ਰਿਤ ਨੂੰ ਦੇਵਤਿਆਂ ਦੀ ਭਾਸ਼ਾ ਮੰਨਦਾ ਹੈ, ਦੇਵਤਿਆਂ ਦੀ ਜ਼ੁਬਾਨ ਮੰਨਦਾ ਹੈ, ਤੇ ਇਸਲਾਮ ਵਾਲੇ ਹਿੰਦੂਇਜ਼ਮ ਦੇ ਨਾਲ ਨਾਲ ਹਿੰਦੂ ਗ੍ਰੰਥਾਂ ਨੂੰ ਵੀ ਨਫ਼ਰਤ ਕਰਦੇ ਹੈ, ਸੰਸਕ੍ਰਿਤ ਭਾਸ਼ਾ ਨੂੰ ਵੀ ਨਫ਼ਰਤ ਕਰਦੇ ਹੈ, ਕਿਉਂਕਿ ਇਹ ਭਾਸ਼ਾ ਇਹਨਾਂ ਦੇ ਦੇਵਤਿਆਂ ਦੀ ਮੰਨੀ ਜਾਂਦੀ ਹੈ। ਤੇ ਮੀਆਂ ਬੂਆ ਨਾਮ ਦੇ ਇਸ ਵਿਦਵਾਨ ਫਕੀਰ ਦਾ ਕਸੂਰ ਕੇਵਲ ਇੰਨਾ ਸੀ ਜੀ, ਉਹਨੇ ਹਿੰਦੂ ਗ੍ਰੰਥਾਂ ਨੂੰ ਫਾਰਸੀ ਭਾਸ਼ਾ ਵਿੱਚ ਉਲੱਥੇ ਕੀਤੇ ਸਨ। ਮਤਲਬ ਕਹਿ ਲਓ ਕਿ ਜਿਨ੍ਹਾਂ ਨੂੰ ਇਸਲਾਮ ਕਾਇਰਾਂ ਦੇ ਗ੍ਰੰਥ, ਕਾਫਰਾਂ ਦੇ ਗ੍ਰੰਥ ਕਹਿੰਦਾ ਸੀ, ਉਹਨੂੰ ਇਸਲਾਮ ਦੀ ਭਾਸ਼ਾ ਫਾਰਸੀ ਵਿੱਚ ਲਿਖ ਦਿੱਤਾ ਸੀ। ਇਸ ਕਰਕੇ ਹੀ ਮੀਆਂ ਬੂਆ ਨਾਮ ਦੇ ਇੱਕ ਮੁਸਲਮਾਨ ਫਕੀਰ ਦਾ ਕਤਲ ਕੀਤਾ ਗਿਆ। ਔਰੰਗਜ਼ੇਬ ਦੇ ਸਮੇਂ ਰੱਬੀ ਰੂਹ ਮਸਤ ਜਿਹਾ ਬੰਦਾ ਸ਼ਰਮਦ ਫਕੀਰ, ਉਹਦਾ ਕਤਲ ਔਰੰਗਜ਼ੇਬ ਦੇ ਸਮੇਂ ਬਿਨਾਂ ਕਾਰਨ ਹੀ ਕਰ ਦਿੱਤਾ ਗਿਆ। ਇਹ ਸਾਰੇ ਬੰਦੇ ਗੁਰੂ ਕੇ ਸਿੱਖੋ, ਇਹਨਾਂ ਵਿੱਚ ਦੇਖੋ ਇੱਕ ਹਿੰਦੂ ਹੈ, ਪੰਡਿਤ ਹੈ ਪੰਡਿਤ ਬੋਧਨ, ਦੋ ਮੁਸਲਮਾਨ ਫਕੀਰ ਨੇ। ਜ਼ਾਲਮ ਬੰਦੇ ਦਾ ਕੋਈ ਮਜ਼ਹਬ ਨਹੀਂ ਹੁੰਦਾ ਜੀ, ਉਹ ਆਪਣਾ ਵੀ ਉਹਦੇ ਵਾਸਤੇ ਉਹੋ ਜਿਹਾ ਹੁੰਦਾ ਤੇ ਬਗਾਨਾ ਵੀ ਉਹੋ ਜਿਹਾ ਹੁੰਦਾ। ਇੱਥੇ ਮੁਸਲਮਾਨ ਵੀ ਜ਼ਾਲਮਾਂ ਵੱਲੋਂ ਕਤਲ ਹੋਏ ਨੇ, ਕੇਵਲ ਹਿੰਦੂ ਨਹੀਂ, ਸ਼ਰਮਦ ਮੁਸਲਮਾਨ ਹੈ, ਮੀਆਂ ਬੂਆ ਜੀ ਮੁਸਲਮਾਨ ਨੇ। ਆ ਗੁਰੂ ਕੇ ਸਿੱਖੋ, ਹਰ ਧਰਮੀ ਬੰਦੇ ਉੱਤੇ ਜ਼ੁਲਮ ਕਰਨ ਵਾਲੀ ਦਿੱਲੀ ਦੀ ਧਰਤੀ, ਉਹਦੇ ਤੋਂ ਧਰਮ ਚੱਲ ਕੇ ਆਪ ਗੁਰੂ ਕੋਲ ਆਇਆ। ਧਰਮ ਦੀ ਗੱਲ ਕਰਨ ਵਾਲੇ ਨੌਵੇਂ ਸਤਿਗੁਰੂ ਜੀ ਦਾ ਅਜੇ ਕੱਲ ਹੀ ਸੀਸ ਕਲਮ ਕਰਕੇ ਹਟੀ ਹੈ ਦਿੱਲੀ, ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਫੇਰ ਵੀ ਇੰਨਾ ਧਰਮ ਦਿੱਲੀ ਕੁੱਟਿਆ ਗਿਆ, ਧਰਮ ਇੰਨਾ ਮਾਰਿਆ ਗਿਆ, ਇੰਨਾ ਧਰਮੀ ਅਖਵਾਉਣ ਵਾਲਿਆਂ ਦਾ ਖੂਨ ਦਿੱਲੀ ਦੀ ਧਰਤੀ ਉੱਤੇ ਡੋਲਿਆ ਜਾ ਚੁੱਕਾ ਸੀ। ਤੇ ਗੁਰੂ ਕੇ ਸਿੱਖੋ, ਧਰਮ ਫੇਰ ਵੀ ਗੁਰੂ ਕੋਲ ਆ ਗਿਆ ਦਿੱਲੀ ਤੋਂ ਚੱਲ ਕੇ, ਜਿੱਥੇ ਧਰਮ ਹਮੇਸ਼ਾ ਕਤਲ ਹੁੰਦਾ ਰਿਹਾ, ਅੱਜ ਤੱਕ ਕਤਲ ਹੋ ਰਿਹਾ, ਉਥੋਂ ਧਰਮ ਫੇਰ ਵੀ ਸਤਿਗੁਰੂ ਜੀ ਦੇ ਕੋਲ ਚੱਲ ਕੇ ਆਪ ਆਇਆ। ਜਦੋਂ ਸਤਿਗੁਰੂ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਨਾ ਦਿੱਲੀ ਤੋਂ ਧਰਮ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਨੇ ਕਿ ਇਹ ਕਿਵੇਂ ਹੋ ਸਕਦਾ, ਉਹ ਦਿੱਲੀ ਜਿਹੜੀ ਹਮੇਸ਼ਾ ਧਰਮ ਦੀ ਦੁਸ਼ਮਣ ਰਹੀ ਹੈ, ਧਰਮੀ ਲੋਕਾਂ ਦੀ ਦੁਸ਼ਮਣ ਰਹੀ ਹੈ, ਧਰਮੀ ਲੋਕਾਂ ਦੇ ਖੂਨ ਦੀ ਪਿਆਸੀ ਰਹੀ ਹੈ, ਉਸ ਦਿੱਲੀ ਤੇ ਧਰਮ ਅਜੇ ਵੀ ਜਿਉਂਦਾ? ਜੇਕਰ ਉੱਥੋਂ ਧਰਮ ਆਪ ਚੱਲ ਕੇ ਮੇਰੇ ਕੋਲ ਆ ਗਿਆ ਤੇ ਮੇਰੇ ਖਾਲਸੇ ਵਰਗਾ ਧਰਮੀ ਵੀ ਕੋਈ ਨਹੀਂ ਹੋਵੇਗਾ। ਮੇਰੇ ਖਾਲਸੇ ਵਰਗਾ ਧਰਮੀ ਵੀ ਕੋਈ ਨਹੀਂ ਹੋਵੇਗਾ। ਤਾਂ ਗੁਰੂ ਕੇ ਸਿੱਖੋ ਇੱਥੇ ਹੋਰ ਇੱਕ ਬੇਨਤੀ ਸਮਝਿਓ, ਕੈਸਾ ਸੁਮੇਲ ਬਣ ਰਿਹਾ ਸੀ ਆਪਣੇ ਆਪ, ਜਿੱਥੇ ਸਤਿਗੁਰੂ ਜੀ ਜਪਜੀ ਦੇ ਅੰਦਰ ਕਹਿੰਦੇ ਨੇ ਤੌਲ ਧਰਮ ਦਇਆ ਕਪੂਤ, ਧਰਮ ਜਿਹੜਾ ਦਇਆ ਵਿੱਚੋਂ ਜਨਮ ਲੈਂਦਾ ਹੈ, ਤੇ ਇੱਥੇ ਵੀ ਦਇਆ ਪਹਿਲਾਂ ਆਈ ਹੈ ਤੇ ਧਰਮ ਬਾਅਦ ਵਿੱਚ ਆਇਆ, ਧਰਮ ਦਇਆ ਚੋਂ ਪ੍ਰਗਟ ਹੁੰਦਾ, ਇਸ ਕਰਕੇ ਦਇਆ ਪਹਿਲਾਂ ਆਈ ਧਰਮ ਬਾਅਦ ਵਿੱਚ ਆਇਆ। ਆਹ ਗੁਰੂ ਕੇ ਸਿੱਖੋ ਕਰਕੇ ਇਹ ਬਚਨ ਸਤਿਗੁਰੂ ਜੀ ਨੇ ਦੂਸਰੇ ਬੰਦੇ ਦੀ ਫੜੀ ਬਾਂਹ ਲੈ ਕੇ ਗਏ, ਲੱਗੇ ਹੋਏ ਟੈਂਟ ਦੇ ਅੰਦਰ ਫੇਰ ਤਲਵਾਰ ਚੱਲੀ ਹੈ, ਲੋਕਾਂ ਦੇ ਕੰਨਾਂ ਵਿੱਚ ਪਈ ਹੈ ਆਵਾਜ਼। ਥੋੜੀ ਦੇਰ ਬਾਅਦ ਉਹੀ ਤਲਵਾਰ ਜਿਹੜੀ ਖੂਨ ਦੇ ਨਾਲ ਲਿਪੜੀ ਹੋਈ ਹੈ, ਬੂੰਦਾਂ ਖੂਨ ਦੀਆਂ ਡਿੱਗ ਰਹੀਆਂ ਸਨ, ਲੈ ਕੇ ਸਤਿਗੁਰੂ ਫੇਰ ਪੰਥ ਦੇ ਸਾਹਮਣੇ ਆਏ ਹੈ। ਤੀਸਰੀ ਵਾਰੀ ਫੇਰ ਸਿਰ ਮੰਗਿਆ ਜੀ, ਫੇਰ ਪੁਕਾਰ ਕੀਤੀ ਹੈ ਇੱਕ ਸਿਰ, ਤੇ ਇਸ ਵੇਲੇ ਦੂਸਰੇ ਕੋਨੇ ਤੋਂ ਇੱਕ ਬੰਦਾ ਹੋਰ ਉੱਠਿਆ ਜੀ, ਉਸੇ ਤਰ੍ਹਾਂ ਹੀ ਇਹਨੇ ਵੀ ਨੀਵੀਂ ਪਾਈ ਹੋਈ ਹੈ, ਪਹੁੰਚਾ ਸਤਿਗੁਰੂ ਜੀ ਦੇ ਕੋਲ, ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਜੀ ਮੇਰਾ ਸਿਰ ਹਾਜ਼ਰ ਹੈ। ਸਤਿਗੁਰੂ ਜੀ ਨੇ ਇਹਨੂੰ ਚਾੜਿਆ ਸਟੇਜ ਉੱਤੇ, ਇਹਦਾ ਫੇਰ ਪਹਿਚਾਣ ਪੁੱਛੀ ਹੈ, ਭਾਈ ਤੁਸੀਂ ਕਿੱਥੋਂ ਆਏ ਹੋ, ਤੁਸੀਂ ਕੌਣ ਹੋ? ਇਹ ਕਹਿਣ ਲੱਗਾ ਜੀ ਮੇਰਾ ਨਾਮ ਹੈ ਹਿੰਮਤ ਰਾਏ, ਮੇਰਾ ਨਾਮ ਹੈ ਹਿੰਮਤ ਰਾਏ, ਤੇ ਮੈਂ ਜਗਨਨਾਥਪੁਰੀ ਤੋਂ ਚੱਲ ਕੇ ਆਇਆ। ਜਗਨਨਾਥਪੁਰੀ ਇਹ ਉਹ ਧਰਤੀ ਹੈ ਜੀ, ਸਕੰਦ ਪੁਰਾਣ ਦੇ ਅੰਦਰ ਇੱਥੇ ਦੀ ਇੱਕ ਕਥਾ ਪੜ੍ਹਨ ਨੂੰ ਮਿਲਦੀ ਹੈ ਕਿ ਜਦੋਂ ਕ੍ਰਿਸ਼ਨ ਦੀ ਮੌਤ ਹੋ ਗਈ, ਇੱਕ ਸ਼ਿਕਾਰੀ ਨੇ ਤੀਰ ਮਾਰਿਆ, ਕ੍ਰਿਸ਼ਨ ਮਰ ਗਿਆ, ਉਹਦਾ ਸਰੀਰ ਕਿੰਨਾ ਸਮਾਂ ਧਰਤੀ ਉੱਤੇ ਪਿਆ ਰਿਹਾ, ਗਲਦਾ ਰਿਹਾ, ਸੜਦਾ ਰਿਹਾ। ਇੱਕ ਦਿਨ ਕਿਸੇ ਕ੍ਰਿਸ਼ਨ ਭਗਤ ਨੂੰ ਸੁਪਨੇ ਵਿੱਚ ਆ ਕੇ ਵਿਸ਼ਨੂੰ ਨੇ ਕਿਹਾ, ਇਹ ਕਲਪਤ ਜਿਹੀ ਕਹਾਣੀ ਸਕੰਦ ਪੁਰਾਣ ਦੀ ਹੈ, ਵਿਸ਼ਨੂੰ ਨੇ ਕਿਸੇ ਕ੍ਰਿਸ਼ਨ ਭਗਤ ਦੇ ਸੁਪਨੇ ਵਿੱਚ ਆ ਕੇ ਕਿਹਾ, ਬਈ ਕ੍ਰਿਸ਼ਨ ਦਾ ਫਲਾਨੇ ਥਾਂ ਸਰੀਰ ਪਿਆ, ਉਹਨੂੰ ਇੱਕ ਸੰਦੂਕ ਵਿੱਚ ਸੰਭਾਲ ਕਰ ਦਿਓ, ਉਹਨੂੰ ਚੁੱਕ ਕੇ ਉੱਥੋਂ ਉਹਨੂੰ ਸੰਭਾਲ ਦਿਓ। ਉਹ ਰਾਜਾ ਇੰਦਰ ਦਮਨ ਹੈ, ਉੜੀਸਾ ਦਾ ਰਾਜਾ ਇੰਦਰ ਦਮਨ, ਉਹਨੇ ਉਹ ਜਿਹੜਾ ਸਰੀਰ ਸੀ ਜੀ ਉਹ ਉੱਥੋਂ ਚੁੱਕਿਆ। ਉਹਦੇ ਤੋਂ ਬਾਅਦ ਇਹ ਵਿਸ਼ਵਕਰਮਾ ਦੀ ਡਿਊਟੀ ਲੱਗੀ ਹੈ, ਵਿਸ਼ਵਕਰਮਾ ਨੂੰ ਇੰਦਰ ਦਮਨ ਨੇ ਬੁਲਾਇਆ, ਬੇਨਤੀ ਕੀਤੀ, ਬਈ ਇੱਥੇ ਹੁਣ ਜਗਨਨਾਥਪੁਰੀ ਦੀ ਭਗਵਾਨ ਜਗਨਨਾਥ ਦੀ ਮੂਰਤੀ ਬਣਾਉਣੀ ਹੈ। ਵਿਸ਼ਵਕਰਮਾ ਉਹਨੇ ਮੂਰਤੀ ਬਣਾਉਣ ਦਾ ਜਿਹੜਾ ਇਹਨਾਂ ਦਾ ਬੇਨਤੀ ਸੀ ਉਹ ਤੇ ਕਬੂਲ ਲਈ, ਪਰ ਸ਼ਰਤ ਇਹ ਰੱਖੀ ਕਿ ਜਦੋਂ ਤੱਕ ਇਹ ਮੂਰਤੀ ਪੂਰੀ ਨਹੀਂ ਹੁੰਦੀ, ਮੁਕੰਮਲ ਨਹੀਂ ਹੁੰਦੀ, ਮੈਨੂੰ ਕੋਈ ਦੇਖੇਗਾ ਨਹੀਂ, ਜਿਹੜੇ ਕਮਰੇ ਚ ਮੂਰਤੀ ਬਣ ਰਹੀ ਹੈ ਉੱਥੇ ਕੋਈ ਆਵੇਗਾ ਨਹੀਂ। ਵਿਸ਼ਵਕਰਮਾ ਨੇ ਇਹ ਰੱਖੀ ਹੈ ਜੀ ਸ਼ਰਤ। ਰਾਜਾ ਇੰਦਰ ਦਮਨ, 15 ਕੁ ਦਿਨ ਬੀਤ ਗਏ, ਵਿਸ਼ਵਕਰਮਾ ਨੇ ਦੱਸਿਆ ਹੀ ਨਹੀਂ ਵੀ ਮੂਰਤੀ ਬਣ ਗਈ ਕਿ ਨਹੀਂ, ਇਹ ਰਾਜਾ ਵਿਆਕੁਲ ਹੋ ਗਿਆ। ਇਹਨੇ ਕੀਤਾ ਕੀ ਜੀ, ਵਿਸ਼ਵਕਰਮਾ ਨੂੰ ਬਿਨਾਂ ਦੱਸੇ ਉਸ ਕਮਰੇ ਚ ਚਲਾ ਗਿਆ ਜਿੱਥੇ ਮੂਰਤੀ ਬਣਦੀ ਸੀ, ਜਾ ਕੇ ਦੇਖਿਆ ਕਿ ਵਿਸ਼ਵਕਰਮਾ ਮੂਰਤੀ ਬਣਾਉਣ ਲੱਗਾ ਹੋਇਆ, ਬਾਕੀ ਸਾਰੀ ਮੂਰਤੀ ਤਿਆਰ ਹੋ ਗਈ ਹੈ ਪਰ ਬਾਹਾਂ ਅਜੇ ਨਹੀਂ ਲੱਗੀਆਂ, ਬਾਹਾਂ ਬਾਕੀ ਨੇ। ਵਿਸ਼ਵਕਰਮਾ ਨੇ ਦੇਖਿਆ ਵੀ ਇਹਨੇ ਤੇ ਹੁਕਮਾਂ ਦੂਲੀ ਕੀਤੀ ਹੈ, ਮੈਂ ਕਿਹਾ ਸੀ ਇੱਥੇ ਆ ਕੋਈ ਨਹੀਂ ਸਕਦਾ। ਇੰਦਰ ਦਮਨ ਦੇ ਨਾਲ ਵਿਸ਼ਵਕਰਮਾ ਗੁੱਸੇ ਹੋ ਗਿਆ, ਉਹ ਜਿਵੇਂ ਮੂਰਤੀ ਜਿੰਨੀ ਕੁ ਬਣੀ ਸੀ ਉਨੀ ਛੱਡ ਕੇ ਚਲਾ ਗਿਆ, ਕਹਿੰਦਾ ਮੈਂ ਨੀ ਹੁਣ ਬਣਾਉਣੀ ਇਹ। ਤੇ ਗੁਰੂ ਕੇ ਸਿੱਖੋ ਅੱਜ ਵੀ ਜਗਨਨਾਥਪੁਰੀ ਦੀ ਧਰਤੀ ਉੱਤੇ ਜਿਹੜੀ ਕ੍ਰਿਸ਼ਨ ਦੀ ਮੂਰਤੀ ਹੈ ਨਾ, ਜਿਹਨੂੰ ਇਹ ਜਗਨਨਾਥ ਕਹਿੰਦੇ ਹੈ, ਉਹ ਬਿਨਾਂ ਬਾਹਾਂ ਤੋਂ ਪਈ ਹੈ, ਬਿਨਾਂ ਬਾਹਾਂ ਤੋਂ ਹੈ। ਤੇ ਗੁਰੂ ਕੇ ਸਿੱਖੋ ਸਰੀਰ ਬੰਦੇ ਦਾ ਜਿੰਨਾ ਮਰਜ਼ੀ ਤਕੜਾ ਹੋਵੇ, ਬੰਦਾ ਪਹਿਲਵਾਨ ਹੋਵੇ, ਖਲੀ ਹੋਵੇ, ਬਲੀ ਹੋਵੇ, ਜੇਕਰ ਉਸ ਬੰਦੇ ਦੀਆਂ ਬਾਹਾਂ ਨਹੀਂ ਤੇ ਉਹਦੀ ਤਾਕਤ ਉਹ ਵਰਤ ਨਹੀਂ ਸਕਦਾ। ਸਰੀਰ ਦੀ ਤਾਕਤ ਦੀ ਵਰਤੋਂ ਕਰਨ ਦਾ ਸਾਧਨ ਬਾਹਾਂ ਨੇ। ਤੇ ਹੁਣ ਜਿਹੜੇ ਉਹਦਾ ਨਾਮ ਤੇ ਰੱਖ ਲਿਆ ਜਗਨਨਾਥ, ਬਈ ਉਹ ਧਰਤੀ ਦਾ ਨਾਥ ਹੈ, ਸਾਰੇ ਸੰਸਾਰ ਦਾ ਨਾਥ ਹੈ, ਬਾਹਾਂ ਹੈ ਹੀ ਨਹੀਂ। ਜਗਨਨਾਥਪੁਰੀ ਨੂੰ ਇੰਨੀ ਕੁੱਟ ਪਈ ਜੀ, ਇੰਨੀ ਵਾਰੀ ਇੱਥੇ ਦੇ ਮੰਦਰ ਇਕੱਠੇ, ਇੰਨੀ ਵਾਰੀ ਇਹ ਭਗਵਾਨਾਂ ਦੀਆਂ ਮੂਰਤੀਆਂ ਟੁੱਟੀਆਂ, ਇਹ ਜਗਨਨਾਥ ਕਿਸੇ ਦਾ ਕੁਝ ਨਹੀਂ ਵਿਗਾੜ ਸਕਿਆ, ਕਿਉਂਕਿ ਬਾਹਾਂ ਹੀ ਨਹੀਂ ਸਨ। ਤੇ ਗੁਰੂ ਕੇ ਸਿੱਖੋ ਆਓ, ਉਹ ਧਰਤੀ ਜਿਹੜੀ ਆਪਣੀ ਹਿੰਮਤ ਕਦੇ ਵਰਤ ਹੀ ਨਹੀਂ ਸਕੀ, ਮੂਰਤੀਆਂ ਤੋੜਨ ਵਾਲਿਆਂ ਦਾ ਇੱਥੋਂ ਦੇ ਲੋਕ ਕਦੇ ਵੀ ਵਿਰੋਧ ਨਹੀਂ ਕਰ ਸਕੇ, ਮੰਦਰ ਇਹਨਾਂ ਦੇ ਟੱਠਦੇ ਰਹੇ, ਇਹ ਆਰਾਮ ਨਾਲ ਬੈਠੇ ਦੇਖਦੇ ਰਹੇ, ਜਿਹੜੀ ਧਰਤੀ ਨੇ ਕਦੇ ਵੀ ਹਿੰਮਤ ਨਹੀਂ ਦਿਖਾਈ ਸੀ ਹੁਣ ਤੱਕ, ਉੱਥੋਂ ਚੱਲ ਕੇ ਹਿੰਮਤ ਗੁਰੂ ਦੇ ਕੋਲ ਆਪ ਆ ਗਈ। ਪਾਤਸ਼ਾਹ ਜੀ ਨੇ ਸੁਣਿਆ ਜਗਨਨਾਥਪੁਰੀ ਤੋਂ ਹਿੰਮਤ, ਇਹ ਕਿਵੇਂ ਹੋ ਸਕਦਾ, ਉੱਥੇ ਤੇ ਇੰਨਾ ਅਤਿਆਚਾਰ ਹੁੰਦਾ ਰਿਹਾ, ਉੱਥੇ ਦੇ ਲੋਕਾਂ ਨੇ ਤੇ ਕਦੇ ਚੂਹ ਨਹੀਂ ਕੀਤੀ, ਜ਼ੁਲਮ ਇੰਨੇ ਹੋਏ, ਕਦੇ ਉੱਚੀ ਆਵਾਜ਼ ਤੱਕ ਨਹੀਂ ਕੱਢੀ। ਜੇਕਰ ਉੱਥੋਂ ਹਿੰਮਤ ਚੱਲ ਕੇ ਮੇਰੇ ਕੋਲ ਆਪ ਆ ਗਈ ਹੈ ਨਾ, ਤੇ ਮੇਰਾ ਪੰਥ ਹਿੰਮਤੀ ਵੀ ਬਹੁਤ ਹੋਵੇਗਾ, ਮੇਰਾ ਪੰਥ ਆਲਸੀ ਨਹੀਂ ਹੋਵੇਗਾ, ਮੇਰਾ ਪੰਥ ਬਹਾਨੇਬਾਜ਼ ਨਹੀਂ ਹੋਵੇਗਾ। ਆਓ ਗੁਰੂ ਕੇ ਸਿੱਖੋ ਕਰਕੇ ਬਚਨ। ਸਤਿਗੁਰੂ ਜੀ ਨੇ ਇਸ ਬੰਦੇ ਦੀ ਵੀ ਫੜੀ ਬਾਂਹ ਅੰਦਰ ਲੈ ਕੇ ਗਏ ਹੈ, ਫਿਰ ਤਲਵਾਰ ਚੱਲਣ ਦੀ ਆਈ ਹੈ ਆਵਾਜ਼। ਥੋੜੇ ਸਮੇਂ ਬਾਅਦ ਸਤਿਗੁਰੂ ਫੇਰ ਬਾਹਰ ਆਉਂਦੇ ਹੈ, ਤਲਵਾਰ ਚੋਂ ਖੂਨ ਦੀਆਂ ਬੂੰਦਾਂ ਉਸੇ ਤਰ੍ਹਾਂ ਵਗ ਰਹੀਆਂ ਸਨ। ਚੌਥੇ ਬੰਦੇ ਦੀ ਫੇਰ ਮੰਗ ਕੀਤੀ ਹੈ। ਆਓ ਖਾਲਸਾ ਜੀ, ਇਸ ਵਾਰੀ ਇੱਕ ਬੰਦਾ ਇੱਕ ਕੋਨੇ ਚੋਂ ਹੋਰ ਉੱਠਿਆ। ਇਹ ਸਤਿਗੁਰੂ ਜੀ ਦੇ ਨੇੜੇ ਪਹੁੰਚਿਆ, ਆ ਕੇ ਬੇਨਤੀ ਕੀਤੀ ਹੈ, ਸਤਿਗੁਰੂ ਮੇਰਾ ਸਿਰ ਹਾਜ਼ਰ ਹੈ, ਪਾਤਸ਼ਾਹ ਚੜ੍ਹਾਉਂਦੇ ਨੇ ਇਹਨੂੰ ਸਟੇਜ ਉੱਤੇ, ਇਹਦਾ ਨਾਮ ਪੁੱਛਦੇ ਨੇ। ਸਤਿਗੁਰੂ ਜੀ, ਮੇਰਾ ਨਾਮ ਹੈ ਮੋਹਕਮ ਤੇ ਮੈਂ ਆਇਆ ਦਵਾਰਕਾ ਦੀ ਧਰਤੀ ਤੋਂ। ਮੇਰਾ ਨਾਮ ਹੈ ਮੋਹਕਮ, ਮੈਂ ਆਇਆ ਹਾਂ ਦਵਾਰਕਾ ਦੀ ਧਰਤੀ ਤੋਂ। ਇਹ ਦਵਾਰਕਾ ਗੁਰੂ ਕੇ ਸਿੱਖੋ ਗੁਜਰਾਤ ਦੇ ਕਾਠੀਆਵਾੜ ਦੇ ਨੇੜੇ ਪੈਂਦਾ ਹੈ, ਤੇ ਯਾਦਵਾਂ ਦੀ ਇਹ ਰਾਜਧਾਨੀ ਰਹੀ ਹੈ, ਯਾਦਵਾਂ ਦੀ ਇਹ ਰਾਜਧਾਨੀ ਰਹੀ ਹੈ। ਇੱਥੇ ਕ੍ਰਿਸ਼ਨ ਦੀ ਉਹ ਮੂਰਤੀ ਬਣੀ ਪਈ ਹੈ ਜਿਹਨੂੰ ਰਣ ਛੋੜ ਮੂਰਤੀ ਕਹਿੰਦੇ ਆ। ਅਰਜਨ ਨੂੰ ਮਹਾਭਾਰਤ ਦੇ ਜੰਗ ਵਿੱਚ ਉਪਦੇਸ਼ ਦੇਣ ਵਾਲਾ ਕ੍ਰਿਸ਼ਨ, ਜਿਹੜਾ ਉਹਨੂੰ ਆਪਣਿਆਂ ਦੇ ਖਿਲਾਫ ਹੀ ਲੜਾਉਂਦਾ ਰਿਹਾ, ਰਿਸ਼ਤੇ ਝੂਠੇ ਨੇ, ਆਉਣੇ ਜਾਣਾ ਕੁਝ ਨਹੀਂ ਹੈ, ਤੂੰ ਤਕੜਾ ਹੋ ਕੇ ਲੜ ਆਪਣਿਆਂ ਨਾਲ। ਪਰ ਗੁਰੂ ਕੇ ਸਿੱਖੋ ਜਦੋਂ ਆਪਣੀ ਵਾਰੀ ਆਈ ਤੇ ਕ੍ਰਿਸ਼ਨ ਰਣ ਛੱਡ ਕੇ ਭੱਜ ਗਿਆ, ਪਿੱਠ ਦਿਖਾ ਕੇ ਭੱਜ ਗਿਆ। ਉਸ ਧਰਤੀ ਉੱਤੇ ਅੱਜ ਵੀ ਉਹਦੀ ਮੂਰਤੀ ਨੂੰ ਰਣ ਛੋੜ ਕਿਹਾ ਜਾਂਦਾ ਹੈ, ਮੈਦਾਨ ਛੱਡ ਕੇ ਭੱਜਣ ਵਾਲੀ ਮੂਰਤੀ। ਤੇ ਗੁਰੂ ਕੇ ਸਿੱਖੋ ਇਹ ਜਦੋਂ ਹੁਣ ਆਗੂ ਅਖਵਾਉਣ ਵਾਲੇ ਰਣ ਛੱਡ ਕੇ ਦੌੜਦੇ ਨੇ, ਤੇ ਪਿੱਛੇ ਭਾਰਤੀਆਂ ਵਿੱਚ ਹਿੰਮਤ ਕਿੱਥੋਂ ਆਉਣੀ ਸੀ ਜੀ? ਜਦੋਂ ਇੱਥੇ ਬੇਗਾਨਿਆਂ ਨੇ ਹਮਲੇ ਸ਼ੁਰੂ ਕੀਤੇ, ਰਾਜਪੂਤਾਂ ਦਾ ਰਾਜ ਸੀ ਭਾਰਤ ਦੇ ਅੰਦਰ, ਇਹਦੀ ਲੜਨ ਦੀ ਹਿੰਮਤ ਤੇ ਕਰਦੇ ਸਨ, ਪਰ ਜਦੋਂ ਲੱਗਦਾ ਸੀ ਨਾ ਵੀ ਗੱਲ ਨਹੀਂ ਬਣਨੀ, ਇਹ ਤਲਵਾਰਾਂ ਸੁੱਟ ਕੇ ਮੈਦਾਨ ਚੋਂ ਭੱਜ ਜਾਂਦੇ ਸਨ ਤੇ ਬਹਾਨੇ ਮਾਰਦੇ ਸੀ ਇਹ ਕ੍ਰਿਸ਼ਨ ਦੀ ਦਿੱਤੀ ਹੋਈ ਨੀਤੀ ਹੈ, ਅਸੀਂ ਭੱਜੇ ਨਹੀਂ, ਅਸੀਂ ਨੀਤੀ ਵਰਤੀ ਹੈ। ਗੁਰੂ ਕੇ ਸਿੱਖੋ ਆਓ, ਹੁਣ ਜਿਸ ਥਾਂ ਉੱਤੇ ਕ੍ਰਿਸ਼ਨ ਮੈਦਾਨ ਛੱਡ ਕੇ ਦੌੜਦਾ ਹੈ, ਰਣ ਛੋੜ ਮੂਰਤੀ ਉੱਥੇ ਬਣੀ ਪਈ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਉੱਥੋਂ ਮੋਹਕਮ ਆ ਗਿਆ। ਜਿੱਥੇ ਕ੍ਰਿਸ਼ਨ ਨੇ ਤਲਵਾਰ ਸੁੱਟੀ ਹੈ, ਜੇਕਰ ਉੱਥੋਂ ਤਲਵਾਰ ਫੜਨ ਵਾਲਾ ਆਪ ਆ ਗਿਆ ਹੈ ਨਾ, ਉਸ ਇਲਾਕੇ ਵਿੱਚੋਂ ਜਿਹੜਾ ਮੈਦਾਨ ਨੂੰ ਛੱਡ ਕੇ ਭੱਜ ਜਾਣ ਵਾਲਾ ਮੰਨਿਆ ਜਾਂਦਾ ਹੈ, ਰਣ ਨੂੰ ਮੈਦਾਨ ਨੂੰ ਪਿੱਠ ਦੇ ਕੇ ਦੌੜਨ ਵਾਲਾ ਮੰਨਿਆ ਜਾਂਦਾ ਹੈ, ਜੇਕਰ ਉੱਥੇ ਦੇ ਲੋਕਾਂ ਵਿੱਚ ਅਜੇ ਵੀ ਇੰਨੀ ਹਿੰਮਤ ਹੈ, ਇਹ ਮੇਰੇ ਕੋਲ ਉੱਥੋਂ ਚੱਲ ਕੇ ਆਪ ਆਏ ਨੇ ਮੋਕਮ, ਤੇ ਮੇਰਾ ਪੰਥ ਜਿਹੜਾ ਜੀ ਉਹ ਬਹਾਨੇਬਾਜ਼ ਵੀ ਨਹੀਂ ਹੋਵੇਗਾ, ਉਹ ਹਿੰਮਤੀ ਇੰਨਾ ਹੋਵੇਗਾ ਕਿ ਕਦੇ ਮੈਦਾਨ ਛੱਡ ਕੇ ਨਹੀਂ ਦੌੜੇਗਾ, ਚਾਹੇ ਉਹਨੂੰ ਕਿੰਨਿਆਂ ਨਾਲ ਵੀ ਟਾਕਰਾ ਲੈਣਾ ਪਏ, ਕਦੇ ਮੇਰਾ ਪੰਥ ਮੈਦਾਨ ਛੱਡ ਕੇ ਨਹੀਂ ਭੱਜੇਗਾ। ਸਤਿਗੁਰੂ ਜੀ ਨੇ ਫੜੀ ਬਾਂਹ ਅੰਦਰ ਲੈ ਕੇ ਗਏ, ਫਿਰ ਤਲਵਾਰ ਚੱਲਣ ਦੀ ਆਵਾਜ਼ ਲੋਕਾਂ ਦੇ ਕੰਨਾਂ ਵਿੱਚ ਪਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬਾਹਰ ਆਏ ਨੇ, ਪੰਜਵੀਂ ਵਾਰੀ ਇੱਕ ਸਿਰ ਦੀ ਮੰਗ ਕੀਤੀ ਹੈ ਹੋਰ। ਆਹ ਗੁਰੂ ਕੇ ਸਿੱਖੋ ਇੱਕ ਕੋਨੇ ਵਿੱਚੋਂ ਇੱਕ ਬੰਦਾ ਫਿਰ ਉੱਠਿਆ, ਆਇਆ ਸਤਿਗੁਰੂ ਜੀ ਦੇ ਕੋਲ, ਸਤਿਗੁਰੂ ਮੇਰਾ ਸਿਰ ਹਾਜ਼ਰ ਹੈ, ਪਾਤਸ਼ਾਹ ਚੜ੍ਹਾਉਂਦੇ ਨੇ ਸਟੇਜ ਉੱਤੇ। ਉਸ ਤੋਂ ਬਾਅਦ ਸਵਾਲ ਕਰਦੇ ਨੇ, ਇਹਦਾ ਤਾਰੂਫ ਪੁੱਛਦੇ ਆ, ਭਾਈ ਕੌਣ ਹੋ, ਕਿੱਥੋਂ ਆਏ ਹੋ? ਇਹ ਕਹਿੰਦਾ ਜੀ ਮੇਰਾ ਨਾਮ ਹੈ ਸਾਹਿਬ ਤੇ ਮੈਂ ਆਇਆ ਹਾਂ ਬਿੱਦਰ ਦੀ ਧਰਤੀ ਤੋਂ। ਇਹ ਬਿੱਦਰ ਸ਼ਹਿਰ ਵੀ ਗੁਰੂ ਕੇ ਸਿੱਖੋ ਮਹਾਭਾਰਤ ਦੀ ਕਥਾ ਦੇ ਅੰਦਰ, ਉਸ ਕਹਾਣੀਆਂ ਦੇ ਅੰਦਰ ਬਿੱਦਰ ਸ਼ਹਿਰ ਦਾ ਬੜਾ ਵੱਡਾ ਰੋਲ ਹੈ। ਆਪ ਜੀ ਨੇ ਜੇਕਰ ਮਹਾਭਾਰਤ ਟੀਵੀ ਚੈਨਲ ਉੱਤੇ ਦੇਖਿਆ ਤੇ ਉਹਦੇ ਵਿੱਚ ਇੱਕ ਪਾਤਰ ਹੈ ਬਿੱਦਰ। ਇਹ ਬਿੱਦਰ ਵਿਦਵਾਨ ਬੜਾ ਸੀ, ਕਾਬਲ ਬੰਦਾ ਬੜਾ ਸੀ, ਪਰ ਇਹਦਾ ਕਸੂਰ ਇੰਨਾ ਸੀ ਜੀ ਇਹਦਾ ਜਨਮ ਇੱਕ ਦਾਸੀ ਦੇ ਪੇਟੋਂ ਹੋਇਆ, ਇਹ ਇੱਕ ਦਾਸੀ ਦੇ ਪੇਟੋਂ ਜੰਮਿਆ, ਇਸ ਕਰਕੇ ਕੌਰਵ ਇਹਨੂੰ ਪੂਰੀ ਜ਼ਿੰਦਗੀ ਨਫ਼ਰਤ ਕਰਦੇ ਰਹੇ। ਇੰਨੀ ਕਾਬਲੀਅਤ ਹੋਣ ਦੇ ਬਾਵਜੂਦ ਵੀ ਸਾਰੇ ਕੌਰਵਾਂ ਨਾਲੋਂ ਸਿਆਣਾ ਸੀ ਬਿੱਦਰ, ਪਰ ਫਿਰ ਵੀ ਇਹਦੇ ਨਾਲ ਨਫ਼ਰਤ ਹੁੰਦੀ ਰਹੀ, ਕਿਉਂਕਿ ਇਹ ਕਿਸੇ ਰਾਣੀ ਦਾ ਪੁੱਤ ਨਹੀਂ, ਇੱਕ ਦਾਸੀ ਦਾ ਪੁੱਤ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਧਰਤੀ ਤੋਂ ਜਿਹੜੀ ਹਮੇਸ਼ਾ ਹੀ ਨਫ਼ਰਤ ਦੀ ਪਾਤਰ ਰਹੀ, ਜਿਹਨੂੰ ਕਦੇ ਵੀ ਮਾਣ ਸਨਮਾਨ ਨਹੀਂ ਸੀ ਮਿਲਿਆ, ਉਸ ਧਰਤੀ ਤੋਂ ਸਾਹਿਬ ਚੱਲ ਕੇ ਆਇਆ ਤੇ ਗੁਰੂ ਕੇ ਸਿੱਖੋ ਅੱਜ ਉਸ ਧਰਤੀ ਨੂੰ ਵੀ ਮਾਣ ਮਿਲਣਾ ਜਿਹਨੂੰ ਮਹਾਭਾਰਤ ਦੇ ਅੰਦਰ ਕਦੇ ਵੀ ਮਾਣ ਨਹੀਂ ਸੀ ਮਿਲਿਆ। ਅੱਜ ਉਸ ਧਰਤੀ ਤੋਂ ਜੇਕਰ ਸਾਹਿਬ ਚੱਲ ਕੇ ਆਇਆ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਸਾਹਿਬ ਦੇ ਅਰਥ ਤੇ ਪਰਮੇਸ਼ਰ ਨੇ, ਸਾਹਿਬ ਦੇ ਅਰਥ ਪਰਮਾਤਮਾ ਨੇ, ਸਾਹਿਬ ਦੇ ਅਰਥ ਅਕਾਲ ਪੁਰਖ ਵਾਹਿਗੁਰੂ ਨੇ। ਜੇਕਰ ਉਸ ਧਰਤੀ ਤੋਂ ਜਿਹੜੀ ਹਮੇਸ਼ਾ ਹੀ ਨਫ਼ਰਤ ਦਾ ਪਾਤਰ ਰਹੀ ਹੈ ਉੱਥੋਂ ਸਾਹਿਬ ਆਪ ਚੱਲ ਕੇ ਆ ਗਿਆ ਤੇ ਮੇਰਾ ਖਾਲਸਾ ਕਦੇ ਢੰਗ ਦੀ ਕਲਾ 'ਚ ਨਹੀਂ ਜਾ ਸਕਦਾ, ਮੇਰਾ ਖਾਲਸਾ ਕਦੇ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦਾ। ਆਹ ਗੁਰੂ ਕੇ ਸਿੱਖੋ ਪੰਜਵਾਂ ਬੰਦਾ ਵੀ ਅੰਦਰ ਗਿਆ, ਤਲਵਾਰ ਚੱਲਣ ਦੀ ਆਈ ਹੈ ਆਵਾਜ਼। ਇਸ ਤੋਂ ਬਾਅਦ ਗੁਰੂ ਕੇ ਸਿੱਖੋ ਆਓ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ 80,000 ਦੇ ਜੁੜੇ ਵੱਡੇ ਹਜ਼ੂਮ ਵਿੱਚੋਂ ਬਾਰ ਬਾਰ ਸਿਰਾਂ ਦੀ ਮੰਗ ਕਰ ਰਹੇ ਸਨ ਤੇ ਜਦੋਂ ਛਾਨਣਾ ਲੱਗਾ ਇੰਨੇ ਵੱਡੇ ਇਕੱਠ ਵਿੱਚੋਂ ਕੇਵਲ 5 ਹੀ ਨਿਕਲ ਸਕੇ, ਆਓ ਇੱਥੇ ਪਰਵਾਨਿਆਂ ਦੀ ਪਰਖ, ਇੱਥੇ ਧਰਮੀਆਂ ਦੀ ਪਰਖ, ਇੱਥੇ ਆਪਣੇ ਖਾਲਸੇ ਦੀ ਪਰਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਨੇ ਵੱਡੇ ਇਕੱਠ ਵਿੱਚੋਂ ਕਿਵੇਂ ਆ ਕੇ ਵੀਰ ਰਸ ਵਿੱਚ ਕੀਤੀ ਹੈ ਆ ਸੁਣਿਓ ਜੀ।
1: ਜਾਨ ਲਵਾ ਤੇ ਆ ਗਈ ਸੰਗਤੇ ਦੇਖ।

ਕਲਗੀ ਧਰਦੇ ਜੈਸੇ ਜੋੜੀ ਲਾਲਾ ਦੀ ਕਬਰ ਕਰੇ ਕੋਈ ਜੋੜੀ ਬੱਚਾ ਨਹੀਂ ਉਹ ਲੋੜ ਦਲਾਲ।

ਦੇਵ ਦੀ ਹੱਟੀ ਤੇ ਪਰਖਣ ਲੱਗਾ ਪਿੱਤਲ ਸੋਨਾ ਲਾ ਲਾ ਕੇ ਕਸਬੱਤੀ ਤੇ।

0: ਨਾਰਿਆਂ ਕਦੇ ਤੋੜਾ ਦੀ ਲਾ ਉੱਠ ਕਰ ਮਨਾ ਬਛਰਮਾ ਦੀ
1: ਤੂੰ ਹੀ ਮੀਨਸ ਬੇੜੀ ਜਿੰਦੜੀ ਤੇਰਾ ਪ੍ਰੇਮ ਤਰਾਨਿਆਂ ਦੀ ਅਨੰਦਪੁਰ ਦੇ ਵਿੱਚ ਹੋਣ ਲੱਗੀ ਸੀ।

ਸਤਿਗੁਰੂ ਜੀ ਦੇ ਮੁਬਾਰਕ ਚਰਨ ਕਮਲਾਂ ਅੰਦਰ ਪਹੁੰਚੀ ਅਤੇ ਪਹੁੰਚ ਰਹੀ ਸਾਰੀ ਸਤਿਕਾਰਯੋਗ ਸੰਗਤ ਵੱਲੋਂ ਬੇਅੰਤ ਸਤਿਕਾਰ। ਮਾਇਆ ਦੇ ਰੂਪ ਵਿੱਚ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਮਹਿੰਦਰ ਸਿੰਘ ਜੀ ਉੱਪਲ, ਜਿਹੜੇ ਜਿੱਦਣ ਦੇ ਅਸੀਂ ਆਏ ਹਾਂ ਤਕਰੀਬਨ 2 ਹਫ਼ਤੇ ਹੋ ਗਏ ਹੈ, ਬਹੁਤ ਪਿਆਰ ਉਹਨਾਂ ਵੱਲੋਂ ਮਿਲਿਆ, ਉਹ ਵੀ ਪਹੁੰਚਿਆ ਹੈ, ਬਹੁਤ ਸਾਰਾ ਸਤਿਕਾਰ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਆਇਆ। ਗੁਰੂ ਰਹਿਮਤ ਕਰੇ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਆਓ ਖਾਲਸਾ ਜੀ, ਇਸ ਤੋਂ ਅੱਗੇ ਕੀ ਹੋਇਆ, ਲੰਬਾ ਚੌੜਾ ਵਿਸਥਾਰ ਹੈ, ਆਪਣੇ ਕੋਲ ਸਮਾਂ ਇੰਨਾ ਨਹੀਂ, ਆਪਾਂ ਵਿਚਲਾ ਸਾਰਾ ਹੀ ਛੱਡ ਲੈਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਲੈ ਕੇ ਸ਼ਿੰਗਾਰ ਕੇ ਸਜਾ ਕੇ ਬਾਹਰ ਕਿਵੇਂ ਲੈ ਕੇ ਆਏ, ਉਹਦੇ ਤੋਂ ਬਾਅਦ ਬੈਠੇ ਸਾਰੇ ਜੋੜ ਕੇ ਧਿਆਨ ਬਾਣੀ ਚ ਤੇ ਖੰਡੇ ਨਾਲ ਖੋਰ ਤੇ ਪਤਾਸੇ ਪਾਣੀ ਚ ਕਿਵੇਂ ਅੰਮ੍ਰਿਤ ਦੀ ਦਾਤ ਤਿਆਰ ਹੋਈ, ਇਹ ਵੀ ਆਪਾਂ ਛੱਡ ਲੈਂਦੇ ਹਾਂ। ਸਾਰਾ ਖਾਲਸਾ ਤਿਆਰ ਹੋ ਗਿਆ ਜੀ, ਮੰਨ ਲਓ ਸਾਰਾ ਕੁਝ ਹੋ ਗਿਆ, ਤੇ ਖਾਲਸੇ ਨੂੰ ਜਿਹੜੀ ਰਹਿਤ ਮਰਿਆਦਾ ਗੁਰੂ ਨੇ ਸਮਝਾਈ, ਆਓ 2-3 ਮਿੰਟ ਦੀ ਆਖਰੀ ਕਵਿਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਪੰਜਾਂ ਨੂੰ ਛਕਾਇਆ, ਉਹਨਾਂ ਕੋਲੋਂ ਆਪ ਛਕਿਆ, ਉਹਦੇ ਤੋਂ ਬਾਅਦ ਇਤਿਹਾਸ ਕਹਿੰਦਾ ਕਿ 80,000 ਵਿੱਚੋਂ 20,000 ਬੰਦੇ ਦੇ ਗਲਾਂ ਚ ਕਿਰਪਾਨਾਂ ਪਹਿਲੇ ਦਿਨ ਹੀ ਪਈਆਂ। ਆਓ ਸਜਾ ਕੇ ਖਾਲਸਾ ਪੰਥ ਨਿਆਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਣ ਅਗਲੀ ਰਹਿਤ ਦੱਸੀ ਹੈ, ਅੰਮ੍ਰਿਤਧਾਰੀ ਸਿੱਖ ਨੇ ਕੀ ਕਰਨਾ ਹੈ, ਕੀ ਨਹੀਂ ਕਰਨਾ, ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਕਿਹਦੀ ਪੂਜਾ ਕਰਨੀ ਹੈ ਤੇ ਕਿਹਦੀ ਨਹੀਂ ਕਰਨੀ। ਆਹ ਬੜੇ ਪਿਆਰ ਸਤਿਕਾਰ ਨਾਲ ਸੁਣਿਓ ਜੀ, ਰਹਿਤ ਮਰਿਆਦਾ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਸਤਿਗੁਰੂ ਜੀ ਨੇ ਕਿਵੇਂ ਸਮਝਾਈ, ਤੇ ਪੰਜ ਪਿਆਰੇ ਸਹਿਬਾਨ ਅੱਜ ਵੀ ਜਦੋਂ ਖੰਡੇ ਕੀ ਪਹੁਲ ਆਪਾਂ ਲੈਂਦੇ ਹਾਂ, ਇਹ ਹਦਾਇਤ ਸੰਗਤ ਨੂੰ ਕਰਦੇ ਨੇ, ਕਕਾਰ ਕਦੇ ਨਹੀਂ ਵਿਸਾਰਨੇ, ਸ੍ਰੀ ਸਾਹਿਬ ਕਦੇ ਅਲੱਗ ਨਹੀਂ ਕਰਨੀ। ਬੇਸ਼ੱਕ ਅੱਜ ਕਈ ਪ੍ਰਕਾਰ ਦੇ ਬੰਦੇ ਆ ਜੀ, ਕੋਈ ਕਹਿੰਦਾ ਮੈਂ ਫਲਾਨੇ ਬਾਬਿਆਂ ਦਾ ਅੰਮ੍ਰਿਤ ਛਕਿਆ, ਉਹ ਕਹਿੰਦੇ ਸੌਣ ਲੱਗੇ ਲਾ ਲਿਆ ਕਰੋ, ਕੋਈ ਕਹਿੰਦਾ ਮੈਂ ਫਲਾਨੇ ਨਿਹੰਗਾਂ ਦਾ ਛਕਿਆ, ਉਹ ਕਹਿੰਦੇ ਨਹਾਉਣ ਲੱਗੇ ਲਾ ਲਿਆ ਕਰੋ, ਗੱਲ ਕੋਈ ਨਹੀਂ। ਪਰ ਗੁਰੂ ਕੇ ਸਿੱਖੋ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਸਿੱਖ ਵਾਸਤੇ ਕਕਾਰ ਉਵੇਂ ਹੀ ਨੇ ਜਿਵੇਂ ਉਹਦੀਆਂ ਬਾਹਾਂ, ਜਿਵੇਂ ਉਹਦੀਆਂ ਲੱਤਾਂ ਤੇ ਬਾਕੀ ਅੰਗ ਨੇ। ਜੇਕਰ ਨਹਾਉਣ ਲੱਗਿਆ ਇਹ ਨਹੀਂ ਲੱਥ ਸਕਦੇ ਤੇ ਕਿਰਪਾਨ ਵੀ ਨਹੀਂ ਲੱਥਣੀ ਚਾਹੀਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਰਹਿਤ ਮਰਿਆਦਾ ਸਮਝਾਈ, ਆਖਰੀ ਕਵਿਤਾ ਜੀ ਸੁਣਿਓ। ਪੁੱਤ

0: रह नहीं रहे सोई सिख मेरा, ओ ठाकुर मैं उसका चेहरा। सतगुरु जी ने खालसे नूं सजाउण तों बाद रहत दी वाड़ भी खालसे पंथ दे आले दुआले लाई। आओ गुरु के सिखो, इस तों अगे जाण दा समां नहीं है। हुण सतगुरु जी दे मुबारक चरण कमलां दे अंदर नूरानी बाणी दा कीर्तन होणा। दासां कोलों इतिहास दी सेवा करदिआं कोई लफज गुरमत दे दायरे चों बाहर निकल गया होवे, सतगुरु जी ते गुरु दीआं सियाणीआं संगतां बख्शण जोग हो जी बख्श लैणा। सारीआं संगतां दा सतगुरु जी दा प्रबंधक साहिबान दा बेअंत बेअंत कोटान कोट धन्नवाद जी। गलतियां भुल्लां दी खिमा। वाहिगुरु जी का खालसा, वाहिगुरु जी की फतेह।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮਤ ਦਾ ਆਪਣੀ ਸਿਆਣਪ ਦਾ ਤਿਆਗ। ਮੈਂ ਇੱਕ ਵਾਰ ਕੀਤੀ ਸੀ ਕਿ ਖਿਆਲ ਕਰਿਓ, ਕਈ ਕੰਮ ਅਸੀਂ ਤਾਂ ਜ਼ਿੰਦਗੀ ਕਰਦੇ ਚਲੇ ਜਾਂਦੇ ਹਾਂ, ਉਹ ਕੰਮ ਸਾਡੀ ਪਰੰਪਰਾ ਬਣ ਜਾਂਦੇ ਨੇ, ਉਹ ਕੰਮ ਸਾਡੇ ਜੀਵਨ ਵਿੱਚ ਇੱਕ ਰਸਮ ਬਣ ਕੇ ਸ਼ਾਮਿਲ ਹੋ ਜਾਂਦੇ ਨੇ। ਪਰ ਸਮਝਦੇ ਨਹੀਂ ਉਹ ਕੰਮ ਅਸੀਂ ਕਿਉਂ ਕਰ ਰਹੇ ਹਾਂ। ਤੈਨੂੰ ਅਰਜ਼ ਕੀਤੀ ਸੀ ਆ ਗੁਰੂ ਕੇ ਦਰਬਾਰ ਵਿੱਚ ਆ ਕੇ ਮੱਥਾ ਟੇਕਣਾ ਸਾਡੀ ਪਰੰਪਰਾ ਬਣ ਗਿਆ। ਇੱਥੇ ਕੋਈ ਆਵੇ ਤੇ ਉਹ ਆ ਕੇ ਇੱਥੇ ਖਲੋ ਜਾਏ ਮੱਥਾ ਨਾ ਟੇਕੇ, ਅਸੀਂ ਸਮਝਦੇ ਹਾਂ ਇਹਨੇ ਗੁਰੂ ਕੀ ਤੋਹੀਨ ਕੀਤੀ, ਇਹਨੂੰ ਅਦਬ ਕਰਨਾ ਨਹੀਂ ਆਇਆ। ਕਈ ਵਾਰ ਕਈ ਲੋਕ ਐਸੇ ਵੀ ਆਉਂਦੇ ਨੇ ਜਿਨ੍ਹਾਂ ਨੂੰ ਗੁਰੂ ਘਰ ਦੀਆਂ ਪਰੰਪਰਾਵਾਂ ਦਾ ਪਤਾ ਨਹੀਂ ਹੁੰਦਾ, ਗੈਰ ਸਿੱਖ ਆਉਂਦੇ ਨੇ, ਲਿਆਏ ਜਾਂਦੇ ਨੇ, ਲੀਡਰ ਆਉਂਦੇ ਨੇ, ਉਹਨਾਂ ਨੂੰ ਇੱਥੋਂ ਦੀਆਂ ਰਸਮਾਂ ਦਾ ਪਤਾ ਨਹੀਂ ਹੁੰਦਾ ਜਿਹੜੀਆਂ ਅਸੀਂ ਰਸਮਾਂ ਬਣਾ ਚੁੱਕੇ। ਉਹ ਵੀ ਇੱਥੇ ਮੱਥਾ ਟੇਕਣਾ ਜਾਣਦੇ ਨਹੀਂ, ਅਸੀਂ ਉਹਨਾਂ ਨੂੰ ਕਈ ਵਾਰ ਰਾਹ ਵਿੱਚ ਆਉਂਦੇ ਸਿਖਾਉਂਦੇ ਆਉਂਦੇ ਹਾਂ, ਗੁਰਦੁਆਰੇ ਜਾ ਕੇ ਇਉਂ ਮੱਥਾ ਟੇਕੀ ਜਾਏ, ਬਸ ਅਸੀਂ ਸਮਝਦੇ ਹਾਂ ਗੋਡਿਆਂ ਪਰਨੇ ਹੋ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਅਸੀਂ ਕੋਈ ਧਰਮ ਦਾ ਇੱਕ ਜ਼ਰੂਰੀ ਕਰਮ ਨਿਭਾ ਲਿਆ। ਪਰ ਇੱਕ ਖਿਆਲ ਕਰਿਓ, ਬਿਨਾਂ ਜਾਣੇ ਕਿ ਮੱਥਾ ਟੇਕਣਾ ਕੀ ਹੈ, ਗੁਰੂ ਨੇ ਬਾਣੀ ਵਿੱਚ ਨਿਰੇ ਮੱਥਾ ਟੇਕਣ ਨੂੰ ਇਹ ਵੀ ਆਖ ਦਿੱਤਾ, ਕਹਿਣ ਲੱਗੇ

रूप में। इनका मतलब मत्था टेकना फजूल है, ऐसी गल भी नहीं हो सकती। साडा तो धर्म कर्म गुरुद्वारा आना ते आउंदिया आरंभ ही मत्था टेकन तो शुरू होंगे। असी तो सड़क तो लंघ रहे हो ना तो सानू निशान साहब दिस पवे असी उत्थे ही मत्था टेक देने। मत्था टेकना साडे जीवन अंदर एक सत्कार का चिन्ह बन गया है। असी जिन्हू सत्कार देने उत्थे सिर चुकाने। तो गुरु ने आख दिता शीस निभाया क्या थी है? मत्था टेकियो की हो जाता मत समझो कि मत्था टेकना फजूल है, अब तो मत्था टेकना बंद कर दीजिए, कुछ भी नहीं होंगे, ऐसी गल नहीं। सिर्फ समझना है कि मत्था टेकना है कि जरा सा जीवन में एक रसम बन गया है। हर कोई मत्था टेकी जाता है, असं भी टेकी जाते, जीवन भर टेकी जाते। पर एक ख्याल करो मत्था टेकन का अर्थ की है, यह समझना है। मत्थे विच सिर विच होंदी है मत, सिर विच होंदी है मत। जेड़ा सिर है ना यह मत का घर है, मत सिर विच है। तो इनू झुकाना है, इनू नीवा करना है, क्योंकि सिर उच्चा है। मनुख के सारे तन विचों सिर सब तो उच्चा है। भाई साहब भाई गुरदास जी ने भी आख दिता है सिर उच्चा नीवे चरण, सिर पैरी पाते, सिर उच्चा है। तो मत इनके सिर विच इस सिर के बिच रही है, क्योंकि मत का घर है सिर, उची थाने रही है। परेशानी जीवन की यह है मत उची हो गई है, उची थावे रही है। हुण इस मत निम्रता विच किवें लियाउणा है, इनका मतलब है सिर उच्चा नीवे चरण सिर पैरी पासे नमस्कार करने, सिर ने पैरों से चुकना। हुण पैरों से झुकना की है, क्योंकि सिर विच मत है। इसलिए आके गुरु को सिर चुका के कह रहे जी मैं ये मत तुहाडे अर्पण करना, ये मत तुहाडे अगे रख दिया। अज तो ये मत हुण मेरी नहीं, मत तेरे समर्पण है। हुण अज तो बाद मेरी जीवन की कोई भी उलाघ, कोई भी प्लान, कोई भी कदम अपनी मर्जी से नहीं होगा, मत मेरी नहीं रही। तो मैं कहना ये मत तेरे अगे रखी है, ये मत तू ले लै। तो इनके बदले में जड़ी मत तेरे कोल है वो इस सिर विच रख दे, आ सिर तेरे हवाले करना। मत्था टेकन तो प्रभाव की है, मत्था टेकन का अर्थ है इस सिर विच जड़ी मत है इस सिर तेरे सामने रख लिया, इंदे विच्चों जड़ी मत मेरी है वो कढ लै, ते जड़ी मत तेरी है वो इस सिर विच रख दे। हुण अंदर चाहत मारे, सानू किन्ने किन्ने वरे बीत जाते ने मत्था टेकद, रोज मत्था टेकने, पर कभी अंतर चाहत पाई है कि जिहड़ी कल वाली मत सी अज भी वह तो नहीं? इनका मतलब मत नहीं बदली। जे कल वाली सोच भी अज भी हो, गुरुद्वारे मत्था टेकन तो बाद भी दूजे दिन भी सोचो ओ ही हो, दूजे दिन तो फुरने भी उ गुरुद्वारे जाके मत्था टेक के भी,
ਦੂਜੇ ਦਿਨ ਵੀ ਉਹੋ ਹੀ ਆਦਤਾਂ ਤੇ ਉਹ ਸੁਭਾਅ ਹੀ ਅੰਦਰ ਹੋਵੇ ਤੇ ਸਮਝ ਲਿਓ ਅਸੀਂ ਕੱਲ ਮੱਥਾ ਟੇਕਿਆ ਪਰ ਮਤ ਸਮਰਪਣ ਨਹੀਂ ਕੀਤਾ, ਅਜੇ ਮਤ ਬਦਲੀ ਨਹੀਂ, ਬੁੱਧ ਬਦਲੀ ਨਹੀਂ। ਗੁਰੂ ਨੇ ਬਾਣੀ ਤਾਕਿਆ ਬੁੱਧ ਬਦਲੀ ਸਿੱਧ ਪਾਈ, ਸਿੱਧੀ ਦੀ ਪ੍ਰਾਪਤੀ ਕੀ ਹੈ? ਸਿੱਧੀ ਕਹਿੰਦੇ ਨੇ ਪ੍ਰਾਪਤੀ, ਗੁਰੂ ਕਹਿੰਦੇ ਨੇ ਪ੍ਰਾਪਤੀ ਹੁੰਦੀ ਤਾਂ ਇਹ ਪਹਿਲਾਂ ਬੁੱਧ ਬਦਲਦੀ ਹੈ ਤੇ ਬਦਲਦੀ ਹੈ ਮੱਥਾ ਟੇਕੇ ਪਹਿਲੀ ਬੁੱਧੀ ਰੱਖ ਦਿਓ, ਦੂਜੀ ਬੁੱਧੀ ਆ ਜਾਂਦੀ। ਹੁਣ ਇੱਥੇ ਰੁਕਣਾ। ਗੁਰੂ ਕਹਿੰਦੇ ਨੇ ਹੇ ਮੇਰੇ ਮਾਲਕ, ਜਦ ਤੋਂ ਮੈਂ ਤੇਰਾ ਬਣਿਆ ਹੁਣ ਮੇਰੀ ਮੱਤ ਤੇ ਰਹੀ ਨਹੀਂ, ਇਸ ਲਈ ਕੋਈ ਫੈਸਲਾ ਮੇਰਾ ਨਹੀਂ, ਜੋ ਕੁਝ ਤੂੰ ਕਰਨਾ ਬਸ ਮੈਂ ਉਹਦੇ ਤੇ ਨਿਰਭਰ ਹਾਂ, ਮੈਨੂੰ ਤੇਰੀ ਹਰ ਗੱਲ ਪ੍ਰਵਾਹ ਨਹੀਂ, ਕਿਉਂਕਿ ਮੇਰੀ ਮੱਤ ਤੇ ਖਤਮ ਹੋ ਗਈ। ਤੇਰਾ ਤੇ ਮੇਰਾ ਰਿਸ਼ਤਾ ਇਹ ਮਿੱਤਰਤਾ ਦਾ ਤਾਂ ਹੀ ਕਾਇਮ ਰਹਿ ਸਕਦਾ ਜੇ ਮੈਨੂੰ ਤੇਰੇ ਤੇ ਵਿਸ਼ਵਾਸ ਹੋਵੇ ਕਿ ਜੋ ਤੂੰ ਸੋਚਣਾ ਬਸ ਉਹ ਠੀਕ ਹੈ। ਆ ਇੱਕ ਲਫ਼ਜ਼ ਤੇ ਮੈਂ ਖਲੋਣਾ ਚਾਹੁੰਦਾ, ਆ ਮੀਤ ਲਫ਼ਜ਼ ਕਿਉਂ ਹੈ? ਇਹ ਮੀਤ ਲਫ਼ਜ਼ ਜਿਹੜਾ ਹੈ ਨਾ, ਇਹ ਰਿਸ਼ਤਾ ਜਿਹੜਾ ਭਰੋਸੇ ਦਾ ਰਿਸ਼ਤਾ ਹੈ, ਵਿਸ਼ਵਾਸ ਦਾ ਰਿਸ਼ਤਾ ਹੈ। ਤੇ ਮੈਂ ਗੱਲ ਕਰਾਂ, ਇੱਕੋ ਇੱਕ ਤਾਂ ਰਿਸ਼ਤਾ ਹੈ ਜਿਹੜਾ ਮੇਰਾ ਆਪਣਾ ਹੈ ਤੇ ਮੇਰੀ ਮਰਜ਼ੀ ਨਾਲ ਹੈ। ਦੁਨੀਆ ਦੇ ਜਿੰਨੇ ਰਿਸ਼ਤੇ ਨੇ ਉਹ ਮੇਰੇ ਆਪਣੇ ਨਹੀਂ, ਜੇ ਕਦੀ ਧਿਆਨ ਮਾਰਿਓ। ਹਾਲਾਂਕਿ ਮਨੁੱਖ ਨੇ ਜਦੋਂ ਰਿਸ਼ਤਿਆਂ ਦੀ ਲਿਸਟ ਬਣਾਈ ਹੈ ਨਾ, ਉਦੋਂ ਮਿੱਤਰਤਾ ਦਾ, ਮੀਤ ਦਾ, ਦੋਸਤ ਦਾ ਰਿਸ਼ਤਾ ਬਹੁਤ ਪਿੱਛੇ ਰੱਖ ਦਿੱਤਾ ਹੈ। ਸਾਡੀ ਨਿਗਾਹ ਵਿੱਚ ਦੋਸਤੀਆਂ ਰੋਜ਼ ਮਿਲਦੀਆਂ ਰਹਿੰਦੀਆਂ ਨੇ, ਰਾਹ ਜਾਂਦਿਆਂ ਵੀ ਦੋਸਤ ਬਣ ਜਾਂਦੇ ਨੇ, ਪਰ ਅਸੀਂ ਜਦੋਂ ਰਿਸ਼ਤੇ ਦੀ ਲਿਸਟ ਬਣਾਉਂਦੇ ਹਾਂ, ਸਭ ਤੋਂ ਨੇੜੇ ਦਾ ਰਿਸ਼ਤਾ ਸਮਝਦੇ ਹਾਂ, ਸਾਡੀ ਨਿਗਾਹ ਵਿੱਚ ਦੋਸਤੀਆਂ ਰੋਜ਼ ਮਿਲਦੀਆਂ ਰਹਿੰਦੀਆਂ ਨੇ, ਰਾਹ ਜਾਂਦਿਆਂ ਵੀ ਦੋਸਤ ਬਣ ਜਾਂਦੇ ਨੇ, ਪਰ ਅਸੀਂ ਜਦੋਂ ਰਿਸ਼ਤੇ ਦੀ ਲਿਸਟ ਬਣਾਉਂਦੇ ਹਾਂ, ਸਭ ਤੋਂ ਨੇੜੇ ਦਾ ਰਿਸ਼ਤਾ ਸਮਝਦੇ ਹਾਂ ਮਾਂ ਬਾਪ ਦਾ, ਉਸ ਤੋਂ ਬਾਅਦ ਸਮਝਦੇ ਹਾਂ ਭੈਣਾਂ ਭਰਾਵਾਂ ਦਾ, ਉਸ ਤੋਂ ਬਾਅਦ ਫਿਰ ਮਨ ਵਿੱਚ ਖਿਆਲ ਆਉਂਦਾ ਰਿਸ਼ਤਾ ਸੰਤਾਨ ਦਾ, ਪਤਨੀ ਦਾ, ਉਸ ਤੋਂ ਬਾਅਦ ਰਿਸ਼ਤਾ ਖਿਆਲ ਆਉਂਦਾ ਹੈ ਸਹੁਰਿਆਂ ਦਾ, ਨਾਨਕਿਆਂ ਦਾ, ਦਾਦਕਿਆਂ ਦਾ, ਰਿਸ਼ਤਿਆਂ ਦੀ ਸਾਡੀ ਲਿਸਟ ਹੈ। ਪਰ ਕਦੇ ਅੰਦਰ ਝਾਤ ਮਾਰਿਓ, ਇਹ ਸਾਰੇ ਰਿਸ਼ਤੇ ਕੋਈ ਆਪਣੇ ਨਹੀਂ, ਨਾ ਹੀ ਤੁਸੀਂ ਆਪਣੀ ਮਰਜ਼ੀ ਨਾਲ ਬਣਾਏ ਨੇ, ਇੱਕੋ ਇੱਕ ਰਿਸ਼ਤਾ ਜਿਹੜਾ ਆਪਣਾ, ਤੇ ਜਿਸ ਰਿਸ਼ਤੇ ਦੇ ਪਿੱਛੇ ਇੱਕ ਫਲਸਫੀ ਖੜੀ ਹੈ, ਬਾਕੀ ਸਭ ਰਿਸ਼ਤੇ ਸਾਡੀ ਤੁਹਾਡੀ ਮਰਜ਼ੀ ਬਿਨਾਂ ਹੀ ਬਣੇ ਨੇ, ਅਣਚਾਹੇ ਬਣ ਗਏ, ਪੁੱਛਿਆ ਹੀ ਨਹੀਂ ਗਿਆ। ਕਿਸੇ ਵੀ ਬਹੁਤੇ ਰਿਸ਼ਤੇ ਬੇਜੋੜ ਹੁੰਦੇ ਨੇ। ਹੁਣ ਮਾਂ ਦਾ, ਬਾਪ ਦਾ ਤੇ ਸੰਤਾਨ ਦਾ ਰਿਸ਼ਤਾ ਅਸੀਂ ਸਭ ਤੋਂ ਨੇੜੇ ਦਾ ਸਮਝਦੇ ਹਾਂ ਨਾ, ਪਰ ਇਹ ਰਿਸ਼ਤਾ ਕੋਈ ਆਪ ਬਣਾਇਆ? ਜਦੋਂ ਮੇਰਾ ਕੋਈ ਮਾਂ ਬਾਪ ਨਿਸ਼ਚਿਤ ਹੋਣਾ ਸੀ, ਮੈਂ ਕਿਸੇ ਦੇ ਘਰ ਜਨਮ ਲੈਣਾ ਸੀ, ਰੱਬ ਨੇ ਮੇਰੇ ਕੋਲ ਪੁੱਛਿਆ ਵੀ ਤੈਨੂੰ ਬਾਪ ਕਿਹੋ ਜਿਹਾ ਚਾਹੀਦਾ, ਤੂੰ ਕਿਹੜੇ ਘਰ ਜਨਮ ਲੈਣਾ ਚਾਹੁੰਦਾ? ਦੱਸੋ, ਕਿਸੇ ਕੋਲੋਂ ਰੱਬ ਪੁੱਛਦਾ ਹੋਵੇ? ਕਦੇ ਉਸਨੇ ਆਖਿਆ ਇਹ ਪੁੱਛਿਆ ਤੈਨੂੰ ਬਾਪ ਕਿਹੋ ਜਿਹਾ ਚਾਹੀਦਾ? ਬਿਜੋੜੇ ਤੇ ਵੀ ਬਣ ਜਾਂਦੇ ਨੇ, ਹਰਨਾਕ ਤੇ ਘਰ ਪ੍ਰਹਿਲਾਦ ਪੈਦਾ ਹੋ ਗਿਆ, ਮਾਂ ਬਾਪ ਦਾ ਰਿਸ਼ਤਾ। ਜੇ ਹੁਣ ਪ੍ਰਹਿਲਾਦ ਕੋਲੋਂ ਰੱਬ ਪੁੱਛਦਾ ਤੇ ਕਦੀ ਪ੍ਰਹਿਲਾਦ ਆਖਦਾ ਕਿ ਮੈਨੂੰ ਹਰਨਾਕ ਤੇ ਘਰ ਜਨਮ ਦੇ ਦੇ? ਹਰਨਾਕ ਦਾ ਰਿਸ਼ਤਾ ਪ੍ਰਹਿਲਾਦ ਨਾਲ ਹੋ ਗਿਆ, ਤੇ ਮਾਂ ਬਾਪ ਦਾ ਰਿਸ਼ਤਾ ਹੋ ਗਿਆ, ਪਿਤਾ ਪੁੱਤਰ ਦਾ ਰਿਸ਼ਤਾ ਹੋ ਗਿਆ, ਤੇ ਰਿਸ਼ਤਾ ਬੇਜੋੜ ਹੋ ਗਿਆ ਕਿਉਂਕਿ ਪ੍ਰਹਿਲਾਦ ਕੋਲੋਂ ਪੁੱਛਿਆ ਹੀ ਨਹੀਂ ਗਿਆ, ਰਿਸ਼ਤਾ ਬੇਜੋੜ ਹੋ ਗਿਆ। ਹੁਣ ਪ੍ਰਹਿਲਾਦ ਦੀ ਬਿਰਤੀ ਹੋਰ, ਹਰਨਾਕਸ਼ ਦੀ ਹੋਰ, ਸਾਰੀ ਜ਼ਿੰਦਗੀ ਦਾ ਟਕਰਾਓ,
ਸਭ ਤੋਂ ਪਿਆਰਾ ਰਿਸ਼ਤਾ ਦੁਖਾਂ ਚ ਬਦਲ ਗਿਆ। ਉਹੋ ਹੀ ਪਿਤਾ ਉਸੇ ਹੀ ਪੁੱਤਰ ਨੂੰ ਮਾਰਨਾ ਚਾਹੁੰਦਾ ਜਿਹਨੂੰ ਲੋਕ ਉਡੀਕਦੇ ਨੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਦ ਖੜਗ ਕੋ ਪਿਓ ਰਸਾਏ ਤੁਝੇ ਰਾਖਣ ਹਾਰੋ ਮੋਏ ਬਤਾਏ। ਹੱਥ ਵਿੱਚ ਤਲਵਾਰ ਪਿਓ ਨੇ ਫੜ ਲਈ ਤੇ ਆਖਿਆ, ਦੱਸ ਤੈਨੂੰ ਕੌਣ ਬਚਾਉਣ ਵਾਲਾ। ਚੱਕਿਓ ਰਿਸ਼ਤਾ ਪਿਤਾ ਪੁੱਤਰ ਦਾ, ਪਰ ਬੇਜੋੜ ਕਿਉਂ ਹੋਇਆ? ਲੋਕ ਪੁੱਛ ਕੇ ਨੀ ਬਣਿਆ। ਕਦੇ ਕਿਸੇ ਕੋਲੋਂ ਰੱਬ ਨਹੀਂ ਪੁੱਛਦਾ ਕਿ ਤੈਨੂੰ ਬਾਪ ਕਿਉਂ ਚਾਹੀਦਾ, ਮਾਂ ਕਿਉਂ ਜੀ ਚਾਹੀਦੀ। ਬਸ ਜਿਹਦੇ ਘਰ ਜਨਮ ਲੈ ਲਿਆ ਉਹ ਮਾਂ ਬਾਪ ਹੋ ਗਿਆ, ਭਾਵੇਂ ਤੈਨੂੰ ਚੰਗਾ ਲੱਗੇ ਨਾ ਲੱਗੇ ਹੋ ਗਿਆ। ਤੇ ਨਾ ਕਦੀ ਮਾਂ ਬਾਪ ਕੋਲੋਂ ਇਹ ਪੁੱਛਦਾ ਤੈਨੂੰ ਪੁੱਤਰ ਕਿਉਂ ਚਾਹੀਦਾ, ਕਦੀ ਨੀ ਪੁੱਛਦਾ। ਜਿਸ ਨੇ ਘਰ ਜਨਮ ਲੈ ਲਿਆ ਉਹ ਪੁੱਤਰ ਹੋ ਗਿਆ। ਕਈ ਵਾਰ ਮਾਂ ਬਾਪ ਬੜੀਆਂ ਆਸਾਂ ਲਾਈ ਰੱਖਦੇ ਨੇ, ਪੁੱਤਰ ਨਲਾਇਕ ਨਿਕਲ ਆਉਂਦੇ ਨੇ, ਕਿਉਂਕਿ ਮਾਂ ਬਾਪ ਕੋਲ ਪੁੱਛ ਕੇ ਰਿਸ਼ਤਾ ਨਹੀਂ ਬਣਦਾ। ਕਿਉਂ ਗਿਆ, ਮੈਂ ਹੈਰਾਨ ਹੁੰਦਾ ਜਦੋਂ ਮੈਂ ਇਤਿਹਾਸ ਪੱਖੋਂ ਦੇਖਣਾ, ਮੈਂ ਹੈਰਾਨ ਹੁੰਦਾ ਕਿ ਗੁਰੂ ਰਾਮਦਾਸ ਸਾਹਿਬ ਦੇ ਘਰ ਪਿੱਛੇ ਚੰਦ ਨੇ ਜਨਮ ਲੈ ਰਿਹਾ। ਕਿਤੇ ਬਾਹਰ ਦੀਆਂ ਗੱਲਾਂ, ਕਿਤੇ ਸਾਖੀ ਕਿਸੇ ਹੋਰ ਦੀ ਐਗਜ਼ਾਮਪਲ ਦਈਏ, ਦੂਰ ਦੀ ਗੱਲ ਹੈ, ਗੁਰੂ ਘਰ ਦੀ ਐਗਜ਼ਾਮਪਲ ਲੈ ਲਓ। ਜਿੱਥੇ ਹਰਨਾਕਸ਼ ਦੇ ਘਰ ਪਹਿਲਾਦ ਨੇ ਜਨਮ ਲਿਆ, ਉੱਥੇ ਗੁਰੂ ਰਾਮਦਾਸ ਸਾਹਿਬ ਦੇ ਘਰ ਪਿੱਛੇ ਚੰਦ ਨੇ ਜਨਮ ਲੈ ਲਿਆ। ਬੇਜੋੜ ਰਿਸ਼ਤਾ ਪਿੱਛੇ ਚੰਦ ਦੀ ਬਿਰਤੀ ਹੋਰ, ਗੁਰੂ ਰਾਮ ਸਾਹਿਬਦਾਸ ਸਾਹਿਬ ਦੀ ਹੋਰ। ਸੰਸਾਰ ਦੀ ਇੱਕ ਨਹੀਂ ਅਨੇਕਾਂ ਕਹਾਣੀਆਂ ਨੇ। ਇਹ ਰਿਸ਼ਤਾ ਕੋਈ ਸਾਡੀ ਤੁਹਾਡੀ ਮਰਜ਼ੀ ਨਾਲ ਨਹੀਂ ਬਣਦਾ। ਜਿਹਦੇ ਘਰ ਜਨਮ ਲੈ ਲਓ ਬਣ ਗਿਆ, ਅਤੇ ਜਨਮ ਮੇਰੀ ਮਰਜ਼ੀ ਨਾਲ ਨਹੀਂ, ਜਮਣ ਮਰਨਾ ਹੁਕਮ ਹੈ ਉਹਦੀ ਮਰਜ਼ੀ ਨਾਲ। ਇਸੇ ਤਰ੍ਹਾਂ ਭੈਣ ਭਰਾ ਦਾ ਰਿਸ਼ਤਾ ਹੈ, ਉਹ ਵੀ ਸਾਡੀ ਤੁਹਾਡੀ ਮਰਜ਼ੀ ਨਾਲ ਨਹੀਂ। ਕਦੇ ਰੱਬ ਨੇ ਨਹੀਂ ਪੁੱਛਿਆ ਤੈਨੂੰ ਭੈਣ ਕਿਹੋ ਜਿਹੀ ਚਾਹੀਦੀ, ਤੈਨੂੰ ਭਰਾ ਕਿਹੋ ਜਿਹਾ ਚਾਹੀਦਾ। ਤੂੰ ਕਿਸੇ ਪੜ੍ਹੇ ਲਿਖੇ ਨੂੰ ਭੈਣ ਭਰਾ ਬਣਾਉਣਾ ਚਾਹੁੰਦੇ ਜਾਂ ਅਨਪੜ੍ਹ ਨੂੰ ਬਣਾਉਣਾ ਚਾਹੁੰਦੇ? ਬਿਲਕੁਲ ਕਦੇ ਨਹੀਂ ਪੁੱਛਿਆ। ਜੇ ਪੁੱਛਿਆ ਹੁੰਦਾ ਤੇ ਇੱਕੋ ਘਰ ਵਿੱਚ ਗੁਰੂ ਅਰਜਨ ਸਾਹਿਬ ਤੇ ਪ੍ਰਿਥੀ ਚੰਦ ਦੋਨੋਂ ਨਾ ਜਨਮ ਲੈਂਦੇ। ਉਹਦੀ ਬਿਰਤੀ ਹੋਰ, ਉਹਦੀ ਬਿਰਤੀ ਹੋਰ। ਧੀਰਮਲ ਵੀ ਉਸੇ ਸੰਤ ਘਰ ਵਿੱਚ, ਉਸੇ ਸੰਤਾਨ ਰੂਪ ਵਿੱਚ ਪੈਦਾ ਹੋਇਆ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਪੈ ਚਲਾਉਂਦਾ। ਰਾਹ ਭਰਾ ਦਾ ਤਣਾਅ ਦਾ ਟਕਰਾਓ। ਮੈਂ ਬਾਹਰੀਆਂ ਐਗਜ਼ਾਮਪਲ ਬਾਰੇ ਦੀ ਬਜਾਏ ਗੁਰੂ ਘਰ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇਹ ਸੰਸਾਰ ਦੇ ਜਿੰਨੇ ਰਿਸ਼ਤੇ ਨੇ, ਇਹ ਕੋਈ ਆਪਣੀ ਮਰਜ਼ੀ ਤੇ ਨਿਰਭਰ ਨਹੀਂ, ਸੰਸਕਾਰਾਂ ਤੇ ਨਿਰਭਰ ਨਹੀਂ। ਨਾ ਭਰਾ ਮੇਰੀ ਮਰਜ਼ੀ ਦਾ, ਨਾ ਭੈਣ ਮੇਰੀ ਮਰਜ਼ੀ ਦੀ, ਨਾ ਈਵਨ ਸੰਸਾਰ ਅੰਦਰ ਮਾਂ ਬਾਪ ਪੁੱਤਰ ਕੋਲੋਂ ਪੁੱਛ ਕੇ ਬਣਾਏ ਗਏ, ਨਾ ਮਾਂ ਬਾਪ ਕੋਲੋਂ ਪੁੱਛ ਕੇ ਪੁੱਤਰ ਦਾ ਰਿਸ਼ਤਾ ਕਾਇਮ ਹੋਇਆ। ਕੋਈ ਰਿਸ਼ਤਾ ਮਰਜ਼ੀ ਤੇ ਨਹੀਂ। ਈਵਨ ਪਤਨੀ ਦਾ ਇੱਕ ਰਿਸ਼ਤਾ ਹੈ, ਉਹਦੇ ਤੇ ਤੁਸੀਂ ਸਮਝਦੇ ਹੋ ਕੁਛ ਮਰਜ਼ੀ ਆਪਣੀ ਚੱਲਦੀ ਹੈ? ਬਿਲਕੁਲ ਨਹੀਂ। ਸਾਡਾ ਸਮਾਜ ਉਹ ਵੀ ਇਜਾਜ਼ਤ ਨਹੀਂ ਦਿੰਦਾ। ਤੁਸੀਂ ਕਿਸੇ ਲੜਕੀ ਦੀ ਚੋਣ ਕਰ ਸਕਦੇ ਹੋ, ਪਤਨੀ ਦੀ ਬਿਲਕੁਲ ਨਹੀਂ। ਪਤਨੀ ਦੀ ਚੋਣ ਕਰਨ ਤੋਂ ਪਹਿਲਾਂ ਤੁਹਾਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣਾ ਪਏਗਾ ਕਿ ਇਹ ਪਤਨੀ ਹੈ ਕਿ ਨਹੀਂ। ਓਨੀ ਦੇਰ ਬਿਲਕੁਲ ਨਹੀਂ। ਲੜਕੀ ਦੀ ਚੋਣ ਤੋਂ ਬਾਅਦ ਤੁਹਾਨੂੰ ਕਿਸੇ ਮੰਦਰ, ਮਸਜਿਦ, ਕਿਸੇ ਹੋਰ ਨਾ ਸੀ, ਕਿਸੇ ਕੋਰਟ ਵਿੱਚ ਜਾਣਾ ਪਏਗਾ, ਕਿਸੇ ਚਰਚ ਵਿੱਚ ਹੀ ਜਾਣਾ ਪਏਗਾ। ਜਿੰਨੀ ਦੇਰ ਉਹ ਸਰਟੀਫਿਕੇਟ ਨਾ ਦੇਵੇ, ਓਨੀ ਦੇਰ ਪਤਨੀ ਨਹੀਂ ਹੋ ਸਕਦੀ। ਰਿਸ਼ਤਾ ਆਪਣੀ ਮਰਜ਼ੀ ਤੇ ਨਾ ਰਿਹਾ। ਉਹ ਭਲਿਓ ਕਦੀ ਸੋਚਿਓ, ਸੱਜੂ ਕਿੱਡੀ ਗਹਿਰਾਈ ਜਾਂਦੇ। ਜਿੰਦਾ ਸੁਭਾਅ ਨਾ ਮਿਲਦਾ ਹੋਵੇ ਉਹ ਭਰਾ ਹੋ ਸਕਦਾ? ਪ੍ਰਿਥੀ ਚੰਦ ਤੇ ਗੁਰਜੀਤ ਸਾਹਿਬ ਭਰਾ ਨੇ। ਭਾਵੇਂ ਬਣੇ ਨਾ ਬਣੇ, ਭਾਵੇਂ ਸੁਭਾਅ ਮਿਲਦੇ ਹੋਣ ਨਾ ਮਿਲਦੇ ਹੋਣ, ਸਾਰੀ ਜ਼ਿੰਦਗੀ ਭਾਵੇਂ ਆਪਸ ਵਿੱਚ ਨਾ ਮਿਲਣ, ਭਾਵੇਂ ਰਾਮ ਰਾਏ ਵਰਗਾ ਪੈਦਾ ਹੋਵੇ ਤੇ ਗੁਰੂ ਹਰਿ ਰਾਏ ਸਾਹਿਬ ਉਹਨੂੰ ਮੱਥੇ ਨਾ ਲਾਉਣ, ਪਰ ਇੱਕ ਖਿਆਲ ਕਰਿਓ, ਜਦੋਂ ਇਤਿਹਾਸਕਾਰ ਲਿਖੇਗਾ ਉੱਥੇ ਰਿਸ਼ਤਾ ਨਹੀਂ ਮਿਟ ਜਾਣਾ, ਉੱਥੇ ਲਿਖੇਗਾ ਰਾਮ ਰਾਏ ਗੁਰੂ ਹਰਿ ਰਾਏ ਸਾਹਿਬ ਦਾ ਪੁੱਤਰ ਸੀ, ਲਿਖੇਗਾ ਨਾ। ਸੁਭਾਅ ਨਹੀਂ ਮਿਲਿਆ ਪਰ ਰਿਸ਼ਤਾ ਬਣ ਗਿਆ, ਉਹ ਨਹੀਂ ਟੁੱਟਿਆ। ਕਿਉਂਕਿ ਜਿੰਨੇ ਰਿਸ਼ਤੇ ਨੇ ਇਸ ਸੁਭਾਅ ਤੇ ਨਿਰਭਰ ਹੀ ਨਹੀਂ।
ਇਹ ਸਾਰੇ ਕਿਸੇ ਦੇ ਬਣਾਏ ਹੋਏ ਨੇ? ਭਾਵੇਂ ਰੱਬ ਦੇ ਬਣਾਏ ਹੋਏ ਨੇ, ਪਰ ਪੁੱਛ ਕੇ ਨਹੀਂ ਬਣਾਏ ਹੋਏ। ਇੱਕ ਖਿਆਲ ਕਰਿਓ, ਭਾਵੇਂ ਗੁਰੂ ਰਾਮਦਾਸ ਸਾਹਿਬ ਨੇ ਪਿੱਛੇ ਚੰਦ ਨੂੰ ਮੂੰਹ ਨਾ ਲਾਇਆ, ਮੂੰਹ ਲਾਉਣਾ ਕਿਤੇ ਰਹਿ ਗਿਆ, ਉਹਦੀ ਸਿੱਖੀ ਨੇ ਉਹਨੂੰ ਮੰਨਣ ਵਾਲਿਆਂ ਨੇ ਵੀ ਅੱਜ ਤੱਕ ਮੂੰਹ ਨਾ ਲਾਇਆ, ਤੇ ਅੰਮ੍ਰਿਤ ਛਕਾਉਣ ਵੇਲੇ ਆਖ ਦਿੱਤਾ ਪਿੱਛੀਆਂ ਨੂੰ ਧੀਰ ਮੱਲੀਆਂ ਨੂੰ ਮੂੰਹ ਨਹੀਂ ਲਾਉਣਾ। ਪਰ ਜਦੋਂ ਕੋਈ ਇਤਿਹਾਸਕਾਰ ਕਿਸੇ ਇਤਿਹਾਸ ਦੇ ਪੰਨੇ ਤੇ ਲਿਖੇਗਾ ਜਾਂ ਪੁੱਛੇਗਾ ਕਿ ਧੀਰ ਮੱਲ ਜਾਂ ਪ੍ਰਿਥੀ ਚੰਦ ਜਾਂ ਰਾਮ ਰਾਏ ਕੌਣ ਸੀ, ਸਾਡੀ ਸੰਤਾਨ ਹੀ ਸਾਡੇ ਕੋਲ ਬੱਚੇ ਪੁੱਛ ਲੈਣ ਕਿ ਪ੍ਰਿਥੀ ਚੰਦ ਕੌਣ ਸੀ, ਕੀ ਆਖੋਗੇ? ਇਹੀ ਆਖੋਗੇ ਨਾ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਸੀ, ਸਾਹਿਬਜ਼ਾਦਾ ਸੀ। ਸਾਰੀ ਜ਼ਿੰਦਗੀ ਬਣੀ ਨਹੀਂ, ਸੁਭਾਅ ਗੁਰੂ ਦੇ ਨਾਲ ਮੇਲ ਨਹੀਂ ਖਾਧਾ, ਗੁਰੂ ਨੇ ਪ੍ਰਵਾਨ ਨਹੀਂ ਕੀਤਾ, ਪੁੱਤਰੀ ਕੌਲ ਨਾ ਪਾਲਿਓ, ਹੁਕਮ ਵੀ ਨਹੀਂ ਮੰਨਿਆ, ਪ੍ਰਵਾਨ ਹੀ ਨਹੀਂ ਕਰਿਆ, ਪਰ ਫਿਰ ਵੀ ਪੁੱਤਰ ਹੈ, ਕਿਉਂਕਿ ਇਹ ਜਿੰਨੇ ਰਿਸ਼ਤੇ ਨੇ ਨਾ, ਇਹ ਕਿਸੇ ਸੁਭਾਅ ਤੇ ਕਿਸੇ ਵਫਾਦਾਰੀ ਤੇ ਨਿਰਭਰ ਨਹੀਂ, ਬੇਵਫਾ ਵੀ ਪੁੱਤਰ ਹੋ ਸਕਦਾ, ਬੇਵਫਾ ਵੀ ਭਰਾ ਹੋ ਸਕਦਾ, ਬੇਵਫਾ ਵੀ ਪਤਨੀ ਹੋ ਸਕਦੀ ਹੈ। ਹੈ ਸੰਸਾਰ ਅੰਦਰ ਅਨੇਕਾਂ ਰਿਸ਼ਤੇ ਐਸੇ, ਜਿੰਨੇ ਸੰਸਾਰ ਦੇ ਰਿਸ਼ਤੇ ਜਿਨ੍ਹਾਂ ਨੂੰ ਅਸੀਂ ਸਭ ਤੋਂ ਨੇੜੇ ਸਮਝਦੇ ਹਾਂ, ਉਹਨਾਂ ਦਾ ਵਫਾਦਾਰੀ ਨਾਲ ਕੋਈ ਸੰਬੰਧ ਨਹੀਂ। ਉਹ ਸਾਰੇ ਰਿਸ਼ਤੇ ਭਾਵੇਂ ਸਮਾਜ ਨੇ ਬਣਾਏ ਨੇ, ਭਾਵੇਂ ਨਿਰੰਕਾਰ ਨੇ ਬਣਾਏ ਨੇ, ਸਾਡੇ ਤੁਹਾਡੇ ਕੋਲੋਂ ਪੁੱਛ ਕੇ ਸਾਡੀ ਤੁਹਾਡੀ ਮਰਜ਼ੀ ਨਾਲ ਨਿਰਭਰ ਨਹੀਂ ਹੋਏ, ਆਇਲ ਹੋਏ ਨੇ। ਜਿਹਦੇ ਘਰ ਮੇਰੀ ਮਾਤਾ ਨੇ ਜਨਮ ਲੈ ਲਿਆ, ਉਹ ਮੇਰੇ ਨਾਨਕੇ ਹੋ ਗਏ, ਮੈਨੂੰ ਪਸੰਦ ਹੋਣ ਨਾ ਹੋਣ ਹੋ ਗਏ। ਜਿਹਦੇ ਘਰ ਮੇਰੇ ਪਿਤਾ ਨੇ ਜਨਮ ਲੈ ਲਿਆ, ਉਹ ਮੇਰੇ ਦਾਦਕੇ ਹੋ ਗਏ, ਮੇਰੇ ਕੋਲ ਪੁੱਛੇ ਨਹੀਂ ਗਏ ਤੈਨੂੰ ਦਾਦਕੇ ਕਿਹੋ ਜਿਹੇ ਚਾਹੀਦੇ ਨੇ, ਬਣ ਗਏ। ਪਰ ਇੱਕ ਖਿਆਲ ਕਰਿਓ, ਇੱਕ ਰਿਸ਼ਤਾ ਉਹ ਹੈ ਜਿਹੜਾ ਨਾ ਰੱਬ ਬਣਾਉਂਦਾ ਨਾ ਸਮਾਜ ਬਣਾਉਂਦਾ ਨਾ ਠੋਸਿਆ ਜਾਂਦਾ ਆਇਦ ਹੁੰਦਾ, ਹਰ ਇੱਕ ਦੀ ਆਪਣੀ ਮਰਜ਼ੀ ਤੇ ਨਿਰਭਰ ਹੁੰਦਾ ਤੇ ਕੇਵਲ ਵਫਾਦਾਰੀ ਤੇ ਨਿਰਭਰ ਹੁੰਦਾ। ਉਹਦੀ ਚੋਣ ਤੁਸੀਂ ਆਪ ਕਰ ਸਕਦੇ, ਪਿਤਾ ਦੀ ਚੋਣ ਤੁਸੀਂ ਆਪ ਨਹੀਂ ਕਰ ਸਕਦੇ, ਪੁੱਤਰ ਦੀ ਭਰਾ ਭੈਣ ਦੀ ਚੋਣ ਤੁਸੀਂ ਆਪ ਨਹੀਂ ਕਰ ਸਕਦੇ, ਇੱਕੋ ਇੱਕ ਚੋਣ ਹੈ ਜਿਹੜੀ ਤੁਸੀਂ ਆਪ ਕਰ ਸਕਦੇ ਹੋ, ਉਹ ਹੈ ਮਿੱਤਰ ਦੀ। ਮਿੱਤਰ ਇੱਕ ਐਸਾ ਪਵਿੱਤਰ ਰਿਸ਼ਤਾ ਜੇ ਜਿਹਦੀ ਜਿਹਨੂੰ ਅਸੀਂ ਸਧਾਰਨ ਸਮਝਦੇ ਹਾਂ, ਸਭ ਤੋਂ ਕੀਮਤੀ ਰਿਸ਼ਤਾ ਹੈ ਜਿਹਦੀ ਚੋਣ ਸਾਡੀ ਤੁਹਾਡੀ ਮਰਜ਼ੀ ਤੇ ਹੈ। ਬੱਚਾ ਬੱਚੀਆਂ ਵਿੱਚ ਖੇਡਦਾ, ਮਾਂ ਬਾਪ ਵੀ ਉਸਨੂੰ ਮਜਬੂਰ ਨਹੀਂ ਕਰ ਸਕਦੇ, ਫਲਾਣੇ ਨੂੰ ਤੈਨੂੰ ਆਪਣਾ ਦੋਸਤ ਬਣਾਉਣਾ ਹੀ ਪਵੇਗਾ, ਐਸਾ ਕਦੇ ਨਹੀਂ ਹੋਇਆ। ਜਿਹਦੇ ਨਾਲ ਤੁਹਾਡਾ ਸੁਭਾਅ ਮਿਲ ਜਾਂਦਾ ਬਚਪਨ ਵਿੱਚ, ਜਿਹਦੇ ਨਾਲ ਤੁਸੀਂ ਮਹਿਸੂਸ ਕਰਦੇ ਹੋ ਕਿ ਮੇਰਾ ਵਫ਼ਾਦਾਰ ਹੈ, ਮੇਰੇ ਕੰਮ ਆਉਂਦਾ, ਦੁੱਖ ਸੁੱਖ ਵੇਲੇ ਜਦੋਂ ਦੋਸਤ ਦੋਸਤਾਂ ਨਾਲ ਲੜਿਆ ਉਦੋਂ ਮੇਰੇ ਨਾਲ ਖਲੋਤਾ ਸੀ, ਹੁਣ ਤੁਸੀਂ ਆਪਣਾ ਮਿੱਤਰ ਬਣਾ ਲੈਂਦੇ, ਉਹਨੂੰ ਮਿੱਤਰ ਬਣਾਉਣ ਲੱਗੇ ਤੁਹਾਨੂੰ ਮਾਂ ਬਾਪ ਕੋਲੋਂ ਵੀ ਪੁੱਛਣ ਦੀ ਲੋੜ ਨਹੀਂ। ਜਦੋਂ ਤੁਸੀਂ ਸਕੂਲ ਵਿੱਚ ਪੜ੍ਹਦੇ ਹੋ ਉੱਥੇ 25-30 ਬੱਚੇ ਤੁਹਾਡੀ ਜਮਾਤ ਵਿੱਚ ਹੁੰਦੇ ਨੇ, ਕੋਈ ਜ਼ਰੂਰੀ ਹੈ ਕਿ ਸਾਰਿਆਂ ਨੂੰ ਮਿੱਤਰ ਬਣਾਓ? ਪਰ ਐਸਾ ਹੁੰਦਾ ਵੀ ਕਦੀ ਨਹੀਂ, ਉਹਨਾਂ ਸਾਰਿਆਂ ਵਿੱਚੋਂ ਤੁਹਾਡੀ ਮਰਜ਼ੀ ਤੇ ਚੋਣ ਹੁੰਦੀ ਹੈ, ਇਹਨਾਂ 40 ਬੱਚਿਆਂ ਵਿੱਚੋਂ ਕਿਹੜਾ ਮੇਰਾ ਵਫ਼ਾਦਾਰ ਹੈ, ਕਿਹਦਾ ਮੇਰਾ ਸੁਭਾਅ ਮਿਲਦਾ ਹੈ, ਕਿਹਦੀਆਂ ਮੇਰੀਆਂ ਆਦਤਾਂ ਮਿਲਦੀਆਂ ਨੇ, ਉਹਨੂੰ ਤੁਸੀਂ ਆਪਣਾ ਮਿੱਤਰ ਬਣਾ ਲੈਂਦੇ ਹੋ। 40 ਬੱਚੇ ਕਲਾਸ ਫੈਲੋ ਹੋਣ, ਕਦੀ ਸਾਰੇ ਮਿੱਤਰ ਨਹੀਂ ਜੇ ਹੁੰਦੇ, ਉਹਨਾਂ ਵਿੱਚੋਂ ਮਿੱਤਰ ਦੀ ਚੋਣ ਹੁੰਦੀ ਹੈ। ਤੁਹਾਨੂੰ ਉਸ ਕਾਲਜ ਦਾ, ਉਸ ਸਕੂਲ ਦਾ ਟੀਚਰ ਵੀ ਮਜਬੂਰ ਨਹੀਂ ਕਰ ਸਕਦਾ ਕਿ ਤੁਹਾਨੂੰ 40 ਦੇ 40 ਮਿੱਤਰ ਬਣਾਉਣੇ ਪੈਣਗੇ, ਜਾਂ ਫਲਾਣੇ ਬੱਚੇ ਨੂੰ ਤੈਨੂੰ ਦੋਸਤ ਬਣਾਉਣਾ ਹੀ ਪਏਗਾ, ਬਿਲਕੁਲ ਨਹੀਂ, ਤੁਹਾਡੀ ਮਰਜ਼ੀ ਤੇ ਨਿਰਭਰ। ਇੱਕੋ ਇੱਕ ਰਿਸ਼ਤਾ ਹੈ ਜਿਹੜਾ ਮੇਰਾ ਆਪਣਾ ਹੈ, ਜਿਸ ਰਿਸ਼ਤੇ ਨੂੰ ਬਣਾਉਣ ਲੱਗਿਆ ਨਾ ਮੇਰੇ ਤੇ ਕੋਈ ਜ਼ਬਰਨ ਪ੍ਰੈਸ਼ਰ ਪਾਇਆ ਗਿਆ,
ਨਾ ਉਸ ਰਿਸ਼ਤੇ ਨੂੰ ਤੋੜਨ ਲਈ ਕਿਸੇ ਨੇ ਰਬਨ ਕੀ ਮੈਨੂੰ ਤੋੜਨ ਲਈ ਆਖਿਆ, ਕਿਉਂਕਿ ਇਹ ਰਿਸ਼ਤਾ ਆਪਣੀ ਮਰਜ਼ੀ ਤੇ ਨਿਰਭਰ ਹੈ ਤੇ ਹੈ ਬੜਾ ਨਾਜ਼ੁਕ, ਕਿਉਂਕਿ ਕੇਵਲ ਵਫਾਦਾਰੀ ਤੇ ਨਿਰਭਰ ਹੈ। ਦੋ ਮਿੱਤਰਾਂ ਦਾ, ਦੋ ਪਿਤਾ ਪੁੱਤਰ ਦਾ ਸੁਭਾਅ ਨਾ ਮਿਲੇ ਫਿਰ ਵੀ ਪਿਤਾ ਪੁੱਤਰ ਨੇ, ਭਰਾ ਭਰਾ ਦਾ ਸੁਭਾਅ ਨਾ ਮਿਲੇ ਫਿਰ ਵੀ ਭਰਾ ਭਰਾ ਨੇ, ਪਰ ਮਿੱਤਰਾਂ ਦੇ ਜਿਸ ਦਿਨ ਸੁਭਾਅ ਨਾ ਮਿਲਣ, ਆਪਸ ਵਿੱਚ ਬਣ ਨਾ ਆਵੇ, ਉਸ ਦਿਨ ਮਿੱਤਰਤਾ ਦਾ ਰਿਸ਼ਤਾ ਟੁੱਟ ਜਾਂਦਾ। ਲੋਕ ਆਖਣ ਲੱਗ ਪੈਂਦੇ ਨੇ ਇਹ ਕਦੀ ਮਿੱਤਰ ਸਨ, ਜਦੋਂ ਬੋਲਣਾ ਛੱਡਦੇ ਨੇ ਉਦੋਂ ਕਦੇ ਕਿਸੇ ਨੇ ਆਖਿਆ ਵੀ ਮਿੱਤਰ ਨੇ, ਆਖੇ ਸਰ ਮਿੱਤਰ ਸਨ, ਕਦੀ ਮਿੱਤਰ ਸਨ, ਪਰ ਬੋਲਣਾ ਛੱਡਦੇ ਨੇ ਆਪਸ ਵਿੱਚ ਭਰਾ, ਕਦੇ ਕਿਸੇ ਨੇ ਆਖਿਆ ਕਦੀ ਭਰਾ ਸਨ, ਨਹੀਂ ਭਰਾ ਨੇ। ਪਿਤਾ ਪੁੱਤਰ ਆਪਸ ਵਿੱਚ ਨਾ ਬੋਲਣ ਫਿਰ ਵੀ ਲੋਕ ਆਖਣਗੇ ਫਲਾਣੇ ਦਾ ਪੁੱਤਰ ਹੈ, ਕਿਉਂਕਿ ਰਿਸ਼ਤੇ ਨਿਰਭਰ ਹੀ ਨਹੀਂ ਵਫਾਦਾਰੀ ਤੇ। ਇੱਕ ਇੱਕ ਰਿਸ਼ਤਾ ਮਿੱਤਰਤਾ ਦਾ ਜਿਹੜਾ ਭਰੋਸੇ ਤੇ ਖਲੋਤਾ, ਵਿਸ਼ਵਾਸ ਤੇ ਖਲੋਤਾ ਤੇ ਵਫਾਦਾਰੀ ਤੇ ਖਲੋਤਾ। ਜਿੰਨੀ ਦੇਰ ਆਪਣੇ ਮਿੱਤਰ ਤੇ ਵਿਸ਼ਵਾਸ ਹੋਵੇ ਤੇ ਉਹਦੇ ਵਫਾਦਾਰੀ ਤੇ ਭਰੋਸਾ ਹੋਵੇ ਕਿ ਮੇਰੀ ਹਰ ਗੱਲ, ਮੇਰੀ ਹਰ ਆਦਤ ਇਹਨੂੰ ਪ੍ਰਵਾਨ ਹੈ, ਇਹਦੇ ਵੱਲੋਂ ਮੈਨੂੰ ਕਦੀ ਵੀ ਨੁਕਸਾਨ ਨਹੀਂ ਹੋ ਸਕਦਾ, ਬਸ ਉਨੀ ਦੇਰ ਮਿੱਤਰਤਾ ਕਾਇਮ ਰਹਿੰਦੀ ਹੈ। ਪ੍ਰੈਸ਼ਰ ਨਾਲ ਨਹੀਂ। ਹੁਣ ਜਰਾ ਰੁਕਿਓ, ਜਰਾ ਚਾਕ ਮਾਰਿਓ, ਭਲਾ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਕਿਹੜਾ ਜ਼ਿਆਦਾ ਖੂਬਸੂਰਤ ਹੋਇਆ, ਕਿ ਸਿੱਖ ਕਿਸੇ ਨੂੰ ਜ਼ਬਰਨ ਬਣਾਇਆ ਜਾ ਸਕਦਾ, ਕਿਸੇ ਨੂੰ ਜ਼ਬਰਨ ਸਿੱਖ ਨਹੀਂ ਬਣਾਇਆ ਜਾ ਸਕਦਾ, ਬਲਕਿ ਜ਼ਬਰਨ ਤਾਂ ਕਿਸੇ ਨੂੰ ਮੁਸਲਮਾਨ ਬਣਾਇਆ ਗਿਆ, ਬਣਾਇਆ ਜਾ ਰਿਹਾ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪ੍ਰਾਪਤ ਕਰਕੇ ਵੀ ਉਦਾਰਾ ਰੋਕਿਆ। ਸਿੱਖ ਬਣਨਾ ਮੇਰੇ ਅੰਦਰ ਦੇ ਚਾਹ ਦੀ ਨਿਸ਼ਾਨੀ, ਉਹ ਭਲੇ ਹੋ ਜਿਹਨੇ ਸਿੱਖ ਬਣਨਾ ਉਹਨੇ ਅੰਦਰ ਸਿੱਖੀ ਲਈ ਚਾਹ ਪੈਦਾ ਹੋ। ਸਿੱਖ ਕਿਸੇ ਨੂੰ ਜ਼ਬਰਨ ਨਹੀਂ, ਇੱਕ ਮਿੱਤਰਤਾ ਦੀ ਨਿਸ਼ਾਨੀ, ਇੱਕੋ ਇੱਕ ਰਿਸ਼ਤਾ ਹੈ ਜਿਹੜਾ ਮਿੱਤਰਤਾ ਦਾ ਰਿਸ਼ਤਾ ਹੈ, ਜਿਹੜਾ ਆਪਣੀ ਮਰਜ਼ੀ ਤੇ ਨਿਰਭਰ ਹੈ। ਸਿੱਖ ਵੀ ਮਨੁੱਖ ਨੇ ਬਣਨਾ ਤੇ ਆਪਣੇ ਅੰਦਰ ਦੇ ਚਾਹ ਨਾਲ, ਪਿਆਰ ਨਾਲ ਬਣਨਾ। ਸਿੱਖੀ ਦਾ ਲਾਭ ਵੀ ਉਦੋਂ ਹੈ ਜਿਸ ਦਿਨ ਤੁਹਾਡੇ ਹਿਰਦੇ ਵਿੱਚ ਸਿੱਖੀ ਲਈ ਮਮਤਾ ਪੈਦਾ ਹੋਵੇ, ਸਿੱਖੀ ਲਈ ਕੋਈ ਉਤਸ਼ਾਹ ਪੈਦਾ ਹੋਵੇ। ਇੱਕ ਰਿਸ਼ਤਾ ਇਹ ਜਿਹੜਾ ਆਪਣੀ ਮਰਜ਼ੀ ਤੇ ਨਿਰਭਰ ਹੈ, ਪ੍ਰੈਸ਼ਰ ਨਾਲ ਕਦੀ ਸਿੱਖ ਨਹੀਂ ਬਣਾਇਆ ਜਾ ਸਕਦਾ, ਪ੍ਰੈਸ਼ਰ ਨਾਲ ਕਦੀ ਮਿੱਤਰ ਨਹੀਂ ਬਣਾਇਆ ਜਾ ਸਕਦਾ। ਤੇ ਜਿਵੇਂ ਮਿੱਤਰਤਾ ਦਾ ਰਿਸ਼ਤਾ ਵਫਾਦਾਰੀ ਤੇ ਨਿਰਭਰ ਹੈ, ਵੀ ਜੋ ਕੁਝ ਮੇਰਾ ਮਿੱਤਰ ਕਰੇ ਮੈਨੂੰ ਉਹ ਪ੍ਰਵਾਨ, ਇਹੋ ਗੱਲ ਗੁਰੂ ਨੇ ਬਾਣੀ ਵਿੱਚ ਰੱਖ ਦਿੱਤੀ। ਕਹਿਣ ਲੱਗੇ ਮੇਰਾ ਤੇ ਮੇਰੇ ਗੁਰੂ ਦਾ ਰਿਸ਼ਤਾ ਜਿਹੜਾ ਉਹ ਵਫਾਦਾਰੀ, ਮੈਨੂੰ ਇੰਨਾ ਵਿਸ਼ਵਾਸ ਤੇ ਭਰੋਸਾ ਹੈ ਆਪਣੇ ਮਿੱਤਰ ਤੇ ਕਿ ਮਿੱਤਰ ਦੇ ਹੱਥ ਵਿੱਚ ਤਲਵਾਰ ਵੀ ਹੋਵੇ ਤੇ ਉਹ ਮੈਨੂੰ ਆਖੇ ਆ ਮੈਂ ਤੈਨੂੰ ਜੀਵਨ ਦਿਆਂ, ਮੈਂ ਬੇਝਿੜਕ ਹੋ ਕੇ ਸੀਸ ਅੱਗੇ ਕਰ ਦਿਆਂ, ਕਿਉਂਕਿ ਮੈਨੂੰ ਇਹ ਤੇ ਸ਼ੱਕ ਹੀ ਨਹੀਂ ਹੋਣਾ ਚਾਹੀਦਾ ਕਿ ਮੇਰਾ ਮਿੱਤਰ ਜਿਹੜਾ ਉਹਦੀ ਤਲਵਾਰ ਮੈਨੂੰ ਕਤਲ ਕਰ ਦੇਗੀ। ਆ ਮਿੱਤਰਤਾ ਦੀ ਪਰਖ ਸੀ, ਰਿਸ਼ਤਾ ਹੀ ਐਸਾ ਹੈ, ਇਹਦੇ ਦਰਮਿਆਨ ਕੋਈ ਆ ਹੀ ਨਹੀਂ ਸਕਦਾ। ਮਿੱਤਰਤਾ ਦਾ ਰਿਸ਼ਤਾ ਪਾਉਣ ਲੱਗਿਆ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ, ਹੁਣ ਕੀਤੀ ਸੀ। ਪਤਨੀ ਦੇ ਰਿਸ਼ਤੇ ਪਾਉਣ ਲੱਗਿਆ ਵੀ ਕਿਸੇ ਗ੍ਰੰਥੀ ਨੂੰ, ਕਿਸੇ ਭਾਈ ਨੂੰ, ਕਿਸੇ ਸੰਸਾਰ ਦੀ ਕੋਰਟ ਵਿੱਚ ਜਾ ਕੇ ਕਿਸੇ ਜੱਜ ਨੂੰ ਦਰਮਿਆਨ ਵਿੱਚ ਗੋਹਾ ਬਣਾਉਣਾ ਪਏਗਾ, ਪਰ ਮਿੱਤਰਤਾ ਦੇ ਰਿਸ਼ਤੇ ਵੇਲੇ ਕਦੀ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ। ਆਵਾਜ਼ ਦਿੱਤੀ ਮਿੱਤਰ ਨੇ, ਸੀਸ ਦੀ ਲੋੜ ਹੈ। ਭਾਈ ਦਇਆ ਸਿੰਘ ਨੇ ਕੀ ਆਖਿਆ, ਮੈਂ ਘਰੋਂ ਪੁੱਛਿਆ ਵਾ। ਮਿੱਤਰਤਾ ਦੇ ਦਰਮਿਆਨ ਵਿੱਚ ਕੋਈ ਨਹੀਂ ਆ ਸਕਦਾ। ਤਲਵਾਰ ਨੰਗੀ ਦੇਖੀ ਹੈ, ਨਾਲ ਇਹ ਵੀ ਸੁਣਿਆ ਸੀਸ ਦੀ ਲੋੜ ਹੈ, ਪਰ ਉੱਠ ਕੇ ਹਾਜ਼ਰ ਕਰ ਦਿੱਤਾ ਹੈ ਇੱਕ ਵਿਸ਼ਵਾਸ ਨਾਲ ਕਿ ਮੇਰਾ ਮਿੱਤਰ ਤੇ ਉਹਦੇ ਹੱਥ ਦੀ ਤਲਵਾਰ ਮੇਰੇ ਲਈ ਮੌਤ ਨਹੀਂ ਬਣ ਸਕਦੀ। ਤੁਸੀਂ ਭਾਈ ਦਲ ਦੇ ਵੀ ਸੌਖੀ ਸੁਣੀ ਕਿ ਭਾਈ ਦਲ ਦੇ ਮਨ ਵਿੱਚ ਖਿਆਲ ਆ ਗਿਆ ਕਿ ਮੇਰੇ ਵੀਰ ਯੋਧੇ ਜ਼ਿਆਦਾ ਬਲਵਾਨ ਨੇ। ਮੈਂ ਸਾਖੀ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਕੇਵਲ ਐਗਜ਼ਾਮਪਲ ਤੇ ਗੁਰਮਤ ਦੇ ਉਸ ਨਿਸ਼ਚੇ ਨੂੰ ਦੁਹਰਾਉਣਾ ਚਾਹੁੰਦਾ। ਮੈਂ ਲੰਬੀਆਂ ਸਾਖੀਆਂ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ।
ਤੇ ਜਦੋਂ ਸਿੱਖਾਂ ਕੋਲ ਜਾ ਕੇ ਆਵਾਜ਼ ਦਿੱਤੀ ਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਬੰਦੂਕ ਦੀ ਗੋਲੀ ਦੀ ਪਰਖ ਕਰਨੀ ਹੈ, ਉਹਨੂੰ ਕਿਸੇ ਦੇ ਸੀਨੇ ਦੀ ਲੋੜ ਹੈ ਜਿਸ ਛਾਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਗੋਲੀ ਚਲਾ ਕੇ ਪਾਰ ਕਰ ਦੇਣ ਤੇ ਉਹਨਾਂ ਨੂੰ ਪਤਾ ਲੱਗ ਜਾਏ ਉਸ ਬੰਦੂਕ ਦੀ ਗੋਲੀ ਕਿੰਨੇ ਸੀਨਿਆਂ ਚੋਂ ਪਾਰ ਹੁੰਦੀ ਹੈ। ਭਾਈ ਦੱਲੇ ਦੇ ਵੀਰ ਯੁੱਧ ਇੱਕ ਘਬਰਾ ਗਏ, ਪਰ ਤੁਸੀਂ ਸਾਖੀ ਕਈ ਵਾਰ ਸੁਣਦੇ ਹੋ ਦੋ ਸਿੱਖ ਜਿਹੜੇ ਤਿਆਰੀ ਕਰ ਰਹੇ ਸਨ, ਅਜੇ ਇੱਕ ਦਸਤਾਰ ਸਜਾ ਚੁੱਕਾ ਸੀ ਦੂਸਰਾ ਸਜਾ ਰਿਹਾ ਸੀ, ਦੋਨੋਂ ਹੀ ਦੌੜ ਪਏ, ਇੱਕ ਦੂਜੇ ਤੋਂ ਅੱਗੇ ਖਲੋ ਗਏ। ਕਿਉਂ ਖਲੋਤੇ? ਉਹਨਾਂ ਨੂੰ ਬੰਦੂਕ ਦੀ ਗੋਲੀ ਨਹੀਂ ਸੀ ਦੱਸਦੀ ਕਿ ਬੰਦੂਕ ਦੀ ਗੋਲੀ ਚੱਲੇ ਤੇ ਕਿਸਾ ਲਿਹਾਜ਼ ਕਰਦੀ ਹੈ? ਉਹ ਦੋਨੋਂ ਹੀ ਜਿਹੜੇ ਬੰਦੂਕ ਦੀ ਗੋਲੀ ਦੇ ਅੱਗੇ ਖਲੋਤੇ ਨੇ ਨਾ, ਨਿਸ਼ਾਨੇ ਦੇ ਸਾਹਮਣੇ ਖਲੋਤੇ ਨੇ, ਉਹਨਾਂ ਦੇ ਮਨ ਵਿੱਚ ਇੱਕ ਵਿਸ਼ਵਾਸ ਹੈ, ਮੀਤ ਕਰੇ ਸੋਈ ਹਮ ਮੰਨਾ। ਇਹ ਮੇਰਾ ਮਿੱਤਰ, ਮਿੱਤਰ ਦੀ ਗੋਲੀ ਮਾਰ ਨਹੀਂ ਸਕਦੀ, ਮਿੱਤਰ ਦੀ ਤਲਵਾਰ ਕਦੀ ਜੀਵਨ ਖਤਮ ਨਹੀਂ ਕਰ ਸਕਦੀ। ਮਿੱਤਰ ਤੇ ਇੰਨਾ ਅਥਾ ਵਿਸ਼ਵਾਸ ਹੋਵੇ ਕਿ ਮੇਰਾ ਮਿੱਤਰ ਜੋ ਕੁਛ ਉਸਨੂੰ ਚੰਗਾ ਲੱਗਦਾ ਬਸ ਉਹ ਮੈਨੂੰ ਚੰਗਾ ਲੱਗਦਾ, ਦੋਵਾਂ ਦਾ ਸੁਭਾਅ ਮਿਲ ਜਾਂਦਾ। ਇਹ ਵਿਸ਼ਵਾਸ ਕਰਿਓ, ਜਿਸ ਦਿਨ ਸੁਭਾਅ ਨਾ ਮਿਲੇ, ਵਿਸ਼ਵਾਸ ਨਾ ਰਹੇ, ਵਫਾਦਾਰੀ ਨਾ ਰਹੇ, ਭਰਾ ਦਾ ਰਿਸ਼ਤਾ ਫਿਰ ਵੀ ਰਹਿ ਜਾਂਦਾ, ਪਿਤਾ ਪੁੱਤਰ ਦਾ ਰਿਸ਼ਤਾ ਫਿਰ ਵੀ ਰਹਿ ਜਾਂਦਾ, ਪਰ ਮਿੱਤਰਤਾ ਦਾ ਰਿਸ਼ਤਾ ਬੜਾ ਨਾਜ਼ੁਕ ਹੈ, ਉਸ ਦਿਨ ਟੁੱਟ ਜਾਂਦਾ। ਤੇ ਜੇ ਸੱਚਮੁੱਚ ਸਿੱਖੀ ਦਾ ਰਿਸ਼ਤਾ ਮਿੱਤਰਤਾ ਦਾ ਰਿਸ਼ਤਾ ਹੈ ਤਾਂ ਫਿਰ ਇਹ ਵੀ ਖਿਆਲ ਕਰਿਓ, ਜੇ ਗੁਰੂ ਤੇ ਵਿਸ਼ਵਾਸ ਨਾ ਰਹੇ, ਜੇ ਗੁਰੂ ਤੇ ਸਿਦਕ ਨਾ ਰਹੇ, ਗੁਰੂ ਦਾ ਮੇਰਾ ਸੁਭਾਅ ਹੀ ਨਾ ਮਿਲੇ, ਮੈਂ ਕੁਛ ਹੋਰ ਚਾਹਾਂ, ਗੁਰੂ ਕੁਛ ਹੋਰ ਚਾਹੇ, ਮੇਰੀਆਂ ਉਹਦੀਆਂ ਆਦਤਾਂ ਹੀ ਨਾ ਮਿਲਣ, ਇਹ ਮਿੱਤਰਤਾ ਦਾ ਰਿਸ਼ਤਾ ਕਿਵੇਂ ਬਣੇਗਾ? ਇੱਕੋ ਇੱਕ ਤਾਂ ਰਿਸ਼ਤਾ ਹੈ ਜਿਹੜਾ ਆਪਣੀ ਮਰਜ਼ੀ ਨਾਲ ਬਣਦਾ ਹੈ। ਬਸ ਇਹੋ ਕਾਰਨ ਸਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਅੰਦਰ ਮਿੱਤਰਤਾ ਦੇ ਰਿਸ਼ਤੇ ਦੀ ਸ਼ਰਤ ਬਿਆਨ ਕੀਤੀ ਤੇ ਕਹਿਣ ਲੱਗੇ, ਮਿੱਤਰਤਾ ਦੇ ਰਿਸ਼ਤੇ ਦੀ ਸ਼ਰਤ ਇਹ ਹੈ ਕਿ ਮੀਤ ਕਰੇ ਸੋਈ ਹਮ ਮੰਨਾ। ਮੇਰਾ ਗੁਰੂ ਜੋ ਉਸਨੂੰ ਚੰਗਾ ਲੱਗਦਾ ਉਹ ਹੀ ਮੈਨੂੰ ਚੰਗਾ ਲੱਗਦਾ, ਕਿਉਂਕਿ ਮੈਂ ਉਹਦੇ ਨਾਲ ਮਿੱਤਰਤਾ ਦਾ ਰਿਸ਼ਤਾ ਕਾਇਮ ਰੱਖਣਾ ਚਾਹੁੰਦਾ, ਮੈਂ ਉਹਦੇ ਕਿਸੇ ਹੁਕਮ ਦੇ ਸਾਹਮਣੇ ਮੂੰਹ ਨਹੀਂ ਮੋੜ ਸਕਦਾ। ਹੁਣ ਗ੍ਰਿਵਾ ਵਿੱਚ ਅੰਦਰ ਝਾਤ ਮਾਰਿਓ, ਮੈਂ ਆਪਣੇ ਸਮੇਤ ਕਿਸੇ ਦੇ ਜੀਵਨ ਨੂੰ ਉਲਾਂਭਾ ਨਹੀਂ ਦਿੰਦਾ, ਤੁਹਾਡੇ ਨਾਲੋਂ ਮੇਰੇ ਵਿੱਚ ਕਮਜ਼ੋਰੀਆਂ ਜ਼ਿਆਦਾ ਹੋਣਗੀਆਂ, ਬਣੇ। ਪਰ ਅਸੀਂ ਸਾਰੇ ਆਪਣੇ ਆਪਣੇ ਅੰਦਰ ਝਾਤ ਮਾਰ ਸਕਦੇ ਹਾਂ ਨਾ, ਅਸੀਂ ਗੁਰੂ ਦਾ ਬਚਨ, ਗੁਰੂ ਦੀ ਗੱਲ, ਗੁਰੂ ਦੇ ਸੁਭਾਅ ਨਾਲ ਆਪਣੇ ਸੁਭਾਅ ਨੂੰ ਕਿੰਨਾ ਕੁ ਵੇਲੇ ਆਏ। ਜਿਹੜੀ ਚੀਜ਼ ਗੁਰੂ ਨੂੰ ਚੰਗੀ ਲੱਗਦੀ ਹੋਵੇ ਭਲਾ ਸਾਨੂੰ ਚੰਗੀ ਲੱਗਦੀ ਹੈ? ਚੰਗੀ ਲੱਗਦੀ? ਇਹਦਾ ਮਤਲਬ ਗੁਰੂ ਨੂੰ ਪ੍ਰਕਾਸ਼ ਦਾੜਾ ਤੇ ਸੀਸ ਤੇ ਦਸਤਾਰ ਚੰਗੀ ਲੱਗਦੀ ਹੈ? ਸਾਰਿਆਂ ਗੁਰੂਆਂ ਨੇ ਅਸਲ ਹੀ ਰੱਖੀ ਹੈ ਨਾ। ਕਈ ਲੋਕ ਪੁਲਿਥੇ ਵਿੱਚ ਪਾ ਦਿੰਦੇ ਨੇ, ਖੋਰੇ ਅੰਮ੍ਰਿਤ ਜਿਹੜਾ ਇਹ ਗੁਰੂ ਦਸਮ ਪਾਤਸ਼ਾਹ ਜੀ ਦੀ ਦੇਣ ਹੈ। ਜਿਹੜੇ ਅੰਮ੍ਰਿਤਧਾਰੀ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨੇ, ਉਹ ਕਹਿੰਦੇ ਚਲੋ ਵੀ ਅਸੀਂ ਨਵਾਂ ਗੁਰੂਆਂ ਦੇ ਸਿੱਖ ਹੀ ਸਹੀ। ਕਈ ਵਾਰੀ ਛੁਡਾਉਣ ਲਈ, ਆਪਣੇ ਆਪ ਨੂੰ ਛੁਡਾਉਣ ਲਈ ਆਖਦੇ ਚਲੋ ਅਸੀਂ ਨਵਾਂ ਗੁਰੂਆਂ ਦੇ ਸਿੱਖ ਹੀ ਸਹੀ। ਕਰਦੇ ਨਾ ਭਲੇ ਉਹਨਾਂ ਨਵਾਂ ਗੁਰੂਆਂ ਦੇ ਜਿਹੜੇ ਰੂਪ ਸਨ, ਸ਼ਕਲਾਂ ਸਨ, ਆਪਾਂ ਉਹਦੇ ਨਾਲ ਹੀ ਮੇਲ ਲਈਏ। ਪਹਿਲਾਂ ਇਹ ਹੀ ਸਹੀ, ਕਮ ਸੇ ਕਮ ਗੁਰੂ ਨਾਨਕ ਦੇਵ ਹੀ ਸਹੀ, ਗੁਰੂ ਨਾਨਕ ਸਿੰਘ ਨਾ ਸਹੀ। ਚਲੋ ਮੰਨ ਲਓ ਗੁਰੂ ਨਾਨਕ ਦੇਵ ਹੀ ਸਹੀ, ਪਰ ਗੁਰੂ ਨਾਨਕ ਦੇਵ ਵਰਗੀ ਸ਼ਕਲ ਹੀ ਕਰਦੀ ਸੀ। ਗੁਰੂ ਅੰਗਦ ਦੇਵ ਹੀ ਸਹੀ, ਚਲੋ ਗੁਰੂ ਅੰਗਦ ਦੇਵ ਸਾਹਿਬ ਵਰਗੀ ਸਾਨੂੰ ਸਰੂਪ ਪ੍ਰਵਾਨ ਹੋ ਜਾਏ। ਸਰੂਪ ਪਹਿਲਾਂ ਮਿਲਦਾ, ਸਿਧਾਂਤ ਬਰਤਨ ਪਹਿਲਾਂ ਬਣਦੇ ਨੇ, ਸਰੂਪ ਪਹਿਲਾਂ ਬਣ। ਤੇ ਜੇ ਸਾਨੂੰ ਕੋਈ ਵੀ ਗੱਲ ਗੁਰੂ ਦੀ ਪ੍ਰਵਾਨ ਨਾ ਹੋਵੇ,
ਸਾਨੂੰ ਗੁਰੂ ਦਾ ਕੋਈ ਵੀ ਸਮਾਜਿਕ ਦੀ ਗੱਲ ਉਹਨੂੰ ਚੰਗੀ ਲੱਗੇ ਉਹ ਸਾਨੂੰ ਚੰਗੀ ਨਾ ਲੱਗੇ ਭਲਾ ਸਾਡਾ ਉਹਦਾ ਮਿੱਤਰਤਾ ਵਾਲਾ ਰਿਸ਼ਤਾ ਕਿਵੇਂ ਬਣ ਸਕੇਗਾ ਤੇ ਮਿੱਤਰਤਾ ਦਾ ਰਿਸ਼ਤਾ ਗੁਰੂ ਨਾਲ ਹੈ ਬਾਕੀ ਸਾਰੇ ਰਿਸ਼ਤੇ ਤਾਂ ਪਿੱਛੋਂ ਬਣੇ ਬਣਾਏ ਹੀ ਆਉਂਦੇ ਨੇ ਇੱਕੋ ਇੱਕ ਰਿਸ਼ਤਾ ਹੈ ਜਿਹੜਾ ਆਪ ਬਣਾਉਂਦਾ ਇੱਕ ਖਿਆਲ ਕਰਿਓ ਸਿੱਖ ਦਾ ਰਿਸ਼ਤਾ ਬਣਿਆ ਬਣਾਇਆ ਬਿਲਕੁਲ ਨਹੀਂ ਆਉਂਦਾ ਕਈ ਵੀਰ ਇਸ ਸਮਝਦੇ ਨੇ ਸਿੱਖ ਦੇ ਘਰ ਜਨਮ ਲੈ ਲਿਆ ਬਸ ਸਿੱਖ ਹੋ ਗਏ ਬਿਲਕੁਲ ਸਿੱਖ ਦੇ ਘਰ ਜਨਮ ਲੈਣ ਵਾਲਾ ਬਿਲਕੁਲ ਸਿੱਖ ਨਹੀਂ ਵੀ ਹੁੰਦਾ ਮੈਂ ਕਈ ਵਾਰ ਐਗਜ਼ਾਮਪਲ ਦਿੰਦਾ ਭਲਾ ਕਿਸੇ ਡਾਕਟਰ ਦੇ ਘਰ ਕੋਈ ਬੱਚਾ ਜਨਮ ਲੈ ਲਿਆ ਬਸ ਡਾਕਟਰ ਹੋ ਗਿਆ ਡਾਕਟਰ ਤਾਂ ਹੀ ਬਣੇਗਾ ਉਹਨੂੰ ਪੜ੍ਹਾਈ ਕਰਨੀ ਪਏਗੀ ਹਾਂ ਜੇ ਕਿਸੇ ਇੰਜੀਨੀਅਰ ਦੇ ਘਰ ਕੋਈ ਬੱਚਾ ਜਨਮ ਲੈ ਲੈ ਤਾਂ ਉਹ ਇੰਜੀਨੀਅਰ ਹੋ ਗਿਆ ਐਸਾ ਨਹੀਂ ਪੜ੍ਹਾਈ ਕਰਨੀ ਪਏ ਹਾਂ ਇੰਨਾ ਕੁ ਫਰਕ ਜ਼ਰੂਰ ਹੈ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇ ਬੱਚਾ ਜਿਸਨੇ ਡਾਕਟਰ ਦੇ ਘਰ ਜਨਮ ਲੈ ਲਿਆ ਕਿਉਂਕਿ ਉਹਨੂੰ ਡਾਕਟਰ ਬਣਨ ਲੱਗੀਆਂ ਬਹੁਤ ਸਾਰੀਆਂ ਫੈਸਿਲਿਟੀ ਬਹੁਤ ਸਾਰੀਆਂ ਸਹੂਲਤਾਂ ਉਹਨੂੰ ਘਰ ਵਿੱਚੋਂ ਮਿਲ ਸਕਦੀਆਂ ਨੇ ਘਰ ਵਿੱਚੋਂ ਉਹਨੂੰ ਐਸਾ ਮਾਹੌਲ ਮਿਲ ਸਕਦਾ ਕਿ ਉਹ ਦੂਜਿਆਂ ਨਾਲੋਂ ਛੇਤੀ ਡਾਕਟਰ ਬਣ ਜਾਏਗਾ ਆਹ ਫਰਕ ਹੈ ਕਿਉਂਕਿ ਘਰ ਦਾ ਮਾਹੌਲ ਹੁੰਦਾ ਡਾਕਟਰ ਦਾ ਇਸੇ ਤਰ੍ਹਾਂ ਉਹ ਮਨੁੱਖ ਉਹ ਬੱਚਾ ਭਾਗਣ ਵਾਲਾ ਹੈ ਜਿਹਨੇ ਸਿੱਖ ਦੇ ਘਰ ਜਨਮ ਲੈ ਲਿਆ ਕਿਉਂਕਿ ਉਹਨੂੰ ਘਰ ਦਾ ਮਾਹੌਲ ਉਹ ਮਿਲੇਗਾ ਉਹ ਦੂਜੇ ਨਾਲੋਂ ਛੇਤੀ ਸਿੱਖੀ ਅਪਣਾ ਸਕਦਾ ਪਰ ਜੇ ਨਾ ਅਪਣਾਏ ਤਾਂ ਜਿਵੇਂ ਡਾਕਟਰ ਦੇ ਘਰ ਜਨਮ ਲੈਣ ਵਾਲਾ ਡਾਕਟਰ ਨਹੀਂ ਇਸੇ ਤਰ੍ਹਾਂ ਸਿੱਖ ਦੇ ਘਰ ਕੇਵਲ ਜਨਮ ਲੈਣ ਵਾਲਾ ਸਿੱਖ ਨਹੀਂ ਭਾਗਾਂ ਵਾਲਾ ਹੈ ਜੇ ਉਹ ਸਿੱਖ ਸਿੱਖੀ ਨੂੰ ਅਪਣਾਏ ਤਾਂ ਦੂਜੇ ਨਾਲੋਂ ਛੇਤੀ ਅਪਣਾ ਸਕਦਾ ਘਰ ਦਾ ਮਾਹੌਲ ਉਸਨੂੰ ਅਗਾਂਹ ਵਧਣ ਲਈ ਅਗਲੇ ਕਦਮ ਉਠਾਉਣ ਲਈ ਅਪਰੋਚੇਬਲ ਲੇਕਿਨ ਸਿੱਖੀ ਪੜ੍ਹਨੀ ਪਏਗੀ ਸਿੱਖ ਬਣਨਾ ਪਏਗਾ ਤੇ ਉਹ ਸਿੱਖੀ ਪੜ੍ਹਨ ਲਈ ਗੁਰੂ ਦੇ ਹੁਕਮ ਵਿੱਚ ਚੱਲਣਾ ਜ਼ਰੂਰੀ ਹੈ ਇਹ ਇੱਕ ਰਿਸ਼ਤਾ ਐਸਾ ਹੈ ਜਿਹੜਾ ਤੁਸੀਂ ਆਪ ਪੈਦਾ ਕਰਨਾ ਹੈ ਜਨਮ ਨਾਲ ਨਹੀਂ ਹੋਣਾ ਕਿਸੇ ਦਾ ਬਣਾਇਆ ਹੋਇਆ ਰਿਸ਼ਤਾ ਨਹੀਂ ਤੇ ਜਿਹੜਾ ਚੀਜ਼ ਆਪ ਪੈਦਾ ਕਰਨੀ ਉਹ ਤਾਂ ਰਿਸ਼ਤਾ ਹੈ ਮਿੱਤਰਤਾ ਦਾ ਬਾਕੀ ਸਾਰੇ ਰਿਸ਼ਤੇ ਬੜੇ ਬਣਾਏ ਸਾਰੇ ਰਿਸ਼ਤੇ ਵੱਲ ਧਿਆਨ ਦਿਓ ਬਾਕੀ ਸਾਰੇ ਹੀ ਬਣੇ ਬਣਾਏ ਨੇ ਇੱਕ ਮਿੱਤਰਤਾ ਦਾ ਰਿਸ਼ਤਾ ਜਿਹੜਾ ਬਣਿਆ ਬਣਾਇਆ ਨਹੀਂ ਤੁਸੀਂ ਬਣਾਉਣਾ ਹੈ ਤੇ ਸਿੱਖੀ ਦਾ ਰਿਸ਼ਤਾ ਬਣਿਆ ਬਣਾਇਆ ਨਹੀਂ ਤੁਹਾਨੂੰ ਬਣਾਉਣਾ ਪੈਣਾ ਹੈ ਇਸੇ ਵੀ ਗੁਰੂ ਨੇ ਇੱਕ ਸਿਲੇਬਸ ਰੱਖ ਦਿੱਤਾ ਤੇ ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ

ਉੱਥੋਂ ਸੁਣਿਆ ਸਿੱਖੀ ਕੰਨੇ ਤੇ ਫਿਰ ਕਹਿਣ ਲੱਗੇ ਮੇਰਾ ਕੰਨਾਂ ਨਾਲ ਸੁਣਿਆ ਨਹੀਂ ਜਿਨ ਸਤਿਗੁਰੂ ਕਾ ਭਾਣਾ ਮੰਨਿਆ। ਭਾਣੇ ਦਾ ਅਰਥ ਕੀ ਹੈ? ਜੋ ਉਹਨੂੰ ਚੰਗਾ ਲੱਗੇ ਭਾ ਜਾਏ, ਜੋ ਮੇਰੇ ਗੁਰੂ ਨੂੰ ਚੰਗਾ ਲੱਗਾ ਹੈ ਉਹ ਗੱਲ ਤੂੰ ਮੰਨ ਲੈ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਭਾਣੇ ਦਾ ਅਰਥ ਹੁੰਦਾ ਹੈ ਭਾਈ ਹੋਈ ਚੀਜ਼ ਜਿਹੜੀ ਚੰਗੀ ਲੱਗ ਜਾਏ। ਜਿਹੜੀ ਗੱਲ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਤੈਨੂੰ ਚੰਗੀ ਲੱਗਣੀ ਚਾਹੀਦੀ ਹੈ। ਜਿਹੜਾ ਸਰੂਪ ਗੁਰੂ ਨੂੰ ਚੰਗਾ ਲੱਗਦਾ ਹੈ ਉਹ ਸਰੂਪ ਤੈਨੂੰ ਚੰਗਾ ਲੱਗਣਾ ਚਾਹੀਦਾ ਹੈ। ਜਿਹੜਾ ਸਿਧਾਂਤ ਗੁਰੂ ਨੂੰ ਚੰਗਾ ਲੱਗਦਾ ਹੈ ਉਹ ਸਿਧਾਂਤ ਤੈਨੂੰ ਚੰਗਾ ਲੱਗਣਾ ਚਾਹੀਦਾ ਹੈ। ਬਸ ਇਹੋ ਹੀ ਹੈ ਗੁਰੂ ਨਾਲ ਇੱਕ ਮਿੱਤਰਤਾ ਦਾ ਰਿਸ਼ਤਾ, ਤਾਂ ਕਿ ਜੋ ਮੇਰੇ ਗੁਰੂ ਨੂੰ ਚੰਗਾ ਲੱਗਦਾ ਉਹ ਹੀ ਮੈਂ ਮੰਨ ਲੈਂਦਾ ਕਿ ਮੈਨੂੰ ਵੀ ਚੰਗਾ ਲੱਗਦਾ। ਗੁਰੂ ਕਹਿੰਦੇ ਨੇ

ਕੀਰਤਨ ਸਰਵਣ ਕੀਤਾ ਹੈ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧਰ

ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਜੋ ਆਪ ਜੀਆਂ ਨੇ ਹੁਣੇ ਹੀ ਗੁਰਮੁਖ ਪਿਆਰੇ ਭਾਈ ਸਤਪਾਲ ਸਿੰਘ

ਉੱਥੇ ਸਦੇਵ ਕਾਲ ਇੱਕ ਨੂੰ ਚੇਤੇ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਸਦਾ ਇੱਕ ਨੂੰ ਚੇਤੇ ਕਰਿਆ ਕਰ, ਕਿਉਂਕਿ ਉਹ ਸੁਖਾਂ ਦਾ ਦਾਤਾ ਹੈ। ਸਾਰੇ ਸੁਖ ਉਸ ਦੇ ਪਾਸੋਂ ਪ੍ਰਾਪਤ ਹੋਣਗੇ।

ਕਈਆਂ ਕਈਆਂ ਨੂੰ ਚੇਤੇ ਕਰ ਜਾਂਦੇ ਹਾਂ, ਕਈਆਂ ਥਾਵਾਂ ਤੇ ਸੁਖਣਾ ਸੁਖੀ ਜਾਂਦੇ ਹਾਂ। ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਸ਼ਰਧਾ ਵਿੱਚ ਨਹੀਂ ਆਉਂਦਾ। ਜਿੰਨਾ ਚਿਰ ਮਨ ਇੱਕ ਤੇ ਨਹੀਂ ਟਿਕੇਗਾ, ਮਨ ਇੱਕ ਨਾਲ ਨਹੀਂ ਜੁੜੇਗਾ, ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨਾਲ ਚੇਤਾ ਵੀ ਕਰਵਾਉਂਦੇ ਨੇ, ਐ ਮਨੁੱਖ ਯਾਦ ਰੱਖ।

ਉੱਥਾਂ ਲਮਕਿਆ ਹੋਇਆ ਸੀ। ਮੁੱਖ ਤਲੈ ਪੈਰ ਉਪਰੇ ਵਸੰਦੋ ਕੁਹਥੜੇ ਥਾਏ, ਜਦੋਂ ਤੇਰਾ ਮੂੰਹ ਥੱਲੇ ਸੀ ਪੈਰ ਉੱਪਰ ਨੂੰ ਸਨ। ਬਹੁਤ ਪੋਥੜੀ ਜਗ੍ਹਾ ਤੇ ਤੇਰਾ ਨਿਵਾਸ ਸੀ, ਨਾਨਕ ਸੋ ਧਨੀ ਕਿਉਂ ਵਿਸਾਰੇ ਉਧਰ ਹੈ ਜਿਸ ਦੇ ਨਾਏ। ਜਿਸ ਦੇ ਨਾਮ ਨਾਲ ਤੇਰੀ ਸੁਰਤ ਜੁੜੀ ਰਹੀ, ਐਸੇ ਕੁੰਭੀ ਨਰਕ ਦੇ ਵਿੱਚ, ਐਸੇ ਅਗਨ ਦੇ ਕੁੰਡ ਵਿੱਚ ਤੇਰੀ ਲਿਵ ਤੇਰੀ ਬਿਰਤੀ ਉਸ ਇੱਕ ਨਾਲ ਜੁੜੀ ਰਹੀ। ਇੱਕ ਨਾਲ ਜੁੜਨ ਕਰਕੇ ਹੀ ਤੂੰ ਸਹੀ ਸਲਾਮਤ ਸੰਸਾਰ ਵਿੱਚ ਆਇਆ, ਪਰ ਇੱਥੇ ਆ ਕੇ ਭਾਂਤ ਭਾਂਤ ਦੀ ਦੁਨੀਆ ਵੇਖ ਕੇ ਤੂੰ ਅਣਖ ਨੂੰ ਕਿਉਂ ਛੱਡ ਬੈਠਾ ਹੈ? ਹੁਣ ਵੀ ਮਿੱਤਰਾ ਇੱਕ ਨਾਲ ਜੁੜ, ਇੱਕ ਦਾ ਜਾਪ ਕਰਿਆ ਕਰ, ਇੱਕ ਨੂੰ ਚੇਤੇ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਉਹ ਅਖੀਰ ਨੂੰ ਜਮਾਂ ਤੋਂ ਛਡਾਉਣ ਵਾਲਾ ਹੈ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਮਾਲਕ ਵੱਸ ਗਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮੱਥਾ ਵੀ ਟੇਕਿਆ ਕਰ, ਉਹਨਾਂ ਨੂੰ ਨਮਸਕਾਰ ਕਰਿਆ ਕਰ। ਤੇ ਨਾਲ ਹਜ਼ੂਰ ਨੇ ਇਹ ਵੀ ਜ਼ਿਕਰ ਕੀਤਾ, ਜਿੰਨਾ ਚਿਰ ਉਹਦੀ ਕਿਰਪਾ ਨਾ ਹੋਵੇ ਉਹਨਾਂ ਚਿਰ ਸਾਹ ਸੰਗਤ ਜੀ ਜਾਪ ਨਹੀਂ ਹੁੰਦਾ। ਉਹਨਾਂ ਚਿਰ ਤੇ ਜਪਜੀ ਸਾਹਿਬ ਵੀ ਨਹੀਂ ਪੜਿਆ ਜਾਂਦਾ, ਜਿਹੜੀ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਬਾਣੀ ਬਖਸ਼ਿਸ਼ ਕੀਤੀ ਹੈ ਨਾ, ਕਰਤਾਰਪੁਰ ਦੀ ਪਾਵਨ ਪਵਿੱਤਰ ਧਰਤੀ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਮਰਜ਼ਾਦਾ ਕਾਇਮ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਦੀ ਮਰਜ਼ਾਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੋਰੀ ਹੈ। ਔਰ ਸੰਜੇ ਸੋਦਰ ਗਾਵਣਾ, ਸ਼ਾਮ ਨੂੰ ਸਾਹ ਸੰਗਤ ਜੀ ਸੂਰਜ ਅਸਤ ਹੋਣ ਤੇ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ, ਅਤੇ ਫਿਰ ਆਰਤੀ ਦੇ ਸ਼ਬਦ ਪੜ੍ਹਨੇ, ਰਾਤੀ ਕੀਰਤ ਸੋਹਿਲਾ। ਤੇ ਰਾਤ ਨੂੰ ਸੌਣ ਲੱਗਿਆ ਸੋਹਲੇ ਜੀ ਦਾ ਪਾਠ ਕਰਕੇ ਸੌਣਾ।

0: ਪਰ ਜਿੰਨਾ ਚਿਰ ਉਸ ਮਾਲਕ ਦੀ ਕਿਰਪਾ ਨਾ ਹੋਵੇ ਓਨਾ ਚਿਰ ਜਪ ਵੀ ਉਚਾਰਨ ਨਹੀਂ ਕੀਤਾ ਜਾ ਸਕਦਾ। ਜਪ ਵੀ ਤਾਂ ਹੀ ਉਚਾਰਨ ਕੀਤਾ ਜਾਂਦਾ ਜਦੋਂ ਉਸ ਮਾਲਕ ਦੀ ਕਿਰਪਾ ਹੋ ਜਾਵੇ, ਉਹ ਵਾਹਿਗੁਰੂ ਕਿਰਪਾ ਕਰੇ। ਪਰ ਜਿੱਥੇ ਸਤਿਗੁਰਾਂ ਧੰਨ ਗੁਰੂ ਰਾਮਦਾਸ ਜੀ ਨੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ, ਉੱਥੇ ਸਾਧ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ ਗੁਰਤਾ ਗੱਦੀ ਗੁਰਪੁਰਬ ਵੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਜੀਵਨ ਸੰਘਰਸ਼ਮਈ ਜੀਵਨ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦਿਆਂ ਹੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਘਰਸ਼ ਸ਼ੁਰੂ ਹੋਇਆ ਹੈ। ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਨਾਲ ਸੰਘਰਸ਼ ਆਰੰਭ ਕਰਨ ਵਾਲੇ ਬਾਬਾ ਕੀਰਤੀ ਚੰਦ ਜੀ ਨੇ, ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰਤਾ ਗੱਦੀ ਦਾ ਝਗੜਾ ਖੜਾ ਕੀਤਾ ਅਤੇ ਕਿਹਾ ਸੀ ਇਹ ਦਸਤਾਰ ਮੇਰੀ ਹੈ, ਗੁਰਤਾ ਗੱਦੀ ਮੇਰੀ ਹੈ। ਪਰ ਜਦੋਂ ਉਹਦਾ ਕੋਈ ਚਾਰਾ ਨਾ ਚੱਲਿਆ, ਸਿੱਖ ਸੰਗਤਾਂ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਤਾਂ ਇੱਥੋਂ ਤੀਕਰ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਦਸਤਾਰਬੰਦੀ ਹੋਈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਦਸਤਾਰ ਆਪਣੇ ਭਰਾ ਕੀਰਤੀ ਚੰਦ ਨੂੰ ਦੇ ਦਿੱਤੀ। ਕਹਿਣ ਲੱਗੇ, ਭਰਾ ਜੇ ਪੱਗ ਬੰਨਿਆ ਗੁਰੂ ਬਣ ਜਾਈਦਾ ਹੈ ਨਾ, ਤੇ ਫਿਰ ਆਹ ਪੱਗ ਤੂੰ ਲੈ ਤੇ ਤੂੰ ਬਣ ਜਾ। ਪੱਗ ਤਾਂ ਕੀਰਤੀ ਚੰਦ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਸਿਰ ਤੇ ਸਜਾ ਲਈ, ਪਰ ਸੰਗਤ ਵਿੱਚੋਂ ਉੱਠ ਕੇ ਕਿਸੇ ਨੇ ਮੱਥਾ ਨਹੀਂ ਸੀ ਟੇਕਿਆ। ਉਸ ਵੇਲੇ ਇਤਿਹਾਸ ਕਹਿੰਦਾ ਕੀਰਤੀ ਚੰਦ ਨੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੂੰ ਬਹੁਤ ਬੁਰਾ ਭਲਾ ਬੋਲਿਆ। ਕਹਿਣ ਲੱਗਾ ਸਾਰੀ ਸ਼ਰਾਰਤੀ ਇਹਨਾਂ ਦੀ ਹੈ, ਇਹਨਾਂ ਨੇ ਹੀ ਸੰਗਤ ਨੂੰ ਸਿਖਾਇਆ ਹੋਇਆ ਹੈ ਕਿ ਤੁਸੀਂ ਕੀਰਤੀ ਚੰਦ ਨੂੰ ਮੱਥਾ ਨਾ ਟੇਕੋ। ਹੁਣ ਮੱਥਾ ਤੇ ਦੁਨੀਆਂ ਦੇ ਲੋਕ ਤਾਂ ਹੀ ਟੇਕਣਗੇ ਨਾ ਜੇ ਹਿਰਦੇ ਵਿੱਚ ਵਸਿਆ ਹੋਵੇਗਾ, ਤੇ ਜੇ ਹਿਰਦੇ ਵਿੱਚ ਹੀ ਨਹੀਂ ਵਸਿਆ ਤੇ ਲੋਕਾਂ ਨੇ ਤੱਕੜਾ ਵੀ ਨਹੀਂ। ਸਾ ਸੰਗਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਵਸਿਆ ਹੋਇਆ ਸੀ। ਹੁਣ ਜਦੋਂ ਸੰਗਤਾਂ ਵਾਲੇ ਪਾਸਿਓ ਕੋਈ ਚਾਰਾ ਨਾ ਚੱਲਿਆ ਤੇ ਕੀਰਤੀ ਚੰਦ ਨੇ ਸਰਕਾਰ ਦੇ ਨਾਲ ਗੰਢ ਤੁੱਪ ਕਰਨਾ ਸ਼ੁਰੂ ਕੀਤਾ। ਇਤਿਹਾਸ ਕਹਿੰਦਾ ਕੀਰਤੀ ਚੰਦ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਗੁਰਤਾ ਗੱਦੀ ਖੋਹਣ ਵਾਸਤੇ ਸਤਿ ਸੰਗਤ ਜੀ ਸੁਲਹੀ ਖਾਂ ਨੂੰ ਚੜ੍ਹਾ ਕੇ ਲਿਆਇਆ, ਜਿਹਦੇ ਬਾਰੇ ਆਪਾਂ ਕਈ ਵਾਰ ਵਿਦਵਾਨਾਂ ਤੋਂ ਸਰਵਣ ਕੀਤਾ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਤਾ ਲੱਗਾ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਹੈ ਤੇ ਆਪਾਂ ਨੂੰ ਵੀ ਕੋਈ ਯਤਨ ਕਰਨਾ ਚਾਹੀਦਾ। ਗੁਰਬਾਣੀ ਦੇ ਵਿੱਚ ਵੀ ਰਾਗ ਆਸਾ ਵੀ ਸਤਿਗੁਰਾਂ ਨੇ ਸ਼ਬਦ ਵੀ ਉਚਾਰਨ ਕੀਤਾ। ਸਿੱਖ ਕਹਿਣ ਲੱਗੇ, ਪ੍ਰਥਮੇ ਮਤਾ ਦੇ ਪੱਤਰੀ ਚਲਾਵੋ, ਦੁਤੀਏ ਮਤਾ ਦੇ ਮਾਨਕ ਪਹੁੰਚਾਵੋ, ਕਿਰਤੀਏ ਮਤਾ ਕਿਛ ਕਰੋ ਉਪਾਇਆ, ਇਹ ਤਿੰਨ ਗੱਲਾਂ ਗੁਰੂ ਤੇ ਸਿੱਖਾਂ ਨੇ ਆਖੀਆਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ। ਕਹਿਣ ਲੱਗੇ ਜਾਂ ਤਾਂ ਸੁਲਹੇ ਖਾਨ ਨੂੰ ਆਪਾਂ ਚਿੱਠੀ ਭੇਜੀਏ ਔਰ ਆਪਣਾ ਪੱਖ ਦਰਸਾਈਏ, ਤੇ ਜਾਂ ਫਿਰ ਆਪਾਂ ਇੱਕ ਦੋ ਆਦਮੀ ਭੇਜ ਕੇ ਤੇ ਪਿਰਥੀ ਚੱਕ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਈਏ। ਤੇ ਜੇ ਮਹਾਰਾਜ ਤੁਸੀਂ ਚਿੱਠੀ ਵੀ ਨਹੀਂ ਭੇਜਣੀ, ਤੁਸੀਂ ਆਪਣੇ ਸਿੱਖਾਂ ਨੂੰ ਵੀ ਨਹੀਂ ਭੇਜਣਾ, ਤੇ ਫਿਰ ਤੀਸਰਾ ਕੰਮ ਕਰੀਏ ਆਪਾਂ, ਯਤਨ ਕਰੀਏ ਉਹਨੂੰ ਰੋਕਣ ਦਾ। ਹੁਣ ਗਰੀਬ ਨਿਵਾਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਅੱਗੋਂ ਉੱਤਰ ਦਿੱਤਾ ਸੀ, ਕਹਿਣ ਲੱਗੇ ਗੁਰਸਿੱਖੋ ਤੁਸੀਂ ਫਿਕਰ ਨਾ ਕਰੋ, ਫਿਕਰ ਤਾਂ ਮੇਰੇ ਉਸ ਮਾਲਕ ਨੂੰ ਹੈ, ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ, ਜਿਸ ਨੂੰ ਮੈਂ ਯਾਦ ਕੀਤਾ, ਜਿਸ ਦੇ ਚਰਨਾਂ ਵਿੱਚ ਮੈਂ ਅਰਦਾਸ ਕੀਤੀ ਆ, ਫਿਕਰ ਤਾਂ ਉਸ ਮਾਲਕ ਨੂੰ ਹੈ। ਸਤ ਸੰਗਤ ਜੀ, ਜਿਸ ਵੇਲੇ ਸੁਲਹੀ ਖਾ ਚੜ੍ਹ ਕੇ ਆਇਆ ਲਾਹੌਰ ਦੇ ਲਾਗੇ, ਪਿਰਥੀ ਚੰਦ ਦੇ ਸਹੁਰੇ ਸਨ, ਇਹ ਸਹੁਰੇ ਘਰ ਜਾ ਕੇ ਵੱਸ ਗਿਆ। ਜਦੋਂ ਇੱਥੇ ਸੰਗਤਾਂ ਨੇ ਮੂੰਹ ਨਾ ਲਾਇਆ, ਕਿਸੇ ਨੇ ਭੇਡਾਂ ਨਾ ਦਿੱਤੀ, ਕਿਸੇ ਨੇ ਸੁੱਖ ਸਾਧਨਾ ਪੁੱਛੀ, ਕਿਸੇ ਨੇ ਸਤਿ ਸ੍ਰੀ ਅਕਾਲ ਨਾ ਬੁਲਾਈ, ਉਹਨੇ ਸਹੁਰੇ ਘਰ ਵਿੱਚ ਜਾ ਕੇ ਵੱਸਿਆ ਸੀ। ਔਰ ਉੱਥੇ ਜਦੋਂ ਕਹਿੰਦੇ ਸੁਲਹੀ ਖਾਂ ਆਇਆ ਤੇ ਇਹਨੇ ਆਵਾ ਚੜਾਇਆ ਹੋਇਆ ਸੀ, ਪਿਰਥੀ ਚੰਦ ਸੁਲਹੀ ਖਾਂ ਨੂੰ ਆਵਾ ਵਿਖਾਉਣ ਵਾਸਤੇ ਲੈ ਗਿਆ। ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰਾਂ ਦੀ ਵੇਖੋ ਰੱਖਿਆ ਕਿਵੇਂ ਕੀਤੀ, ਮਦਦ ਕਿਵੇਂ ਕੀਤੀ, ਹਰੇਕ ਦਾ ਕਿੱਤਾ ਸਮਝ ਕੇ ਤੇ ਸੁਲਹੀ ਖਾਂ ਘੋੜੇ ਸਮੇਤ ਉਸ ਆਵੇ ਤੇ ਜਾ ਚੜਿਆ। ਸੁਲਹੀ ਖਾਂ ਸਤ ਸੰਗਤ ਜੀ ਆਵੇ ਵਿੱਚ ਪੈ ਕੇ ਸੜ ਮਰਿਆ ਹੈ, ਤੇ ਜਦੋਂ ਸਤਿਗੁਰਾਂ ਦੇ ਪਾਸ ਖਬਰ ਆਈ ਤੇ ਹਜ਼ੂਰ ਨੇ ਸ਼ੁਕਰਾਨੇ ਦਾ ਸ਼ਬਦ ਉਚਾਰਨ ਕੀਤਾ ਸੀ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋ ਮੂਆ ਨਾ ਪਾਕ, ਇਹ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ। ਹੇ ਅਕਾਲ ਪੁਰਖ, ਤੁਸੀਂ ਕਿਰਪਾ ਕੀਤੀ ਹੈ, ਜਿਹੜਾ ਗੁਰੂ ਨਾਨਕ ਦੇ ਘਰ ਤੇ ਚੜ੍ਹ ਕੇ ਆਇਆ ਸੀ ਨਾ ਮਹਾਰਾਜ, ਉਹਨੂੰ ਤੁਸੀਂ ਆਪ ਹੀ ਸੰਭਾਲ ਲਿਆ। ਹੁਣ ਮੁਸਲਮਾਨ ਸਾਧ ਸੰਗਤ ਜੀ, ਜੇ ਕੋਈ ਮੁਸਲਮਾਨ ਅੱਗ ਵਿੱਚ ਪੈ ਕੇ ਸੜ ਕੇ ਮਰ ਜਾਵੇ ਤੇ ਉਹਨੂੰ ਨਾਪਾਕ ਸਮਝਦੇ, ਕਹਿੰਦੇ ਅਪਵਿੱਤਰ ਹੈ। ਤੇ ਸਤਿਗੁਰੂ ਜੀ ਕਹਿੰਦੇ ਸੁਲਹੀ ਖਾਂ ਵੀ ਅਪਵਿੱਤਰ ਹੋ ਕੇ ਮਰਿਆ। ਫਿਰ ਇੱਥੇ ਬਸ ਨਹੀਂ, ਪਿਰਥੀ ਚੰਦ ਨੇ ਸਾਧ ਸੰਗਤ ਜੀ ਅਗਲਾ ਹਮਲਾ ਕੀਤਾ ਸੁਲੱਭੀ ਖਾਂ ਨੂੰ ਲਿਆਉਣ ਦਾ, ਪਰ ਇਹ ਵੀ ਗੁਰੂ ਘਰ ਤੱਕ ਨਹੀਂ ਪਹੁੰਚ ਸਕਿਆ। ਇਹਦੀ ਵੀ ਪਠਾਣਾ ਨੇ ਛੁਰੇ ਮਾਰ ਕੇ ਮੌਤ ਕਰ ਦਿੱਤੀ ਸੀ। ਜਦੋਂ ਪਠਾਣਾ ਨੇ ਤਨਖਾਹ ਮੰਗੀ ਸੀ, ਕਹਿਣ ਲੱਗਿਆ ਸੀ ਸੁਲਹੀ ਖਾਂ ਦੇ ਪਾਸ ਨੌਕਰੀ ਕੀਤੀ ਹੈ, ਸਾਡੀ ਇੰਨੀ ਤਨਖਾਹ ਬਣਦੀ, ਉਹਨੇ ਤਨਖਾਹ ਨਹੀਂ ਦਿੱਤੀ, ਹੁਣ ਉਹ ਤਨਖਾਹ ਤੂੰ ਦੇ। ਆਖਿਰਕਾਰ ਸਾਧ ਸੰਗਤ, ਜਦੋਂ ਸੁਲੱਭੀ ਖਾਂ ਨੂੰ ਮਾਰਿਆ ਗਿਆ ਤੇ ਉੱਧਰ ਚੰਦੂ ਨੇ ਆਪਣੀ ਲੜਕੀ ਸਦਾ ਕੌਰ ਦਾ ਰਿਸ਼ਤਾ ਕਰਨ ਵਾਸਤੇ ਲਾਗੀ ਭੇਜੇ ਨੇ ਕਿ ਜਾਓ ਸੋਹਣਾ ਵਰ ਘਰ ਢੂੰਡ ਕੇ ਆਓ ਮੇਰੀ ਲੜਕੀ ਵਾਸਤੇ, ਕਿਉਂਕਿ ਪ੍ਰਾਪਤ ਸਮੇਂ ਲਾਗੀ ਲੋਕ ਜਾਂਦੇ ਸੀ ਨਾਈ ਤੇ ਬ੍ਰਾਹਮਣ। ਹੁਣ ਇਹ ਜਦੋਂ ਢੂੰਡਦੇ ਆਏ ਤੇ ਅੰਮ੍ਰਿਤਸਰ ਸਾਹਿਬ ਆ ਗਏ। ਇਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਸੰਦ ਕੀਤਾ। 9 ਸਾਲ ਦੀ ਉਮਰ ਇਤਿਹਾਸਕਾਰਾਂ ਨੇ ਲਿਖੀ ਹੈ ਪਰ ਸਰੀਰ ਬੜਾ ਸਡਾਉ ਤੇ ਸੋਹਣਾ ਸੁਨੱਖਾ ਸੀ ਸਤਿਗੁਰੂ ਜੀ ਦਾ ਉਹਨੇ ਪਸੰਦ ਕਰ ਗਿਆ ਤੇ ਇਹਨਾਂ ਨੇ ਜਦੋਂ ਜਾ ਕੇ ਚੰਦੂ ਨੂੰ ਦੱਸਿਆ ਵੀ ਵਰਤਾ ਮਿਲ ਗਿਆ ਤੇ ਹੈ ਵੀ ਬੜੀ ਉੱਚੀ ਕੁੱਲ ਹੈ ਸੋਢੀ ਜਾਤ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਵਾਰਸ ਨੇ ਉਹਨੇ ਹੰਕਾਰ ਕੀਤਾ ਕਹਿਣ ਲੱਗਾ ਮਾੜਾ ਕੀਤਾ ਜੇ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ ਸਤਸੰਗੋ ਜੀ ਆਪ ਚੁਬਾਰਾ ਬਣ ਗਿਆ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤੇ ਗੁਰੂ ਘਰ ਨੂੰ ਉਹਨੇ ਨੀਵਾਂ ਸਮਝਿਆ ਇਤਿਹਾਸ ਕਹਿੰਦਾ ਹੈ ਜਦੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਦਿੱਲੀ ਦੀ ਸੰਗਤ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਇੱਕ ਚਿੱਠੀ ਲਿਖੀ ਹੈ ਲੇਖ ਤੁਮ ਦਿੱਲੀ ਕੀ ਸੰਗਤ ਸਤਿਗੁਰ ਕਾ ਪਾਸ ਅਰਦਾਸ ਅਰਦਾਸ ਬੇਨਤੀ ਦੇ ਰੂਪ ਵਿੱਚ ਚਿੱਠੀ ਲਿਖੀ ਕਹਿਣ ਲੱਗੇ ਮਹਾਰਾਜ ਇਸ ਹੰਕਾਰੀ ਦੁਸ਼ਟ ਨਾਸਤਕ ਪੁਰਸ਼ ਦੀ ਲੜਕੀ ਦਾ ਰਿਸ਼ਤਾ ਤੁਸੀਂ ਆਪਣੇ ਸਾਹਿਬਜ਼ਾਦੇ ਨੂੰ ਪ੍ਰਵਾਨ ਨਾ ਕਰਿਓ ਇਹਦੀਆਂ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗੀਆਂ ਹੁਣ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਜਦੋਂ ਹੰਕਾਰਾ ਚਿੱਠੀ ਲੈ ਕੇ ਆਇਆ ਸਤਿਗੁਰਾਂ ਨੇ ਚਿੱਠੀ ਪੜ੍ਹੀ ਤੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਨਮਸਕਾਰ ਕੀਤੀ ਹੈ ਸੰਗਤਾਂ ਨੂੰ ਸਿਰ ਝੁਕਾਇਆ ਤੇ ਸੰਗਤ ਦਾ ਵਚਨ ਪ੍ਰਵਾਨ ਕੀਤਾ ਹੈ ਸਤਸੰਗਤ ਜੀ ਹੁਣ ਜਦੋਂ ਉਲਾਗੀ ਲੋਕ ਰਿਸ਼ਤਾ ਲੈ ਕੇ ਆਏ ਨੇ ਨਾ ਜਿਹਨੂੰ ਆਪਾਂ ਸ਼ੁਹਾਰਾ ਕਹਿ ਦਿੰਦੇ ਪੁਰਾਤਨ ਸਮੇਂ ਸ਼ੁਹਾਰਾ ਕਹਿੰਦੇ ਸੀ ਅੱਜ ਕੱਲ੍ਹ ਕੁੜਮਾਈ ਕਹਿ ਦਿੰਦੇ ਹਾਂ ਕਈ ਤਰ੍ਹਾਂ ਦੇ ਸ਼ਬਦ ਵੱਖ ਵੱਖ ਭਾਸ਼ਾਵਾਂ ਦੇ ਸਤਿਗੁਰੂ ਜੀ ਨੇ ਨਾਂਹ ਕਰ ਦਿੱਤੀ ਹਜ਼ੂਰ ਕਹਿਣ ਲੱਗੇ ਨਹੀਂ ਭਾਈ ਅਸੀਂ ਸੰਗਤ ਦੀ ਗੱਲ ਮੰਨਾਂਗੇ ਜੋ ਸੰਗਤ ਨੇ ਸਾਨੂੰ ਹੁਕਮ ਕੀਤਾ ਉਸ ਤੋਂ ਅਸੀਂ ਆਸੇ ਪਾਸੇ ਨਹੀਂ ਜਾ ਸਕਦੇ ਹੁਣ ਲਾਗੀ ਲੋਕ ਸਾਹਿਬ ਗੰਗਾ ਜੀ ਉਸੇ ਤਰ੍ਹਾਂ ਉਹ ਵਾਪਸ ਮੁੜੇ ਉਹਨਾਂ ਨੇ ਜਦੋਂ ਚੰਦੂ ਨੂੰ ਜਾ ਕੇ ਦੱਸਿਆ ਤੇ ਚੰਦੂ ਵੀ ਗੁਰੂ ਘਰ ਦਾ ਵਿਰੋਧੀ ਹੋ ਗਿਆ ਹੁਣ ਚੰਦੂ ਨੂੰ ਪਤਾ ਲੱਗਾ ਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਭਰਾ ਪਿਰਥੀ ਚੰਦ ਵੀ ਵਿਗੜਿਆ ਹੋਇਆ ਉਹਨਾਂ ਦੇ ਨਾਲ ਚੰਦੂ ਨੇ ਪਿਰਥੀ ਚੰਦ ਨੂੰ ਆਪਣੇ ਨਾਲ ਜੋੜਿਆ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਬਾਰੇ ਗਿਆਨੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਉਹ ਕਹਿੰਦੇ ਤਿਆਗਣ ਮੈਂ ਕਾਰਨ ਹੈ ਘਨੇ ਸਰੀਰ ਤਿਆਗਣ ਵਿੱਚ ਬਹੁਤ ਜ਼ਿਆਦਾ ਕਾਰਨ ਹਨ ਪਰ ਨਾਲ ਕਹਿੰਦੇ ਨੇ ਲਾਹੌਰ ਗਏ ਸਰਬ ਹੀ ਬਣੇ ਜਦੋਂ ਅਸੀਂ ਲਾਹੌਰ ਜਾਵਾਂਗੇ ਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ ਸਤਿਗੁਰੂ ਪੰਜਵੇਂ ਪਾਤਸ਼ਾਹ ਬਾਬਾ ਜੀ ਜਦੋਂ ਅਸੀਂ ਲਾਹੌਰ ਗਏ ਫਿਰ ਉਹ ਸਾਰੇ ਕਾਰਨ ਇਕੱਠੇ ਹੋ ਜਾਣੇ ਨੇ ਸਰੀਰ ਤਿਆਗਣ ਸਤਸੰਗਤ ਜੀ ਉਧਰ ਚੰਦੂ ਨੇ ਜਹਾਂਗੀਰ ਬਾਦਸ਼ਾਹ ਨੂੰ ਚੁੱਕਿਆ ਤੇ ਜਹਾਂਗੀਰ ਬਾਦਸ਼ਾਹ ਅੱਗੇ ਹੀ ਮੁਤਸਬੀ ਸੀ ਗੁਰੂ ਘਰ ਦਾ ਵਿਰੋਧੀ ਸੀ ਇਹ ਚਾਹੁੰਦਾ ਸੀ ਕਿ ਇਸਲਾਮ ਦਾ ਵਾਧਾ ਕਰਾਂ ਇਸਲਾਮ ਦਾ ਹੀ ਜਿੱਥੇ ਕਿੱਥੇ ਪ੍ਰਚਾਰ ਹੋਵੇ ਔਰ ਇਹਨੇ ਆਪਣੀ ਨਿੱਜੀ ਡਾਇਰੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਮੈਂ ਚਾਹੁੰਦਾ ਹਾਂ ਇਹ ਝੂਠ ਦੀ ਦੁਕਾਨ ਜਾਂ ਤਾਂ ਇਸਲਾਮ ਦੇ ਵਿੱਚ ਰਲਾ ਲਵਾਂ ਜਾਂ ਫਿਰ ਉਹਨੂੰ ਸਦੀਵ ਕਾਲ ਬੰਦ ਕਰ ਦੇਵਾਂ ਹੁਣ ਜਹਾਂਗੀਰ ਬਾਦਸ਼ਾਹ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਰੰਟ ਜਾਰੀ ਕੀਤੇ ਸਤਸੰਗਤ ਜੀ ਸੰਮਣ ਲਿਖ ਕਰਕੇ ਇੱਕ ਸਿਪਾਹੀ ਨੂੰ ਭੇਜਿਆ ਉਹ ਸਿਪਾਹੀ ਸੰਮਣ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਪਰ ਗੁਰੂ ਦਰਬਾਰ ਦੀ ਸੋਭਾ ਵੇਖ ਕਰਕੇ ਸਤਿਗੁਰੂ ਜੀ ਦਾ ਜਾਹੋ ਜਲਾਲ ਵੇਖ ਕਰਕੇ ਉਹਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਆਪ ਕਹਿੰਦਾ ਮੁੱਖੋਂ ਉਹਨੇ ਕੁਛ ਕਿਹਾ ਨੀ ਸਾਹਿਬ ਨੇ ਚਿੱਠੀ ਫੜਾ ਦਿੱਤੀ ਹੈ ਸਤਿਗੁਰਾਂ ਨੇ ਚਿੱਠੀ ਖੁਲਵਾ ਕੇ ਪੜ੍ਹੀ ਹੈ ਔਰ ਜਿਸ ਵੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਕੀਤਾ ਗਿਆ ਆਪ ਕਹਿੰਦਾ ਸਤਿਗੁਰਾਂ ਨੇ ਅਹਿਜੇ ਨੂੰ ਸਿਪਾਹੀ ਨੂੰ ਇੱਕ ਰਾਤ ਕੋਲ ਰੱਖ ਕੇ ਸਵੇਰੇ ਤੋਰ ਦਿੱਤਾ ਤੇ ਕਹਿਣ ਲੱਗੇ ਅਸੀਂ ਆਪ ਲਾਹੌਰ ਆਵਾਂ ਸਿੱਖ ਇਤਿਹਾਸ ਦੀ ਇਹ ਵਿਲੱਖਣ ਘਟਨਾ ਹੈ ਜੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਤੇ ਆਪ ਲਾਹੌਰ ਜਾ ਕੇ ਗ੍ਰਿਫ਼ਤਾਰ ਹੋਏ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਸਰਕਾਰ ਨੇ ਵਰੰਟ ਜਾਰੀ ਕੀਤੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗਏ ਆਗਰੇ ਤੋਂ ਜਾ ਕੇ ਗ੍ਰਿਫ਼ਤਾਰੀ ਦਿੱਤੀ ਹੈ ਇਹ ਸਿੱਖ ਧਰਮ ਦੀ ਸਾਧ ਸੰਗਤ ਦੀ ਵਿਲੱਖਣ ਘਟਨਾ ਹੈ ਇੱਧਰ ਗਰੀਬ ਨਿਵਾਸ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਾਮ ਨੂੰ ਪਹਿਰ ਰਾਤ ਗਈ ਤੇ ਸੁਖਾਸਨ ਕੀਤਾ ਜਾਂਦਾ ਹੈ ਕੋਠਾ ਸਾਹਿਬ ਸਤਿਗੁਰੂ ਜੀ ਆਪ ਕੋਠਾ ਸਾਹਿਬ ਵਿਖੇ ਬੈਠ ਗਏ ਔਰ ਨਾਲ ਸੁਨੇਹਾ ਘੱਲਿਆ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਬਾਬਾ ਜੀ ਤੁਸੀਂ ਵੀ ਕੋਠਾ ਸਾਹਿਬ ਵਿਖੇ ਆਓ ਉਧਰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੂੰ ਵੀ ਸੁਨੇਹਾ ਭੇਜਿਆ ਕਿ ਤੁਸੀਂ ਵੀ ਕੋਠਾ ਸਾਹਿਬ ਵਿਖੇ ਪਹੁੰਚੋ ਇਹੋ ਮੁਖੀ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਗਰੀਬ ਨਿਵਾਸ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਠਾ ਸਾਹਿਬ ਜੀ ਦੇ ਵਿੱਚ ਟਿਕੇ ਹੋਏ ਨੇ ਗਿਆਨੀ ਸੰਤੋਖ ਸਿੰਘ ਜੀ ਨੇ ਲਿਖਿਆ ਉਹ ਕਹਿੰਦੇ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਕਿਸੇ ਦਾ ਡਰ ਨਹੀਂ ਨਾ ਕਿਸੇ ਨੂੰ ਡਰ ਦਿੰਦੇ ਨੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੀ ਇਕੱਤਰਤਾ ਬੁਲਾਈ ਹੈ ਤੇ ਇਕੱਤਰਤਾ ਦੇ ਵਿੱਚ ਕੁਛ ਬਚਨ ਕਹੇ ਨੇ ਸ੍ਰੀ ਗੁਰੂ ਗ੍ਰੰਥ ਫਿਰੇ ਜਹਰਾਇਣ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਾਤ ਨੂੰ ਟਿਕਦੇ ਨੇ ਵਿਸਰਾਮ ਕਰਦੇ ਨੇ ਉਹਨੂੰ ਕੋਠੜੀ ਸਾਹਿਬ ਜਾਂ ਕੋਠਾ ਸਾਹਿਬ ਕਿਹਾ ਜਾਂਦਾ ਹੈ ਜਿੱਥੇ ਸਾਧ ਸੰਗਤ ਜੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੁੰਦਾ ਹੈ ਅਜੇ ਅਕਾਲ ਤਖ਼ਤ ਸਾਹਿਬ ਜੀ ਦੀ ਹੋਂਦ ਨਹੀਂ ਸੀ ਅਕਾਲ ਤਖ਼ਤ ਸਾਹਿਬ ਅਜੇ ਬਣਤਰ ਵਿੱਚ ਨਹੀਂ ਸੀ ਆਇਆ ਪਰ ਇਹ ਕੋਠਾ ਸਾਹਿਬ ਅਕਾਲ ਤਖ਼ਤ ਸਾਹਿਬ ਜੀ ਤੋਂ ਵੀ ਪਹਿਲਾਂ ਦਾ ਹੈ ਜਦੋਂ ਸਤਿਗੁਰਾਂ ਨੇ ਸਰੋਵਰ ਦੀ ਸੇਵਾ ਕਰਵਾਈ ਤਾਂ ਇਹ ਮਿੱਟੀ ਉਸ ਪਾਸੇ ਸੁਟਾਈ ਇਹ ਜਗ੍ਹਾ ਉੱਚੀ ਹੋਈ ਇੱਥੇ ਸਤਿਗੁਰਾਂ ਨੇ ਆਪਣੇ ਰਹਿਣ ਵਾਸਤੇ ਕੋਠੜੀ ਤਿਆਰ ਕਰਵਾਈ ਸੀ ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਤਾ ਤੇ ਸਾਧ ਸੰਗਤ ਨੇ ਰਾਤ ਨੂੰ ਫਿਰ ਉਸ ਕੋਠੜੀ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸਰਾਮ ਕਰਵਾਇਆ ਗਿਆ ਤੇ ਆਪ ਸਤਿਗੁਰੂ ਜੀ ਧੂਮ ਆਸਣ ਕਰਦੇ ਰਹੇ ਆਪ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੰਗੇ ਥੱਲੇ ਚਾਦਰ ਵਿਛਾ ਕੇ ਟਿਕਦੇ ਰਹੇ ਅੱਜ ਵੀ ਉਹ ਨਿਸ਼ਾਨੀ ਕਾਇਮ ਹੈ ਜਦੋਂ ਆਪ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਨਮਸਕਾਰ ਕਰਨ ਜਾਂਦੇ ਹੋ ਨਾ ਤੇ ਖੱਬੇ ਹੱਥ ਕੋਠਾ ਸਾਹਿਬ ਹੈ ਜਿੱਥੇ ਪਲੰਘ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਨੇ ਉਸ ਪਲੰਘ ਦੇ ਥੱਲੇ ਚਿੱਟੀ ਚਾਦਰ ਵਿਛੀ ਹੋਈ ਹੈ ਉਹ ਅੱਜ ਵੀ ਨਿਸ਼ਾਨੀਕਾਰ ਦਾ ਸਾਧ ਸੰਗਤ ਜੀ ਗਰੀਬ ਨਿਵਾਸ ਸਤਿਗੁਰੂ ਜੀ ਨੇ ਜਦੋਂ ਇੱਥੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਬਾਬਾ ਜੀ ਆਏ, ਬਿਰਦ ਆਪਣੇ ਨਿਗਟ ਹਥਿਆਰਾ ਔਰ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਾਦਰ ਭਾਵ ਤੋਂ ਬੈਠ ਉਚਾਰਾ, ਬੜੇ ਪਿਆਰ ਨਾਲ ਬਾਬਾ ਜੀ ਨੂੰ ਕੋਲ ਬਿਠਾ ਲਿਆ। ਫਿਰ ਆਏ ਨੇ ਭਾਈ ਗੁਰਦਾਸ ਜੀ, ਜੁੱਤ ਗੁਰਦਾਸ ਹਰਗੋਬਿੰਦ ਆਏ। ਭਾਈ ਗੁਰਦਾਸ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਨੇ, ਜਿਨ੍ਹਾਂ ਦੀ ਉਮਰ ਉਸ ਵੇਲੇ 9 ਸਾਲ ਦੀ ਹੈ। ਹੁਣ ਸਾਧ ਸੰਗਤ ਜੀ, ਇੱਥੇ ਸਿੱਖਾਂ ਦੀ ਇਕੱਤਰਤਾ ਹੋਈ ਹੈ ਔਰ ਗਰੀਬ ਨਿਵਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਨੂੰ ਵੀ ਬੜੇ ਪ੍ਰੇਮ ਦੇ ਨਾਲ ਆਪਣੇ ਕੋਲ ਬਿਠਾ ਲਿਆ ਤੇ ਨਾਲ ਬਚਨ ਕੀਤਾ, ਬਾਬਾ ਜੀ ਵੇਖੋ ਹਰਗੋਬਿੰਦ ਹੁਣ ਬਲ ਪ੍ਰਾਪਤ ਕਰਕੇ ਤੇ ਬਲਵਾਨ ਹੋ ਗਏ ਨੇ, ਹੁਣ ਜਵਾਨ ਹੋ ਗਏ ਨੇ। ਬਾਬਾ ਜੀ ਕਹਿਣ ਲੱਗੇ, ਹਾਂ ਸਤਿਗੁਰੂ, ਇਹ ਤੁਹਾਡੀ ਜੋਤ ਹੈ। ਪਰ ਨਾਮ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ ਹੁਣ ਇਹ ਗੁਰਤਾ ਗੱਦੀ ਦੇ ਯੋਗ ਹਨ ਤੇ ਦੁਸ਼ਟਾਂ ਦੇ ਘਰਾਂ ਵਿੱਚ ਇਹ ਸੋਗ ਦੀ ਲਹਿਰ ਪੈਦਾ ਕਰਨਗੇ। ਇਹ ਵਚਨ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੋਠਾ ਸਾਹਿਬ ਵਿੱਚ ਬੈਠ ਕੇ ਕੀਤੇ। ਔਰ ਸਾਧ ਸੰਗਤ, ਜਦੋਂ ਬਾਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਜੀ ਨੇ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਕਹਿਣ ਲੱਗੇ, ਕਹੋ ਬੁੱਢਾ ਸ੍ਰੀ ਹਰਗੋਬਿੰਦ ਆਪ ਸੁਚੇਤ ਭੇ ਬਲੀ ਬਲੰਦ। ਤੇ ਬਾਬਾ ਜੀ ਨੇ ਕਿਹਾ ਸੀ, ਮਹਾਰਾਜ ਤੁਹਾਡੀ ਜੋਤ ਹੈ, ਤੁਹਾਡੀ ਜੋਤ ਤਾਂ ਪਹਿਲਾਂ ਹੀ ਬਲਵਾਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਸਾਧ ਸੰਗਤ ਜੀ, ਫਿਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਾ ਜ਼ਿਕਰ ਕੀਤਾ ਵੀ ਹੁਣ ਇਹ ਗੁਰਤਾ ਗੱਦੀ ਤੇ ਬੈਠਣ ਯੋਗ ਨੇ, ਇਹ ਗੁਰਤਾ ਗੱਦੀ ਦੀ ਸੰਭਾਲ ਕਰਨਗੇ। ਅੱਗੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਉੱਠੇ, ਹੱਥ ਵਿੱਚ ਇੱਕ ਸਿਰੀ ਫਾੜ ਨਾਰੀਅਲ ਲਿਆ, 5 ਪੈਸੇ ਲਏ ਨੇ। ਇਸ ਤਰ੍ਹਾਂ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ 3 ਪਰਿਕਰਮਾਂ ਕੀਤੀਆਂ ਨੇ ਗੁਰੂ ਅਰਜਨ ਸਾਹਿਬ ਜੀ ਨੇ। 3 ਪਰਿਕਰਮਾਂ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ 5 ਪੈਸੇ ਤੇ ਨਾਰੀਅਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖ ਕੇ ਅੱਜ ਨਮਸਕਾਰ ਕੀਤੀ ਹੈ। ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ, ਦੀਪਕ ਤੇ ਦੀਪਕ ਪ੍ਰਗਾਸਿਆ ਦੇਖੋ ਕਿਸਕੀ ਰਜਾਏ। ਜਿਹੜੇ ਦੀਵੇ ਤੋਂ ਦੀਵੇ ਦਾ ਪ੍ਰਕਾਸ਼ ਹੁੰਦਾ ਸਾਧ ਸੰਗਤ ਜੀ, ਇਹੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਹ ਗੁਰੂ ਨਾਨਕ ਦੀ ਜੋਤ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਟਿਕਾ ਦਿੱਤੀ ਹੈ। ਕਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਦੇ ਸੀ, ਪਰ ਅੱਜ ਪਿਤਾ ਨੇ ਪੁੱਤਰ ਦੇ ਪੈਰਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਹੈ। ਕਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਸੀ, ਪਰ ਸਮਾਂ ਆਇਆ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਤਰਫ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕੀਤਾ ਜੀ? ਬਾਬਾ ਗੁਰੂ ਸਾਹਿਬ ਆਪ ਤੇ ਗੁਰਤਾ ਗੱਦੀ ਉਦੋਂ ਬਿਆਨ ਕਰਦੇ ਸੀ ਜਦੋਂ ਸਰੀਰ ਤਿਆਗਣਾ ਹੁੰਦਾ ਸੀ ਕਿ ਮਹਾਰਾਜ ਤੁਸੀਂ ਹੁਣੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੋ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਕਹਿ ਲੱਗੇ ਤਿਆਗੁਣ ਮੈਂ ਤੈਰਨ ਹੈ ਘਨੇ ਗਏ ਲਹਾਰ ਸਰਬ ਹੀ ਬਣੇ। ਕਹਿ ਲੱਗੇ ਬਾਬਾ ਜੀ ਸਰੀਰ ਤਿਆਗਣ ਦੇ ਕਾਰਨ ਬਣੇ। ਹੁਣ ਸਤਿਗੁਰੂ ਜੀ ਨੂੰ ਪਤਾ ਸੀ ਕਿ ਚਾਰ ਚੁਫੇਰੇ ਦੁਸ਼ਮਣ ਦੁਸ਼ਮਣ ਬੈਠੇ ਨੇ ਤੇ ਇਹਨਾਂ ਨੇ ਇੱਕ ਦਿਨ ਹੱਲਾ ਕਰਨਾ ਹੀ ਕਰਨਾ। ਤੇ ਨਾ ਸਤਿਗੁਰੂ ਜੀ ਨੇ ਕਿਹਾ ਜਦੋਂ ਅਸੀਂ ਲਾਹੌਰ ਜਾਵਾਂਗੇ ਬਾਬਾ ਜੀ ਉਦੋਂ ਇਹ ਸਾਰੇ ਕਾਰਨ ਬਣ ਜਾਣਗੇ। ਔਰ ਇਸ ਤਰ੍ਹਾਂ ਸਤ ਸੰਗਤ ਜੀ ਅੱਜ ਦੇ ਦਿਨ ਜੇਠ ਵੱਡੀ ਅੱਠ ਸੰਮਤ 1600 ਤਰੇਜ ਵਿਕਰਮੀ ਨੂੰ 25 ਮਈ ਸੰਨ 1606 ਈਸਵੀ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਡੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਤੋਂ ਅੱਗੇ ਗਰੀਬ ਨਿਵਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕੀਤੀ, ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਸਾਡੇ ਵਾਸਤੇ ਚੰਗੇ ਤੋਂ ਚੰਗੇ ਸ਼ਸਤਰ ਚੰਗੇ ਤੋਂ ਚੰਗੇ ਘੋੜੇ ਖਰੀਦ ਕੇ ਲਿਆਓ। ਔਰ ਗੁਰੂ ਤੇ ਸਿੱਖਾਂ ਨੇ ਜਿੰਦਗਾਨੀਆਂ ਵੀ ਗੁਰੂ ਸਾਹਿਬ ਜੀ ਨੂੰ ਅਰਪਣ ਕੀਤੀਆਂ। ਔਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਜੀ ਚਾਰ ਵੱਡੀਆਂ ਜੰਗਾਂ ਲੜੀਆਂ। ਹੁਣ ਇੱਥੇ ਜਦੋਂ ਸਤਿਗੁਰੂ ਜੀ ਗੁਰਤਾ ਗੱਡੀ ਤੇ ਬੈਠੇ ਤੇ ਜਾਗੋ ਜਲਾਲ ਜਿਹੜਾ ਸੀ ਰਾਜ ਯੋਗ ਵਾਲਾ ਬਣ ਗਿਆ ਤੇ ਕੋਈ ਸਿੱਖਾਂ ਦੇ ਮਨ ਵਿੱਚ ਸਵਾਲ ਵੀ ਪੈਦਾ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰ ਵਿੱਚ ਜ਼ਿਕਰ ਕੀਤਾ ਹੈ ਸਿੱਖ ਆਪਸੇ ਚ ਘੁਸਰ ਮੁਸਰ ਕਰਨ ਲੱਗ ਪਏ ਤੇ ਪਹਿਲੇ ਗੁਰੂ ਸਾਹਿਬਾਨ ਤਾਂ ਧਰਮਸਾਲ ਦੇ ਅੰਦਰ ਬੈਠਦੇ ਸੀ ਮੰਜੀ ਦੇ ਉੱਤੇ। ਆਪਣੀਆਂ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸੀ, ਬਾਣੀ ਕਥਨ ਕਰਦੇ ਸੀ, ਬਾਣੀ ਗਾਉਂਦੇ ਸੀ, ਬਾਣੀ ਸੁਣਾਉਂਦੇ ਸੀ, ਬਾਣੀ ਸੁਣਦੇ ਸੀ। ਪਰ ਇਹਨਾਂ ਨੇ ਇੱਕ ਵੱਖਰੀ ਹੀ ਰੀਤੀ ਆਰੰਭ ਕਰ ਲਈ ਹੈ। ਉਹਦੇ ਬਾਰੇ ਭਾਈ ਸਾਹਿਬ ਜੀ ਲਿਖਦੇ ਨੇ, ਧਰਮ ਸਾਨ ਕਰ ਬਹੀ ਦਾ ਇੱਕ ਥਾਂ ਨਾ ਟਿਕਾ ਟਿਕਾਇਆ, ਪਾਤਸ਼ਾਹ ਘਰ ਆਵਦੇ ਗੜ ਚੜਿਆ ਪਾਤਸ਼ਾਹ ਚੜਾਇਆ। ਔਰ ਅੱਗੇ ਜਾ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਹਿੰਦੇ ਨੇ, ਕੁੱਤੇ ਰੱਖ ਸ਼ਿਕਾਰ ਚੜਾਇਆ। ਹੁਣ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ, ਕੁੱਤੇ ਵੀ ਰੱਖੇ ਹੋਏ ਨੇ, ਪਰ ਨਾਲ ਵੀ ਗੁਰਸਿੱਖਾਂ ਦੇ ਮਨ ਵਿੱਚ ਇਹ ਸਵਾਲ ਉਤਪਨ ਹੋ ਰਹੇ ਸੀ ਕਿ ਗੁਰੂ ਸਾਹਿਬ ਜੀ ਨਾ ਬਾਣੀ ਕਥਨ ਕਰਦੇ ਨੇ, ਨਾ ਦੇਖਦੇ ਨੇ, ਨਾ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਬਾਕੀ ਤਾਂ ਨੱਠੇ ਫਿਰਦੇ ਨੇ, ਕਿਤੇ ਟਿਕਦੇ ਹੀ ਨਹੀਂ। ਪਰ ਵਿੱਚ ਸ਼ਰਧਾ ਵਾਲੇ ਸਿੱਖ ਵੀ ਸੀ ਤੇ ਸਤ ਸੰਗਤ ਜੀ ਅਸ਼ਰਧਕ ਵੀ ਸਾਡੇ ਨੇ, ਅੱਜ ਕੱਲ੍ਹ ਵੀ ਰਲੇ ਮਿਲੇ ਸਿੱਖ ਨੇ ਨਾ, ਸ਼ਰਧਾਲੂ ਵੀ ਬਹੁਤ ਨੇ ਤੇ ਅਸ਼ਰਧਕ ਵੀ ਬਹੁਤ ਨੇ। ਉਸ ਵੇਲੇ ਵੀ ਐਸੇ ਸਿੱਖ ਸੀ ਜਿਹੜੇ ਤਾਂ ਅਸ਼ਰਧਕ ਸੀ, ਉਹ ਬੋਲਦੇ ਸੀ ਵੀ ਇਹ ਕੀ ਬਣੇਗਾ, ਹੁਣ ਇਹ ਕੁੱਤੇ ਰੱਖ ਕੇ ਸ਼ਿਕਾਰ ਖੇਡੀ ਜਾਂਦੇ ਨੇ, ਦੁਸ਼ਟਾਂ ਦੋਖੀਆਂ ਨੂੰ ਮੂੰਹ ਲਾਈ ਜਾਂਦੇ ਨੇ, ਸਿੱਖਾਂ ਸੇਵਕਾਂ ਨੂੰ ਪੁੱਛਦੇ ਤੱਕ ਨਹੀਂ। ਪਰ ਜਿਹੜੇ ਸ਼ਰਧਾਲੂ ਸੀ ਉਹ ਅਜਾਤ ਜਨਮ ਦੇ ਵਿੱਚ ਬੈਠੇ ਹੋਏ ਸਨ, ਉਹਨਾਂ ਨੇ ਅਜਾਤ ਅਵਸਥਾ ਨੂੰ ਜਰਿਆ ਹੋਇਆ ਸੀ। ਇਹ ਸਤਿਗੁਰੂ ਦੇ ਕੌਤਕ ਨੇ, ਜੋਤ ਉਹਾ ਜੁਗਤ ਸਾਏ ਸਰਤਾਇਆ ਫੇਰ ਪਲੱਪੀ। ਭਾਈ ਗੁਰਦਾਸ ਜੀ ਨੇ ਬੜੀ ਹੁਕਮਤ ਕੀਤੀ ਹੈ, ਭਾਈ ਸਾਹਿਬ ਜੀ ਕਹਿੰਦੇ, ਪੰਜ ਪਿਆਰਲੇ ਪੰਜ ਪੀਰ ਸ਼ਤਮ ਪੀਰ ਬੈਠਾ ਗੁਰ ਧਾਰੀ, ਅਕਲ ਕਾਇਆ ਪਰਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਤੋਂ ਪਰ ਉਤਾਰੀ। ਔਰ ਇਸੇ ਤਰ੍ਹਾਂ ਭਾਈ ਜੀ ਨੇ ਉਪਮਾ ਕਰਦਿਆ ਜੇਕਰ ਕੀਤਾ ਪੰਜ ਪੀਰ ਹੋਏ ਦਸਤਗੀਰ ਹਰ ਗੁਰ ਹਰ ਗੋਬਿੰਦ ਅਟੋਲਾ ਦੇਸ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਅਡੋਲਾ ਐਸੇ ਦੀਨ ਦਿਆ ਸਤਿਗੁਰੂ ਪਾਤਸ਼ਾਹ ਜੀ ਸਤਸੰਗਤ ਜੀ ਅੱਜ ਦੇ ਦਿਹਾੜੇ ਨਾਲ ਸਭ ਕੈਲੰਡਰ ਮੁਤਾਬਕ ਗੁਰਤਾ ਗੱਡੀ ਤੇ ਬਿਰਾਜਮਾਨ ਹੋਇਆ ਸਤਿਗੁਰਾਂ ਦਾ ਗੁਰਤਾ ਗੱਡੀ ਦਿਵਸ ਮਨਾਇਆ ਜਾ ਰਿਹਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਲਾਬ ਸਜਾਏ ਜਾ ਰਹੇ ਨੇ ਔਰ ਸ਼ਾਮ ਨੂੰ ਦੀਪਮਾਲਾ ਰਾਣਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਤਮਬਾਜੀ ਵੀ ਚੱਲੇਗੀ ਸੰਗਤਾਂ ਨੇ ਆਨੰਦ ਮਾਨਣਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਰਾਤ ਬਾਰਾਣੀ ਦੇ ਅੰਦਰ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਬਾਤ ਬਖਸ਼ਿਸ਼ ਕੀਤੀ ਹੈ ਆਪ ਅੱਖਰੀ ਵਿਚਾਰ ਸਾਂਝੇ ਕਰ ਸਕੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਬੈਰਾਣੀ ਮਹੱਲਾ ਚੌਥਾ ਰਾਤ ਬਰਾਣੀ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 720 ਤੇ ਸੁਭਾਇਮਾਨ ਹੈ
1: ਜਪ ਮਨ ਹਰ ਨਿਰੰਜਨ ਨਿਰੰਕਾਰਾ
0: ਗਰੀਬ ਨੂੰ ਆਪ ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਨੇ ਹੇ ਮੇਰੇ ਮਨ ਤੂੰ ਜਪਿਆ ਕਰ ਕਿਸ ਨੂੰ ਜਪਿਆ ਕਰਾਂ ਜੀ ਸਤਿਗੁਰੂ ਜੀ ਕਹਿੰਦੇ ਹਰ ਨਿਰੰਜਨ ਨਿਰੰਕਾਰਾ ਜੋ ਹਰੀ ਨਿਰਅੰਜਨ ਮਾਇਆ ਦੀ ਕਾਠ ਤੋਂ ਰਾਤ ਹੈ ਨਿਰੰਕਾਰ ਆਕਾਰ ਤੋਂ ਰਾਤ ਹੈ ਜਿਸਦਾ ਕੋਈ ਵੀ ਸਦੀਵ ਕਾਰ ਸਰੂਪ ਦੱਸਿਆ ਨਹੀਂ ਜਾ ਸਕਦਾ ਜਿਸਦਾ ਕੋਈ ਚੱਕਰ ਚੇਨ ਔਰ ਵਰਣ ਜਾਤ ਨਹੀਂ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦਾ ਜਾਪ ਕਰਿਆ ਕਰ ਐਵੇਂ ਆ ਬਿਨਸਣ ਹਾਰਿਆਂ ਦਾ ਧਿਆਨ ਨਾ ਧਰਿਆ ਕਰ ਜਾਪ ਉਸ ਦਾ ਕਰਨਾ ਹੈ ਜਿਹੜਾ ਮਾਇਆ ਦੀ ਕਾਰਕ ਤੋਂ ਰਹਿਤ ਹੈ ਜਿਹੜਾ ਅਪਾਪ ਤੋਂ ਰਹਿਤ ਹੈ ਇਸ ਸਾਧ ਸੰਗਤ ਜੀ ਜਿਹੜੇ ਕੂੜੀ ਕੂੜੀ ਅੱਖੀ ਮੀਟਦੇ ਜੇ ਉਹਨਾਂ ਦਾ ਆਪਾਂ ਜਾਪ ਕਰਾਂਗੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਉਨਕਾ ਉੱਤਰ ਜਾਏਗਾ ਝੂਠ ਗੁਮਾਨ ਇੱਕ ਦਿਨ ਉਹਨਾਂ ਨੇ ਗਿੱਦੜ ਵਾਕੂ ਹਵਾਕਣਾ ਨਾ ਤੇ ਜਿੱਦਣ ਉਹ ਗਿੱਦੜ ਵਾਕੂ ਹਵਾ ਕੇ ਤੇ ਫਿਰ ਉਹਨਾਂ ਦਾ ਪਾਗ ਖੁੱਲ ਜਾਵੇਗਾ ਕਿ ਇਹ ਤਾਂ ਅਸਲੀ ਗੁਰੂ ਨਹੀਂ ਇਹ ਤਾਂ ਨਕਲੀ ਡੰਮ ਗੁਰੂ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਦੇ ਵਿੱਚ ਮਾਇਆ ਦੀ ਕਾਣਕ ਨਹੀਂ ਮਾਇਆ ਦੀ ਕਾਣਕ ਧੁਰਾ ਤੇ ਨਿਰਾਕਾਰ ਆਕਾਰ ਧੁਰਾ ਤੇ ਮਨ ਉਸ ਵਾਹਿਗੁਰੂ ਨੂੰ ਜਪਿਆ ਕਰ
1: ਸਦਾ ਸਦਾ ਹਰ ਧਿਆਇਆ ਸੁਖ ਦਾਤਾ
0: ਸਤਿਗੁਰੂ ਜੀ ਕਹਿੰਦੇ ਉਹ ਹਰੀ ਵਾਹਿਗੁਰੂ ਸੁਖਾਂ ਦਾ ਦਾਤਾ ਹੈ ਤੇ ਪੁੱਛਿਆ ਮਹਾਰਾਜ ਕਿੰਨਾ ਕੁ ਚਿਰ ਉਹਨੂੰ ਚੇਤੇ ਕਰਾਂ ਘੰਟਾ 2 ਘੰਟੇ 4 ਘੰਟੇ 40 ਦਿਨ ਸਤਿਗੁਰੂ ਜੀ ਕਹਿੰਦੇ ਨਹੀਂ ਸਦਾ ਸਦਾ ਉਹਨੂੰ ਜਪਿਆ ਕਰ ਉਹ ਸਦਾ ਸਦਾ ਨੂੰ ਧਿਆਇਆ ਕਰ ਉਹਨੂੰ ਜਪ ਸਦਾ ਸਦਾ ਸਿਮਰਿਆ ਕਰ ਜਪ ਮਨ ਸਤਨਾਮ ਸਦਾ ਸਤਨਾਮ ਉਹ ਸੱਚੇ ਦਾ ਨਾਮ ਸਦੀਵ ਕਾਰ ਹੀ ਜਪਿਆ ਕਰ ਫਿਰ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ
1: ਰਾਤਾ ਅੰਤ ਨਾ ਪਾਰਾ ਵਾਰਾ
0: ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਦੇ ਉਰਵਾਰਲੇ ਕੰਢੇ ਤੇ ਪਾਰਲੇ ਕੰਢੇ ਦਾ ਕੋਈ ਅੰਤ ਨਹੀਂ ਪਾ ਸਕਿਆ ਸਤਸੰਗਤ ਜੀ ਜਿਸ ਦਾ ਕੋਈ ਅੰਤ ਪਾਰ ਨਹੀਂ ਸਕਦਾ ਉਸ ਦਾ ਜਾਪ ਕਰਨਾ ਹੈ ਸਮੁੰਦਰ ਦੀ ਮਿਣਤੀ ਤਾਂ ਕੀਤੀ ਜਾ ਸਕਦੀ ਹੈ ਵਿਦਵਾਨਾਂ ਨੇ ਇਹ ਗੱਲ ਕਹੀ ਹੈ ਸਮੁੰਦਰ ਦਾ ਆਰਲਾ ਪਾਰਲਾ ਕੰਢਾ ਮਿਣਿਆ ਜਾ ਸਕਦਾ ਹੈ ਸਮੁੰਦਰ ਦੀ ਡੰਘਾਈ ਲੰਬਾਈ ਚੌੜਾਈ ਸਾਰੀ ਮਿਣੀ ਜਾ ਸਕਦੀ ਆ ਪਰ ਸਤਿਗੁਰੂ ਜੀ ਕਹਿੰਦੇ ਨੇ ਜਾ ਕਾ ਅੰਤ ਨਾ ਪਾਰਾ ਵਾਰਾ ਜਿਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਜਿਸਦੇ ਪਾਰਾ ਵਾਰ ਦਾ ਕੋਈ ਅੰਤ ਨਹੀਂ ਆ ਸਕਦਾ ਭਾਈ ਉਹਨੂੰ ਸਦਾ ਹੀ ਚੇਤੇ ਕਰੀਏ ਸ਼ਰਾਪ ਦੇ ਕੇ ਹਜ਼ੂਰ ਫਰਮਾਉਂਦੇ ਹਨ
1: ਅਗਨ ਕੁੰਟ ਮੈਂ ਉਰਤ ਲਿਵ ਲਾਗਾ
0: ਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਜੀਵ ਜਦੋਂ ਤੂੰ ਮਾਤਾ ਦੇ ਪੇਟ ਵਿੱਚ ਉੱਥਾ ਲਮਕਿਆ ਹੋਇਆ ਸੀ ਨਾ, ਤੇ ਮਾਤਾ ਦੇ ਪੇਟ ਵਿੱਚ ਇੱਕ ਅਗਨੀ ਆ ਜਿਸ ਨੂੰ ਕਿਹਾ ਜਾਂਦਾ ਜਠਰਾਗੁਣ ਅਗਨੀ। ਵੈਸੇ ਸਾਰੇ ਸਰੀਰਾਂ ਵਿੱਚ ਹੈ, ਜਿਸ ਨੂੰ ਆਪਾਂ ਪਾਚਨ ਸ਼ਕਤੀ ਕਹਿ ਦਿੰਦੇ। ਜੇ ਪਾਚਨ ਸ਼ਕਤੀ ਸਾਧ ਸੰਗਤ ਜੀ ਘੱਟ ਜਾਵੇ ਨਾ, ਤੇ ਫਿਰ ਮਨੁੱਖ ਨੂੰ ਪੱਚਦਾ ਕੁਛ ਨਹੀਂ। ਇੱਕ ਅਗਨੀ ਹੈ ਜਿਸ ਨੂੰ ਜਠਰਾਗੁਣ ਅਗਨੀ ਵਿਦਵਾਨਾਂ ਨੇ ਕਿਹਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਗਨ ਕੁੰਟ ਮੈਂ ਉਰਦ ਲਿਵ ਲਾਗਾ, ਉਸ ਜਠਰਾਗੁਣ ਅਗਨੀ ਦੇ ਕੁੰਡ ਵਿੱਚ ਤੂੰ ਜਦੋਂ ਪੁੱਠਾ ਲਮਕਿਆ ਹੋਇਆ ਸੀ, ਤੇ ਤੇਰੀ ਲਿਵ ਤੇਰੀ ਬਿਰਤੀ ਪਰਮਾਤਮਾ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪੰਜਵਾਂ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨ ਜਾਣਾ ਤੇਰੀ। ਮਹੱਲਾ ਪੰਜਵਾਂ। ਤੈਂਡੈ ਸਿਮਰਨ ਹਬ ਕਿਛ ਲਾਦਮ, ਬਿਖ ਮੰਨਾ ਡਿਠਮ ਕੋਈ, ਜਿਸ ਪਦ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਪੌੜੀ ਹੋਵੇ ਸੁਖ ਘਣਾ, ਦਏ ਧਿਆਈ ਐ, ਵਹੀਐ ਰੋਗਾ ਘਾਣ, ਹਰ ਗੁਣ ਗਾਇਐ। ਹੋਵੇ ਸੁਖ ਘਣਾ, ਦਏ ਧਿਆਇਐ, ਵਹੀਐ ਰੋਗਾ ਘਾਣ, ਹਰ ਗੁਣ ਗਾਇਐ। ਅੰਦਰ ਵਰਤੈ ਠਾਂਡ, ਪ੍ਰਭ ਚਿਤ ਆਇਐ, ਪੂਰਨ ਹੋਵੇ ਆਸ, ਨਾਏ ਮਨ ਵਸਾਇਐ। ਕੋਈ ਨਾ ਲੱਗੈ ਬਿਘਨ, ਆਪ ਗਵਾਇਐ, ਗਿਆਨ ਰਤਨ ਮਤ ਗੁਰ ਤੇ ਪਾਇਐ। ਤਿੰਨ ਪਾਈ ਸਭੇ ਥੋਕ, ਜਿਸ ਆਪ ਦਿਵਾਇਐ, ਤੂੰ ਸਭਨਾ ਕਾ ਖਾਸਮ, ਸਭ ਤੇਰੀ ਛਾਇਐ। ਸਲੋਕ ਮਹੱਲਾ ਪੰਜਵਾਂ। ਨਦੀ ਤਰੰਦੜੀ ਮੈਂਡਾ ਹਬ, ਮੈਂਡਾ ਖੋਜ ਨਾ ਖੁੰਭੈ, ਮਾਝ ਮੁਹੱਬਤ ਤੇਰੀ। ਤਾਉ ਸਹਿ ਚਰਣੀ ਮੈਂਡਾ ਹੀ ਅੜਾ ਸੀਤ ਮਾਉ, ਹਰ ਨਾਨਕ ਤੁਲਹਾ ਬੇੜੀ। ਮਹੱਲਾ ਪੰਜਵਾਂ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਮਿੱਤਰਾ ਸਾਡੜੇ ਸੇਈ, ਹਉ ਢੂੰਡੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇਈ। ਪੌੜੀ ਆਵੇ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕੱਟੀਐ ਮੈਲ, ਸਾਧ ਸੰਗ ਬੁੱਠਿਆ। ਜਨਮ ਮਰਨ ਭਾਉ ਕੱਟੀ ਆਏ, ਜਨ ਕਾ ਸ਼ਬਦ ਜਾਪ, ਬੰਧਨ ਖੋਲਣ ਦਸੰਤ ਦੂਤ, ਸਭ ਜਾਹੇ ਛਾਪ। ਤਿਸ ਸਿਉਂ ਲਾਇਨ ਰੰਗ, ਜਿਸ ਦੀ ਸਭ ਧਾਰੀ ਆ, ਉੱਚੀ ਉੱਚਾ ਥਾਨ, ਅਗਮ ਅਪਾਰੀ ਆ। ਰਹਿਣ ਦਿਨ ਸਕਰ ਜੋੜ, ਸਾਸ ਸਾਸ ਧਿਆਈ ਆਏ, ਜਾਂ ਆਪੇ ਹੋਈ ਦਿਆਲ, ਤਾਂ ਭਗਤ ਸੰਗ ਪਾਈ ਆਏ। ਸਲੋਕ ਮਹੱਲਾ ਪੰਜਵਾਂ। ਬਾਰ ਬਿਡਾਨੜੈ ਹੁੰਮਸ ਧੁੰਮਸ, ਕੂਕਾਂ ਪਈਆਂ ਰਾਹੀ, ਤਾਉ ਸਹਿ ਸੇਤੀ ਲੱਗੜੀਆਂ ਡੋਰੀ, ਲੱਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਮਹੱਲਾ ਪੰਜਵਾਂ। ਸੱਚੀ ਬੈਸਕ ਤੇ ਨਾ ਸੰਗ, ਜਿਨ ਸੰਗ ਜਪੀਐ ਨਾਉ, ਤਿੰਨ ਸੰਗ ਸੰਗ ਨਾ ਕੀਚਈ, ਨਾਨਕ ਜਿਨ੍ਹਾਂ ਆਪਣਾ ਸੁਭਾਉ। ਪੌੜੀ ਸਾ ਵੇਲਾ ਪ੍ਰਵਾਨ, ਜਿਤ ਸਤਿਗੁਰ ਭੇਟਿਆ, ਹੋਆ ਸਾਧੂ ਸੰਗ, ਫਿਰ ਦੁੱਖ ਨਾ ਤੇਟਿਆ, ਪਾਇਆ ਨੇ ਚਲ ਥਾਨ, ਗਰਭ ਫਿਰ ਗਰਭ ਨਾ ਲੇਟਿਆ। ਨਦਰੀ ਆਇਆ ਇੱਕ, ਸਗਲ ਬ੍ਰਹਮ ਮਿਟਿਆ, ਤਤ ਗਿਆਨ ਲਾਏ ਧਿਆਨ, ਦ੍ਰਿਸ਼ਟ ਸਮਿਟਿਆ, ਸਭੋ ਜਪੀਐ ਜਾਪ, ਜੇ ਮੁਖ ਹੋਂ ਬੁਲੇਟਿਆ। ਹੁਕਮੇ ਬੁਝ ਨਿਹਾਲ, ਸੁਖ ਸੁਖਿਟਿਆ, ਪਰਖ ਖਜ਼ਾਨੈ ਪਾਏ, ਸੇ ਬਹੁੜ ਨਾ ਖੂਟਿਆ। ਸਲੋਕ ਮਹੱਲਾ ਪੰਜਵਾਂ। ਬਿਸ਼ੋਹੇ ਜੰਬੂਰ, ਖਬੈ ਨਾ ਵੰਜਨ ਗਾਖੜੇ, ਜੇ ਸੋ ਧਣੀ ਮਲਨ, ਨਾਨਕ ਸੁਖ ਸੰਭੂ ਸੱਚ। ਮਹੱਲਾ ਪੰਜਵਾਂ। ਜਿਵੇਂ ਵਸੰਦੀ ਪਾਣੀ ਹੈ, ਈਂਧਣ ਰੱਖੈ ਭਾਏ, ਨਾਨਕ ਸੋ ਸਹ ਆਹੇ, ਜਾਂ ਕਹਿ ਆਡਲ ਹਬ ਕਉ। ਪੌੜੀ ਤੇਰੇ ਕੀਤੇ ਕੰਮ ਤੁਦਹੀ ਗੋਚਰੇ, ਸੋਈ ਵਰਤੈ ਜਗ, ਜੇ ਕੀਆ ਤੁਧ ਤੁਰੇ, ਬਿਸਮ ਭਏ ਬਿਸਮਾਰਦ, ਦੇਖ ਕੁਦਰਤ ਤੇਰੀ ਆ। ਸ਼ਰਨ ਪਰੇ ਤੇਰੀ ਆਦਾਸ, ਕਰ ਗਤ ਹੋਏ ਮੇਰੀ ਆ, ਤੇਰਾ ਹੱਥ ਨਿਧਾਨ ਭਾਵੈ ਤਿਸ ਦੀ, ਜਿਸਨੂੰ ਹੋਏ ਦਿਆਲ, ਹਰ ਨਾਮ ਸੇ ਲੇਹ, ਅਗਮਾ ਗੋਚਰ ਬੇਅੰਤ, ਅੰਤ ਨਾ ਪਾਈ ਐ ਜਿਸਨੂੰ ਹੋਏ ਦਕਿਰਪਾਲ, ਸੋ ਨਾਮ ਧਿਆਈ ਐ। ਸਲੋਕ ਮਹੱਲਾ ਪੰਜਵਾਂ। ਕੜਛੀਆਂ ਫਿਰਨ, ਸੁਭਾਉ ਨਾ ਜਾਣਨ ਸੁਣੀਆਂ, ਸਹੀ ਮੁਖ ਦਿਸਨ, ਨਾਨਕ ਰਤੇ ਪ੍ਰੇਮ ਰਾਸੂ। ਮਹੱਲਾ ਪੰਜਵਾਂ।
ਖੋਜੀ ਲੱਦ ਮਖੋਜ ਛੱਡੀਆਂ ਉਜਾੜ ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨਾ ਸਿਜਈ ਪੌੜੀ ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾਂ ਸਰਿਆਂ ਖਸਮ ਆਪ ਖਿਨ ਮਹਿ ਕਰੀ ਰਾਸ ਤਿਆਗੋ ਸਗਲ ਉਪਾਵ ਤਿਸ ਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਬਿਘਨ ਨ ਲਾਗੈ ਕੋਈ ਜਿਸਨੂੰ ਆਪ ਦਿਆਲ ਤਿਸ ਮਨ ਉਠਿਆ ਪਾਈਅਨ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਕਰੇਂਦੋ ਮਾਂ ਪਿਰੀ ਇੱਕੋ ਸਿਰਜਣਹਾਰ ਨਾਨਕ ਬਿਆਹ ਨਾ ਪਸੀ ਆਏ ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣ ਸੁਚਾਵਾਂ ਸਨ ਕਹਿ ਗੁਰਮੰਤ੍ਰੜਾ ਚਿਤਾਰੂ ਨਾਨਕ ਦੁੱਖ ਨਾ ਥੀਵਈ ਪੌੜੀ ਵਾਹ ਵਾਹ ਸਿਰਜਣਹਾਰ ਪਾਈਅਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੂੰ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ ਕੀਤੀਅਨ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਯਨ ਛੁਡਾਈ ਬੰਧਨ ਸਗਲ ਕਾਪ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਪੁੰਨ ਨਾ ਪਾ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾ ਕੋ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਆਉ ਭੇਟਤ ਸਾਧ ਸੰਗਾਤ ਮਹੱਲਾ ਪੰਜਵਾਂ ਰਾਮ ਰਮੋ ਵਡਭਾਗੀ ਹੋ ਜਲ ਥਲ ਮਹੀਅਲ ਸੋਏ ਨਾਨਕ ਨਾਮ ਅਰਾ

ਨਾਮੋ ਜਨ ਨਾਮੇ ਰਹੇ ਅਗਾਈ ਸਲੋਕ ਮਹਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ ਨਾਨਕ ਅਣਦਿਨ ਬਿਲਪਤੇ ਜਿਉਂ ਸੁਣੈ ਕਰ ਕਾਉ ਮਹਲਾ ਪੰਜਵਾਂ ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁੱਤ ਘੜੀ ਮੋਹਤ ਨਾ ਵਿਸਰੈ ਨਾਨਕ ਰਵੀਐ ਨਿਤ ਪੌੜੀ ਸੂਰ ਬੀਰ ਬਰੀਆ ਮੋ ਕਿਨੈ ਨਾ ਹੋੜੀ ਐ ਫੌਜ ਸਦਾਣੀ ਹਾਠ ਪੰਚਾਂ ਜੋੜੀ ਐ ਦਸ ਨਾਰੀ ਅਵਧੂਤ ਦੇਨ ਚਮੋੜੀ ਐ ਜਿਣ ਜਿਣ ਲੈਣ ਰਲਾਈ ਇਹੋ ਇਨਾ ਲੋੜੀ ਐ ਤ੍ਰੈ ਗੁਣ ਇਨ ਕੈ ਵਾਸ ਕਿਨੈ ਨਾ ਮੋੜੀ ਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀ ਐ ਗੁਰਪੂਰਾ ਆਰਾਧ ਬਿਖ ਮੰਦਲ ਪੋੜੀ ਐ ਹਾਉ ਤਿਸ ਅੱਗੇ ਦਿਨ ਰਾਤ ਰਹਾਂ ਕਰ ਜੋੜੀ ਐ ਸਲੋਕ ਮਹੱਲਾ ਪੰਜਵਾਂ ਤਿਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸ਼ਾਂ ਉਪਜਹਿ ਨਾਨਕ ਵਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਪੌੜੀ ਸੋ ਸਤਿਗੁਰ ਧਨ ਧਨ ਜਿਨ ਪਰਮ ਗੜ ਤੋੜਿਆ ਸੋ ਸਤਿਗੁਰ ਵਾਹ ਵਾਹੁ ਜਿਨ ਹਰਿ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ ਆਉ ਮਹਾਰੋਗ ਬਿਕਰਾਲ ਤਿਨੈ ਬਿਦਾਰੂ ਆਉ ਪਾਇਆ ਨਾਮ ਨਿਧਾਨ ਬਹੁਤ ਖਜਾਨਿਆ ਜਿੱਤਾ ਜਨਮ ਅਪਾਰੂ ਆਪ ਪਛਾਨਿਆ ਮਹਿਮਾ ਕਹੀ ਨਾ ਜਾਈ ਗੁਰ ਸਮਰੱਥ ਦੇਵ ਪਾ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਭੇਵ ਸਲੋਕ ਮਹੱਲਾ ਪੰਜਵਾਂ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਜ ਧਿਆਏਂਦਿਆਂ ਤੂੰ ਪ੍ਰਭੂ ਮਿਲੋ ਨਾਨਕ ਉਤਰੀ ਚਿੰਤ ਮਹੱਲਾ ਪੰਜਵਾਂ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਾਉ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ ਸਭ ਕੁਛ ਤਿਸ ਕੈ ਵਸ ਨਾ ਕੋਈ ਬਾਹਰਾ ਸੋ ਭਗਤਾਂ ਮਨ ਬੁੱਠਾ ਸੱਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭ ਨਾ ਸਮਰੱਥ ਨਦਰ ਨਿਹਾਲਿਆ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਮਦ ਲੋਭ ਮੋਹੁ ਦੁਸ਼ਟ ਵਾਸਨਾ ਨਿਵਾਰੂ ਰਾਖ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰੂ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੂੰਹ ਘੁੱਠਾ ਘੱਠਾ ਪਹਿਨੰਦਿਆਂ ਸਭ ਅੰਗ ਨਾਨਕ ਤ੍ਰਿਗਤ ਨਾਂ ਦਾ ਜੀਵਿਆ ਜਿਨ ਸਚ ਨ ਲੱਗੋ ਰੰਗ ਪੌੜੀ ਜਿਉਂ ਜਿਉਂ ਤੇਰਾ ਹੋ ਕਮਾਉ ਤਿਵੈ ਤਿਉ ਹੋ ਬਣਾ ਜਹਿ ਜਹਿ ਰੱਖੇ ਆਪ ਤਹਿ ਜਾਈ ਖੜੋ ਬਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਬਣਾ ਜਪ ਜਪ ਤੁਧ ਨਿਰੰਕਾਰ ਭਰਮ ਪਉ ਖੋਬਣਾ ਜੋ ਤੇਰਾ ਹੈ ਰੰਗ ਰਤੇ ਸੇ ਜੋ ਨਨਾ ਜੋਬਣਾ ਅੰਤਰ ਬਾਹਰ ਇੱਕ ਨੈਣ ਅਲੋਬਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਬਣਾ ਨਾਉ ਨਾਨਕ ਬਖਸ਼ੀ ਸਭ ਮਨ ਮਾਹੀ ਪਰੋਬਣਾ ਸਲੋਕ ਮਹੱਲਾ ਪੰਜਵਾਂ ਜੀਵਨ ਦੇ ਆਨਾ ਚੇਤਿਓ ਮੂਆਰ ਲੰਦੜੋ ਖਾਕੋ ਨਾਨਕ ਦੁਨੀਆ ਸੰਗ ਵਧਾਰਿਆ ਸਾਕਤ ਮੂੜ ਨਾ ਪਾਕੋ ਮਹੱਲਾ ਪੰਜਵਾਂ ਜੀਵਨਦਿਆਂ ਹਰ ਚੇਤਿਆ ਮਰਨਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦਿ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰੂ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਬਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕੁਛ ਆਪੇ ਆਪ ਬੇਅੰਤ ਪਾਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹੱਲਾ ਪੰਜਵਾਂ ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾਂ ਸੰਗ ਅਪਾਰੂ ਅਨਦਿਨ ਹਰ ਗੁਣ ਰਵੈ
ਫਾਈ ਮਨੋ

ਪ੍ਰੋਫੈਸਰ ਸਾਹਿਬ, ਜੋਨੀ ਨਾ ਭਵੈ ਸਭ ਕੁਛ ਕਰਤਾ ਹੱਥ, ਕਾਰਨ ਜੋ ਕਰੈ ਨਾਨਕ ਮੰਗੈ ਦਾਨੁ, ਸੰਤਾਂ ਧੂਰ ਤਰੈ ਮਹੱਲਾ ਪੰਜਵਾਂ। ਤਿਸ ਨੂੰ ਮਨ ਵਸਾਈ ਜਿਨ ਉਪਾਇਆ, ਜਿਨ ਜਨ ਧਿਆਇਆ ਖਾਸਮ, ਤਿੰਨ ਸੁਖ ਪਾਇਆ ਸਫਲ ਜਨਮ ਪਰਵਾਣ, ਗੁਰਮੁਖ ਆਇਆ ਹੁਕਮੈ ਬੁਝ ਨਿਹਾਲ, ਖਸਮ ਫੁਰਮਾਇਆ ਜਿਸਨੂੰ ਜਿਸ ਹੁਆ ਆਪ ਕਿਰਪਾਲ, ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਾਸਮ, ਸੋਈ ਸੁਖ ਪਾਇਆ ਨਾਨਕ ਜਿਸੈ ਦਿਆਲ, ਬੁਝਾਈ ਹੁਕਮ ਮਿਤ ਜਿਸੈ ਬੁਝ ਭੁਲਾਏ ਆਪ, ਮਰ ਮਰ ਜੰਮੈ ਨਿਤ ਪੌੜੀ, ਨਿੰਦਕ ਮਾਰੇ ਤਤਕਾਲ, ਕਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ, ਦੁੱਖ ਨਾ ਖਪ ਸਕੈ ਫੜ ਜੋਨੀ ਜੁੱਤੇ, ਮੱਥੇ ਵਾਲ ਪਛਾੜਿਆ ਨੂੰ ਜਮ ਮਾਰਗ ਮੁੱਤੇ, ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ, ਕੰਠ ਲਾਏ ਦਾਸ ਰੱਖਿਆ ਨੂੰ ਨਾਨਕ ਹਰ ਸੱਤੇ। ਸਲੋਕ ਮਹੱਲਾ ਪੰਜਵਾਂ। ਰਾਮ ਜਪੋ ਵਡਭਾਗੀ ਹੋ, ਜਲ ਥਲ ਪੂਰਨ ਸੋਏ, ਨਾਨਕ ਨਾਮ ਧਿਆਏ ਆਏ ਬਿਘਨ ਨ ਲਾਗੈ ਕੋਏ। ਮਹੱਲਾ ਪੰਜਵਾਂ। ਕੋਟ ਬਿਘਨ ਤਿਸ ਲਾਗਤੇ, ਜਿਸਨੂੰ ਬਿਸਰੈ ਨਾਉ, ਨਾਨਕ ਅਣਦਿਨ ਬਿਲਪਤੇ, ਜਿਉਂ ਸੁਝੈ ਕਰ ਕਾਉ ਪੌੜੀ। ਸਿਮਰ ਸਿਮਰ ਦਾ ਤਾਰ, ਮਨੋਰਥ ਪੂਰਿਆ ਇਛ ਪੁੰਨੀ ਮਨ ਆਸ, ਗਏ ਬਿਸੂਰਿਆ ਪਾਇਆ ਨਾਮ ਨਿਧਾਨ, ਜਿਸਨੂੰ ਭਾਲਦਾ ਜੋਤ ਮਿਲੀ ਸੰਗ ਜੋਤ, ਰਹਿਆ ਘਾਲ ਦਾ ਸੁਖ ਸਹਿਜ ਆਨੰਦ, ਬੁੱਠੇ ਤਿਤ ਕਰ ਆਵਣ ਜਾਣ ਰਹੇ ਜਨਮ ਨਾ ਤਹਾਂ ਮਾਰ, ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ, ਗੁਰਪ੍ਰਸਾਦ ਆਨੰਦ ਸੱਚ ਸਮਾਇਆ। ਰਾਗ ਗੂਜਰੀ ਭਗਤਾਂ ਕੀ ਬਾਣੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਜੋ ਰਾਜ ਦੇਹੀ ਤਾਂ ਕਵਨ ਬੜਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਤੂੰ ਹਾਰ ਭਜ ਮਨ ਮੇਰੇ ਪਦ ਨਿਰਵਾਣ, ਬਹੁਰ ਨਾ ਹੋਏ ਤੇਰਾ ਆਵਣ ਜਾਣ ਰਹਾਉ। ਸਭ ਤੈ ਉਪਾਈ ਪਰਮ ਭੁਲਾਈ, ਜਿਸ ਤੂੰ ਦੇਵੈ ਤਿਸੈ ਬਜਾਈ। ਸਤਿਗੁਰ ਮਿਲੈ ਤਾਂ ਸਹਸਾ ਜਾਈ, ਕਿਉਂ ਕਰ ਪੂਜੋ ਦੂਜਾ ਅਨਦਰ ਨਾ ਆਈ। ਏਕੈ ਪਾਥਰ ਕੀ ਜੈ ਪਾਉ, ਦੂਜੈ ਪਾਥਰ ਪਰ ਧਰੀਐ ਪਾਉ। ਜੇ ਉਹ ਦੇਉ ਤਾਂ ਉਹ ਵੀ ਦੇਵਾ, ਕਹਿ ਨਾਮ ਦਿਉ ਹਮ ਹਰ ਕੀ ਸੇਵਾ। ਗੁਜਰੀ ਘਰ ਪਹਿਲਾ ਮਲੈ ਨਾ ਲਾਛੈ ਪਾਰ, ਮਲੋ ਪਰਮ ਲੀਓ ਬੈਠੋਰੀ ਆਈ। ਆਵਤ ਕਿਨੈ ਨਾ ਪੇਖਿਓ, ਕਬਨੈ ਜਾਣੈ ਰੀ ਬਾਈ। ਕੌਣ ਕਹੇ ਕਿਣ ਬੁਝੀਐ, ਰਮਈਆ ਆਕੁਲ ਰੀ ਬਾਈ। ਰਹਾਉ ਜਉ ਆਕਾਸੈ ਪੰਖੀ ਅਲੋ, ਖੋਜ ਨਿਰਖਿਓ ਨਾ ਜਾਈ। ਜਉ ਜਾਲ ਮਾਝੈ ਮਾਛ ਲਓ, ਮਾਰਗ ਪੇਖਣੋ ਨਾ ਜਾਈ। ਜਉ ਆਕਾਸੈ ਘੜੂ ਅਲੋ, ਮਿਰਗ ਤ੍ਰਿਸ਼ਨਾ ਭਰਿਆ। ਨਾਮੇ ਚੇ ਸੁਆਮੀ ਬੀਠ ਲਓ, ਜਿਨ ਤੀਨੈ ਜਰਿਆ। ਗੁਜਰੀ ਸਰੀ ਰਵਿਦਾਸ ਜੀ ਕੇ ਪਦੇ, ਕਰਤੀ ਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੂਧ ਤਾਂ ਬਛਰੈ ਥਨੋਂ ਬਟਾਰਿਓ, ਫੂਲ ਭਵਨ ਮਾਨ ਜਲ ਮੀਨ ਵਿਗਾਰਿਓ। ਪਾ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਰਾਓ ਮੈ ਲਾਗਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਧੂਪ ਦੀਪ ਨਹੀਂ ਬੇਦੈ ਦਸ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਤਨ ਮਨ ਅਰਪਉ ਪੂਜ ਚੜਾਵਉ, ਗੁਰ ਪ੍ਰਸਾਦ ਨਿਰੰਜਨ ਪਾਵਉ। ਪੂਜਾ ਅਰਚਾ ਆਹੇ ਨਾ ਥੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਗੁਜਰੀ ਸ੍ਰੀ ਤਰਲੋਚਨ ਜੀ ਹੋ ਕੇ ਪਦੇ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੰਤਰ ਮਾਲੋ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਪਿਆ ਸੰਨਿਆਸੀ। ਪਰਮੇ ਭੁੱਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਰਾਓ ਘਰ ਘਰ ਖਾਇਆ ਪਿੰਡ ਵਧਾਇਆ, ਕਿੰਥਾ ਮੁੰਦਾ ਮਗਮਾਇਆ। ਭੂਮ ਸਾਣ ਕੀ ਭਸਮ ਲਗਾਈ, ਗੁਰ ਬਿਨ ਤਤ ਨਾ ਪਾਇਆ। ਕਾਏ ਜਪੋਰੇ ਕਾਏ ਤਪੋਰੇ, ਕਾਏ ਬਲੋਬਾ ਪਾਣੀ। ਲੱਖ ਚੌਰਾਸੀ ਜਿਨ ਉਪਾਈ, ਸੋ ਸਿਮਰੋ ਨਿਰਬਾਣੀ। ਕਾਏ ਕਮੰਡਲ ਕਾਪੜੀਆਂ ਰੇ, ਅਠ ਕਾਏ ਫਿਰਾਈ। ਬਾਦਤ ਤਰਲੋਚਨ ਸੁਣ ਰੇ ਪ੍ਰਾਣੀ, ਕਾਣ ਬੈਣ ਗਾਹ ਕੇ ਨਾ ਪਾਈ। ਗੁਜਰੀ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਬਲ ਬਲ ਉਤਰੈ, ਹਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਬੇਸਵਾ ਜੋਨ ਬਲ ਬਲ ਉਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਸੂਕਰ ਜੋਨ ਬਲ ਬਲ ਉਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਪ੍ਰੇਤ ਜੋਨ ਬਲ ਬਲ ਉਤਰੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਿਲੋਚਨ ਤੇ ਨਰਮੁਖਤਾ, ਪੀਤੰਬਰ ਵਾ ਕੇ ਹਿਰਦੈ ਬਸੈ। ਗੁਜਰੀ ਸਰੀ ਜੈ ਦੇਵ ਜੀਓ ਕਾ ਪਦਾ, ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰਮਾਦ ਪੁਰਖ ਮਨੋ ਪਿਮੰ, ਸਤ ਆਦ ਭਾਵ ਰਤੰ। ਪਰਮਦ ਪੁਤੰ ਪ੍ਰਕ੍ਰਿਤ ਪਰੰ, ਜਦ ਚਿੰਤ ਸ਼ਬਦ ਗਤੰ। ਕੇਵਲ ਰਾਮ ਨਾਮ ਮਨੋਰਮੰ, ਬਦ ਅੰਮ੍ਰਿਤ ਤਤ ਮਯੰ। ਨਾਦਨੋਤ ਜਸ ਮਰਣੇਣ, ਜਨਮ ਜਰਾਦ ਮਰਨ ਪਯੰ। ਰਾਓ ਇਛਸ ਜਮਾਦ ਪਰਾਪਯੰ, ਜਾਸ ਸਵਾਸਤ ਸੁਕ੍ਰਿਤ ਕ੍ਰਿਤੰ। ਭਾਵਭੂਤ ਭਾਵ ਸੁਮਭਯੰ, ਪਰਮੰ ਪ੍ਰਸੰਨ ਮਿਦੰ। ਲੁਭਾਦ ਦ੍ਰਿਸ਼ਟ ਪਾਰ ਗ੍ਰਹੰ, ਜਦ ਬਿਦ ਆਚਰਣੰ। ਤਜ ਸਕਲ ਦੁਕ੍ਰਿਤ ਦੁਰਮਤੀ, ਪਜ ਚਕਰ ਧਰ ਸ਼ਰਣੰ।

ਭਾਵਭੂਤ ਸਰਬਗਤਨ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ। ਸੇਵਕ ਜਨ ਬਣੇ ਠਾਕੁਰ ਲਿਵ ਲਾਗੇ, ਜੋ ਤੁਮ ਰਾਜਸ ਕਹਿਤੇ ਗੁਰਮਤ, ਤਿੰਨ ਮੁਖ ਭਾਗ ਸੁਭਾਗੇ ਰਾਉ। ਟੂਟੇ ਮਾਇਆ ਕੇ ਬੰਧਨ ਫਾਹੀ, ਹਰ ਰਾਮ ਨਾਮ ਲਿਵ ਲਾਗੇ। ਹਮਰਾ ਮਨ ਮੋਹਯੋ ਗੁਰਮੋਹਨ, ਹਮ ਬਿਸਮ ਭਈ ਮੁਖ ਲਾਗੇ। ਸਗਲੀ ਰੈਣ ਸੋਈ ਅੰਧਿਆਰੀ, ਗੁਰ ਕਿੰਚਿਤ ਕਿਰਪਾ ਜਾਗੇ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ, ਮੋਹੀ ਤੁਮ ਸਰ ਅਵਰ ਨਾ ਲਾਗੇ। ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ ਰਾਉ। ਪ੍ਰੇ ਕੇ ਬਚਨ ਸੁਖਾਨੇ ਹੀ ਅਰੈ, ਇਹ ਚਾਲ ਬਣੀ ਹੈ ਭਲੀ, ਲਟਰੀ ਮਧਰੀ ਠਾਕੁਰ ਪਾਈ। ਉਹ ਸੁੰਦਰ ਹੈ ਅਸੁੰਦਰ ਹਰ ਢੋਲ ਮਿਲੀ, ਏਕੋ ਪ੍ਰਿਉ ਸਖੀਆ ਸਭ ਪ੍ਰੇ ਕੀ, ਜੋ ਭਾਵੈ ਪਿਰ ਸਾ ਭਲੀ। ਨਾਨਕ ਗਰੀਬ ਕਿਆ ਕਰੇ ਬੇਚਾਰਾ, ਹਰ ਭਾਵੈ ਚਿਤਰਾ ਚਲੀ। ਦੇਵ ਗੰਧਾਰੀ ਮੇਰੇ ਮਨ ਮੁਖ ਹਰ ਹਰ ਹਰ ਬੋਲੀਐ, ਗੁਰਮੁਖ ਰੰਗ ਚਲੂ ਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀਐ ਰਾਉ। ਹਉ ਫਿਰੋ ਦੀਵਾਨੀ ਆਵਲ ਬਾਵਲ, ਤਿਸ ਕਾਰਨ ਹਰ ਢੋਲੀਐ, ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ, ਹਮ ਤਿਸ ਕੋਈ ਗੁਲ ਗੋਲੀਐ। ਸਤਿਗੁਰ ਪੁਰਖ ਮਨਾਵੋ ਆਪਣਾ, ਹਰ ਅੰਮ੍ਰਿਤ ਪੀ ਝੋਲੀ ਆਏ। ਗੁਰਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇਹ ਟੋਲੀ ਆਏ। ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ ਰਾਉ। ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੂੰ ਭਾਵੈ ਬੁਰਾ ਕਹੂੰ, ਹਮ ਤਨ ਦੀ ਉਹ ਹੈ ਢਾਰ। ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲਹਾਰੀ, ਦੇਖ ਦੇਖ ਜੀਵਾਂ ਸਾਧ ਗੁਰਦਰਸ਼ਨ, ਜਿਸ ਹਿਰਦੈ ਨਾਮ ਮੁਰਾਰੀ ਰਾਉ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ, ਹਮ ਕਿਉਂ ਕਰ ਮਿਲਾਂ ਜੂਠਾਰੀ, ਹਮਰੈ ਜੀ ਹੋਰ ਮੁਖ ਹੋਰ ਹੋਤੈ, ਹਮ ਕਰਮਹੀਣ ਕੂੜਿਆਰੀ। ਹਮਰੀ ਮੁਦਰ ਨਾਮ ਹਰ ਸੁਆਮੀ, ਹਿਰਦੇ ਅੰਤਰ ਦੁਸ਼ਟ ਦੁਸ਼ਟਾਰੀ, ਜਿਉਂ ਭਾਵੈ ਤਉ ਰਾਖੋ ਸੁਆਮੀ, ਜਨ ਨਾਨਕ ਸਰਨ ਤੁਮਾਰੀ। ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਿਕੱਟੀ, ਜਿਉਂ ਬੇਸੁਆ ਕੇ ਕਰ ਪੂਤ ਜਮਤ ਹੈ, ਤਿਸ ਨਾਮ ਪਰਿਉ ਹੈ ਧਰਗਟੀ ਰਾਉ। ਜਿਨ ਕਾ ਹਿਰਦੈ ਨਾਹੀ ਹਰ ਸੁਆਮੀ, ਤੇ ਬਿਗੜ ਰੂਪ ਬੇਰਕਟੀ, ਜਿਉਂ ਨਿਗੁਰਾ ਬਹੁ ਬਾਤਾਂ ਜਾਣੈ, ਉਹ ਹਾਰ ਦਰਗਾ ਹੈ ਭ੍ਰਸ਼ਟੀ। ਜਿਨ ਕਉ ਦਿਆਲ ਹੋਆ ਮੇਰਾ ਸੁਆਮੀ, ਤਿਨਾ ਸਾਧ ਜਨਾ ਪੱਗ ਚਕਟੀ, ਨਾਨਕ ਪਤਿਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਤਸ਼ਾਹ ਛੁਟਕੀ। ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਈ ਗੁਰਚਰਣੀ ਚਿਤ ਲਾਈਐ, ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ, ਸਦਾ ਸਦਾ ਹਰ ਧਿਆਈਐ ਰਾਉ। ਅੰਤਰ ਏਕੋ ਬਾਹਰ ਏਕੋ, ਸਭ ਮਹਿ ਏਕ ਸਮਾਈਐ, ਘਟ ਅਬ ਘਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈਐ। ਉਸਤਤ ਕਰ ਹੈ ਸੇਵ ਕਮਨ ਕੇਤੇ, ਤੇਰਾ ਅੰਤ ਨਾ ਕਿਤ ਹੂੰਜ ਪਾਈਐ, ਸੁਖਦਾਤੀ ਦੁਖ ਭੰਜਨ ਸੁਆਮੀ, ਜਨ ਨਾਨਕ ਸਦ ਬਲ ਜਾਈਐ। ਦੇਵ ਗੰਧਾਰੀ ਮਾਈ ਹੋਨਹਾਰ ਸੋ ਹੋਈ ਹੈ, ਰਾਚ ਰਹਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈਐ ਰਾਉ। ਕਹਾਂ ਫੁੱਲ ਹੈ ਆਨੰਦ ਬਿਖੈ ਸੋਗ, ਕਬ ਹਸਨੋ ਕਬ ਰੋਈਐ, ਕਬ ਹੂੰ ਮੈਲ ਭਰੇ ਅਭਿਮਾਨੀ, ਕਬ ਸਾਧੂ ਸੰਗਤ ਹੋਈਐ। ਕੋਈ ਨਾ ਮਾਨੈ ਪ੍ਰਭ ਕਾ ਕੀਆ, ਦੂਸਰ ਨਾਹੀਂ ਅਲੋਈਐ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈਐ। ਦੇਵ ਗੰਧਾਰੀ ਮਾਈ ਸੁਣਤ ਸੋਚ ਪੈ ਡਰਤ, ਮੇਰ ਤੇਰ ਤਜੋ ਅਭਿਮਾਨਾ, ਸ਼ਰਨ ਸੁਆਮੀ ਕੀ ਪਰਤ ਰਾਉ।
ਜੋ ਜੋ ਕਹੈ ਸੋਈ ਪਲ ਮਾਨੋ ਨਾਹੀ ਨਾਂਕਾ ਬੋਲ ਕਰਤ ਨਿਮਖਨ ਬਿਸਰੋ ਹੀਏ ਮੇਰ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਅਣਪ ਜਰਤ ਨਿਰਗੁਣ ਕਰੂਪ ਕੁਲਹੀਣ ਨਾਨਕ ਹਾਉ ਆਨੰਦ ਰੂਪ ਸੁਆਮੀ ਪਰਤ ਦੇਵ ਗੰਧਾਰੀ ਮਾਨ ਹਰ ਕੀਰਤ ਕਰ ਸਦਹੂੰ ਗਾਵਤ ਸੁਣਤ ਜਪਤ ਉਧਾਰੈ ਵਰਨ ਅਵਰਨਾ ਸਭ ਹੂੰ ਰਹਾਉ ਜੈ ਤੈ ਉਪਜੋ ਤਹੀਂ ਸਮਾਇਓ ਇਹ